0: ਹਾਂਜੀ ਨਵੀਂ ਜੀ ਤੁਹਾਨੂੰ ਡਾਕਟਰ ਬੇਸਰ ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਚੜ੍ਹਦੀ ਕਲਾ ਜੀ
1: ਸਰ ਚੜ੍ਹਦੀ ਕਲਾ ਜੀ ਕਿਵੇਂ ਹੋ
0: ਬਹੁਤ ਵਧੀਆ ਬਹੁਤ ਵਧੀਆ ਨਵੀਂ ਜੀ ਦਵਿੰਦਰ ਕੋਹਿਨੂਰ ਦੇ ਸਾਰੇ ਗਾਣੇ ਸੈਟ ਨੇ ਜਿਹੜਾ ਮਰਜ਼ੀ ਚੱਕ ਲਓ ਦਿਲ ਤੋੜਨ ਲੱਗਿਆ ਉਹ ਵੀ ਗਾਣਾ ਵਧੀਆ ਆਉਂਦਾ ਇਹ ਲਾ ਕੇ ਦੇਖ ਲਓ ਮੈਨੂੰ ਤਾਂ ਵਧੀਆ ਲੱਗਿਆ ਮੈਂ ਦੇਖਿਆ ਚੱਲ ਕੇ
1: ਉਹ ਵੀ ਲਾ ਦਿੰਦੇ ਨੀ ਮੈਂ ਨਾ ਪੁੱਛ ਰਿਹਾ ਸੀ ਕਿ ਟੁੱਟੇ ਦਿਲ ਦਾ ਕੀ ਇਲਾਜ ਹੈ
0: ਦੇਖੋ ਰਵੀ ਜੀ ਸਹੀ ਜਿਹੜਾ ਪੱਕਾ ਇਲਾਜ ਆ ਉਹ ਤਾਂ ਮੂਵ ਆਉਣ ਹੀ ਆ
1: ਦਾਰੂ ਕੋਈ ਦਾਰੂ ਦੂਰੂ ਪੈਗ ਪੁੱਗ ਲਾਉਣ ਦਾ ਕੋਈ ਫਾਇਦਾ ਹੈ
0: ਉਹ ਤਾਂ ਫਿਰ ਟੈਨਲ ਵਾਲੀ ਗੋਲੀ ਵਾਲੀ ਗੱਲ ਆ ਸਿਰ ਦੁੱਖਦੇ ਵਾਲੀ ਟੈਂਪਰੇਰੀ ਸੋਲੂਸ਼ਨ ਆ ਉਹਦਾ
1: ਕਈ ਤਾਂ ਕਹਿੰਦੇ ਆ ਕਿ ਵਧੀਆ ਯਾਰ ਪੈਗ ਪੁੱਗ ਲਾਓ ਤੇ ਬੰਦਾ ਉਹੀ ਭੁੱਲ ਜਾਂਦਾ
0: ਨਹੀਂ ਨਹੀਂ ਫਿਰ ਮੂਵ ਆਨ ਕਰੋ ਵੀ ਠੀਕ ਆ ਤੁਹਾਡੀ ਕਿਸਮਤ ਨਹੀਂ ਸੀ ਗਾਹਾਂ ਆਪਣਾ ਲੱਭ ਲਓ ਆਪਸ਼ਨ ਸੈਕੰਡ ਇਹ ਤਾਂ ਹੈ ਪਹਿਲਾਂ ਪਿਆਰ ਨਹੀਂ ਭੁੱਲਦਾ ਬੰਦੇ ਨੂੰ ਇਹ ਚ ਕੋਈ ਸ਼ੱਕ ਨਹੀਂ ਹੈ
1: ਠੀਕ ਹੈ ਸਰ ਦਾਰੂ ਤੇ ਬੜਾ ਨਾ ਰਿਲਾਈ ਕਰੋ ਹੈ ਤੁਸੀਂ ਕਿਵੇਂ ਛੱਡੀ ਦਾਰੂ
0: ਦਾਰੂ ਆਪਾਂ 20-22 ਸਾਲ ਮੇਰੇ ਤਾਂ ਬੱਚਿਆਂ ਨੇ ਫੈਮਿਲੀ ਨੇ ਪੇਰੈਂਟਸ ਨੇ ਛਡਾਈ ਕਿਉਂਕਿ ਸਾਡੇ ਕੋਲ ਪੀਂਦਾ ਖਾਂਦਾ ਰਹੇ
1: ਅੱਛਾ ਤੁਸੀਂ ਇਕੱਲੇ ਪੀਂਦੇ ਜ਼ਿਆਦਾ ਸੀ ਕਾਫੀ ਵੱਡੀ ਗੱਲ ਹੈ ਵੀ ਤੁਸੀਂ ਫਿਰ ਵੀ ਹਿੰਮਤ ਕੀਤੀ ਤੇ ਛੱਡ ਦਿੱਤੀ
0: 23 ਸਾਲ ਪੀਤੀ ਸਹੀ ਕਹਿੰਦੇ ਨੀ ਹੁੰਦੇ ਵੀ ਜਿਹੜਾ ਬੰਦਾ ਆਪਣਾ ਨਾ ਕੰਮ ਕਰ ਸਕੇ ਉਹ ਬੱਚੇ ਕਰਾਦੇ ਛੋਟੇ ਬੇਟੇ ਨੇ ਛੜਾਈ ਮੇਰੀ ਜਿੱਦਾਂ ਹਨਾ
1: ਅੱਛਾ
0: ਦਾਰੂ ਨਾ ਨਵੀਂ ਜੀ ਮੈਂ ਕਹੂੰਗਾ ਵੀ ਆਪਣੇ ਬੰਦਿਆਂ ਨੂੰ ਪੀਣੀ ਨੀ ਆਉਂਦੀ
1: ਠੀਕ ਹੈ ਗੱਲ ਤੁਹਾਡੀ
0: ਦਾਰੂ ਢੰਗ ਨਾਲ ਪੀਂਦੇ ਹੋ ਦਵਾਈ ਵਾਂਗੂ ਪੀਂਦੇ ਹੋ ਢੰਗ ਨਾਲ ਤਾਂ ਫੇਰ ਕੋਈ ਮਾੜੀ ਚੀਜ਼ ਵੀ ਨੀ ਹੈਗੀ
1: ਹਾਂਜੀ ਬਟ ਉਹੀ ਹੈ ਕਿ ਜੇ ਨਹੀਂ ਹੁੰਦੀ ਨਾ ਪੀਣੀ ਤਾਂ ਉਹ ਬੰਦੇ ਵਾਕਈ ਛੱਡ ਹੀ ਦੇਣ ਤਾਂ ਚੰਗੀ ਗੱਲ
0: ਟਾਈਮ ਨਾਲ ਛੱਡ ਦੋ ਤਾਂ ਵਧੀਆ ਰਹਿੰਦਾ ਸੋਨਰ ਲੇਟ ਜ਼ਿਆਦਾ ਤੁਹਾਨੂੰ ਛੱਡਣੀ ਪਊਗੀ ਜਾਂ ਫਿਰ ਆਪਣਾ ਪਰਿਵਾਰ ਜਾਂ ਰਿਸ਼ਤਾ ਘਰ ਬਾਰ ਖਰਾਬ ਕਰੋਗੇ ਬਸ
1: ਚਲੋ ਕੋਈ ਨਾ ਹੋਰ ਸਭ ਠੀਕ ਠਾਕ ਚਲੋ ਇੰਜੋਏ ਕਰੋ ਬਹੁਤ ਧੰਨਵਾਦ ਤੁਹਾਡਾ ਨਹੀਂ ਗੱਲਬਾਤ ਦੀ ਠੀਕ ਹੈ 1981 ਹਾਂਜੀ
2: ਹਾਂਜੀ ਨਵੀਂ ਵੀਰੇ ਇੱਕ ਗਾਣਾ ਲਾ ਦੋਗੇ ਪਲੀਜ਼
1: ਹਾਂਜੀ ਦੱਸੋ
2: ਯਾਰ ਗਲਾਸੀ ਪਿੰਦਾ ਔਜਲਾ
1: ਦਾਰੂ ਪੀਣ ਦੇ ਆਦੀ ਨਹੀਂ ਅਸੀਂ ਮੁੰਡ ਤੋਂ ਸੋਫੀਆਂ
2: ਸ਼ੌਕੀਆਂ
1: ਰੁੱਕੀ ਵੇਸੀ ਮਿਲ ਜੇ ਨਾਲ ਲੱਸੀ ਦੇ ਸ਼ੌਕੀਆਂ ਬਿਲਕੁਲ ਹੱਥ ਨਹੀਂ ਲਾਉਂਦਾ ਅੱਗੇ
2: ਬਿਲਕੁਲ ਹੱਥ ਨਹੀਂ ਲਾਉਂਦਾ
1: ਇਸੇ ਕਰਕੇ ਯਾਰ ਗਲਾਸੀ ਲਾਉਣੀ ਪੈਂਦੀ ਹੈ ਵਾਹ ਥੈਂਕ ਯੂ ਸਰ ਬਹੁਤ ਸੋਹਣਾ ਗੀਤ ਹੈ ਤੁਸੀਂ ਬੜੇ ਅੱਛੇ ਇੱਕ ਗਾਣੇ ਦੀ ਰਿਕੁਐਸਟ ਕੀਤੀ ਹੈ ਬਹੁਤ ਚਿਰ ਹੋ ਗਿਆ ਮੈਂ ਕਦੇ ਮੈਂ ਸੁਣਦਾ ਬਹੁਤ ਹੈ ਗਾਣੇ ਨੂੰ ਲਾਇਆ ਕਦੇ ਮਤਲਬ ਇੱਕ ਅੱਧੀ ਵਾਰੀ ਹੋਣਾ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦੇ ਦੇਵਾਂ ਤੁਸੀਂ ਯਾਦ ਰੱਖੋ ਨੰਬਰ ਜ਼ਰੂਰ ਮੈਂ ਨਾ ਲਵਾਨਾ ਵੈਲਨੈਸ ਵਾਲੇ ਦਾ ਨੰਬਰ ਦਿੰਦਾ ਮੈਂ ਕੋਸ਼ਿਸ਼ ਕਰਦਾ ਜੇ ਵੀਰ ਹੁਣੇ ਏਅਰ 'ਤੇ ਆ ਜਾਣ ਤਾਂ ਥੋੜ੍ਹੀ ਜਿਹੀ ਜਾਣਕਾਰੀ ਆਪ ਦੇਣ ਰਾਜਤ ਹੁਣੇ ਕਿਉਂਕਿ ਲਵਾਨਾ ਵੈਲਨੈਸ ਸਪਾ ਬਹੁਤ ਵਧੀਆ ਸਪਾ ਹੈ ਅਤੇ ਮੈਂ ਚਾਹੁੰਦਾ ਕਿ ਥੋੜ੍ਹੇ ਆਪਣੇ ਮੂੰਹੋਂ ਇਹ ਡੀਲ ਨੂੰ ਇੱਕ ਅੱਧੀ ਦੇ ਦੇਣ ਸੋ ਲੈ ਕੇ ਚੱਲਣਾ ਤੁਹਾਨੂੰ ਆਪਾਂ ਲਵਾਨਾ ਵੈਲਨੈਸ ਸਪਾ 'ਤੇ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ 'ਤੇ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਲੋਕੇਟਡ ਹੈ 341 ਪਾਰਕਰ ਸਕੁਏਅਰ ਲੇਡੀਜ਼ ਲਈ ਹਾਈਡਰਾ ਫੇਸ਼ੀਅਲ ਵੈਕਸਿੰਗ ਅਤੇ ਆਪਣੇ ਬਹੁਤ ਸਾਰੀਆਂ ਸੇਵਾਵਾਂ ਨੇ ਅਤੇ ਮੈਂ ਲੈ ਕੇ ਚੱਲਦਾ ਤੁਹਾਨੂੂੰ ਲਵਾਨਾ ਵੈਲਨੈਸ ਸਪਾ 'ਤੇ ਹੋਰ ਜਾਣਕਾਰੀ ਲੈਂਦੇ ਹਾਂਜੀ ਵੀਰੇ ਵੈਲਕਮ ਕਿਵੇਂ ਹੋ ਜਾਣਕਾਰੀ ਦੇ
3: ਹਾਂਜੀ ਹਾਂਜੀ ਬਿਲਕੁਲ ਭਾਈ ਜੀ ਹਾਂਜੀ ਹਾਂਜੀ ਜੀ ਸਾਰੇ ਸਰੋਤਾਂ ਨੇ ਮੇਰਾ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਕੋਲ ਜੀ ਆਪਣੇ ਕੋਲ ਆਰਐਮਟੀ ਮਸਾਜ ਵੀ ਹੈਗੀ ਆ ਲਾਈਕ ਜੇ ਕਿਸੇ ਕੋ ਇੰਸ਼ੋਰੈਂਸ ਹੈਗੀ ਆਪਾਂ ਡਾਇਰੈਕਟ ਬਿਲਿੰਗ ਕਰਦੇ ਹਾਂ ਜੇ ਕਿਸੇ ਨੂੰ ਕੋਈ ਸਰਵਾਈਕਲ ਦਾ ਇਸ਼ੂ ਆ ਕਿਸੇ ਨੂੰ ਸਿਆਟਿਕਾ ਮੋਸਟਲੀ ਜਿਹੜੇ ਟਰੱਕ ਡਰਾਈਵਰਸ ਭਰਾ ਆਪਣੇ ਨਾਲ ਹੋ ਜਾਂਦੀ ਬੇਸਿਕਲੀ ਬਹਿ ਬਹਿ ਕੇ ਨਾ ਆਪਾਂ ਉਹ ਵੀ ਟ੍ਰੀਟ ਕਰਦੇ ਹਾਂ ਸਿਆਟਿਕਾ ਹੋ ਗਿਆ ਸਰਵਾਈਕਲ ਹੋ ਗਿਆ ਮਾਈਗ੍ਰੇਨ ਹੋ ਗਿਆ ਬੈਕ ਪੇਨ ਆ ਹਨਾ ਮਸਲ ਸਟਿਫ ਹੋ ਜਾਂਦੇ ਕਈ ਵਾਰੀ ਮਤਲਬ ਜਿਮ ਜਾਂਦਾ ਕਈ ਵਾਰੀ ਨਾ ਓਵਰ ਯੂਸ ਆਫ ਮਸਲ ਹੋ ਜਾਂਦੇ ਆ ਹਨਾ ਆਪਾਂ ਸਾਰੇ ਹੀ ਟ੍ਰੀਟ ਕਰਦੇ ਹਾਂ ਰਿਲੈਕਸੇਸ਼ਨ ਮਸਾਜ ਤਾਂ ਆਪਣੇ ਕੋਲ ਹੈਗੀ ਬਟ ਆਪਣੇ ਕੋਲ ਟ੍ਰੀਟਮੈਂਟ ਵੀ ਸਾਰੇ ਨੇ ਬੇਸਿਕਲੀ ਨਾ ਐਂਡ ਦੈਨ ਆਪਣੇ ਕੋਲ ਹਾਈਡਰੋਫੇਸ਼ਲ ਆ ਜਾਂਦਾ ਵਾ ਦੈਟਸ ਵੈਰੀ ਗੁੱਡ ਇੰਸਟੈਂਟ ਰਿਜ਼ਲਟ ਆ ਜੀ ਉਹਦਾ ਰਾਈਟ ਵੇ ਇੰਸਟੈਂਟ ਤੇ ਦੇਖੋਗੇ ਤੁਸੀਂ ਐਂਡ ਯੂ ਵਿਲ ਲਵ ਇਟ ਹਨਾ ਐਂਡ ਫਿਰ ਆਪਣੇ ਕੋਲ ਵੈਕਸਿੰਗ ਆ ਜਾਂਦੀ ਆ ਲੇਜ਼ਰ ਹੇਅਰ ਰਿਮੂਵਲ ਆਪਣੇ ਕੋਲ ਬੋਡੀ ਕੰਟੂਰਿੰਗ ਵੀ ਹੈਗੀ ਆ ਸੋ

0: ਤੇ ਕਈ ਜੇ ਬੰਦਾ ਥੋੜਾ ਜਿਹਾ ਲਾਈਕ ਹੁੰਦਾ ਨਾ ਯੂਸਲੀ ਬੰਦੇ ਦੇ ਕੀ ਹੁੰਦਾ ਕਿ ਢਿੱਡ ਥੋੜਾ ਜਿਹਾ ਵੱਧ ਹੁੰਦਾ ਯੂਸਲੀ ਹਨਾ, ਥੋੜਾ ਮੋਟਾਪਾ ਹੁੰਦਾ, ਆਪਾਂ ਉਹ ਵੀ ਘਟਾਉਂਦੇ ਹਾਂ ਆਪਾਂ,
1: ਠੀਕ ਹੈ
0: ਆਪਣੇ ਕੋਲ ਉਹਦੀ ਮਸ਼ੀਨ ਵੀ ਹੈਗੀ ਹੈ ਬੋਡੀ ਕੰਟਰੋਲਿੰਗ ਕਹਿੰਦੇ ਇਹਨੂੰ ਆਪਾਂ, ਬਸ ਉਹਦੇ ਸਭ ਤੁਹਾਨੂੰ ਸੈਸ਼ਨ ਲੈਣੇ ਪੈਂਦੇ ਹੁੰਦੇ ਬੇਸਿਕਲੀ ਹਨਾ, ਤੇ ਬਟ ਆਪਾਂ ਉਹ ਵੀ ਆਪਾਂ ਕਰਦੇ ਟ੍ਰੀਟ ਕਰਦੇ ਹਾਂ ਜੀ ਆਪਾਂ।
1: ਵੈਰੀ ਗੁੱਡ, ਸੋ ਲਵਾਨਾ ਵੈਲਨੈਸ ਸਪਾ 341 ਪਾਰਕ ਹਰਸਟ ਸਕੁਏਅਰ ਏਅਰਪੋਰਟ ਰੋਡ ਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਲਵਾਨਾ ਵੈਲਨੈਸ ਸਪਾ ਤੁਹਾਡੇ ਲਈ ਲੋਕੇਟਡ ਹੈ ਵੀਰੇ, ਨੰਬਰ ਵੀ ਦੇ ਦਿਓ।
0: ਹਾਂਜੀ ਹਾਂਜੀ ਜੀ, ਨੰਬਰ ਹੈਗਾ ਜੀ ਆਪਣਾ 416-881-5385
1: ਤੇ ਤੁਸੀਂ ਕਾਲ ਕਰ ਸਕਦੇ ਹੋ। ਉਹਦੇ ਨਾਲ ਨਾਲ ਤੁਸੀਂ ਅਗਰ ਜਾਓਗੇ ਹਾਈਡਰਾ ਫੇਸ਼ੀਅਲ 150 ਦੀ ਥਾਂ ਤੇ 130 ਦੇ ਵਿੱਚ ਸਾਡਾ ਨਾਂ ਲੈ ਦਿਓ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ 200 ਚ, ਵੈਕਸਿੰਗ ਉਦਾਂ $120 ਫੁੱਲ ਬਾਡੀ ਸਾਡਾ ਨਾਂ ਲੈ ਦਿਓ $100 ਦੇ ਵਿੱਚ। ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਐਂਡ ਸਟੀਲਸ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ। ਅਰਜਨਟੀਨਾ ਨੇ ਗੋਲ ਕਰਤਾ ਤੇ ਅਰਜਨਟੀਨਾ ਜਿੱਤ ਚੁੱਕੇ ਨੇ ਆਲਮੋਸਟ, ਰਾਈਟ? ਤੇ ਹੁਣ ਨਹੀਂ ਹਜੇ ਨਹੀਂ ਕਹਿ ਸਕਦੇ ਜਿੱਤ ਚੁੱਕੇ, ਸੋਰੀ ਯਾਰ ਮੈਂ ਤਾਂ ਬਹੁਤ ਕਾਲਾ ਹੋ ਗਿਆ, ਬਟ ਕਹਿਣ ਦਾ ਭਾਵ ਇਹ ਹੈ ਕਿ 2-1 ਅਰਜਨਟੀਨਾ ਵਾਲੇ ਹੁਣ ਜਿੱਤਰੇ ਨੇ, ਮਾਰਟੀਨੈਜ਼ ਨੇ ਗੋਲ ਕਰ ਦਿੱਤਾ ਤੇ ਚੱਕ ਦਿੱਤੇ ਵੀਰ ਹੁਣਾਂ ਨੇ ਫੱਟੇ, ਇਹਨਾਂ ਨੇ ਕਹਿਣਾ ਵੀਰ ਨਵੀਂ ਅਸੀਂ ਤੁਹਾਡੇ ਵੀਰ ਕਦੋਂ ਬਣ ਗਏ, ਵੀਰ ਹੀ ਹੋ ਸਾਰੇ ਵੀਰ ਹੀ ਨੇ ਆਪਣੇ, ਚਾਹੇ ਕੋਈ ਆਪਣੀ ਕਮਿਊਨਿਟੀ ਦਾ ਹੋਵੇ ਚਾਹੇ ਨਾ। ਲੈ ਕੇ ਚੱਲਦਾ ਇੱਕ ਵਾਰ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਕੈਨੇਡਾ ਡੇ ਸਪੈਸ਼ਲ ਵੀਕਐਂਡ ਸੇਲ ਜੀ ਸੁਖਮਨੀ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਇਸ ਵੀਕਡ ਦੇ ਉੱਪਰ, ਕਿਉਂਕਿ ਕੜਾਕੇ ਅਕੈਡਮੀਆਂ ਜਿਹੜੀਆਂ ਪ੍ਰਾਈਜ਼ ਤੁਹਾਨੂੰ ਮਿਲ ਰਹੀਆਂ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਹਰੇਕ ਪਰਚੇਜ਼ ਨਾਲ ਤੋਹਫਾ, ਤੋਹਫੇ ਵੀ ਮਿਲਣੇ, ਡਿਸਕਾਊਂਟ ਵੀ ਮਿਲਣੇ, ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ, ਹਾਈਡ੍ਰੋਲਿਕ ਬੈਡਰੂਮ ਸੈੱਟ ਤੇ ਵੀ ਤੋਹਫੇ ਤੇ ਡਿਸਕਾਊਂਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਮਸਾਜਰ ਰਿਕਲਾਈਨਰ, ਡਾਇਨੀ ਟੇਬਲ, ਰੀਅਲ ਮਾਰਬਲ ਦੇ ਡਾਇਨੀ ਟੇਬਲ, ਜਾਂ ਕਿਸੇ ਵੀ ਤਰ੍ਹਾਂ ਦੀ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਚੱਕਰ ਲਾਓ ਇਸ ਵੀਕਐਂਡ ਦੇ ਉੱਪਰ, ਫਰਾਈਡੇ ਸੈਟਰਡੇ ਸੰਡੇ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਨਵੀਂ ਬਾਈ ਜੀ ਇੱਕ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, 3-ਸੀਟਰ ਸੋਫਾ, 2-ਸੀਟਰ ਲਾਪਸ਼ਡ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਪਲੱਸ ਮਸਾਜਰ ਵੀ, ਨਵੀਂ ਬਾਈ ਜੀ 4 ਮਸਾਜਰ ਵੀ ਇਹਦੇ ਵਿੱਚ ਲੱਗੇ ਹੋਏ ਨੇ, ਪਾਵਰ ਰਿਕਲਾਈਨਰ ਆ, ਪਾਵਰ ਹੈਡਰੈਸਟ ਆ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਯੂਐਸਬੀ ਕੇਬਲ, ਸੀ ਕੇਬਲ, ਆਰਮਾਂ ਦੇ ਵਿੱਚ ਸਟੋਰੇਜ, ਬਹੁਤ ਫੀਚਰ ਤਾਂ ਬਹੁਤ ਸਾਰੇ ਆ, ਇਨ ਸਟੋਰ ਆ ਕੇ ਤੁਹਾਨੂੰ ਦੇਖਣੇ ਪੈਣੇ ਆ। ਸੋ ਪਾਵਰ ਰਿਕਲਾਈਨਰ ਪਿਓਰ ਲੈਦਰ ਮਸਾਜਰ ਦੇ ਨਾਲ, ਜਿਹਦੀ ਰੈਗੂਲਰ ਕੀਮਤ $5,000 ਸੀ, ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ ਪੂਰੇ ਦਾ ਪੂਰਾ ਸੋਫਾ ਸੈੱਟ $1,999 $1,999 $1,999 ਦੇ ਵਿੱਚ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਮਸਾਜਰ ਤੁਸੀਂ ਲੈ ਕੇ ਜਾਣਾ, ਤੇ ਨਾਲ ਇਹਦੇ ਤੋਹਫਾ ਪੰਜਾਬੀ ਲਹਿਰਾਂ ਵੱਲੋਂ ਓਰਿਜਿਨਲ ਓਰਿਜਿਨਲ ਓਰਿਜਿਨਲ ਐਪਲ ਦੀ ਸਮਾਰਟ ਵਾਚ, ਐਪਲ ਦੀ ਸਮਾਰਟ ਵਾਚ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀ ਬਾਈ
1: ਕੀ ਬਾਤ ਹੈ, ਨਹੀਂ ਰੀਸਾ ਨਹੀਂ ਰੀਸਾ ਇਸੇ

0: वाह यार क्या बात है, गाना बड़ा बढ़िया। ते फ्राइडे है, फंक्शन करो यार, इसे करके यार गलासी लौनी पैंदी है। अज तां बीरां बुरां ठंडियां ठंडियां जिहड़े पीण दे शौकीन ने उलारे होणगे। सो दारू पी गड्डी ना चलाओ मित्रो, डोंट ड्रिंक एंड ड्राइव। एक ट्रक मकैनिक दी लोड़ है बई, ब्रैम्पटन दे विच डे शिफ्ट है, चोटी दी पे है। ट्रक मकैनिक दी जॉब लई कॉल कर लो 416-616-3345 416-616-3345 416-616-3345। एक जी तुसी ड्राइव इन नवा बनवाना, बैकेड पक्की करवानी, नाम एक ही है, तलविंदर बाई जी, TSC कंस्ट्रक्शन। मैं हुणे बाई जी तो कम करा के हटिया, इन्ना सोहना काम कर दिया बाई जी हुणे ना, बल्ले बल्ले बल्ले। मैं कहना छड्ड ही गल्लां दिओ। 416-930-4238 416-930-4238 416-930-4238 ते कॉल कर लो। एयरपोर्ट रोड ते मेफील्ड दे बिल्कुल कॉर्नर ते नवी लोकेशन है, खोली है अपने मास्टर जूलर्स की टीम ने। मास्टर जूलर्स एयरपोर्ट रोड एंड मेफील्ड 6231 मेफील्ड रोड मास्टर जूलर्स से तुसी एक बार गेड़ा मारो। एयरपोर्ट रोड मेफील्ड से वधिया टॉप दी डीला लो मास्टर जूलर्स। मनजीत साढ़े नाल अपलायंस जंक्शन तो, एक बार फिर मनजीत वेलकम।
1: थैंक यू सो मच नवी। ते हुण गल करांगे जी, जिन्ने भी क्लाइंट इस टाइम अपना किचन रेनोवेट कर रहे ने, तुसी अपना कस्टम घर बना रहे हो, ते बिल्ट इन अपलायंसेस दे विच जे तुसी डील देख रहे हो, तां बिल्ट इन अपलायंसेस दे विच अप टू 35% डिस्काउंट अवेलेबल है इस वीकेंड अपलायंस जंक्शन ते, जिहदे विच पूरे दा पूरा बिल्ट इन अपलायंसेस दा बंडल, जिहदे विच 36 इंच दा आइस एंड वाटर डिस्पेंसर वाला काउंटर डेप्थ बिल्ट इन फ्रिज, 36 इंच दा बिल्ट इन कुकटॉप, 30 इंच दा बिल्ट इन वाल्व ते माइक्रोवेव कॉम्बीनेशन विद बिल्ट इन स्टेनलेस स्टील दी डिशवॉशर, $13,000 दी वैल्यू दा पूरे दा पूरा बिल्ट इन अपलायंसेस दा बंडल है, जिहड़ा कि सिर्फ $6,999 चे इस वीकेंड तुसी अपलायंस जंक्शन ते लगा सकते हैं। जिन्ने भी इस टाइम इन्वेस्टमेंट प्रोग्राम सुन रहे ने, तुसी इन्वेस्टमेंट प्रॉपर्टी या पर्सनल यूज लई 5 दे 5 अपलायंसेस दा जे कॉम्बो देख रहे हो, सो इहदे विच 36 इंच वाइड फ्रिज, ग्लास टॉप स्टोव, टॉल टब दी डिशवॉशर विद वॉशर ते ड्रायर, $6,500 दी वैल्यू दे 5 अपलायंसेस दा कॉम्बो है, जिहड़ा कि सिर्फ $39.99 चे इस वीकेंड तुसी अपलायंस जंक्शन ते लगा सकते हैं। कोई भी डील तुसी अपलायंसेस या टीवी सेक्शन चे देख रहे हो, विजिट करो अपलायंस जंक्शन, ब्रैम्पटन वेस्ट मिसिसागा रोड ते स्टील्स वाली लोकेशन, ते ब्रैम्पटन ईस्ट एयरपोर्ट रोड एंड क्लार्क वाली लोकेशन। नंबर टू कॉल इज 905-450-0054 905-450-0054 अपलायंस जंक्शन। थैंक यू सो मच फॉर द टाइम नवी।
0: बहुत शुक्रिया मनजीत, थैंक यू थैंक यू थैंक यू। ਤੇ ਨਾਲ ਦੀ ਨਾਲ ਸਾਡੇ ਨਾਲ ਦਵਿੰਦਰ ਪਵਾਰ ਜੀ ਵੀ ਜੁੜ ਚੁੱਕੇ ਨੇ, ਅਕਾਲ ਮੋੜਗੇ ਦੇ ਸੁਪਾਰ ਸਾਹਿਬ ਵੈਲਕਮ।
2: ਬਹੁਤ ਬਹੁਤ ਧੰਨਵਾਦ ਨਵੀਂ ਤੇ ਪੰਜਾਬੀ ਲੈਣ ਜਿਹੜੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ ਸਾਰਿਆਂ ਨੂੰ। ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਤਾਂ ਐਨੀ ਟਾਈਮ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6479888731। ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ, ਬੈਂਕ ਤੋਂ ਸਾਡੀ ਮੋਰਗੇਜ ਨਹੀਂ ਇਸ ਵੇਲੇ ਰਿਜੈਕਟ ਹੋ ਗਈ ਹੈ ਜਾਂ ਸਾਡੀ ਬੈਂਕ ਰਿਨਿਊ ਨਹੀਂ ਕਰ ਰਹੀ, ਤੇ ਉਹਦੇ ਵਿੱਚ ਕਈ ਕੋਈ ਵੀ ਕਾਰਨ ਹੋ ਸਕਦਾ ਆ, ਪਰ ਇੱਕ ਦਫਾ ਕਾਲ ਕਰ ਲਓ। ਸਾਡੇ ਕੋਲ ਇਸ ਵੇਲੇ 60 ਲੈਂਡਰਸ ਨਾਲ ਅਸੀਂ ਕੰਮ ਕਰ ਰਹੇ ਹਾਂ, ਜਿਹਦੇ ਵਿੱਚ ਸਾਰੀਆਂ ਬੈਂਕਾਂ ਵੀ ਆ, ਜਿਹਦੇ ਚ ਮੋਨੋ ਲੈਂਡਰਸ ਵੀ ਹੈ ਤੇ ਆਲਟਰਨੇਟਿਵ ਲੈਂਡਰ ਵੀ ਹੈ ਤੇ ਪ੍ਰਾਈਵੇਟ ਲੈਂਡਰ ਵੀ ਹੈਗੇ ਆ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਹੈ, ਉਹਦੇ ਨੀਡ ਦੇ ਹਿਸਾਬ ਨਾਲ ਉੱਥੋਂ ਹੀ ਮੋਰਗੇਜ ਕਰਵਾ ਕੇ ਦਿੱਤੀ ਜਾ ਸਕਦੀ ਹੈ ਜੀ। ਤੇ ਕਾਲ ਕਰ ਲਈ ਨੰਬਰ ਹੈ 6479888731। ਥੋੜੀ ਜਿਹੀ ਗੱਲ ਕਰਦੇ ਰੇਟਸ ਦੀ, ਜਿਹੜੇ ਇਨਸ਼ੋਰਡ ਰੇਟ ਹੈ ਇਸ ਵੇਲੇ ਸਾਡੇ ਕੋਲ 3.70 ਤੋਂ ਸ਼ੁਰੂ ਹੋ ਰਹੇ ਆ ਵਿਦ ਕੈਸ਼ ਬੈਕ। ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਅਨਇਨਸ਼ੋਰਡ ਰੇਟ ਹੈ, ਜਿਹੜੇ ਕਨਵੈਨਸ਼ਨਲ ਮੋਰਗੇਜ ਹੈ, ਉਹਨਾਂ ਦੇ ਰੇਟ ਸਾਡੇ ਕੋਲ ਇਸ ਵੇਲੇ ਜੀ 3.99 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਜਿਹੜੇ ਆਪਣੇ ਆਲਟਰਨੇਟਿਵ ਲੈਂਡਰਸ ਆ, ਉਹਨਾਂ ਦੇ ਰੇਟ 4.89 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਜਿਹੜੇ ਆਪਣੇ ਪ੍ਰਾਈਵੇਟ ਲੈਂਡਰ ਆ, ਉਹਨਾਂ ਦੇ ਰੇਟ 5.74 ਤੋਂ ਸ਼ੁਰੂ ਹੋ ਰਹੇ ਆ। ਹਰ ਇੱਕ ਬੰਦੇ ਦੀ ਆਪੋ ਆਪਣੀ ਨੀਡ ਹੈ, ਇਸ ਕਰਕੇ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਆ, ਤੇ ਇੱਕ ਦਫਾ ਕਾਲ ਜ਼ਰੂਰ ਕਰ ਲਓ, ਚਾਹੇ ਤੁਹਾਡੀ ਪਰਚੇਜ਼ ਆ, ਚਾਹੇ ਰੀਸੇਲ ਆ, ਚਾਹੇ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ, ਤੇ ਕਾਲ ਕਰਕੇ ਗੱਲਬਾਤ ਕਰਨ ਲਈ ਨੰਬਰ ਆ 6479888731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ, ਬਿਨਾਂ ਮੋਰਗੇਜ ਤੋੜਨ ਤੋਂ ਘਰ ਤੇ ਮਹੋਮ ਕੁਟੀ ਲਾਈਨ ਬਣਾਉਣੀ ਚਾਹੁੰਦੇ ਆ, ਜਾਂ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਤੁਸੀਂ ਆਪਣੇ ਬਿਜ਼ਨਸ ਦੇ ਉੱਤੇ ਕੋਈ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਅਗਰ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਆ, ਤੁਹਾਡਾ ਕ੍ਰੈਡਿਟ ਸਕੋਰ ਜਿਹੜਾ ਜੀ 700 ਦੇ ਕਰੀਬ ਹੋਣਾ ਚਾਹੀਦਾ ਆ, ਤੇ ਤੁਸੀਂ ਕਾਲ ਕਰ ਲਓ 6479888 8731 647-988-87-31 ਤੇ ਹਮੇਸ਼ਾ ਗੱਲ ਕਹੀ ਦੀ ਹੈ ਅਕਾਲ ਮੋਰਗੇ ਤੇ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਜਾਈ। ਬਹੁਤ ਬਹੁਤ ਧੰਨਵਾਦ,
0: ਬਹੁਤ ਧੰਨਵਾਦ ਸਰ, ਬਹੁਤ ਸ਼ੁਕਰੀਆ। 647-988-87-31 905-678-8731 9-647-988-8731 647-988-87-31 ਦਵਿੰਦਰ ਪਵਾਰ 647-988-8731 ਦੇ ਉੱਤੇ ਕਾਲ ਤੁਸੀਂ ਜ਼ਰੂਰ ਕਰੋ। ਸੋ ਤੁਹਾਡੀਆਂ ਕੁਝ ਹੋਰ ਰਿਕੁਐਸਟਾਂ ਵੀ ਆਈਆਂ, ਕੋਈ ਨਾ ਸਾਰੀਆਂ ਕਰਾਂਗੇ ਪੂਰੀਆਂ, ਸਾਰੀਆਂ ਨਹੀਂ ਚਲੋ ਜਿੰਨੀਆਂ ਹੋ ਸਕਦੀਆਂ। ਮੈਂ ਹੈਰਾਨ ਆਇਆ ਕੇਪ ਵਰਡੇ ਵਾਲੇ ਨੇ ਗੋਲ ਕਰਤਾ, ਹੁਣ ਅਰਜਨਟੀਨਾ ਅਤੇ ਕੇਪ ਵਰਡੇ ਦੋ ਦੋ ਟਾਈ ਗੇਮ ਹੈ। ਬੜਾ ਜ਼ਬਰਦਸਤ, ਬੜਾ ਚੋਟੀ ਦਾ ਮੁਕਾਬਲਾ ਹੋ ਰਿਹਾ ਯਾਰ, ਕਿਆ ਬਾਤ ਹੈ, ਕਮਾਲ ਹੀ ਕਮਾਲ, ਕਮਾਲ ਹੀ ਕਮਾਲ। ਸੋ ਦੇਖਦੇ ਹਾਂ ਹੁਣ ਮੈਚ ਦੇ ਵਿੱਚ ਪੈਨਲਟੀ ਕਿਕਸ ਜਾਂ ਇੱਕ ਅੱਧਾ ਗੋਲ ਕੋਈ ਟੀਮ ਕਰਦੀ ਹੈ, ਬਟ ਇਟਸ ਵੈਰੀ ਕਲੋਸ ਯਾਰ। ਬੜਾ ਇੱਦਾਂ ਦੇ ਮੈਚ ਦੇਖ ਕੇ ਮਜ਼ਾ ਵੀ ਹੁੰਦਾ, ਜਿਹੜਾ ਕੱਲ੍ਹ ਵੀ ਸੀਗਾ ਪੋਰਚੁਗਲ ਕਰੋਏਸ਼ੀਆ ਦਾ, ਅੱਜ ਵੀ ਜਿਹੜਾ ਚੱਲ ਰਿਹਾ ਗੇਮਾਂ ਹੁਣ ਤਾਂ ਇੱਦਾਂ ਦੀਆਂ ਹੁਣ। ਸੋ ਮਾਸਟਰ ਸਲੀਮ ਤੁਹਾਡੇ ਸ਼ਹਿਰ ਆ ਰਹੇ ਨੇ ਵੀ 24 ਤਰੀਕ ਨੂੰ, ਮੈਂ ਕਹਿੰਦਾ ਟਿਕਟਾਂ ਲਓ, ਇੱਕ ਐਸੀ ਕਮਾਲ ਦੀ ਐਸੀ ਸ਼ਾਨਦਾਰ ਸ਼ਾਮ ਹੋਵੇਗੀ ਨਾ ਮੈਸੀ ਸਾਗਾ ਕਨਵੈਨਸ਼ਨ ਸੈਂਟਰ ਵਿਖੇ ਜਦੋਂ ਪਰਫੋਰਮ ਕਰਨਗੇ ਸਲੀਮ ਸਾਹਿਬ। ਬੱਲੇ ਬੱਲੇ ਬੱਲੇ ਬੱਲੇ ਸਲੀਮ ਸਾਹਿਬ ਦੇ ਕੈਸੇ ਯਾਰ ਗੀਤ ਨੇ, ਮੈਂ ਹੁਣ ਤੂੰ ਬਦਲੀ ਤੋਂ ਲੈ ਕੇ ਦੁੱਖ ਦੇਣੀ ਨਹੀਂ ਹੋਰ ਕਿਹੜਾ ਨਵਾਂ ਦੁੱਖ ਦੇਣ ਆਈ ਏ, ਸਾਰਾ ਸਾਰਾ ਦਿਨ ਤੇਰੇ ਬਿਨ ਹੁਣ ਨਹੀਂ ਗੁਜ਼ਰਦਾ ਯਾਰਾ। ਸਲੀਮ ਸਾਹਿਬ ਨੇ ਛੋਟੇ ਹੁੰਦਾ ਜਿਹੜਾ ਗਾਇਆ ਸੀਗਾ, ਕਿਹੜਾ ਸੀਗਾ ਯਾਰ ਉਹ, ਚਰਖੇ ਦੀ ਘੂਕ ਕਿੱਕਤਾ ਸੀ, ਉਹ ਵੀ ਬਹੁਤ ਕਮਾਲ, ਵਿਗੜ ਗਈ ਗਾਇਆ ਸੀ ਉਹ ਵੀ ਕਮਾਲ, ਐਵੇਂ ਨਾ ਲੜਿਆ ਕਰ ਡੋਲਾ, ਉਹ ਕਿਆ ਯਾਰ ਗਾਇਆ ਸੀਗਾ। ਸੋ ਬਹੁਤ ਕਮਾਲ ਦੀ ਸ਼ਾਮ ਹੋ ਗਈ 24 ਤਰੀਕ ਜੁਲਾਈ ਦੀ ਮਾਸਟਰ ਸਲੀਮ। ਤੁਸੀਂ ਟਿਕਟਾਂ ਨਹੀਂ ਲਈਆਂ, ਸਿਰਫ $49 $49 ਤੋਂ ਟਿਕਟਾਂ ਦੀ ਪ੍ਰਾਈਸ ਸ਼ੁਰੂ ਹੈ, ਤੁਸੀਂ ਆਪਣੀ ਆਪਣੀਆਂ ਟਿਕਟਾਂ ਜ਼ਰੂਰ ਲੈ ਲਓ। ਨੰਬਰ ਹੈ 6477839873 6477839873 647-783-9873 ਦੇ ਉੱਤੇ ਕਾਲ ਕਰ ਲਓ ਮਾਸਟਰ ਸਲੀਮ ਦੀਆਂ ਟਿਕਟਾਂ ਲਈ, ਅਤੇ ਵਧੀਆ ਯਾਰ ਇੱਕ ਸੋਹਣੀ ਈਵਨਿੰਗ ਹੋਊਗੀ, ਯੂ ਵਿਲ ਨੋਟ ਬੀ ਡਿਸਅਪੋਇੰਟਡ, ਇਹ ਮੇਰਾ ਤੁਹਾਨੂੰ ਵਾਅਦਾ। ਵੀਕਐਂਡ ਹੈ, ਤੁਸੀਂ ਰੈਨੋਵੇਸ਼ਨ ਦੇ ਕੰਮ 'ਚੋਂ ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ ਇੰਸੂਲੇਸ਼ਨ, ਕੋਈ ਵੀ ਸਮਾਨ ਚਾਹੀਦਾ, ਡਿਕਸੀ ਅਤੇ ਸਟੀਲਸ ਦਾ ਕੋਰਨਰ 8005 ਡਿਕਸੀ ਰੋਡ 6479610585 ਹਰੇਕ ਪ੍ਰਾਈਸ ਨੂੰ ਬੀਟ ਕਰਨਗੇ। ਹਾਈ ਐਂਡ ਲਗਜ਼ਰੀ ਸ਼ੋਰੂਮ ਹੈ, ਡਿਜ਼ਾਈਨਰ ਅਤੇ ਬਰੈਂਪਟਨ 'ਚ ਫਰੀ ਡਿਲੀਵਰੀ ਹੈ। 647-961-0585 6479610585 ਸੋ ਤੁਹਾਡੇ ਲਈ ਹੁਣ ਕੀ ਲਾਈਏ, ਕੀ ਸੁਣਾਈਏ, ਕੀ ਆ ਮੈਂ ਜਿਹੜਾ ਸ਼ੁਰੂ ਕੀਤਾ ਸੀ ਆਹੀ ਸੁਣਦੇ ਹਾਂ।

ਤੇ ਪੰਜਾਬੀ ਐਮ ਨੀ ਹੁਣ ਆਪਾਂ ਲਾਵਾਂਗੇ ਦੇਖਿਓ ਸਿਪ ਸਿਪ ਤੁਸੀਂ ਕਹਿੰਦੇ ਨਵੀਂ ਯਾਰ ਇਹਦਾ ਆਨੰਦ ਜਿਵੇਂ ਉਹੀ ਗਾਣਾ ਸੁਣੋ ਇੱਕ ਮਿੰਟ ਸੁਣਿਓ ਦੋਗ ਬੋਲ ਉਹੀ ਹੈ ਨਾ ਚਲੋ ਵਧੀਆ ਇਹ ਵੀ ਲਾਵਾਂਗੇ ਤੁਹਾਡੇ ਲਈ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੈ ਮੈਂ ਨਾ ਤੁਹਾਨੂੰ ਸਾਡਾ ਇੰਸਟਾਗ੍ਰਾਮ ਪੇਜ ਦਾ ਦੱਸਦਾ ਤੁਹਾਨੂੰ ਕੋਈ ਵੀ ਨੰਬਰ ਚਾਹੀਦੇ ਹੁਣ ਮੈਂ ਨੰਬਰ ਬਹੁਤ ਬੋਲਿਆ ਪ੍ਰੋਗਰਾਮ 'ਚ ਕਿਸੇ ਵੀ ਸਾਡੇ ਬਿਜ਼ਨਸ ਪਰਸਨ ਦਾ ਸਪੋਂਸਰ ਦਾ ਨੰਬਰ ਚਾਹੀਦਾ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUN JABILERAN ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਲਿਖ ਦਿਓ ਵੀ ਆਹ ਨੰਬਰ ਭੇਜ ਦਿਓ ਜੀ ਉਹ ਭੇਜ ਦਿਓ ਜਿਹੜਾ ਨੰਬਰ ਚਾਹੀਦਾ ਕੋਈ ਡਕਟ ਕਲੀਨਿੰਗ ਦਾ ਚਾਹੀਦਾ ਕੋਈ ਟਰੈਵਲ ਵਾਲਿਆਂ ਦਾ ਚਾਹੀਦਾ ਕੋਈ ਤੁਹਾਨੂੰ ਜੁਐਲਰੀ ਵਾਲਿਆਂ ਦਾ ਚਾਹੀਦਾ ਕੁਛ ਵੀ ਚਾਹੀਦਾ ਕੋਈ ਵੀ ਨੰਬਰ ਸਾਡਾ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUN JABILERAN ਉਹਦੇ 'ਤੇ ਮੈਸੇਜ ਕਰ ਦਿਓ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਠੀਕ ਹੈ ਅਤੇ ਪੈਸ਼ਨ ਰੂਫਿੰਗ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਾਉਣੀ ਹੈ ਹੁਣੀ ਟਾਈਮ ਆ ਜੇ ਰੂਫ ਲੀਕ ਹੋ ਗਈ ਨਾ ਤੁਹਾਡੇ ਘਰ ਦੇ ਪੂਰੇ ਸਟਰਕਚਰ ਦੀ ਡੈਮੇਜ ਹੋ ਗਈ ਪੰਗਾ ਬਹੁਤ ਵੱਡਾ ਪੈਸ਼ਨ ਰੂਫਿੰਗ 6479199413 6479199419 9 ਉਸ ਦੇ ਨਾਲ ਨਾਲ HK ਮੂਵਰਸ ਨੂੰ ਯਾਦ ਰੱਖੋ ਨੰਬਰ ਵਨ ਮੂਵਿੰਗ ਕੰਪਨੀ HK ਮੂਵਰਸ 4165246704 ਬਹੁਤ ਪੁਰਾਣੀ ਟੀਮ ਹੈ HK ਮੂਵਰਸ 4165246704 ਬ੍ਰੈਂਪਟਨ ਕ੍ਰੈਮੇਟੋਰੀਅਮ ਵਾਹ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ ਹੁਣ ਫਿਊਨਰਲ ਹੋਣਾ ਤਾਂ ਹੈਗਾ ਹੀ ਹੈ ਹੁਣੇ ਪ੍ਰੀ ਪਲੈਨਿੰਗ ਕਰ ਲਓ ਅਤੇ ਅੱਜ ਦਾ ਰੇਟ ਲੋਕ ਹੋ ਜੂਗਾ ਹੁਣ 25-30 ਸਾਲ ਬਾਅਦ ਫਿਊਨਰਲ ਹੈ ਉਦੋਂ ਹਜ਼ਾਰਾਂ ਡਾਲਰ ਮਹਿੰਗੇ ਹੋ ਜਾਣੇ ਆ ਤੁਸੀਂ ਸਮਾਰਟ ਹੋ ਅੱਜ ਦਾ ਰੇਟ ਲੋਕ ਕਰ ਲਓ ਬ੍ਰੈਂਪਟਨ ਕ੍ਰੈਮੇਟੋਰੀਅਮ 9054582222 9054582222 9054582222

ਨੈਣਾ ਦੇ ਵਿੱਚੋਂ ਵੀ ਪੀਤੀ ਜਾ ਸਕਦੀ ਆ? ਆਈ ਡੋਟ ਨੋ। 905-673-3337 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਖੂਬਸੂਰਤ ਸ਼ਾਮ ਅਤੇ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

0: ਨਾਲ ਸਟੂਡੀਓ ਦੇ ਵਿੱਚ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜੇ ਹੋਏ ਨੇ। ਸੋ ਮੈਨੂੰ ਮੈਸੇਜ ਵਿਖਾ ਰਹੇ ਨੇ, ਕਹਿੰਦੇ ਪਹਿਲਾਂ ਆਹ ਬੋਲੋ, ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਨੈਣਾ ਦੇ ਵਿੱਚੋਂ ਪੀਤੀ ਜਾ ਸਕਦੀ ਹੈ? ਮੁਸਕਰਾਓ ਨਾ, ਦੱਸੋ। ਨਹੀਂ ਪੀਤੀ ਜਾ ਸਕਦੀ?
1: ਨਹੀਂ ਜੀ,
0: ਨਹੀਂ ਪੀਂਦੇ ਆ ਲੋਕੀ।
1: ਅੱਛਾ,
0: ਹਾਂ ਬਾਲੇ ਸ਼ਾਇਆ ਨਾਗਪਾਲ ਸਰ ਤੇ ਮੁਸਕਰਾਉਂਦੇ ਜੇ ਡਰਦੇ ਡਰਦੇ ਬੋਲੇ, ਨਹੀਂ ਇਹ ਕਿਤੇ ਘਰੇ ਤਾਂ ਨਹੀਂ ਕਹਿ ਕੇ ਆਏ ਕਿ ਮੈਂ ਰੇਡੀਓ ਜਾ ਰਿਹਾ, ਉੱਥੇ ਮੈਂ ਬੋਲੂੰਗਾ ਤੇ ਫਿਰ ਤੁਹਾਡੀ ਸ਼ਾਇਰਸ ਖੋਲ ਦਿੰਦੇ। ਪਹਿਲਾਂ ਤਾਂ ਵੀ ਹੈਪੀ ਹੈਪੀ ਹੈਪੀ ਫਰਾਈਡੇ। ਸੋ 905-673-3333 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਅਤੇ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਗਾਉਣ ਵਜਾਉਣ ਵੀ ਹੋਊਗਾ ਅਤੇ 10 ਵਜੇ ਤੱਕ ਹੁਣ ਤੁਹਾਡਾ ਸਾਡਾ ਯਾ ਆਪਾਂ ਹੁਣ ਸਾਰਾ ਪਿੜ ਮਿੱਤਰਾਂ ਦਾ ਹੀ ਆ। ਪਿੜ ਮਤਲਬ ਨੱਚਣ ਵਾਲੀ ਜਗ੍ਹਾ ਨੂੰ ਕਹਿੰਦੇ ਹੁੰਦੇ ਆ, ਪਿੰਡ ਤਾਂ ਨਹੀਂ ਸਮਝ ਲਿਆ ਤੁਸੀਂ?
1: ਗਾਂਵ
0: ਗਾਂਵ, ਹਾਂ ਪਿੰਡ ਨਹੀਂ ਇਹ, ਪਿੜ ਪਿੜ ਜਿਸ ਜਗ੍ਹਾ ਮੈਂ ਹਮ ਨੱਚਦੇ ਹੈ ਉਹ ਜਿੱਥੇ ਭਾਊ ਨੱਚੀਦਾ। 905-673-3333 ਨਾਲ ਮੈਨੂੰ ਉਹ ਵਿਆਖਿਆ ਵੀ ਕਰਕੇ ਦੇਣੀ ਪੈ ਰਹੀ ਆ। ਸੋ ਐਨੀਵੇ ਤੁਹਾਨੂੰ ਪੰਜਾਬੀ ਆਉਂਦੀ ਆ, ਹੁਣ ਤੁਸੀਂ ਬਹੁਤ ਸਾਰੀ ਪੰਜਾਬੀ ਸਾਡੇ ਨਾਲ ਰਹਿ ਰਹਿ ਕੇ ਸਿੱਖ ਗਏ ਹੋ। ਸੋ 905-673-3333 ਹੈਪੀ ਹੈਪੀ ਫਰਾਈਡੇ ਬਈ, ਕਰ ਰਹੇ ਹੋ ਫਰਾਈਡੇ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ। ਪੰਜਾਬੀ ਲਹਿਰਾਂ ਹੋਵੇ ਔਰ ਤੁਸੀਂ ਇੰਜੋਏ ਨਾ ਕਰੋ, ਇਹ ਤਾਂ ਹੋ ਹੀ ਨਹੀਂ ਸਕਦਾ। ਹਾਏ ਹਾਏ ਕਿਆ ਬਾਤ ਆ, ਹਾਏ ਹਾਏ। ਅੱਛਾ ਇਹ ਜਿਹੜਾ ਗਾਣਾ ਨਾ ਨਾਗਪਾਲ ਸਰ, ਇਹ ਚੱਲ ਰਿਹਾ ਇਸ ਟਾਈਮ ਸਭ ਦੇ ਘਰਾਂ 'ਚ?

ਸੋ ਕਦੇ ਮਿੱਤਰ ਨਵਾਬਾਂ ਵਾਂਗੂ ਜੀ ਲਿਆ ਕਰੋ, ਮੈਂ ਗਾਣਾ ਤਾਂ ਨਹੀਂ ਖਰਾਬ ਕਰਤਾ। ਸੋ 905-673-3337। ਕਹਿੰਦੇ ਕਿ ਇਹ ਨਵਾਬਾਂ ਨੂੰ ਕਿਉਂ ਬਦਨਾਮ ਕੀਤਾ ਗਿਆ ਨਾਗਪਾਲ ਸਰ? ਇਹ ਜਿਹੜੇ ਵੱਡੇ ਲੋਕ ਸੀ ਨਾ, ਨਵਾਬ ਸੀ, ਵੱਡੇ ਵੱਡੇ ਰਾਜੇ ਸੀ, ਉਹ ਫਿਰ ਮਦੀਰਾ ਪੀਂਦੇ ਹੁੰਦੇ ਸੀਗੇ, ਤੇ ਇਹ ਗਾਣੇ ਉਦੋਂ ਦੇ ਬਣੇ ਆ। ਕਹਿੰਦੇ ਵੀ ਇਹ ਰਾਜਿਆਂ ਵਾਂਗੂ ਤੁਸੀਂ ਜਿਉਣਾ ਨਾ, ਤੇ ਥੋੜੀ ਥੋੜੀ ਪੀ ਲਿਆ ਕਰੋ।

ਤੰਗ ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਭਾਈ ਰਵਿੰਦਰ ਗਰੇਵਾਲ ਹੋਣਾ ਨੇ ਪੀਣ 'ਤੇ ਨਾ ਪੂਰੀ ਵਿਆਖਿਆ ਕਰਤੀ ਆ ਸੋ ਹੈ ਬਿਲਕੁਲ ਸੱਚ ਆ 905 673 33 ਸੈਂਤੀ ਮੈਂ ਪੀਣ ਪੂਣ ਵਾਲੀਆਂ ਗੱਲਾਂ ਕਰਦਾ ਨਹੀਂ ਵੈਸੇ ਅੱਜ ਫਰਾਈਡੇ ਆ ਅਤੇ ਅੱਜ ਮਾਫ਼

ਅੱਛਾ ਬਾਕੀ ਇਹ ਜਿਹੜੇ ਸਾਡੇ ਸੱਜਣ ਮਿੱਤਰ ਪਿੱਗ ਸ਼ਿਗ ਲਾ ਲੈਂਦੇ ਆ, ਉਹਨਾਂ ਨੂੰ ਪੁੱਛਣਾ ਹੈ ਕਿ ਵਾਕਈ ਇਹ ਐਡਾ ਔਖਾ ਆ ਪੀਣ ਵਾਲੇ ਬੰਦੇ ਵਾਸਤੇ ਐਲ ਸੀ ਬੀ ਦੇ ਕੋਲ ਦੀ ਖਾਲੀ ਲੰਘ ਜਾਣਾ? ਇਹ ਕਹਿੰਦੇ ਬਈ ਇਹ ਤਾਂ ਬਹੁਤ ਔਖਾ, ਬੜਾ ਪੱਥਰ ਦਿਲ ਕਰਨਾ ਪੈਂਦਾ। ਕਹਿੰਦੇ ਸ਼ਰਾਬੀਆਂ ਵਾਸਤੇ, ਪੀਣ ਖਾਣ ਵਾਲਿਆਂ ਵਾਸਤੇ ਠੇਕੇ ਦੇ ਕੋਲ ਦੀ ਲੰਘਣਾ ਬਹੁਤ ਔਖਾ ਬਾਈ। ਸੋ 905-673-3337 ਆਹ ਦੱਸੋ ਬਈ ਕਿੱਡਾ ਕੁ ਕਰੜਾ ਜੇਰਾ ਕਰਨਾ ਪੈਂਦਾ ਕੋਲ ਦੀ ਲੰਘਣ ਦੇ ਲਈ।

0: ਜੀ ਨਾਲ ਦੀ ਨਾਲ ਸਾਡੀ ਕਾਲ ਲੱਗ ਚੁੱਕੀ ਆ। ਬਾਕੀ ਇਹ ਗੱਲਾਂ ਖਾਣ ਪੀਣ ਦੀਆਂ ਹੁੰਦੀਆਂ ਰਹਿਣੀਆਂ, ਥੋੜ੍ਹੀ ਸੇਵਿੰਗ ਅਤੇ ਤੁਹਾਡੇ ਘਰਾਂ ਦੇ ਵਿੱਚ ਤੋਹਫੇ ਆਉਣੇ ਬਹੁਤ ਜ਼ਰੂਰੀ ਆ, ਫਰਨੀਚਰ ਆਉਣਾ ਬਹੁਤ ਜ਼ਰੂਰੀ ਆ। ਫਰਨੀਚਰ ਆਉਣਾ ਕਿੱਥੋਂ ਆ? ਗ੍ਰੈਂਡ ਹੋਮ ਫਰਨੀਚਰ, ਅੱਜ 294 ਵਾਕ ਡਰਾਈਵ 'ਤੇ ਬਾਈ, ਅੱਜ ਲਾਈਨਾਂ ਲੱਗੀਆਂ ਹੋਈਆਂ, ਤੋਹਫੇ 'ਤੇ ਤੋਹਫੇ ਵੰਡੇ ਜਾ ਰਹੇ ਆ। ਤੁਸੀਂ ਗਏ ਕਿ ਨਹੀਂ, ਤੁਸੀਂ ਗੇੜਾ ਲਾਇਆ ਕਿ ਨਹੀਂ? ਸੋ LCBU ਦੇ ਸਾਹਮਣੇ ਗੇੜਾ ਲਾਓ ਨਾ ਲਾਓ, ਪਰ ਗ੍ਰੈਂਡ ਹੋਮ ਫਰਨੀਚਰ ਦਾ ਇੱਕ ਗੇੜਾ ਜ਼ਰੂਰ ਲਾਓ, ਕਿਉਂਕਿ ਲੈਣਾ ਤੁਸੀਂ ਇੱਕ ਫਰਨੀਚਰ ਆ, ਤੋਹਫੇ ਨਾਲ ਦੋ ਮਿਲ ਸਕਦੇ ਆ। ਇਹ ਤਾਂ ਜਾ ਕੇ ਪਤਾ ਲੱਗਣਾ ਕਿ ਤੋਹਫੇ ਕਿਹੜੇ ਕਿਹੜੇ ਸੁੱਖ ਬਾਈ ਜੀ ਤੁਹਾਨੂੰ ਦਿੰਦੇ ਆ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਆ ਜਾਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਰ। ਬਿਲਕੁਲ, ਅੱਜ ਪਰਿਵਾਰਾਂ ਦੀਆਂ ਲੈਣਾ ਲੱਗੀਆਂ ਹੋਈਆਂ ਤੇ ਸੇਜੜੇ ਸੰਡੇ ਵੀ ਪਰਿਵਾਰਾਂ ਦਾ ਇੱਦਾਂ ਹੀ ਪਰਮਾ ਹੰਗਾਰਾ ਮਿਲੂਗਾ। ਸੋ 294 ਵੋਕ ਡਰਾਈਵ, 294

0: ਰਾਜਤੇ ਰੱਖ
1: ਜੀ ਬਾਜੀ
0: ਕਿਆ ਬਾਤ ਆ ਮੈਂ ਕਿਹਾ ਵੀ ਤੁਸੀਂ ਤਾਂ ਵੱਟ ਕੱਢੀ ਹੋਣੇ ਸੁੱਖ ਬਾਈ ਪਹਿਲਾਂ ਇਹ ਦੱਸੋ ਕਿ ਪੰਜਾਬੀ ਲਹਿਰਾਂ ਵੱਲੋਂ ਤੋਹਫੇ ਐਡ ਐਕਸਟਰਾ ਕਰ ਰਹੇ ਹੋ ਨਾ
1: ਬਿਲਕੁਲ ਸੰਧੂ ਸਾਹਿਬ ਗਲਾਸ ਦਾ ਮਾਡਰਨ ਕਾਫੀ ਟੇਬਲ ਸਿਰਫ $199 ਦਾ ਗਲਾਸ ਦਾ ਮਾਡਰਨ ਕਾਫੀ ਟੇਬਲ ਸਿਰਫ $199 ਦਾ ਪਹਿਲੇ 5 ਕਾਲਰ ਜਿਹੜੇ ਰਾਈਟ ਵੇ ਕਾਲ ਕਰਨਗੇ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ
0: ਜੀ ਸੁਖ ਭਾਅ ਜੀ ਤੁਹਾਡੀ ਆਵਾਜ਼ ਕੱਟ ਗਈ ਆ ਆਵਾਜ਼ ਤੁਹਾਡੀ ਆਪਣਾ ਫੋਨ ਦਾ ਮਾਈਕ ਚੈੱਕ ਕਰੋ ਆਈ ਥਿੰਕ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਲੋ ਜੀ ਚਲੋ ਐਨੀਵੇ 905-673-3337 ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚਣਾ 294 ਵੋਕ ਡਰਾਈਵ ਬਹੁਤ ਅਮੇਜ਼ਿੰਗ ਡੀਲਾਂ ਤੁਹਾਨੂੰ ਮਿਲ ਜਾਣੀਆਂ ਆ ਤੁਸੀਂ ਅੱਜ ਵੀ ਜਾਓ ਹੁਣ ਜੇ ਲੇਟ ਹੋ ਗਏ ਹੋ ਪਹਿਲੀ ਗੱਲ ਤਾਂ ਗੱਡੀ ਘੁਮਾਓ ਰਾਈਟ ਵੇ ਅਜੇ ਵੀ 1.5 ਘੰਟਾ ਪਿਆ ਆ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ 'ਤੇ ਜਾਂ ਤੁਸੀਂ ਸਵੇਰੇ ਪਹੁੰਚਿਓ 11 ਵਜੇ ਐਗਜੈਕਟ ਡੋਰ ਓਪਨ ਹੋ ਜਾਣੇ ਆ ਗ੍ਰੈਂਡ ਹੋਮ ਫਰਨੀਚਰ 294 ਵੋਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੁਸੀਂ ਪਹੁੰਚ ਕੇ ਫਿਰ ਆਨੰਦ ਲਓ ਖੂਬਸੂਰਤ ਜੀਆਂ ਡੀਲਾਂ ਦਾ ਗੱਲ ਨਹੀਂ ਆ ਕਿ LCB ਦੇ ਸਾਹਮਣੇ ਕਹਿੰਦੇ ਲੰਘਣਾ ਹੀ ਬਹੁਤ ਔਖਾ ਹੋ ਜਾਂਦਾ ਜੇ ਜਿਹੜਾ ਪੀਣ ਖਾਣ ਵਾਲਾ ਬੰਦਾ ਹਾਂ ਵੀਕਐਂਡ 'ਤੇ ਤਾਂ ਮੰਨ ਸਕਦੇ ਹਾਂ ਵੀਕਐਂਡ 'ਤੇ ਔਖਾ ਹੋ ਸਕਦਾ ਕਿ ਬਈ ਵੀਕਐਂਡ ਕਿੱਦਾਂ ਸੁੱਕਾ ਲੰਘੂਗਾ

0: 905-673-3337 ਨਾਗਪਾਲ ਸਾਹਿਬ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਟੂਡੀਓ ਦੇ ਵਿੱਚ। ਨਾਗਪਾਲ ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਕੀ ਹਾਲ ਚਾਲ ਜੀ?
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ?
0: ਹੈਪੀ ਫਰਾਈਡੇ।
1: ਹੈਪੀ ਫਰਾਈਡੇ ਜੀ।
0: ਪਰ ਫਰਾਈਡੇ ਸੁੱਕਾ ਹੀ ਮਨਾ ਕੇ ਆਏ ਹੋ ਕਿ ਅੱਜ ਜਿਸ ਤਰ੍ਹਾਂ ਥੱਕੇ ਹੋ ਤੁਸੀਂ? ਅੱਜ ਕਿੰਨੇ ਕੁ ਕਲਾਇੰਟ ਤੁਸੀਂ, ਕਿੰਨੇ ਕੁ ਪਰਿਵਾਰਾਂ ਦੀ ਹੈਲਪ ਕਰਕੇ?
1: ਅਪਰੋਕਸੀਮੇਟਲੀ 8 ਬੰਦੋ ਕੀ ਫੰਡਿੰਗ ਅੱਜ ਗਿਰੀ ਹੋਏਗੀ ਉਨਕੇ ਅਕਾਊਂਟ ਮੈਂ, ਐਂਡ ਦੈਨ।
0: ਅੱਛਾ, ਤੁਹਾਨੂੰ ਪਤਾ ਲੱਗ ਜਾਂਦਾ ਜਦੋਂ ਫੰਡਿੰਗ ਕਲਾਇੰਟ ਦੇ ਅਕਾਊਂਟ 'ਚ ਆਉਂਦੀ ਹੈ?
1: ਬਿਲਕੁਲ ਜੀ, ਪਤਾ ਲੱਗ ਜਾਂਦਾ ਹੈ।
0: ਓਕੇ,
1: ਹਾਂਜੀ ਹਾਂਜੀ, ਕਿਉਂਕਿ ਇਟਸ ਵੈਰੀ ਕਲੀਅਰ, ਆਪ ਲੌਗਇਨ ਕਰਕੇ ਦੇਖ ਸਕਦੇ ਹੈ।
0: ਓਕੇ,
1: ਕਾਲਜ ਸੇ ਮੈਂ ਪਤਾ ਲੱਗ ਜਾਂਦਾ ਨਾ ਕਿ ਅੱਜ
0: ਅਪਰੂਵ, ਨੋਟੀਫਿਕੇਸ਼ਨ ਆ ਜਾਂਦਾ
1: ਐਕਸਲ ਮੈਂ ਅਪਰੂਵਡ ਲਿਖਾ ਆ ਜਾਂਦਾ ਨਾ ਕਾਲਜ ਸੇ ਕਿ ਅੱਜ 8 ਬੰਦੋ ਕੇ ਅਪਰੂਵ ਹੋ ਗਏ ਹੈ, 10 ਬੰਦੋ ਕੇ ਅਪਰੂਵ ਹੋ ਗਏ, ਐਸਾ ਕਰਕੇ ਥੋੜਾ ਟਰੈਕ ਰਹਿਤਾ ਪੂਰਾ ਸਿਸਟਮ ਦਾ ਕਿਆ ਚੱਲ ਰਿਹਾ ਹੈ।
0: ਜਿੱਦਾਂ ਘਰ ਦਾ ਲੋਨ ਹੁੰਦਾ ਨਾਗਪਾਲ ਸਰ, ਸਟਾਰਟਿੰਗ ਦੇ ਵਿੱਚ ਈਅਰ ਦੇ ਵਿੱਚ ਇੰਟਰਸਟ ਵਿੱਚ ਜਿਹੜਾ ਜ਼ਿਆਦਾ ਹੁੰਦਾ, ਪ੍ਰਿੰਸੀਪਲ ਘੱਟ, ਇਹਦੇ ਵਿੱਚ ਇਹਦਾ ਕੀ ਸਾਰਾ ਸਿਨੈਰੀਓ ਕੀ ਹੈ?
1: ਹਾਂਜੀ, ਲਾਈਕ ਐਸਾ ਹੈ ਬਿਲਕੁਲ, ਜੈਸੇ ਆਪ ਮੰਨ ਕੇ ਚੱਲੇ ਅਗਰ $2500 ਆਪਕਾ ਮੰਥਲੀ ਮੋਰਟਗੇਜ ਹੈ ਘਰ ਕਾ
0: ਜੀ,
1: ਤੋ ਉਸਮੇ ਸੇ 1500 ਜੋ ਹੈ ਵੋ ਇੰਟਰਸਟ ਮੈਂ ਜਾਤਾ ਹੈ ਔਰ 1000 ਪ੍ਰਿੰਸੀਪਲ ਮੈਂ। ਇਗਜ਼ਾਮਪਲ ਦੇ ਰਹਾ ਹੂੰ ਇੱਕ ਮੈਂ, ਕਿ ਮੇਰਾ ਖੁਦ ਕਾ ਇਗਜ਼ਾਮਪਲ ਹੀ ਹੈ, 3 ਸਾਲ ਪਹਿਲੇ ਕਾ, ਰਾਈਟ? ਤਬ ਰੇਟ ਥੋੜ੍ਹੇ ਅਲੱਗ ਥੇ, ਤੋ ਅਬ ਇਸਮੇ ਔਰ ਲਾਈਕ 15-20 ਸਾਲ ਕੇ ਬਾਅਦ ਇਹ ਜੋ ਫਲੋ ਹੈ ਅਲੱਗ ਇੰਟਰਚੇਂਜ ਹੋਤਾ ਹੈ, ਮਤਲਬ 15 ਸਾਲ ਬਾਅਦ ਜਾ ਕੇ ਇੰਟਰਸਟ ਮੈਂ ਪੈਸੇ ਕਮ ਜਾਤੇ ਔਰ ਪ੍ਰਿੰਸੀਪਲ ਮੈਂ ਜ਼ਿਆਦਾ ਜਾਤੇ ਹੈ, ਬਟ ਯਹਾਂ ਪੇ ਅਲੱਗ ਤਰੀਕੇ ਕਾ ਲੋਨ ਹੈ। ਇਹ ਲੋਨ ਜੋ ਹੈ ਜਬ ਤੱਕ ਆਪ ਪੜ੍ਹ ਰਹੇ ਹੈ ਤਬ ਤੱਕ 0% ਪੇ ਹੈ, ਔਰ 1.5 ਸਾਲ ਬਾਅਦ ਵੀ ਇਸਕਾ ਵਿਆਜ 2.5% ਹੈ ਪੂਰੇ ਸਾਲ ਕਾ। ਤੋ ਆਪ ਅਭੀ ਕਾਲ ਕਰੇਂ, ਐਨਰੋਲ ਕਰੇਂ ਯੂਨੀ ਗਲੋਬਲ ਐਡਵਾਈਜ਼ਰੀ, ਆਫਿਸ ਹਮਾਰਾ ਅਭੀ ਵੀ ਓਪਨ ਹੈ। ਆਪ ਲਾਈਕ ਆਸਾਨ ਸੇ ਕੋਰਸਿਸ ਕਰੇਂ, ਫੁੱਲੀ ਔਨਲਾਈਨ ਕੋਰਸਿਸ ਕਰੇਂ, ਫੰਡਿੰਗ 30-100,000 ਹਾਸਿਲ ਆਪਣੇ ਅਕਾਊਂਟ ਮੈਂ ਕਰੇਂ।
0: ਫੰਡਿੰਗ ਦੀ ਜਦੋਂ ਨਾਗਪਾਲ ਸਰ ਗੱਲਬਾਤ ਕਰਦੇ ਹਾਂ, ਗ੍ਰਾਂਟਸ ਦੀ ਗੱਲਬਾਤ ਕਰਦੇ ਹਾਂ, ਜੇ ਆਪਾਂ ਫੈਮਿਲੀ ਆਫ 2, 3, 4, 5, ਕਿਸੇ ਦੇ ਇੱਕ ਬੱਚਾ, ਕਈ ਸਿੰਗਲ ਕਪਲ ਆ, ਕਿਸੇ ਦੇ 3 ਬੱਚੇ ਆ, ਸੋ ਫੈਮਿਲੀ ਦੇ ਹਿਸਾਬ ਨਾਲ ਜਿਹੜੀ ਗ੍ਰਾਂਟਸ ਬਣਦੀ ਹੈ ਜਾਂ ਫਿਕਸ ਆ?
1: ਫੈਮਿਲੀ ਸਾਈਜ਼ ਦੇ ਨਾਲ, ਲਾਈਕ ਅਗਰ ਆਪਕੀ ਫੈਮਿਲੀ ਸਾਈਜ਼ ਜ਼ਿਆਦਾ, ਆਪਕੇ ਨੰਬਰ ਆਫ ਕਿਡਸ ਜ਼ਿਆਦਾ ਹੈ, ਜੈਸੇ ਅੱਜ ਇੱਕ ਲਾਈਕ ਰਿਟਾਇਰਡ ਕਪਲ ਕਾ ਫੋਨ ਆਇਆ
0: ਜੀ,
1: ਤੋ ਉਹਨਾਂ ਨੇ ਬੋਲਾ ਕਿ ਹਮਾਰੀ ਫੰਡਿੰਗ ਕਿਤਨੀ ਬਣਤੀ, ਮਤਲਬ ਉਨਕੀ ਬਣਤੀ 45,000, ਉਸਮੇ ਸੇ 25,000 ਗ੍ਰਾਂਟ ਹੈ
0: ਜੀ,
1: ਔਰ ਸੱਤ ਲਾਈਕ ਜੋ ਰੈਸਟ ਬਚਾ 20,000, ਦੈਟਸ ਦਾ ਲੋਨ, ਆਪਸ਼ਨਲ ਲੋਨ। ਅਬ ਇਸਮੇ ਅੰਕਲ ਕੋ ਘਰ ਕੇ ਲਈ ਬਣ ਰਿਹਾ ਹੈ $14,500 ਜੋ ਘਰ ਲੈ ਕੇ ਜਾ ਰਹੇ ਹੈ ਕਾਲਜ ਕੀ ਫੀਸ ਨਿਕਾਲਨੇ ਕੇ ਬਾਅਦ
0: ਜੀ,
1: ਗ੍ਰਾਂਟ ਕਾ ਸਿਰਫ $14,500 ਗ੍ਰਾਂਟ ਕਾ, ਔਰ 20,000 ਆਪਸ਼ਨਲ ਲੋਨ ਐਟ 0%, ਠੀਕ 32-34 ਜਿਤਨਾ ਮੇਰੇ ਕਾ ਬਣ ਗਿਆ। ਤੋ ਜੈਸੇ ਫਿਰ ਕਹਿਤੇ ਇਹ ਤੋ ਬਹੁਤ ਕਮ ਹੈ, ਤੋ ਮੈਨੇ ਵੀ ਮਤਲਬ ਮੇਰੇ ਸਟਾਫ ਨੇ ਬੋਲਾ, ਮਤਲਬ ਲੋਕ ਫੀ ਕਾ ਪੈਸਾ ਹਮੇਸ਼ਾ ਕਮ ਲਗਤਾ ਹੈ, ਜਬ ਘੰਟੇ ਪਰ ਆਵਰ ਕਾਮ ਕਰਤੇ ਹੈ ਨਾ ਤਬ ਵੋ ਪੈਸਾ ਜ਼ਿਆਦਾ ਲਗਤਾ ਹੈ। ਆਈ ਡੋਂਟ ਨੋ ਵਾਟਸ ਦਾ ਥਿੰਕਿੰਗ, ਐਸੇ ਵੀ ਕਿਆ ਥਿੰਕਿੰਗ ਹੈ, ਬਟ ਐਸਾ ਹਰ ਕੋਈ ਨਹੀਂ ਕਹਤਾ। ਅਬ ਅਸਲੀ ਕਾਮ ਕੀ ਕਮਾਈ ਤੋ ਕਮੀ ਹੋਤੀ ਨਾ
0: ਜੀ,
1: ਆਪ ਆਪਣੇ ਉਨਕੋ ਬੋਲ ਅੰਕਲ ਕੋ, ਮਤਲਬ ਅਬ ਉਸਕੇ ਲਈ ਇਗਜ਼ਾਮਪਲ ਕਿਆ ਹੈ, ਮਤਲਬ ਦੇਰ ਇਜ਼ ਨੋ, ਇਟਸ ਅ ਕ੍ਰਿਸਟਲ ਕਲੀਅਰ ਥਿੰਗ, ਆਪਕੀ ਜਿਤਨੀ ਫੰਡਿੰਗ ਮਿਲਦੀ ਆਪਕੋ ਉਤਨੀ ਹੀ ਮਿਲੇਗੀ,
0: ਸੋ ਇਹਦੇ ਵਿੱਚ ਕੋਈ ਝੋਲ ਨਹੀਂ ਹੈ ਵੀ ਤੁਸੀਂ ਵਧਾ ਦੋਗੇ ਕਿ ਨਹੀਂ?
1: ਬਿਲਕੁਲ
0: ਝੋਲ, ਗਵਰਨਮੈਂਟ ਇਹ ਚੀਜ਼ ਡਿਸਾਈਡ ਕਰਦੀ ਹੈ।
1: ਬਿਲਕੁਲ, ਗਵਰਨਮੈਂਟ ਦਾ ਕੈਲਕੂਲੇਟਰ ਹੈ, ਆਪ ਇਨਪੁਟ ਦੇਤੇ ਹਮ ਡਾਲਤੇ ਹੈ, ਇਤਨਾ ਐਸਟੀਮੇਟ ਬਣਤਾ ਹੈ, ਉਤਨੀ ਫੰਡਿੰਗ ਆਪਕੇ ਅਕਾਊਂਟ ਮੇਂ 30-90 ਡੇਜ਼ ਮੇਂ ਆ ਜਾਤੀ ਹੈ, ਯਾ ਤੋ ਕੋਈ ਬੰਦਾ ਮਤਲਬ ਹਮ ਤੋ ਇਮਾਨਦਾਰੀ ਸੇ ਕਾਮ ਕਰਤੇ ਸੀ।
0: ਨਾਗਪਾਲ ਸਰ, ਮੰਨ ਲਓ ਕਿ ਹੁਣ ਇੱਕ 45 ਸਾਲ ਦਾ ਬੰਦਾ ਤੁਹਾਡੇ ਕੋਲ ਗਿਆ, ਉਹਦੀ ਵਾਈਫ ਆ ਜਾਂ ਉਹਦੇ ਹਸਬੈਂਡ ਵਾਈਫ ਗਏ ਜਾਂ ਬੱਚੇ ਆ, ਰਾਈਟ? ਇੱਕ ਤੁਹਾਡੇ ਕੋਲ 65 ਸਾਲ ਦਾ ਅੰਕਲ ਜਾ ਰਿਹਾ, ਸੋ ਕੀ ਜਿਹੜੀ ਫੰਡਿੰਗ ਆ ਉਹ ਏਜ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਘੱਟ ਵੱਧ ਦਾ?
1: ਬਿਲਕੁਲ ਨਹੀਂ,
0: ਨਹੀਂ ਹੁੰਦਾ।
1: ਕੈਨੇਡਾ ਹੈਜ਼ ਚਾਰਟਰ ਆਫ ਰਾਈਟਸ ਐਂਡ ਫਰੀਡਮ, ਕੋਈ ਇਹ ਚ ਡਿਫਰੈਂਸ ਨਹੀਂ ਹੈ ਇਸਮੇ।
0: ਸੋ ਓਕੇ, ਜਿਹੜਾ 45 ਸਾਲ ਦਾ ਉਹਦੀ ਵੀ ਫੰਡਿੰਗ ਉਨੀ ਬਣੀ ਹੈ, ਜਿਹੜਾ 65 ਸਾਲ ਦਾ ਉਹਦੀ ਬਣੀ ਬਣੀ ਹੈ?
1: ਡਿਪੈਂਡ ਔਨ ਦਾ ਕਿਡਸ,
0: ਕਿਡਸ ਓਕੇ,
1: ਅਗਰ 65, ਹਮਾਰੇ ਪਾਸ ਐਸੇ ਕੇਸ ਆਤੇ ਹੈ ਜਿਨਕੀ ਉਮਰ 57 ਈਅਰਸ ਹੈ, ਉਨਕੇ ਦੋ ਬੱਚੇ 18-18 ਮਹੀਨੇ ਕੇ ਹੈ।
0: ਅੱਛਾ,
1: ਐਸੇ ਵੀ ਕੇਸ ਹੈ ਹਮਾਰੇ ਪਾਸ, ਐਸਾ ਅੱਜ ਕ੍ਰਿਸ਼ਨਾ ਕਸਮ ਆ ਜਾਇਆ ਐਸਾ ਕੇਸ, ਤੋ ਮੈਨੇ ਪਹਿਲੇ ਕਨਫਰਮ ਕਰਾਇਆ, ਮੈਨੇ ਕਿਹਾ ਇਜ਼ ਇਟ ਰਾਈਟ,
0: ਹਾਂ
1: ਇਟਸ ਰਾਈਟ, ਮੈਂ ਹੈਰਾਨ ਥਾ। ਓਕੇ, ਸੋ ਇਸਮੇ ਉਹਨੇ ਫਿਰ ਆਪਣੇ ਕੋ ਲਾਈਕ, ਹਾਂ ਅਬ ਇਸਮੇ ਏਜ ਕਾ ਡਿਸਕ੍ਰਿਮੀਨੇਸ਼ਨ ਨਹੀਂ ਹੈ, ਉਨਕੇ ਬੱਚੇ ਛੋਟੇ ਹੈ ਜਾਂ ਫਿਰ ਕਾਲਜ ਯੂਨੀਵਰਸਿਟੀ ਜਾ ਰਹੇ ਹੈ, ਅਗਰ ਦੇ ਆਰ ਕਾਊਂਟਡ ਐਜ਼ ਡਿਪੈਂਡੈਂਟਸ, ਤੋ ਫੈਮਿਲੀ ਆਫ 2 ਕੋ 45,000, ਫੈਮਿਲੀ ਆਫ 3 ਕੋ 60,000, ਫੈਮਿਲੀ ਆਫ 4 ਕੋ 80,000, ਫੈਮਿਲੀ ਆਫ 5 ਕੋ 100,000 ਕੀ ਫੰਡਿੰਗ ਆਤੀ ਹੈ। ਫੰਡਿੰਗ ਕੇ ਦੋ ਪਾਰਟਸ ਹੈ, ਗ੍ਰਾਂਟਸ, ਗ੍ਰਾਂਟਸ, ਗ੍ਰਾਂਟਸ ਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੀ ਹੈ ਅੱਜ ਕੀ ਡੇਟ ਮੇਂ, ਕਿਸੀ ਕੋ 100,000 ਆ ਰਹਾ ਹੈ 50,000 ਗ੍ਰਾਂਟ, ਕਿਸੀ ਕੋ 45,000 ਆ ਰਹਾ ਹੈ, ਤੋ 22,500 ਇਜ਼ ਦ ਗ੍ਰਾਂਟ, ਗ੍ਰਾਂਟ, ਗ੍ਰਾਂਟ ਮਨੀ, ਰੈਸਟ ਇਜ਼ ਆਪਸ਼ਨਲ ਲੋਨ ਐਟ 0%, ਔਰ 1.5 ਸਾਲ ਬਾਅਦ ਵੀ 2.5% ਵਿਆਜ ਕਾ ਹੈ। ਫਿਕਸ ਕਿਸ ਰਹਿਤੀ ਹੈ, ਫਿਕਸ ਕੈਸੇ, 17,000 ਕਾ ਲੋਨ ਆਪਕੋ ਮਿਲਤਾ ਹੈ ਜੈਸੇ, 162 की किस्त बनेगी, उसमें से ब्याज $23 है, क्योंकि डेढ़ साल बाद स्टार्ट हो रहा है. दस साल में पे कर सकते हैं, 14.5 साल में पे कर सकते हैं, 3 साल में पे कर सकते हैं. मैंने अपना 3 साल में पे कर दिया था लोन, ऑप्शनल है, मत लीजिए लोन से.
0: दो साल दे विच पर कोई इंटरेस्ट नहीं.
1: अगर 2 साल का कोर्स कर रहे हो तो 2.5 साल तक इंटरेस्ट नहीं है.
0: अच्छा 2.5 साल तक.
1: अगर एक
0: नंबर कर हो तो नंबर दे दो.
1: पहले फीस पूछ लो हमसे, लोगों को लगेगा पैसे मिल रहे तो मतलब हमने
0: फीस बाद पूछ लेंगे. ओके, तुसी फीस भी दसो और नाल दी नाल जे हुणे साडे स्रोते परिवार जे थानू कंसल्ट करन ते किन्ना टाइम लग जूगा, तुसी दसो किन्ने टाइम दे विच तुसी कैलकुलेट करके दस सकदे हो.
1: अप्रोक्सीमेट तो मैं आपको राइट अवे अभी कॉल पे ही बता देंगे. नंबर 1. नंबर 2, कल हमारा ऑफिस ओपन है 11 से 4. एग्जैक्ट नंबर्स ऑफिस आए या मैं ऑफिस टाइम पे कॉल कर ले, आपको स्क्रीन पे फोटो भेज देंगे. एक आपके इतनी फंडिंग मिलती है, आप हमें कॉल करें. अच्छा एस्टीमेट तो आपको राइट अवे अभी ही मिल जाएगा. फीस हमारी काम होने के बाद, आज जैसे 8 लोगों की फंडिंग गिरी है, अब वो लोग हमारी फीस देंगे. कितनी, कोई परसेंटेज है नहीं, कोई कमीशन है नहीं, ठा करके कह रहा, कोई कमीशन कोई परसेंटेज नहीं है, कोई चलाकी नहीं है. $199 या $499 फीस है, फ्लैट फीस है डिपेंडिंग ऑन कोर्स. तो कॉल करें. गवर्नमेंट इतनी जगहों में जब इन्वेस्ट करती है, चाहे LGBT पे 100 मिलियन, डेंटल केयर. अभी मैं क्लिनिक गया, मेरी तबीयत थोड़ी खराब है, क्लिनिक गया था, वहां पे लिखा था, पोस्टर पड़ा हुआ था
0: जी,
1: रिफ्यूजीज, आर यू हैव यू अप्लाइड रिफ्यूजी, ओके, जूते की सोल फ्री, फिजियोथेरेपी फ्री, कायरोप्रैक्टर फ्री, आप और मैं जाएंगे तो बिलिंग ठा ठा ठा, रिफ्यूजीज की सब कुछ फ्री. बट तब हमें हैरानी नहीं होती, जब हम एजुकेशन में गवर्नमेंट फंड कर रही है, ग्रांट दे रही है, तभी हमें लगता है भाई यही कुछ टीका होगा. देयर इज नो कैच इन इट. कॉल करें, ऑफिस आए. 3 हफ्ते रह गए हैं, गवर्नमेंट ग्रांट्स बंद कर रही है अभी, यानी आज का शो सुन के 3 हफ्ते बाद आएंगे सर, अब चला दो. सॉरी 3 हफ्ते नहीं, 2 वीक्स, 2 हफ्ते रह गए.
0: सो नंबर
1: 437-264-31-75, 437-264-31-75. हुने कॉल करो तो एस्टीमेट लो जी, 437-264-31-75. ऑफिस हमारा कल भी ओपन है जी, 437-264-31-75. 437-264-31-75. हुने कॉल करो तो एस्टीमेट चको, सिर्फ 2 हफ्ते ही रह गए हैं बस.
0: एक और नंबर फिर दे दो जी.
1: नंबर जी 437-264-31-75, 437-264-31-75. नंबर ऑफ किट ज्यादा फंडिंग आती है, आपके अकाउंट में सीधा फंडिंग आती है, हमारे में नहीं आती.
0: क्या बात है जी. 905-673-3337, 905-673-3337.

ਇੱਕ ਤੁਹਾਨੂੰ ਮੈਸੇਜ ਦੇਣਾ ਆ, ਜਿੰਨੇ ਵੀ ਸਾਡੇ ਨਾਲ ਹਿੰਦੂ ਪਰਿਵਾਰ ਸਾਡੇ ਵੀਰ ਭੈਣਾਂ ਮਾਤਾਵਾਂ ਸੁਣ ਰਹੀਆਂ ਨੇ, ਮਾਸਟਰ ਸਲੀਮ ਜੀ ਇੱਕ ਬਹੁਤ ਵੱਡਾ ਬੜਾ ਵੱਡਾ ਵਿਸ਼ਾਲ ਜਾਗਰਣ ਲੈ ਕੇ ਆ ਰਹੇ ਨੇ, ਮਹਾਂਸ਼ਕਤੀ ਜਾਗਰਣ ਹਿੰਦੂ ਸਭਾ ਮੰਦਰ ਦੇ ਵਿੱਚ ਹੋਣ ਜਾ ਰਿਹਾ 10 ਜੁਲਾਈ ਨੂੰ, ਅਤੇ ਤੁਸੀਂ ਉਹਦੇ ਵਿੱਚ ਪਹੁੰਚਣਾ, ਕੋਈ ਟਿਕਟਸ ਨਹੀਂ ਆ, ਤੁਸੀਂ ਆਪਣੀ ਸ਼ਰਧਾ ਨਾਲ ਲੰਗਰ ਦੇ ਵਿੱਚ ਸੇਵਾ ਪਾਉਣੀ ਅਤੇ ਪਾ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਅੱਗੇ ਸੁਨੇਹਾ ਦਿਓ ਕਿ ਬਿਲਕੁਲ ਫ੍ਰੀ ਦੇ ਵਿੱਚ ਇਹ ਐਂਟਰੀ ਆ, ਅਤੇ ਤੁਸੀਂ ਜਾ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਲਓ। ਬਹੁਤ ਵੱਡਾ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਹਿੰਦੂ ਸਭਾ ਮੰਦਰ ਦੇ ਵਿੱਚ, ਹਿੰਦੂ ਸਭਾ ਕੋਰ ਮੰਦਰ ਜਿਹਨੂੰ ਤੁਸੀਂ ਕਹਿੰਦੇ ਹੋ, 9225 ਦਾ ਗੋਰ ਮੰਦਰ ਬ੍ਰੈਂਪਟਨ, 4370701 'ਤੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਬਾਲੀ। ਨਾਲ ਦੀ ਨਾਲ ਤੁਸੀਂ ਜੇ ਸੇਵਾ ਲੰਗਰ ਦੇ ਵਿੱਚ ਪਾਉਣੀ ਚਾਹੁੰਦੇ ਹੋ, ਆਪਣੇ ਜੇ ਤੁਹਾਡੀ ਇੱਛਾ ਆ ਤੁਸੀਂ ਲੰਗਰ ਦੇ ਵਿੱਚ ਸੇਵਾ ਪਾਉਣੀ ਆ, ਤਾਂ ਤੁਸੀਂ ਜਾਗਰਣ JAGRAN ਜਾਗਰਣ ਸੇਵਾ SEVA1@gmail.com 2, 4, 5, 10, 20, 50 ਡਾਲਰ ਜਿੰਨੇ ਵੀ ਤੁਸੀਂ ਆਪਣੀ ਸ਼ਰਧਾ ਦੇ ਨਾਲ ਲੰਗਰ ਦੇ ਵਿੱਚ ਪਾਉਣਾ ਚਾਹੁੰਦੇ ਹੋ ਅਤੇ ਤੁਸੀਂ ਉਹ ਪਾ ਸਕਦੇ ਹੋ jagranseva1@gmail.com, ਜਾਂ ਤੁਸੀਂ ਮੈਨੂੰ 9 to 10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਕਾਲ ਕਰ ਲਿਓ, ਤੁਹਾਨੂੰ ਬਹੁਤ ਹੀ ਇਨਫੋਰਮੇਸ਼ਨ ਦੇ ਦਾਂਗੇ। ਸੋ ਜਾਗਰਣ ਹੋਣ ਜਾ ਰਿਹਾ ਜੀ ਮਾਸਟਰ ਸਲੀਮ ਦਾ 10 ਜੁਲਾਈ ਨੂੰ ਸ਼ਾਮ ਨੂੰ 7 ਵਜੇ ਹਿੰਦੂ ਸਭਾ ਮੰਦਰ ਦੇ ਵਿੱਚ।

0: ਸੋ ਸਮਾਂ ਹੋ ਗਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਦੇ ਨਾਲ, ਪੰਜਾਬ ਦੀ ਧਰਤੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਲੈ ਕੇ। ਸੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਔਰ ਤੁਸੀਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜਾਂਗੇ। ਸੋ ਸਟੇ ਟਿਊਨਡ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਇਤਰਾਜ਼ਯੋਗ ਵੀਡੀਓ ਮਾਮਲੇ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਪੱਧਰੀ ਵਫਦ ਨੇ ਪੰਜਾਬ ਪੁਲਿਸ ਦੇ ਕੋਲ ਅਧਿਕਾਰਤ ਲਿਖਤੀ ਸ਼ਿਕਾਇਤ ਕਰਵਾਈ ਹੈ। ਐਸ ਜੀ ਪੀ ਸੀ ਦੇ ਜੂਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਪਹੁੰਚੇ ਇਸ ਵਫਦ ਨੇ ਡੀ ਜੀ ਪੀ ਕੋਲ ਮੰਗ ਕੀਤੀ ਹੈ ਕਿ ਸਿੱਖ ਕੌਮ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਤੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਪੁਲਿਸ ਨੇ ਇਸ ਤੋਂ ਬਾਅਦ ਮੁੱਦੇ ਉੱਤੇ ਪ੍ਰੈਸ ਨਾਲ ਗੱਲਬਾਤ ਵੀ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਦਾ ਕਹਿਣਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਉੱਤੇ ਕਰਵਾਈ ਗਈ ਜਾਂਚ ਵਿੱਚ ਵੀਡੀਓ ਅਸਲੀ ਪਾਈ ਗਈ ਸੀ, ਜਿਸ ਤੋਂ ਬਾਅਦ ਹੀ ਸਾਰੀ ਕਾਰਵਾਈ ਆਰੰਭੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਮੁੱਖ ਮੰਤਰੀ ਦੇ ਖਿਲਾਫ਼ ਅਧਿਕਾਰਤ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ, ਉੱਥੇ ਹੀ ਚੇਤਾਵਨੀ ਵੀ ਦਿੱਤੀ ਹੈ ਕਿ 27 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਈ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਮੁਤਾਬਕ ਜੇਕਰ ਪੰਜਾਬ ਪੁਲਿਸ ਨੇ ਇਸ ਲਿਖਤੀ ਸ਼ਿਕਾਇਤ ਤੇ ਤੁਰੰਤ ਨਿਰਪੱਖ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਵੇਗੀ ਅਤੇ ਆਉਂਦੀ 5 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣ ਵਾਲੇ ਵੱਡੇ ਪੰਥਕ ਇਕੱਠ ਦੌਰਾਨ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਦਰਮਿਆਨ ਭਲਕੇ ਭਾਰਤੀ ਸਮੇਂ ਮੁਤਾਬਕ 5 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪੰਥਕ ਇਕੱਠ ਇਸੇ ਮੁੱਦੇ ਉੱਤੇ ਰੱਖਿਆ ਗਿਆ ਜਿਸ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦਰਮਿਆਨ ਕਈ ਮੀਟਿੰਗਾਂ ਕੀਤੀਆਂ ਗਈਆਂ ਨੇ ਜਿਸ ਵਿੱਚ ਗੁਰੂ ਘਰਾਂ ਦੇ ਮੈਨੇਜਰਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਧਰਮ ਪ੍ਰਚਾਰਕਾਂ ਨੇ ਹਿੱਸਾ ਲਿਆ ਅਤੇ ਉੱਥੇ ਪਹੁੰਚਣ ਲਈ ਵੱਡੀ ਗਿਣਤੀ ਵਿੱਚ ਸਾਰਿਆਂ ਨੂੰ ਸੁਨੇਹੇ ਭੇਜੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਆ ਤੇ ਹੋਰ ਪੰਥਕ ਆਗੂਆਂ ਵੱਲੋਂ ਵੀ ਸੰਤ ਸਮਾਜ ਤੇ ਵੱਖ ਵੱਖ ਜਥੇਬੰਦੀਆਂ ਨੂੰ ਭਲਕੇ ਦੇ ਪੰਥਕ ਇਕੱਠ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ। ਲੰਮੇ ਸਮੇਂ ਤੱਕ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਆਖਿਰਕਾਰ ਰਿਲੀਜ਼ ਹੋ ਗਈ ਹੈ। ਹਾਲਾਂਕਿ ਇਸ ਦਾ ਨਾਂ ਤਬਦੀਲ ਕਰਨਾ ਪਿਆ ਤੇ ਹੁਣ ਇਹ ਫਿਲਮ ਪੰਜਾਬ 95 ਥਾਂ ਤਲੁਜ ਨਾਂ ਨਾਲ ਰਿਲੀਜ਼ ਹੋਈ ਹੈ ਅਤੇ ਇਸ ਨੂੰ OTT ਪਲੇਟਫਾਰਮ Z5 ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਆਧਾਰਿਤ ਹੈ, ਜਿਨ੍ਹਾਂ ਨੇ ਪੰਜਾਬ ਅੰਦਰ ਸਿੱਖ ਨੌਜਵਾਨਾਂ ਦੇ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਸੰਬੰਧੀ ਕੰਮ ਕੀਤਾ ਸੀ ਅਤੇ ਇਸ ਉਪਰੰਤ ਉਹਨਾਂ ਦਾ 1995 ਵਿੱਚ ਕੋਈ ਥਾਂ ਪਤਾ ਨਹੀਂ ਲੱਗਾ ਸੀ। ਫਿਲਮ ਦਾ ਨਿਰਦੇਸ਼ਕ ਹਨੀ ਤਰੇਹਨ ਨੇ ਕੀਤਾ ਹੈ ਅਤੇ ਇਸ ਨੂੰ RSVP ਅਤੇ ਮੈਗਫਿਨ ਪਿਕਚਰਸ ਨੇ ਜਾਰੀ ਕੀਤਾ। ਇੱਥੇ ਤੁਹਾਨੂੰ ਦੱਸ ਦਈਏ ਕਿ ਰਿਲੀਜ਼ ਤੋਂ ਪਹਿਲਾਂ ਇਸ ਫਿਲਮ ਦਾ ਨਾਂ 3 ਵਾਰ ਬਦਲਿਆ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਇਸ ਫਿਲਮ ਦਾ ਨਾਂ ਘੱਲੂਘਾਰਾ ਰੱਖਿਆ ਗਿਆ ਸੀ, ਜੋ ਕਿ ਇੱਕ ਕੌਮ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਬਾਅਦ ਵਿੱਚ ਜਦੋਂ ਸੈਂਸਰ ਬੋਰਡ ਨੇ ਫਿਲਮ ਰੋਕ ਦਿੱਤੀ ਤਾਂ ਸਾਬਤ ਕੀ ਭਪਾਈ ਦੇ ਅੰਤ ਵਿੱਚ 6 ਮਹੀਨਿਆਂ ਦੀ ਪ੍ਰਕਿਰਿਆ ਤੋਂ ਬਾਅਦ ਫਿਲਮ ਨੂੰ 21 ਕੱਟ ਲਾਉਣ ਤੋਂ ਬਾਅਦ ਮਨਜ਼ੂਰੀ ਮਿਲੀ ਸੀ ਤੇ ਇਸ ਦਾ ਨਾਂ ਬਦਲ ਕੇ ਪੰਜਾਬ 95 ਰੱਖਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਮਾਮਲਾ ਬੰਬੇ ਹਾਈ ਕੋਰਟ ਵਿੱਚ ਵੀ ਗਿਆ ਅਤੇ ਸਾਲ 2023 ਦੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਣ ਵਾਲਾ ਇਸ ਫਿਲਮ ਦਾ ਪ੍ਰੀਮੀਅਰ ਵੀ ਐਨ ਮੌਕੇ ਉੱਤੇ ਰੋਕ ਦਿੱਤਾ ਗਿਆ ਸੀ। ਇਸ ਫਿਲਮ ਦੇ ਰੁਕਣ ਪਿੱਛੇ ਕਈ ਰਾਜਨੀਤਿਕ ਕਾਰਨ ਵੀ ਦੱਸੇ ਗਏ ਸਨ। ਹੁਣ ਫਿਲਮ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਫਿਲਮ ਨੂੰ ਪਹਿਲਾਂ ਵਾਲਾ ਟਾਈਟਲ ਵੀ ਨਹੀਂ ਮਿਲ ਸਕਿਆ, ਇਸ ਲਈ ਹੁਣ ਇਹ ਫਿਲਮ ਸਤਲੁਜ ਦੇ ਨਾਂ ਹੇਠਾਂ ਰਿਲੀਜ਼ ਕੀਤੀ ਗਈ ਹੈ ਅਤੇ Z5 OTT ਦੇ ਉੱਪਰ ਫਿਲਮ ਆਖਿਰਕਾਰ ਜਾਰੀ ਹੋ ਗਈ ਹੈ। ਪੰਜਾਬ ਦੀ ਸਿਆਸਤ ਵਿੱਚ ਵੱਡੀ ਹਿਲਜੁਲ ਇਹ ਹੋਈ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਇੱਕ ਵਾਅਦਾ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰੇ ਪੰਜਾਬ ਕਾਂਗਰਸ ਦੇ ਆਗੂ ਇਕੱਠੇ ਹੋਏ ਅਤੇ ਉਹਨਾਂ ਨੇ ਹਾਈ ਕਮਾਂਡ ਨੂੰ ਪਿਛਲੇ ਦਿਨੀ ਲਏ ਗਏ ਫੈਸਲੇ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਦਰਅਸਲ ਚਰਚਾ ਚੱਲ ਰਹੀ ਸੀ ਕਿ ਹਾਈ ਕਮਾਂਡ ਨੇ ਪਿਛਲੇ ਦਿਨੀ ਜੋ ਨਿਯੁਕਤੀਆਂ ਕੀਤੀਆਂ ਅਤੇ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਐਲਾਨਿਆ ਜਾਂ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਐਲਾਨਿਆ, ਉਸ ਲਈ ਕਾਂਗਰਸ ਅੰਦਰ ਕੁਝ ਰੋਸ ਪਾਇਆ ਜਾ ਰਿਹਾ ਹੈ। ਅਤੇ ਇਹ ਚੀਜ਼ ਕੱਲ ਨਜ਼ਰ ਵੀ ਆਈ ਜਦੋਂ ਚੰਨੀ ਦੇ ਘਰੇ ਵੱਡੀ ਗਿਣਤੀ ਵਿੱਚ ਸੂਬਾ ਕਾਂਗਰਸ ਦੇ ਆਗੂ ਇਕੱਠੇ ਹੋਏ ਅਤੇ ਇਸ ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਹਾਈ ਕਮਾਂਡ ਨੂੰ ਫੈਸਲੇ ਉੱਤੇ ਮੁੜ ਵਿਚਾਰ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਇਕੱਠੇ ਹੋਏ ਕਾਂਗਰਸੀ ਆਗੂਆਂ ਨੇ ਇਹ ਕਿਹਾ ਕਿ ਉਹਨਾਂ ਨੇ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਸੰਪਤੀ ਮੁੜ ਵਿਚਾਰ ਕਰਨ ਅਤੇ ਚੰਨੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਨਾਲ ਸਮਾਂ ਲੈਣ ਤਾਂ ਜੋ ਇਹ ਸਾਰਾ ਵਫ਼ਦ ਉੱਥੇ ਜਾ ਕੇ ਪੰਜਾਬ ਇਕਾਈ ਦੀ ਗੱਲ ਰੱਖ ਸਕੇ। ਇਸ ਸਪਸ਼ਟ ਤੌਰ ਤੇ ਨਜ਼ਰ ਆਇਆ ਕਿ ਚਰਨਜੀਤ ਸਿੰਘ ਚੰਨੀ ਦੇ ਘਰੇ ਇਕੱਠੇ ਹੋਏ ਕਾਂਗਰਸੀਆਂ ਦਾ ਇਹ ਮੰਨਣਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੇਕਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਚੋਣ ਲੜੀ ਜਾਂਦੀ ਹੈ ਤਾਂ ਕਾਂਗਰਸ ਦੇ ਜਿੱਤਣ ਦੀ ਅਤੇ ਸਰਕਾਰ ਬਣਾਉਣ ਦੀ ਸੰਭਾਵਨਾ ਬਣਦੀ ਹੈ। ਕੁੱਲ ਮਿਲਾ ਕੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰੱਖੇ ਜਾਣ ਉੱਤੇ ਪੰਜਾਬ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਦਰਮਿਆਨ ਲੰਘੇ ਕੱਲ ਹੀ ਇੱਕ ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਗਏ ਜਿੱਥੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਵੀ ਮੀਡੀਆ ਵਿੱਚ ਕਾਫੀ ਚਰਚਾਵਾਂ ਚੱਲਦੀਆਂ ਰਹੀਆਂ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਵਿੱਚ ਦੱਸੇ ਜਾਂਦੇ ਸਨ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਖੁਦ ਕਿਸੇ ਵੀ ਤਰ੍ਹਾਂ ਦੀ ਅਖਬਾਰ ਨੂੰ ਖਾਰਜ ਕਰਦਿਆਂ ਦੱਸਿਆ ਕਿ ਉਹਨਾਂ ਦੀ ਦਿੱਲੀ ਫੇਰੀ ਕਿਸੇ ਸਿਆਸੀ ਮੰਤਵ ਨਾਲ ਨਹੀਂ ਸੀ ਬਲਕਿ ਉਹ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਅਤੇ ਇਹ ਮੁਲਾਕਾਤ ਪਹਿਲਾਂ ਤੋਂ ਹੀ ਤੈਅ ਸੀ। ਉਧਰ ਕਾਂਗਰਸ ਵਿੱਚ ਚੱਲ ਰਹੀਆਂ ਬਗਾਵਤ ਦੀਆਂ ਚਰਚਾਵਾਂ ਦਰਮਿਆਨ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਜੇ ਕੋਈ ਆਗੂ ਭਾਜਪਾ ਵਿੱਚ ਆਉਣਾ ਚਾਹੁੰਦਾ ਹੈ ਤਾਂ ਉਹਨਾਂ ਦਾ ਪਾਰਟੀ ਵਿੱਚ ਸਵਾਗਤ। ਇੱਕ ਸੰਕੇਤ ਵਜੋਂ ਕੇਵਲ ਸਿੰਘ ਢਿੱਲੋਂ ਦਾ ਬਿਆਨ ਵੇਖਿਆ ਜਾ ਰਿਹਾ ਹੈ ਕਿ ਭਾਜਪਾ ਪਾਰਟੀ ਬਦਲਣ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਕਾਂਗਰਸੀ ਆਗੂ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕਰੇਗੀ। ਮਜੀਠਾ ਪੁਲਿਸ ਥਾਣੇ ਉੱਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਸਾਥੀਆਂ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਉੱਤੇ ਅਦਾਲਤ ਨੇ ਸੁਣਵਾਈ ਕਰਦਿਆਂ ਫੈਸਲਾ ਅੱਜ ਭਾਰਤੀ ਮੁਤਾਬਕ 4 ਜੁਲਾਈ ਦੇ ਰਾਖਵਾਂ ਰੱਖ ਲਿਆ। ਲੰਘੇ ਕੱਲ ਅਦਾਲਤ ਵਿੱਚ ਪੱਕੀ ਜ਼ਮਾਨਤ ਦੀ ਅਰਜ਼ੀ ਉੱਤੇ ਸੁਣਵਾਈ ਹੋਈ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਿਆ ਅਤੇ ਸ਼ਾਮ ਵੇਲੇ ਇਸ ਕੇਸ ਸੰਬੰਧੀ ਫੈਸਲੇ ਨੂੰ ਅੱਜ 4 ਜੁਲਾਈ ਲਈ ਰਾਖਵਾਂ ਰੱਖ ਲਿਆ। ਇਸ ਤੋਂ ਪਹਿਲਾਂ ਮਜੀਠੀਆ ਅਤੇ ਉਹਨਾਂ ਦੇ ਸਾਥੀਆਂ ਨੂੰ ਇਸ ਮਾਮਲੇ ਵਿੱਚ ਅਗਾਊਂ ਜ਼ਮਾਨਤ ਮਿਲੀ ਹੋਈ ਹੈ ਜਦਕਿ ਹੁਣ ਮਜੀਠੀਆ ਵੱਲੋਂ ਅਦਾਲਤ ਵਿੱਚ ਪੱਕੀ ਯਾਨੀ ਕਿ ਰੈਗੂਲਰ ਜ਼ਮਾਨਤ ਵਾਸਤੇ ਅਰਜ਼ੀ ਦਾਇਰ ਕੀਤੀ ਗਈ ਹੈ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਅਯੋਧਿਆ ਦੇ ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਦੀ ਜਾਂਚ ਕਰ ਰਹੀ 3 ਮੈਂਬਰੀ SIT ਨੇ 8 ਘੰਟੇ ਮਾਮਲੇ ਦੀ ਪੜਤਾਲ ਕੀਤੀ ਅਤੇ ਟਰਸਟੀਆਂ ਦੀ ਜਾਇਦਾਦ ਦੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਇਸ ਦਰਮਿਆਨ ਬੈਂਕ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅਤੇ ਜਿੱਥੇ ਚੋਰੀ ਦੇ ਪੈਸੇ ਵੰਡੇ ਜਾਂਦੇ ਸਨ ਟੀਮ ਨੇ ਉੱਥੇ ਜਾ ਕੇ ਵੀ ਜਾਂਚ ਆਰੰਭ ਦਿੱਤੀ ਹੈ। ਲੁਧਿਆਣੇ ਦੇ ਮਾਡਲ ਟਾਊਨ ਵਿਖੇ ਲੰਘੇ ਕੱਲ ਸਵੇਰੇ ਬਹੁਤ ਦੁਖਦਾਈ ਘਟਨਾ ਵਾਪਰੀ ਜਦੋਂ ਸੈਰ ਕਰਦੀਆਂ ਦੋ ਔਰਤਾਂ ਨੂੰ ਤੇਜ਼ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਇੱਕ ਔਰਤ ਦੀ ਜਾਨ ਚਲੀ ਗਈ ਹੈ ਜਦਕਿ ਦੂਜੀ ਗੰਭੀਰ ਜ਼ਖਮੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 13 ਜੁਲਾਈ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਜਿਸ ਨੂੰ ਕਿ 98 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰਿਓਂ ਤਿਆਰ ਕੀਤਾ ਗਿਆ। ਪਿਛਲੇ ਦਿਨੀ ਮੀਂਹ ਹਨੇਰੀ ਅਤੇ ਝੱਖੜ ਨਾਲ ਹਲਵਾਰੇ ਦੇ ਹਵਾਈ ਅੱਡੇ ਦੀ ਇਮਾਰਤ ਨੁਕਸਾਨੀ ਗਈ ਸੀ ਜਿਸ ਦੀ ਮੁਰੰਮਤ ਕੀਤੀ ਗਈ ਹੈ ਅਤੇ ਹੁਣ ਇਹ ਮੁਰੰਮਤ ਦਾ ਕਾਰਜ ਮੁਕੰਮਲ ਹੋਣ ਵੱਲ ਵੱਧ ਰਿਹਾ ਹੈ। ਮੌਸਮ ਦੀ ਜਾਣਕਾਰੀ ਇਹ ਹੈ ਕਿ ਪੰਜਾਬ ਵਿੱਚ ਮੌਨਸੂਨ ਦੀ ਆਮਦ ਭਾਵੇਂ ਹੋ ਗਈ ਹੈ ਪਰ ਲੰਘੇ ਕੱਲ ਸਾਰਾ ਦਿਨ ਹੁਮਸ ਅਤੇ ਗਰਮੀ ਦਾ ਆਲਮ ਰਿਹਾ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੇ ਭਲਕ ਕਈ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਇੰਗਲੈਂਡ ਦੇ ਦੌਰੇ ਤੇ ਵੀ ਭਾਰਤ ਦੀ ਕ੍ਰਿਕਟ ਟੀਮ ਆਪਣੀ T20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਮੈਨਚੈਸਟਰ ਵਿਖੇ ਇੰਗਲੈਂਡ ਦੇ ਨਾਲ ਖੇਡੇਗੀ। ਪਹਿਲਾ ਮੈਚ ਮੀਂਹ ਕਾਰਨ ਵਿੱਚੇ ਹੀ ਰੁਕ ਗਿਆ ਸੀ। ਅਤੇ ਫੀਫਾ ਵਿਸ਼ਵ ਕੱਪ ਦੇ ਵਿੱਚ ਹੁਣ ਤੋਂ ਥੋੜੀ ਦੇਰ ਬਾਅਦ, ਠੀਕ ਅੱਧੇ ਘੰਟੇ ਬਾਅਦ, ਕੋਲੰਬੀਆ ਦਾ ਮੁਕਾਬਲਾ ਗਾਨਾ ਦੇ ਨਾਲ ਸ਼ੁਰੂ ਹੋਣ ਲਈ ਤਿਆਰ ਹੈ। ਇਸ ਅੱਜ ਦਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ।
3: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ? ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
4: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 4378700001 4378700001।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰਿਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts 905

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਾਬਹੂ ਚੂਰੀ ਹੈ, ਸਤਿਗੁਰ ਹੋਏ ਦਿਆਲ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮ

ਕੁਝ ਫਰਾਈਡੇ ਦਾ ਦਿਨ ਔਰ ਫਰਾਈਡੇ ਦੇ ਦਿਨ ਦੀ ਖੂਬਸੂਰਤ ਸ਼ਾਮ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ? ਕਿਵੇਂ ਹੋ? ਅੱਜ ਦੇ ਫਰਾਈਡੇ ਨੂੰ ਕਰ ਰਹੇ ਹੋ ਇੰਜੋਏ?

0: ਚੁੜੀ ਦੇ ਕਿੜੇ ਦੇ ਮੁਤਾਬਿਕ 9:05 ਹੋ ਚੁੱਕਿਆ। ਥੋੜ੍ਹਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਕਰੀਏ ਗੱਲਾਂ ਬਾਤਾਂ ਫਿਰ 905-673-3337 ਕੀ ਹਾਲ ਚਾਲ, ਕਿਵੇਂ ਫਰਾਈਡੇ ਦਾ ਤੁਹਾਡਾ ਅੱਜ ਦਾ ਕੀ ਪਲਾਨ ਆ, ਕੀ ਕਰਨ ਜਾ ਰਹੇ ਹੋ, ਕਿੱਧਰੋਂ ਆ ਰਹੇ ਹੋ, ਕਿੱਧਰੋਂ ਜਾ ਰਹੇ ਹੋ। ਗੱਲਾਂ ਬਾਤਾਂ ਕਰੀਏ, ਗੱਲਾਂ ਹੋਣੀਆਂ ਬਹੁਤ ਜ਼ਰੂਰੀ ਆ। ਕਹਿੰਦੇ ਗੱਲਾਂ ਗੱਲਾਂ 'ਚੋਂ ਗੱਲ ਨਿਕਲੂ ਅੱਜ ਨਹੀਂ ਤਾਂ ਕੱਲ੍ਹ ਨਿਕਲੂ, ਗੱਲਾਂ ਗੱਲਾਂ 'ਚੋਂ ਗੱਲ ਨਿਕਲੂ ਅੱਜ ਨਹੀਂ ਤਾਂ ਕੱਲ੍ਹ ਨਿਕਲੂ, ਮੌਨ ਧਾਰ ਕੇ ਕੁਝ ਨਹੀਂ ਆਉਣਾ, ਮੌਨ ਧਾਰ ਕੇ ਕੁਝ ਨਹੀਂ ਆਉਣਾ, ਗੱਲਬਾਤ ਨਾਲ ਹੀ ਹੱਲ ਨਿਕਲੂ। ਸੋ ਗੱਲਾਂ ਗੱਲਾਂ 'ਚੋਂ ਗੱਲ ਨਿਕਲੂ, ਮੌਨ ਧਾਰ ਕੇ ਕੁਝ ਨਹੀਂ ਆਉਣਾ, ਗੱਲਾਂ ਬਾਤਾਂ 'ਚੋਂ ਗੱਲ ਨਿਕਲੂ। ਸੋ 905-673-3337 905-673-3337 ਸੁਣ ਰਹੇ ਹੋ, ਕਿੱਥੋਂ ਕਿੱਥੋਂ ਤੁਸੀਂ ਸਾਨੂੰ ਸੁਣ ਰਹੇ ਹੋ। ਅੱਛਾ, ਮੈਂ ਤਾਂ ਯਾਰ ਇਹ ਕਦੀ ਪੁੱਛਿਆ ਹੀ ਨਹੀਂ ਵੀ ਤੁਸੀਂ ਰੇਡੀਓ ਡਾਂਸ ਸੁਣਦੇ ਹੋ। ਮੈਨੂੰ ਲੱਗਦਾ ਕਿ ਪਿਛਲੇ ਆਲਮੋਸਟ 1.5 ਸਾਲ ਤੋਂ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਕਿੱਥੋਂ ਕਿੱਥੋਂ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣਦੇ ਹੋ। ਅੱਜ ਮੈਂ ਕਹਿੰਦਾ ਕਿ ਫਰਾਈਡੇ ਮਨਾ ਲਈਏ ਅਤੇ ਨਾਲੇ ਤੁਹਾਨੂੰ ਪੁੱਛਾਂਗਾ ਕਿ ਕੀ ਕਰ ਰਹੇ ਹੋ ਫਰਾਈਡੇ, ਕਿਵੇਂ ਮਨਾ ਰਹੇ ਹੋ, ਅਤੇ ਨਾਲੇ ਤੁਸੀਂ ਇਹ ਦੱਸੋ ਕਿ ਬਾਈ ਕਿੱਥੋਂ ਕਿੱਥੋਂ ਸੁਣਦੇ ਹੋ। ਇਹ ਵੈਸੇ ਹੀ ਮੇਰੇ ਦਿਮਾਗ 'ਚ ਗੱਲ ਆ ਗਈ। ਅੱਛਾ, ਕਈ ਵਾਰ ਗੱਲ ਕੋਈ ਹੋਰ ਕਰਨੀ ਹੁੰਦੀ ਹੈ, ਵਿੱਚੋਂ ਇਹ ਗੱਲ ਆ ਜਾਂਦੀ ਆ ਕਿ ਇਹ ਤਾਂ ਮੈਂ ਕਦੀ ਨਹੀਂ ਪੁੱਛਿਆ ਕਿ ਤੁਸੀਂ ਕਿੱਥੋਂ ਸੁਣਦੇ ਹੋ, ਹੈ ਨਾ। ਇਹ ਤਾਂ ਬਹੁਤ ਕੰਮ ਦੀ ਚੀਜ਼ ਆ, ਕੰਮ ਦੀ ਗੱਲ ਆ। ਕਈ ਹੁਣ ਦੋਸਤ, ਮੈਂ ਇੱਕ ਵਾਰੀ ਰੇਡੀਓ ਸੁਣਦਾ ਹੁੰਦਾ, ਕਈ ਦੋਸਤ ਬੈਰੀ ਤੋਂ ਬੋਲਦੇ ਹੁੰਦੇ ਆ, ਕਈ ਲੰਡਨ ਤੋਂ, ਕਈ ਕਿਚਨਰ ਤੋਂ, ਕਈ ਕੈਂਬਰਿਜ ਤੋਂ, ਕਈ ਨਿਆਗਰਾ ਫਾਲ ਤੋਂ, ਕਈ ਬੈਰੀ ਤੋਂ, ਕਈ ਟਰਾਂਟੋ ਤੋਂ, ਕਈ ਸਾਡੇ ਪਿੰਡੋਂ, ਸਾਡੇ ਪਿੰਡ ਦਾ ਮਤਲਬ ਸਮਝ ਗਏ ਨਾ ਤੁਸੀਂ, ਕਈ ਮਿਸੀਸਾਗਾ ਤੋਂ, ਕਈ ਮਾਲਟਨ ਤੋਂ, ਕਈ ਮਿਲਟਨ ਤੋਂ, ਕਈ ਜਾਰਜ ਟਾਊਨ ਤੋਂ। ਅੱਛਾ ਯਾਰ, ਹੈ ਬੜੇ ਸ਼ਹਿਰ ਤਾਂ ਮੁੱਕਣੇ ਨਹੀਂ। ਸੋ 905-673-3337 ਤੁਸੀਂ ਕਿੱਥੋਂ ਸਾਨੂੰ ਸੁਣ ਰਹੇ ਹੋ, ਘਰੋਂ ਨਾ ਕਹਿ ਦਿਓ ਬਸ, ਬਾਕੀ ਠੀਕ ਹੈ ਨਾ। ਸੋ 905-673-3337 ਸਾਰੀਆਂ ਗੱਲਾਂ ਇੱਕ ਪਾਸੇ, ਅਤੇ ਕਹਿੰਦੇ 100 ਹੱਥ ਰੱਸਾ ਸਿਰੇ 'ਤੇ ਗੰਢ। ਅੱਛਾ, ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਆਉਂਦੀਆਂ ਬਜ਼ੁਰਗਾਂ ਦੀਆਂ, ਜਿਹੜੇ ਆਪਣੇ ਬਜ਼ੁਰਗ ਸਾਨੂੰ ਦੱਸ ਕੇ ਗਏ ਸੀ, ਜਿਵੇਂ ਹੁਣ ਮੇਰੇ ਮੂੰਹ 'ਚ ਸੁਭਾਅ ਹੀ ਨਿਕਲ ਗਿਆ, 100 ਹੱਥ ਰੱਸਾ ਸਿਰੇ 'ਤੇ ਗੰਢ। ਐਸੀਆਂ ਜਿਹੜੀਆਂ ਕਹਾਵਤਾਂ ਉਹ ਪਾਉਂਦੇ ਸੀਗੇ, ਜਿਹੜੀਆਂ ਉਹ ਗੱਲਾਂ ਗੱਲਾਂ 'ਚੋਂ ਸਿਆਣਿਆਂ ਦੀਆਂ ਕੀਤੀਆਂ ਹੋਈਆਂ ਗੱਲਾਂ, ਕਿ ਸਿਆਣੇ ਦਾ ਕਿਹਾ ਅਤੇ ਔਲੇ ਦਾ ਖਾਧਾ ਉਹ ਬਾਅਦ 'ਚ ਪਤਾ ਲੱਗਦਾ, ਜਿਵੇਂ ਮੇਰੇ ਮੂੰਹ ਹੁਣ ਇਸ ਬੈਕੀ ਗੱਲ ਨਿਕਲ ਗਈ। ਤੁਸੀਂ ਵੀ ਇੱਦਾਂ ਦੀਆਂ ਗੱਲਾਂ ਜਾਣੇ ਜਾਣੇ ਕਰ ਜਾਂਦੇ ਹੋ, ਯਾਦ ਆ ਕੋਈ ਗੱਲਾਂ ਕਿਹੜੀਆਂ ਕਿਹੜੀਆਂ ਸਿਆਣੇ ਗੱਲਾਂ ਕਰਦੇ ਹੁੰਦੇ ਸੀ, ਸਿਆਣੇ ਕਹਿੰਦੇ ਆ, ਸਿਆਣੇ ਕੀ ਕਹਿੰਦੇ ਸੀ। 905-673-3337 905-673-3337 ਲਓ ਜੀ ਪਹਿਲੀ ਕਾਲ। ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ? 2082 ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ?
1: ਠੀਕ ਠਾਕ, ਤੁਸੀਂ ਕਿਹਾ ਕਿੱਥੋਂ ਸੁਣਦੇ ਹੋ, ਮੈਂ

0: ਕਾਰ ਚ ਸੌ ਗਈ।
1: ਓਕੇ, ਸੋ ਕਾਰ ਕਿੱਥੇ ਹੈ ਤੁਹਾਡੀ ਹੁਣੇ ਨਾ, ਕਿਉਂਕਿ ਸੜਕ ਤੇ ਕੈਲਡਨ
0: ਚਲੋ
1: ਵੈਰੀ ਗੁੱਡ ਜੀ, ਤੁਸੀਂ ਕੈਲਡਨ ਜਾ ਰਹੇ ਹੋ ਕਿ ਕੈਲਡਨ ਤੋਂ ਆ ਰਹੇ ਹੋ?
0: ਕੈਲਡਨ ਰਹਿੰਦੇ ਹਾਂ।
1: ਅੱਛਾ, ਤੁਸੀਂ ਕੈਲਡਨ ਰਹਿੰਦੇ ਹੋ ਤੇ ਬਾਹਰ ਬੈਠੇ ਹੋ ਕਾਰ ਦੇ ਵਿੱਚ, ਘਰੇ ਚਲ ਜਾਓ ਅੰਦਰ। ਸ਼ਹਿਰ ਬਹੁਤ ਸੋਹਣਾ ਕੈਲਡਨ, ਖੂਬਸੂਰਤ ਫੁੱਲਾਂ ਦਾ ਸ਼ਹਿਰ ਆ ਤੇ ਬਹੁਤ ਖੂਬਸੂਰਤ ਸ਼ਹਿਰ ਹੈ, ਜਾਈਦਾ ਨਾ ਤੇ ਅੱਧੀ ਸਟ੍ਰੈਸ ਐਂਗਜ਼ਾਇਟੀ ਟੈਨਸ਼ਨ। ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਜਦੋਂ ਜ਼ਿਆਦਾ ਸਟ੍ਰੈਸ ਹੋਵੇ ਤੇ ਕੈਲਡਨ ਦਾ ਗੇੜਾ ਲਾਇਆ ਕਰੋ। ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ, ਇਸ ਤੋਂ ਵੱਡਾ ਤਾਂ ਕੁਛ ਵੀ ਨਹੀਂ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-673-33 ਸਿੰਧ ਜੀ, ਸਤਿ ਸ਼੍ਰੀ ਅਕਾਲ। 2884 ਤੁਸੀਂ ਆਉਂਦੇ ਹੋ ਜੀ?
2: ਹਾਂਜੀ,
1: ਸਤਿ ਸ਼੍ਰੀ ਅਕਾਲ ਜੀ, ਅਸੀਂ ਮਿਲਟਨ ਤੋਂ ਬੋਲ ਰਹੇ ਹਾਂ ਜੀ। ਮਿਲਟਨ ਤੋਂ?
2: ਬਹੁਤ ਸ਼ੁਕਰੀਆ,
1: ਥੈਂਕ ਯੂ ਸੋ ਮਚ। ਅੱਛਾ, ਹੁਣ ਤੁਸੀਂ ਆ ਹੀ ਗਏ ਹੋ, ਤੁਸੀਂ ਟੀਚਰ ਹੋ, ਕਿੰਨਾ ਸਮਾਂ ਤੁਸੀਂ ਟੀਚ ਕੀਤਾ, ਬਜ਼ੁਰਗਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਯਾਦ ਆ, ਤੁਸੀਂ ਪੜ੍ਹਾਉਂਦੇ ਵੀ ਰਹੇ ਹੋ, ਸੋ ਬਹੁਤ ਸਾਰੀਆਂ ਗੱਲਾਂ ਆਪਾਂ ਕਈ ਵਾਰੀ।
2: ਮੈਂ ਟੀਚਰ ਤਾਂ ਨਹੀਂ, ਮੈਂ ਹਾਇਰ ਸੈਕੰਡਰੀ ਕੀਤੀ ਸੀ 11ਵੀਂ।
1: ਓਕੇ, ਅੱਛਾ, ਮੈਨੂੰ ਇਹ ਲੱਗੇ ਕਿ ਤੁਸੀਂ ਇੱਕ ਆਂਟੀ ਜੀ ਆਉਂਦੇ ਹੁੰਦੇ ਸ਼ਾਇਦ, ਮੈਂ ਕਿਹਾ ਸ਼ਾਇਦ ਟੀਚਰ ਤੁਸੀਂ। ਓਕੇ, ਮੈਨੂੰ ਤੁਹਾਡੀ ਆਵਾਜ਼ ਦਾ ਭੁਲੇਖਾ ਪਿਆ। ਚਲੋ ਐਨੀਵੇ, ਤੁਸੀਂ ਗੱਲਾਂ ਬਹੁਤ ਸਿਆਣੀਆਂ ਕਰਦੇ ਹੋ, ਟੀਚਰਾਂ ਵਰਗੀਆਂ ਕਰਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਆਪਣੇ ਬਜ਼ੁਰਗਾਂ ਨੇ ਕਿਹੜੀ ਕਿਹੜੀਆਂ ਗੱਲਾਂ ਆਪਾਂ ਨੂੰ ਕਹਿੰਦੇ ਹੋ, ਜਿਵੇਂ ਮੈਂ ਕਿਹਾ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚ ਪਤਾ ਲੱਗਦਾ?
2: ਹਾਂਜੀ, ਉਹ ਕਹਿੰਦੇ ਹੁੰਦੇ ਵੀ ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਆਪਾਂ
1: ਸਿਆਣੇ ਕਹਿੰਦੇ ਸੀਗੇ
2: ਵੀ ਕੰਨਾਂ ਘੱਸਣ ਮਾਰਨਾ, ਵੀ ਕੰਮ ਵੱਲ ਧਿਆਨ ਨਾ ਦੇਣਾ।
1: ਬਹੁਤ ਸ਼ੁਕਰੀਆ,
2: ਬਹੁਤ ਸ਼ੁਕਰੀਆ। ਬਥੇਰੀਆਂ ਹੁੰਦੀਆਂ ਸਨ,
1: ਦੱਸੋ ਫਿਰ ਹੋਰ, ਦੱਸੋ ਕੋਈ ਏਦਾਂ ਦੀ ਗੱਲਾਂ
2: ਜਿੱਦਾਂ
1: ਵੀ ਹਾਥੀ ਦੇ ਦੰਦ ਹੋਰ ਤੇ ਹੋਰ ਦਿਖਾਉਣ ਨੂੰ ਹੋਰ। ਇਹ ਤੁਸੀਂ ਨੂੰਹ ਨੂੰ ਤਾਂ ਸੁਣਾ ਰਹੇ ਕਿਤੇ? ਮੈਂ ਕਹਿੰਦੀ ਸੱਸਾਂ ਚਾਹੀਦੀਆਂ ਨੂੰਹ ਨੂੰ ਕਹਿੰਦੀਆਂ ਨਹੀਂ ਵੀ ਇਹ ਇਹ ਨਹੀਂ ਇਹ ਨਾ। ਅੱਛਾ ਚਲੋ, ਫਿਰ ਤਾਂ ਬਹੁਤ ਵਧੀਆ ਗੱਲ ਆ,
2: ਅੱਜ ਕੱਲ
1: ਜਮਾਨਾ ਨੀ ਕਹਿੰਦਾ। ਆਪਾਂ ਦੋਵੇਂ ਆਂਟੀ ਦੋਵੇਂ ਚੁਗਲੀਆਂ ਕਰਨ ਲੱਗ ਜਾਂਦੇ ਜਦੋਂ ਮਿਲਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-33 ਉਹ ਮਾਫ਼ ਕਰਨਾ, ਤੁਸੀਂ ਕੁਛ ਕਹਿ ਰਹੇ ਸੀਗੇ, ਮੈਨੂੰ ਲੱਗਿਆ ਤੁਸੀਂ ਫਤਿਹ ਬੁਲਾ ਰਹੇ ਹੋ। ਮੇਜਰ ਜੀ, ਸਤਿ ਸ਼੍ਰੀ ਅਕਾਲ, ਸੈਂਪੀ ਸਾਹਿਬ ਤੁਸੀਂ ਆਉਣੇ ਰਹੋ
3: ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਤੁਸੀਂ ਕਿੱਥੋਂ ਜੀ? ਗਲਫ ਤੋਂ? ਉਹ ਬੱਲੇ ਬੱਲੇ ਗਲਫ ਵਾਲਿਓ, ਕੀ ਹਾਲ ਚਾਲ ਆ ਤੁਹਾਡਾ? ਵੀ ਸ਼ਹਿਰ ਬਹੁਤ ਸੋਹਣਾ, ਗਲਫ, ਮਿਲਟਨ, ਕੈਲਡਨ। ਅੱਛਾ, ਸਾਰੇ ਸੋਹਣੇ ਸੋਹਣੇ ਸ਼ਹਿਰਾਂ ਦੇ ਲੋਕ ਕਾਲ ਕਰ ਰਹੇ ਅੱਜ, ਤੇ ਤੁਹਾਡੇ ਸ਼ਾਂਤੀ ਆ ਬਹੁਤ ਸ਼ਹਿਰ ਦੇ ਵਿੱਚ ਹੈ। ਸੋ ਪਿੰਡਾਂ ਵਰਗਾ ਮਹਿਸੂਸ ਹੁੰਦਾ ਤੁਹਾਡੇ ਉੱਥੇ ਆ ਕੇ? ਨਾ ਐਂ ਲੱਗਦਾ ਕਿ ਜਿਵੇਂ ਪਿੰਡ ਦੇ ਵਿੱਚ ਹੀ ਘਰ ਪਾ ਲਿਆ ਹੋਵੇ। ਬੂਟੇ ਦੇ ਵਿਚਾਲੇ ਬੈਠੇ, ਤਾਂ ਹੀ ਤੁਹਾਡੀ ਆਵਾਜ਼ ਘੱਟ ਆ ਰਹੀ ਸਾਨੂੰ। ਤੁਸੀਂ ਪੂਰਾ ਆਨੰਦ ਲੈ ਰਹੇ ਹੋ ਐਕਚੁਅਲ, ਤੁਹਾਨੂੰ ਲੱਗਦਾ ਕਿ ਐਂ ਜਿਵੇਂ ਖੇਤਾਂ ਦੇ ਵਿੱਚ ਬੈਠੇ ਹੋ ਆਪਾਂ, ਇੰਡੀਆ ਪਾ ਪੰਜਾਬ ਦੇ ਵਿੱਚ, ਉਹ ਫੀਲਿੰਗਾਂ ਆਉਂਦੀਆਂ ਤੁਹਾਡੇ ਗਲਫ 'ਚ? ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ, ਆਈ ਥਿੰਕ ਤੁਹਾਡੇ ਨੈਟਵਰਕ ਗਲਫ ਵਾਲਿਓ, ਨੈਟਵਰਕ ਤੁਹਾਡੇ ਹੈ ਨਹੀਂ ਬਿਲਕੁਲ। ਮੈਂ ਵੀ ਉੱਥੇ ਕਈ ਵਾਰ ਲੰਘਦਾ ਨਾ ਅਤੇ ਫੋਨ ਬੰਦ ਹੀ ਹੋ ਜਾਂਦਾ। ਸੋ ਬਹੁਤ ਸ਼ੁਕਰੀਆ ਜੀ, ਤੁਸੀਂ ਗਲਫ ਤੋਂ ਸੁਣ ਰਹੇ ਹੋ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਗਲਫ ਤੋਂ ਵੀ ਸੁਣ ਰਹੇ ਸਾਨੂੰ, ਮਿਲਟਨ ਤੋਂ ਵੀ ਸੁਣ ਰਹੇ ਆ, ਕੈਲਡਨ ਤੋਂ ਵੀ ਸੁਣ ਰਹੇ ਆ, ਅਤੇ ਤੁਸੀਂ ਕਿੱਥੋਂ ਸੁਣ ਰਹੇ ਹੋ ਜਿਹੜੇ ਫੋਨ ਨਹੀਂ ਕਰ ਰਹੇ? ਆਹ ਨਿੱਕਾ ਨਿੱਕਾ ਮੁਸਕਰਾ ਰਹੇ ਹੋ ਅਤੇ ਫੋਨ ਤੁਸੀਂ ਕਰ ਨਹੀਂ ਰਹੇ, ਅਤੇ ਦੱਸੋ ਤੁਸੀਂ ਕਿੱਥੋਂ ਸੁਣ ਰਹੇ ਹੋ? ਬ੍ਰੈਂਪਟਨ ਪਿੰਡ ਵਾਲੇ ਤਾਂ ਬਹੁਤ ਸਾਰੇ ਸਾਡੇ ਸੱਜਣ ਹੈਗੇ ਨੇ। ਅੰਕਲ ਜੀ ਉਹਨਾਂ ਦੀ ਕਾਲ ਫਿਰ ਆ ਗਈ ਆ ਜੀ। ਗੱਲ ਫਾ ਲਿਓ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਗਏ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਮੇਜਰ ਸੈਂਬੀ ਸਾਹਿਬ। ਹਾਂ, ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਨੂੰ ਲੱਗਦਾ ਨੈਟਵਰਕ ਨਹੀਂ ਹੈ ਤੁਹਾਡੇ ਨਾ, ਆਵਾਜ਼ ਬਹੁਤ ਕੱਟ ਕੱਟ ਕੇ ਆ ਰਹੀ ਆ। ਹਾਂਜੀ, ਆਈ ਥਿੰਕ ਕੁਛ ਨੈਟਵਰਕ ਦਾ ਇਸ਼ੂ ਆ, ਮੈਂ ਚਾਹੁੰਦਾ ਕਿ ਤੁਹਾਡੇ ਨਾਲ ਗੱਲ ਹੋਈ ਹੋਈ, ਪਰ ਸੁਣ ਨਹੀਂ ਰਿਹਾ ਹੈਗਾ। ਮੈਨੂੰ ਲੱਗਦਾ ਕਿ ਸਰੋਤਿਆਂ ਨੂੰ ਵੀ ਨਹੀਂ ਆਵਾਜ਼ ਸਾਫ਼ ਆ ਰਹੀ ਹੋਣੀ। ਸੋ 905-673-3337 ਮੈਨੂੰ ਲੰਡਨ ਨੂੰ ਇੱਕ ਦਿਨ ਕੰਪਲੇਨ ਆਈ ਸੀ, ਕਹਿੰਦੇ ਕਿ ਲੰਡਨ ਸਾਡੇ ਨਾ ਆਵਾਜ਼ ਬਹੁਤ ਟੁੱਟ ਟੁੱਟ ਕੇ ਆਉਂਦੀ ਹੈ, ਕਿਸੇ ਏਰੀ 'ਚ ਆਉਂਦੀ ਹੈ, ਕਿਸੇ 'ਚ ਨਹੀਂ ਆਉਂਦੀ। ਲੰਡਨ ਤੋਂ ਕੋਈ ਪਿਆਰਾ ਮਹਿਬੂਬ ਸੱਜਣ ਦੋਸਤ ਭੈਣ ਆਂਟੀ ਕੋਈ ਸੁਣ ਰਹੀ ਆ ਲੰਡਨ ਵਾਲੇ ਏਰੀਏ ਤੋਂ, ਕਿਚਨਰ ਕੈਂਬਰਿਜ ਵਾਲੇ ਏਰੀਏ ਤੋਂ ਹੈ ਕੋਈ ਸੱਜਣ ਇਸ ਟਾਈਮ? 905-673-3337 ਦੱਸਿਓ ਕਿ ਆਵਾਜ਼ ਪੂਰੀ ਗੜਕ ਰਹੀ ਆ ਰਹੀ ਆ ਕਿ ਨਹੀਂ ਆ ਰਹੀ। 905-673-3337 ਜਾਂ ਫਿਰ ਕਰੀਏ ਹੁਣੇ ਗੱਲ ਆਪਾਂ ਟਾਵਰ ਵਾਲੇ ਭਾਈ ਨਾਲ ਕਿ ਭਾਈ ਐਂਟੀਨਾ ਘੁਮਾਓ। ਅੱਛਾ, ਐਂਟੀਨਾ ਘੁਮਾਉਣ ਦਾ ਵੀ ਯਾਦ ਆ ਗਿਆ ਕਿ ਯਾਰ ਕਿਆ ਸਮਾਂ ਸੀ ਉਹ, ਹੈ ਨਾ, ਖੂਬਸੂਰਤ ਸਮੇਂ ਸੀ। ਐਂਟੀਨਾ ਘੁਮਾ ਕੇ ਝਿਲਮਲ ਤਾਰੇ ਜੇ, ਫੋਟੋ ਟੇਢੀ ਹੋ ਜਾਣੀ, ਵਿੰਗੀ ਹੋ ਜਾਣੀ, ਅਤੇ ਫਿਰ ਐਂਟੀਨੇ ਘੁਮਾ ਕੇ ਉਹ ਜ਼ਿੰਦਗੀ ਕਿੰਨੀ ਸੌਖੀ ਸੀ, ਕਿੰਨੀ ਸਿੰਪਲ ਸੀ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਗਿੱਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ ਜੀ? ਮਾਫ਼ ਕਰਨਾ, ਤੁਸੀਂ ਤਾਂ ਭਾਈ ਸ਼ਬਦਾਵਲੀ ਵੀਕਐਂਡ ਵਾਲੀ ਚੱਲ ਰਹੀ ਤੁਹਾਡੀ ਉੱਧਰ। ਸੋ ਕੁਲਦੀਪ ਗਿੱਲ ਜੀ ਸਤਿ ਸ਼੍ਰੀ ਅਕਾਲ। ਹਾਂ, ਰੇਡੀਓ ਬੰਦ ਕਰੋ ਜੀ ਪਹਿਲਾਂ। ਹਾਂ, ਤੁਸੀਂ ਕਿੱਥੋਂ ਬੋਲਦੇ ਹੋ? ਕਰੀਬ ਹੋ ਬ੍ਰੈਂਪਟਨ ਤਾਂ ਜ਼ਿੰਦਾਬਾਦ ਆ, ਤੇ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਰਸ਼ਦੀਪ ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ, ਕਿੱਥੋਂ ਸੁਣ ਰਹੇ ਹੋ?
3: ਅਸੀਂ ਜੀ ਬ੍ਰੈਂਪਟਨ ਤੋਂ ਸੁਣ ਰਹੇ ਹਾਂ, ਦੋ ਜਣੇ ਬੈਠੇ, ਤੁਹਾਡਾ ਰੋਜ਼ ਸੁਣਦੇ ਹਾਂ ਅਸੀਂ ਕੰਮ ਤੇ।
1: ਓਏ ਕੀ ਬਾਤ ਆ ਬਈ ਅਸਦੀਪ, ਕੀ ਬਾਤ ਆ, ਬਹੁਤ ਮੁਹੱਬਤ, ਬਹੁਤ ਪਿਆਰ ਬਈ।
3: ਤੁਸੀਂ ਤੁਹਾਡੀ ਆਵਾਜ਼ ਹੀ ਬਹੁਤ ਸੋਹਣੀ ਹੈ, ਇਹ ਦਿਲ ਲਈ ਰੱਖਦੇ ਹੋ ਸਾਰਾ ਦਿਨ।
1: ਓ ਕੀ ਬਾਤ ਆ ਬਾਈ, ਇਹ ਤਾਂ ਫਿਰ ਇੰਨੇ ਪੰਪ ਲਾਉਂਦੇ ਹੋ, ਮੈਂ ਵੀ ਕੈਸਟ ਜੀ ਕੱਢ ਦਿੰਦੀ ਹਾਂ, ਮਸ਼ੀਨਾਂ ਜੀਆਂ ਲਵਾ ਕੇ ਦੋ, ਅੱਜ ਕੱਲ੍ਹ ਤਾਂ ਮੜ ਦੇ ਕਹਿ ਦਿਓ ਨਾ ਕਿਸੇ ਨੂੰ ਆਵਾਜ਼ ਸੋਹਣੀ ਆ, ਉਦੋਂ ਹੀ ਕੰਪਿਊਟਰ ਟਿਊਨਾਂ ਜੀਆਂ ਲਾ ਕੇ ਕੁਛ ਨਾ ਕੁਛ ਕੱਢ ਦਿੰਦੇ ਸਵੇਰ ਨੂੰ, ਫਿਰ ਕੰਨਾਂ 'ਚ ਰੂਆਂ ਦੇਣ ਪੈਂਦੀ ਆ ਵੀ ਇਹ ਕੀ ਗਾਤਾ ਇਹਨੇ। ਸੋ
3: ਤੁਸੀਂ ਟਰਾਈ ਕਰੋ ਜੀ, ਤੁਸੀਂ ਗਾਣਾ, ਤੁਹਾਡਾ ਗਾਣਾ ਚੱਲ ਜੂਗਾ ਆਰਾਮ ਨਾਲ।
1: ਚੱਲ ਜੂਗਾ ਕਿ ਥੋੜੇ ਜਿਹੇ ਅੱਗੇ ਜਾ ਕੇ ਡਿੱਗਣਾ ਪਵੇ ਨਾ?
3: ਗਿੱਲਾ
1: ਵਾਟੀ ਕੱਢਦੇ ਬੰਦੇ ਨੇ, ਮੈਂ 10-12 ਵਾਰੀ ਲਾ ਚੁੱਕਿਆ ਜਿੱਦਣ ਦਾ ਆਇਆ, ਕੀ ਬਾਤ ਆ ਬਈ। ਅੱਛਾ, ਤੈਨੂੰ ਪਤਾ ਕਿ ਉਹ ਕਿਹਦੀ ਟਿਊਨ ਆ? ਚੱਕੀ ਹੋਈ ਆ, ਪਰ ਚੱਲ ਐਨੀਵੇ ਆਪਾਂ ਇਹ ਨਹੀਂ ਕਹਿ ਦੇ ਚੱਕੀ ਹੋਈ ਆ। ਅੱਜ ਕੱਲ ਤੁਸੀਂ ਕਿਸੇ ਤੋਂ ਇੰਸਪਾਇਰ ਵੀ ਹੁੰਦੇ ਹੋ, ਕੋਈ ਚੰਗੀ ਟਿਊਨ ਆ ਤੇ ਉੱਤੇ ਗਾਣਾ ਕੱਢਣਾ ਕੋਈ ਬੁਰੀ ਗੱਲ ਨਹੀਂ ਆ। ਸੋ ਇਹ ਚੱਕਾ ਹੋਇਆ ਸ਼ਬਦ ਮੈਨੂੰ ਲੱਗਦਾ ਮੈਂ ਵਾਪਸ ਲੈਣਾ, ਜਿਵੇਂ ਮਾਨ ਸਾਹਿਬ ਲੈ ਲੈਂਦੇ ਆਪਣੇ ਵਾਪਸ ਸ਼ਬਦ ਕੁਛ, ਤੇ ਮੈਂ ਵੀ ਲੈ ਲਿਆ। ਚਲੋ ਐਨੀਵੇ, ਸੋ ਜ਼ਰੂਰ ਲਾਉਣੇ ਆ, ਬਹੁਤ ਵਧੀਆ ਗਾਣਾ, ਉਹ ਤਾਂ ਕਮਾਲ ਕਰਤੀ, ਲੰਬੇ ਸਮੇਂ ਬਾਅਦ ਵੀ ਗਾਣਾ ਆਇਆ ਦਿਲਪ੍ਰੀਤ ਦਾ, ਪਰ ਬੰਦੇ ਨੇ ਬਈ ਵੱਟ ਕੱਢਦੇ ਆ।
3: ਜ਼ਰੂਰ ਲਾਇਓ,
1: ਬਹੁਤ ਸ਼ੁਕਰੀਆ ਲਾਵਾਂਗੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਯਾਰ ਗੱਲਾਂ ਤਾਂ ਮੁੱਕਣੀਆਂ ਨਹੀਂ ਆਪਣੀਆਂ। ਮੈਂ ਚਲਾ ਗਿਆ ਇੱਥੇ ਇੱਕ ਮੇਲੇ ਦੇ ਵਿੱਚ, ਅਤੇ ਉਹ ਕਹਿੰਦੇ ਕਿ ਭਾਈ ਤੂੰ ਕੋਈ ਗੱਲ ਸੁਣਾਓ, ਅਤੇ ਮੈਂ ਤਾਂ ਗੱਲਾਂ ਲੱਗ ਗਿਆ ਉੱਥੇ, ਅਤੇ ਉਹ ਮੈਨੂੰ ਇਹ ਲੱਗਦਾ ਕਿ ਮਾਈਆਂ ਹੀ ਗੱਲਾਂ ਜ਼ਿਆਦੀਆਂ ਕਰਦੀਆਂ, ਬੀਬੀਆਂ ਭੈਣਾਂ ਗੱਲਾਂ ਕਰਦੀਆਂ, ਉੱਥੇ ਮੇਰੀਆਂ ਨਾਲ ਗੱਲਾਂ ਮੁੱਕਣ। ਸੋ ਗੱਲਾਂ ਤਾਂ ਮੁੱਕਣੀਆਂ ਚਾਹੀਦੀਆਂ ਨੇ, ਜ਼ਰੂਰੀ ਨਹੀਂ ਆਪਾਂ ਤਾਂ ਮਾਤਾਵਾਂ ਨੂੰ, ਭੈਣਾਂ ਨੂੰ, ਆਂਟੀਆਂ ਨੂੰ ਬਦਨਾਮ ਕੀਤਾ ਕਿ ਵੀ ਲੇਡੀਜ਼ ਦੀਆਂ ਗੱਲਾਂ ਨਹੀਂ ਮੁੱਕਦੀਆਂ, ਅਤੇ ਬੰਦਿਆਂ ਦੀ ਕਿਹੜੀਆਂ ਮੁੱਕਦੀਆਂ, ਗੱਲਾਂ ਕਰਨੀਆਂ ਆਉਣੀਆਂ ਚਾਹੀਦੀਆਂ ਤੁਹਾਨੂੰ, ਗੱਲਾਂ ਕਰਨ ਵਾਲਾ ਹੋਣਾ, ਜਿੱਦਾਂ ਅੱਜ ਕੱਲ੍ਹ ਤਾਂ ਵੈਸੇ ਗੱਲਾਂ ਕਰਨ ਵਾਲੇ ਲੱਭਦੇ ਨਹੀਂ ਆ। ਨਾਗਪਾਲ ਸਰ, ਵਾਸੀਆਂ ਨਾ ਮਾਰੋ, ਮੈਨੂੰ ਵੀ ਆਉਣ ਲੱਗ ਜਾਣੀਆਂ। ਹਾਂ, ਇੱਦਾਂ ਮੁਸਕਰਾਓ, 905-673-3337 ਨਾਗਪਾਲ ਸਰ ਥੱਕ ਗਿਆ, ਕਿਉਂਕਿ ਕਲਾਇੰਟਸ ਨੂੰ ਫੰਡਿੰਗ ਦਿਵਾਉਣਾ, ਸਾਰੀ ਦਿਹਾੜੀ ਫੈਮਲੀਆਂ ਨੂੰ ਸਰਵ ਕਰਨਾ, ਪਰਿਵਾਰਾਂ ਦੇ ਨਾਲ ਬੈਠਣਾ, ਦੇਖੋ ਇਹ ਬੜਾ ਮੁਸ਼ਕਲ ਆ ਜਦੋਂ ਤੁਸੀਂ ਸਰਵ ਕਰਦੇ ਹੋ ਨਾ, ਅਤੇ ਪਰਿਵਾਰਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੇ ਫੀਲਿੰਗਸ ਐਕਸਪ੍ਰੈਸ ਕਰਨੀਆਂ, ਉਹਨਾਂ ਦੇ ਪਰਿਵਾਰਾਂ ਬਾਰੇ ਪੁੱਛਣਾ, ਅਤੇ ਇਹ ਵੀ ਇੱਕ ਵੱਡਾ ਕਾਰਜ ਆ। ਕੋਈ ਵੀ ਤੁਸੀਂ ਸਰਵਿਸਿਜ਼ ਦਾ ਕੰਮ ਕਰ ਰਹੇ ਹੋ, ਇਟਸ ਨੋਟ ਦੈਟ ਈਜ਼ੀ, ਪਰ ਐਨੀਵੇ ਅੱਜ ਵੀਕਐਂਡ ਆ ਅਤੇ ਅੱਜ ਪੈਰੀਆਂ ਪੈਰੀਆਂ ਗੱਲਾਂ ਕਰਨੀਆਂ। 905-673-3337 ਅਤੇ ਦਿਲਪ੍ਰੀਤ ਦਾ ਗਾਣਾ ਆਪਾਂ ਬਈ ਸੁਣ ਲਈਏ ਜੁੜ, ਉਸ ਤੋਂ ਪਹਿਲਾਂ ਦੋ ਕੁ ਮੈਸੇਜ ਲੈ ਲਈਏ।
4: ਡਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।

0: ਅੱਛਾ ਮੈਨੂੰ ਕਾਲ ਆਈ ਹੈ, ਕਹਿੰਦੇ ਕਾਲਸ ਨਹੀਂ ਆ ਰਹੀਆਂ, ਕਾਲਸ ਬਲੌਕ ਹੋਈਆਂ ਪਈਆਂ। ਮੈਂ ਵੀ ਕਹਾਂ ਕਿ ਕਾਲਸ ਘੱਟ ਆ ਰਹੀਆਂ ਅੱਜ, ਕਿਉਂਕਿ ਸੁਣ ਤਾਂ ਤੁਸੀਂ ਸਾਰੇ ਪਾਸਿਓਂ ਰਹੇ ਹੋ ਅਤੇ ਕਾਲਸ ਦਾ ਇਸ਼ੂ ਆ ਗਿਆ ਅੱਜ, ਕਾਲਾਂ ਨਹੀਂ ਲੱਗ ਰਹੀਆਂ। ਤੁਸੀਂ ਲਾ ਕੇ ਦੇਖੋ ਕਿ ਤੁਹਾਡੀ ਕਾਲ ਲੱਗ ਰਹੀ ਹੈ, ਗਲਫ ਵਾਲਿਆਂ ਦੀ ਲੱਗ ਗਈ, ਮਿਲਟਨ ਵਾਲਿਆਂ ਦੀ ਲੱਗ ਗਈ, ਬ੍ਰੈਂਪਟਨ ਵਾਲਿਆਂ ਦੀ ਲੱਗ ਗਈ, ਕੈਲਡਨ ਵਾਲਿਆਂ ਦੀ ਲੱਗ ਗਈ, ਹੋਰ ਕਿਹਦੀ ਕਾਲ ਨਹੀਂ ਲੱਗ ਰਹੀ? ਅਤੇ ਕਾਲ ਕਰਕੇ ਦੱਸੋ, ਤੁਸੀਂ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਮੇਰੇ ਸੈੱਲਫੋਨ 'ਤੇ ਨਾ, ਜੇ ਅੱਜ ਕਾਲਾਂ ਨਹੀਂ ਲੱਗ ਰਹੀਆਂ। 437-800-0001 437-870-0001 437-870-0001 ਅਤੇ 905-673-3337, ਇਹ ਤਾਂ ਤੁਹਾਨੂੰ ਪਤਾ ਹੀ ਆ। ਸੋ ਕੀ ਹਾਲ ਚਾਲ ਆ, ਠੀਕ ਠਾਕ ਹੋ, ਕਿੱਥੋਂ ਸੁਣ ਰਹੇ ਹੋ?
1: 416-811-538

0: ਕਿਆ ਬਾਤ ਹੈ ਜੀ? 905-673-3333 ਜੀ, ਸਤਿ ਸ਼੍ਰੀ ਅਕਾਲ ਜੀ, 6643 ਤੁਸੀਂ ਓਨਰ ਹੋ ਚੜ੍ਹਦੀ ਕਲਾ ਜਿੰਦਾਬਾਦ ਆ ਤੇ
1: ਕਸਟਮਰ ਲੈ ਕੇ ਆ ਰਿਹਾ ਸੀ ਏਅਰਪੋਰਟ ਤੋਂ, ਮੈਂ ਚੱਲ ਬਾਈ ਨਾਲ ਗੱਪਸ਼ੱਪ ਲਾਈਏ।
0: ਉਹ ਕੀ ਬਾਤ ਹੈ,
1: ਜਦੋਂ ਕ ਟਾਈਮ ਲੱਗਿਆ ਮਰ ਜਾ ਚਮਕੀਲਾ ਹੀ ਸੁਣਾ ਦਿਓ।
0: ਅੱਜ ਚਮਕੀਲਾ ਬਾਈ ਚੱਲਣਾ ਚਾਹੀਦਾ, ਅੱਜ ਵੀਕਐਂਡ ਆ। ਨਹੀਂ ਨਹੀਂ ਬਿਲਕੁਲ, ਅੱਜ ਤਾਂ ਚਮਕੀਲਾ ਚੱਲੂਗਾ, ਕਿਉਂਕਿ ਮੈਂ ਹਮੇਸ਼ਾ ਵੇਖਦਾ ਹੁੰਦਾ ਕਿ ਨਵੀਂ ਚਮਕੀਲਾ ਸਾਹਿਬ ਲਾਉਂਦੇ, ਅੱਜ ਨਵੀਂ ਵੀ ਛੁੱਟੀ ਕਰਾ ਗਿਆ ਚਮਕੀਲਾ ਸਾਹਿਬ ਦੀ, ਕਿ ਇਹਨਾਂ ਦਾ ਵੀਕਐਂਡ ਤੇ ਲੱਗ ਜਾਂਦਾ ਹੁੰਦਾ। ਸੋ ਅੱਜ ਚਲੋ ਆਪਾਂ ਨਹੀਂ ਨਹੀਂ ਹੁਣ ਚਮਕੀਲਾ ਆਊਗਾ ਬਿਲਕੁਲ, ਅੱਜ ਕਸਰ ਆਪਾਂ ਇੱਧਰ ਕੱਢ ਦਿੰਦੇ ਹਾਂ।
1: ਬਹੁਤ ਸ਼ੁਕਰੀਆ, ਚੜ੍ਹਦੀ ਕਲਾ ਜੀ ਰਾਹੁਲ ਜੀ, ਬੜੀ ਤੁਹਾਡੀ ਮਿਹਨਤ ਆ ਤੇ ਸਾਰਿਆਂ ਨੂੰ ਜੋੜ ਕੇ ਰੱਖਦੇ ਹੋ, ਬੜੇ ਧੰਨਵਾਦੀ ਆ ਤੁਹਾਡੇ।
0: ਥੈਂਕ ਯੂ ਸਰ,
1: ਸਾਡੀ ਆਖੀ ਹੈ ਨਾ ਤੁਸੀਂ ਟਰਾਂਸਪੋਰਟ ਵਾਲਿਆਂ ਦੀ, ਟਰੱਕ ਟੈਕਸੀ ਵਾਲਿਆਂ
0: ਦੀ। ਉਹ ਕੀ ਬਾਤ ਹੈ, ਕਿਆ ਬਾਤ ਹੈ ਬਾਈ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਥੈਂਕ ਯੂ ਸੋ ਮਚ। ਕਿਆ ਬਾਤ ਹੈ ਬਾਈ, ਟਰੱਕਾਂ ਵਾਲੇ ਵੀਰ ਸਾਡੇ ਜਿਉਂਦੇ ਰਹਿਣ, ਮੁਸਕਰਾਉਂਦੇ ਰਹਿਣ, ਖੁਸ਼ ਰਹਿਣ, ਆਬਾਦ ਰਹਿਣ, ਜ਼ਿੰਦਾਬਾਦ ਰਹਿਣ, ਤੁਹਾਡੇ ਕਰਕੇ ਅਸੀਂ ਹਾਂ। ਤੁਹਾਡੀਆਂ ਜਿਹੜੀਆਂ ਸੇਵਾਵਾਂ ਆ ਇਹ ਸਾਨੂੰ ਮਿਲਦੀਆਂ ਰਹਿਣ ਅਤੇ ਤੁਹਾਡੇ ਨਾਲ ਹੀ ਆ ਸਭ ਕੁਛ। 905-673-3333 ਰੇਡੀਓ ਪ੍ਰੋਗਰਾਮ ਉਡਾਨ। ਚਲੋ ਐਨੀਵੇ, ਦਿਲਪ੍ਰੀਤ ਜੀ ਥੋੜ੍ਹਾ ਜਿਹਾ ਹੋਲਡ ਰੱਖੋ, ਸੁਣਦੇ ਹਾਂ ਦਿਲਪ੍ਰੀਤ ਹੋਣਾ ਦਾ ਖੂਬਸੂਰਤ ਟਰੈਕ ਜਿਹੜਾ ਨਵਾਂ ਆਇਆ, ਬਈ ਇਹ ਤਾਂ ਕਮਾਲ ਹੀ ਆ। ਅਤੇ ਬਾਈ ਜੀ ਤੁਸੀਂ ਦੱਸਿਓ ਕਿ ਇਹ ਜਿਹੜਾ ਟਰੈਕ ਹੈ ਇਹਦੀ ਟਿਊਨ ਕਿੱਥੋਂ ਆਈ ਆ? ਸੋ ਤੁਸੀਂ ਸੋਚ ਲਿਆ, ਇਹਨੂੰ ਦਿਮਾਗ ਦੀਆਂ ਫਿਰਕੀਆਂ ਘੁਮਾਓ, ਮੈਂ ਤੁਹਾਨੂੰ ਦੱਸੂੰਗਾ। ਇੱਕ ਦਿਨ ਪਹਿਲਾਂ ਵੀ ਮੈਂ ਗੱਲਬਾਤ ਕੀਤੀ ਸੀ, ਪਰ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦਾ ਸੁਨੇਹਾ ਲੈ ਲਈਏ, ਕਿਉਂਕਿ ਵੱਡੇ ਵੱਡੇ ਤੋਹਫੇ ਅਤੇ ਵੱਡੀਆਂ ਵੱਡੀਆਂ ਡੀਲਾਂ ਚੱਲ ਰਹੀਆਂ ਸਿੰਸ ਕੈਨੇਡਾ ਡੇ ਤੋਂ। ਸੋ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜੇ ਹੋਏ ਨੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਹੈਪੀ ਫਰਾਈਡੇ, ਕੀ ਹਾਲ ਚਾਲ?
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਸੋ ਫਰਾਈਡੇ ਤਾਂ ਅੱਜ ਲੰਘ ਗਿਆ ਪਰਿਵਾਰਾਂ ਵਾਸਤੇ, ਸੈਟਰਡੇ ਤੇ ਸੰਡੇ ਦੋ ਦਿਨ ਤੁਹਾਡੇ ਕੋਲ ਹੈਗੇ ਆ। ਕੈਨੇਡਾ ਡੇ ਵਾਲੀਆਂ ਪ੍ਰਾਈਸ ਜੇ ਤੁਸੀਂ ਫਰਨੀਚਰ ਦੇ ਉੱਪਰ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਜ਼ਰੂਰ ਇੱਕ ਚੱਕਰ ਆਓ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰ ਯਾਦ ਰੱਖਣੇ ਸਪੀਕਰ ਦੇ ਉੱਪਰ, ਤੇ ਨਾਲ ਦੀ ਨਾਲ ਬਾਈ ਜੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਵਿੱਚ, ਬਹੁਤ ਭਾਰੀ ਡਿਮਾਂਡ ਸੀ ਵੀ ਬੈਡਰੂਮ ਸੈੱਟ ਸੋਲਿਡ ਵੁੱਡ ਦਾ ਲੈਣਾ, ਪਰ ਹਾਈਡ੍ਰੋਲਿਕ ਸਟੋਰ ਜੋ ਹੋਵੇ ਬਾਈ ਜੀ ਬਿਲਕੁਲ ਤੁਹਾਡੇ ਲਈ ਤਿਆਰ ਬਰ ਤਿਆਰ ਬੈਡਰੂਮ ਸੈੱਟ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰ ਦੇ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਬਰਾਊਨ ਕਲਰ ਦਾ ਹਾਈਡ੍ਰੋਲਿਕ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $3,000 ਸੀ, ਪਰ ਸੰਧੂ ਸਾਹਿਬ ਜਦੋਂ ਤੁਹਾਡਾ ਆ ਕੇ ਰੈਫਰੈਂਸ ਦੇਣਗੇ, ਪੂਰਾ ਬੈੱਡਰੂਮ ਸੈੱਟ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਹਾਈਡ੍ਰੋਲਿਕ ਸਟੋਰੇਜ ਨਾਲ, ਪੂਰਾ ਬੈੱਡਰੂਮ ਸੈੱਟ $1,699 $1,699 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਮਿਲੂਗਾ। ਤੇ ਰੇਡੀਓ ਉਡਾਨ ਦਾ ਰੈਫਰ ਦੇ ਦਿਓ, ਓਰਿਜਨਲ ਓਰਿਜਨਲ ਐਪਲ ਦੀ ਸਮਾਰਟ ਵਾਚ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੋਂ ਵੀ ਤੁਹਾਡਾ ਇੰਤਜ਼ਾਰ ਕਰਨੇ, 294 ਵਰਕ ਡਰਾਈਵ, 294 ਵਰਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਸੰਤੂ ਸਾਹਿਬ
0: ਗ੍ਰੈਂਡ ਹੋਮ ਫਰਨੀਚਰ, ਬਾਈ ਐਪਲ ਦੀ ਸਮਾਰਟ ਵਾਚ ਮਿਲਦੀ ਪਈ ਹੈ ਬੈਡਰੂਮ ਦੇ ਨਾਲ। ਸੋ ਗ੍ਰੈਂਡ ਹੋਮ ਫਰਨੀਚਰ, 905-673

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo sun ke aaya na munh vich paani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
2: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-3611।

9560 73 37 ਅੱਜ ਤਾਂ ਡਿੱਗੀ ਖੋਲ੍ਹ ਕੇ, ਹੁਣ ਤਾਂ ਜ਼ਮਾਨੇ ਗਏ ਡਿੱਗੀ ਖੋਲ੍ਹ ਕੇ ਪਿਗ ਸ਼ਿਗ ਲਾਉਣ ਵਾਲੇ, ਹੈ ਨਾ, ਕਿ ਅਜੇ ਵੀ ਯਾਰਾਂ ਦੋਸਤਾਂ ਨਾਲ ਤੁਸੀਂ ਇੱਦਾਂ ਦਾ ਮਾਹੌਲ ਬਣਾ ਲੈਂਦੇ ਹੋ ਕਦੇ ਕਦੇ? ਆ ਮੇਲਿਆਂ ਮੂਲਿਆਂ 'ਚ ਤਾਂ ਵੇਖਿਆ ਮੈਂ, ਉਦੋਂ ਤਾਂ ਫਿਰ ਤੁਸੀਂ ਹਟਦੇ ਨਹੀਂ, ਉਦੋਂ ਤਾਂ ਕਰ ਲੈਂਦੇ ਹੋ ਇੱਦਾਂ ਦਾ ਸ਼ੁਗਲਾ। ਸੋ 9560 73 37 ਵੈਸੇ ਡਿੱਗੀਆਂ ਖੋਲ੍ਹ ਕੇ ਡਿੱਗੀ ਦੇ ਵਿੱਚ ਭੁਜੀਆ ਰੱਖ ਕੇ ਉਹ ਸ਼ੁਗਲ ਮੇਲਾ ਲਾਉਣਾ ਯਾਰਾਂ ਦੋਸਤਾਂ ਦੇ ਨਾਲ, ਅਤੇ ਉਹ ਯਾਰ ਉਹ ਦਿਨ ਚੰਗੇ ਸੀ ਵੈਸੇ, ਕਿ ਅੱਜ ਵੀ ਤੁਸੀਂ ਇਹਨਾਂ ਦਿਨਾਂ ਨੂੰ ਵਾਪਸ ਲੈ ਆਉਂਦੇ ਹੋ, ਇੱਦਾਂ ਦਾ ਕਿਤੇ ਸੱਜਣਾ ਮਿੱਤਰਾਂ ਨਾਲ ਜਿਗਾੜ ਲੱਗ ਜਾਂਦਾ। 9560 73 33 37 ਦੱਸਿਓ ਯਾਰ, ਜੇ ਤੁਸੀਂ ਇੱਦਾਂ ਦਾ ਜਿਗਾੜ ਆਊਟਿੰਗ ਇੱਦਾਂ ਦੀ ਕਰਦੇ ਹੋ ਯਾਰਾਂ ਦੋਸਤਾਂ ਨਾਲ ਘਰੋਂ ਟਾਈਮ ਪੁੱਛ ਕੇ, ਅਤੇ ਬਈ ਪੁੱਛ ਕੇ ਤਾਂ ਨਹੀਂ ਜਾਂਦੇ ਹੋਵੋਗੇ ਤੁਸੀਂ, ਐਂ ਤਾਂ ਫਿਰ ਪਰਮਿਸ਼ਨ ਮਿਲਣੀ ਨਹੀਂ ਆ। ਸੋ ਫਿਰ ਜਿੱਥੇ ਗੱਡੀ ਰੋਕ ਕੇ ਅਤੇ ਉੱਥੇ ਫਿਰ ਮਹਿਫਲਾਂ ਲਾਉਣ ਲੱਗ ਜਾਂਦੇ ਹੋ, ਇੱਦਾਂ ਇਹ ਅੱਜ ਵੀ ਸਮਾਂ ਇੱਦਾਂ ਦਾ ਹੈਗਾ ਸੱਜਣ ਮਿੱਤਰ ਯਾਰ ਬੇਲੀਆਂ ਕੋਲ ਇੱਦਾਂ ਦੀ? ਹਜੇ ਮੈਨੂੰ ਲੱਗਦਾ ਜਿਹੜੇ ਤਾਂ ਕੁਆਰੇ ਆ ਸੱਜਣ ਸਾਡੇ, ਉਹਨਾਂ ਦਾ ਤਾਂ ਲੱਗ ਜਾਂਦਾ ਨਾ ਵਿਆਹਾਂ ਵਾਲਿਆਂ ਦਾ ਵਿਚਾਰਿਆਂ ਦਾ ਔਖਾ, ਉਹ ਤਾਂ ਫਿਰ ਜਾਂ ਤਾਂ ਕਿਤੇ ਬਹਿ ਕੇ ਅਤੇ ਜਾਂ ਫਿਰ ਵਿਆਹ ਸ਼ਾਦੀ 'ਚ ਹੀ ਆ, ਉੱਦਾਂ ਤਾਂ ਔਖਾ ਕੰਮ, ਉਹਨਾਂ ਨੂੰ ਛੁੱਟੀ ਤਾਂ ਮੁਸ਼ਕਲ ਮਿਲਦੀ ਹੈ ਇੱਦਾਂ। ਸੋ 9560 73 37 ਕਰ ਲੈਂਦੇ ਹੋ ਇੱਦਾਂ ਡਿੱਗੀ ਖੋਲ੍ਹ ਕੇ ਤਿੰਨ ਪਿੱਗ ਲਾਉਣੇ, ਜਿਵੇਂ ਸ਼ਹਿਰੀ ਮਾਨ ਸਾਹਿਬ ਕਹਿ ਰਿਹਾ, ਇਹ ਤਾਂ ਜ਼ਮਾਨੇ ਮੈਨੂੰ ਲੱਗਦਾ ਲੱਦ ਗਏ, ਤਾਂ ਵਪਾਰੀ ਲੱਦ ਗਏ, ਅੱਜ ਪੁਰਾਣੀਆਂ ਗੱਲਾਂ ਹੋ ਗਈਆਂ, ਇਹ ਨਵੀਆਂ ਗੱਲਾਂ ਨਹੀਂ ਮੈਨੂੰ ਲੱਗਦਾ। ਨਾਲ ਦੀ ਨਾਲ ਕਿੱਥੋਂ ਕਿੱਥੋਂ ਸੁਣ ਰਹੇ ਹੋ ਤੁਸੀਂ AM 530 ਤੋਂ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਕਿੱਥੋਂ ਕਿੱਥੋਂ ਜੁੜੇ ਹੋ ਭਾਈ, ਕਿੱਥੋਂ ਕਿੱਥੋਂ ਸਾਨੂੰ ਤੁਸੀਂ ਸੁਣਦੇ ਹੋ ਰੋਜ਼? ਸੋ ਮੈਂ ਅੱਜ ਨੋਟ ਕਰ ਰਿਹਾ ਕਿ ਕਿੱਥੋਂ ਕਿੱਥੋਂ ਸਾਨੂੰ ਸਰੋਤੇ ਸੁਣ ਰਿਹਾ। ਵੈਸੇ ਫਰਾਈਡੇ ਆ, ਮੈਨੂੰ ਪਤਾ ਕਿ ਤੁਸੀਂ ਥੋੜ੍ਹੇ ਬਿਜ਼ੀ ਹੋ ਅੱਜ, ਪਾਰਟੀ ਦੀ ਵੇਟ ਹੋ ਰਹੀ ਆ, ਘਰ ਜਾਣਾ ਆ, ਕੋਟ ਪੈਂਟ ਪਾਉਣਾ ਆ, ਅਤੇ ਜਾਂ ਫਿਰ ਸੱਜਣਾ ਮਿੱਤਰਾਂ ਨਾਲ ਬੈਕਯਾਰਡ 'ਚ ਮਹਿਫਲਾਂ ਲਾਉਣੀਆਂ, ਜਾਂ ਤਾਂ ਫਿਰ ਕਈਆਂ ਤੋਂ ਵੇਟ ਨਹੀਂ ਹੁੰਦਾ, ਫਿਰ ਗਰਾਜ ਦੇ ਵਿੱਚ ਹੀ ਕੰਮ ਚੱਲ ਪੈਂਦਾ। ਸੋ ਮੈਨੂੰ ਪਤਾ ਕਿ ਫਰਾਈਡੇ ਆ। ਸੋ 9560 73 37 ਰੇਡੀਓ ਪ੍ਰੋਗਰਾਮ ਉਡਾਨ ਭਾਈ, ਤੁਸੀਂ ਸੁਣਦੇ ਹੋ, ਕਿੱਥੋਂ ਕਿੱਥੋਂ ਸੁਣਦੇ ਹੋ? ਮੈਨੂੰ ਪਤਾ ਕਿ ਤੁਸੀਂ ਬਿਜ਼ੀ ਹੋ, ਔਰ ਜੇ ਕਾਲ ਨਹੀਂ ਲੱਗ ਰਹੀ, ਅੱਜ ਮੈਨੂੰ ਸੁੱਖ ਬਾਈ ਹੁਣਾਂ ਦਾ ਮੈਸੇਜ ਆਇਆ ਕਿ ਕਾਲ ਨਹੀਂ ਲੱਗ ਰਹੀ, 9560 73 33 37 ਕਹਿੰਦੇ ਨੰਬਰ ਨਹੀਂ ਲੱਗ ਰਿਹਾ, ਅਤੇ ਫਿਰ ਤੁਸੀਂ ਇੱਕ ਦੂਜਾ ਨੰਬਰ ਟਰਾਈ ਕਰਕੇ ਵੇਖ ਲਓ, 9056733334 9056733334 ਅਤੇ ਜਾਂ ਫਿਰ 4378700001 4378700001 ਵੀ ਟਰਾਈ ਕਰ ਸਕਦੇ ਹੋ। ਸੋ ਨਾਲ ਦੀ ਨਾਲ ਤੁਹਾਨੂੰ ਯੂਨੀ ਗਲੋਬਲ ਐਡਵਾਈਜ਼ਰੀ ਦਾ ਮੈਸੇਜ ਦੇ ਦਈਏ। ਯੂਨੀ ਗਲੋਬਲ ਐਡਵਾਈਜ਼ਰੀ, ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹੁੰਦਾ ਕਿ ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ, ਤੁਸੀਂ ਟਰੱਕ ਚਲਾਉਂਦੇ ਹੋ, ਊਬਰ ਚਲਾਉਂਦੇ ਹੋ, ਹੋਰ ਕੀ ਚਲਾਈਦਾ, ਚਲੋ ਐਨੀਵੇ ਤੁਸੀਂ ਡਿਲੀਵਰੀਆਂ ਦਾ ਕੰਮ ਕਰਦੇ ਹੋ, ਹੋਰ ਬਹੁਤ ਸਾਰੀਆਂ ਜੋਬਸ ਆ ਜਿਹੜੀਆਂ ਤੁਸੀਂ ਡਰਾਈਵਿੰਗ ਨਾਲ ਰਿਲੇਟਡ ਆ, ਜਾਂ ਹਾਊਸ ਵਾਈਫ ਹੋ, ਤੁਸੀਂ ਆਪਣਾ ਨਾ ਸਕਿੱਲ ਡਿਵੈਲਪ ਕਰ ਸਕਦੇ ਹੋ। ਹੁਣ ਕਿੰਨਾ ਕੁ ਚਿਰ ਲੇਬਰ ਜੋਬਾਂ 'ਤੇ ਤੁਸੀਂ ਡਿਪੈਂਡ ਰਹੋਗੇ? ਬਹੁਤ ਸਾਰੇ ਸਕਿੱਲਸ ਕੋਰਸਿਸ ਗੌਰਮੈਂਟ ਨੇ ਤੁਹਾਡੇ ਵਾਸਤੇ ਲੈ ਕੇ ਆਏ ਹੋਏ ਆ। ਸੋ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਜੁੜ ਕੇ ਤੁਸੀਂ ਉਹ ਕੋਰਸ ਕਰ ਸਕਦੇ ਹੋ, ਤੁਸੀਂ ਆਪਣਾ ਸਕਿੱਲ ਡਿਵੈਲਪ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਤੁਹਾਨੂੰ ਗੌਰਮੈਂਟ ਤੋਂ ਜਿਹੜੀਆਂ ਗ੍ਰਾਂਟਸ ਮਿਲ ਰਹੀਆਂ ਨੇ, ਜੋ ਤੁਸੀਂ ਸਕਿੱਲ ਡਿਵੈਲਪ ਕਰੋਗੇ, ਉਹ ਜਿਹੜੇ ਕੋਰਸ ਦੀ ਸਾਰੀ ਫੀਸ ਉਹ ਵੀ ਗੌਰਮੈਂਟ ਵੱਲੋਂ ਆ, ਅਤੇ ਪਲੱਸ ਤੁਸੀਂ ਜੇ ਫੈਮਿਲੀ ਓਫ 5 ਹੋ ਤਾਂ ਤੁਸੀਂ $70,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਦੇ ਲਈ ਐਲੀਜੀਬਲ ਹੋ ਸਕਦੇ ਹੋ, ਜਿਨ੍ਹਾਂ ਦੇ ਵਿੱਚੋਂ ਅੱਧਾ ਹਿੱਸਾ ਗ੍ਰਾਂਟਸ ਦਾ ਆ ਜਿਹੜਾ ਤੁਸੀਂ ਵਾਪਸ ਨਹੀਂ ਕਰਨਾ। ਕੁਛ ਪਰਸਨਲ ਲੋਨ ਦਿੰਦੇ ਨੇ, ਆਪਸ਼ਨਲ ਲੋਨ ਆ ਜਿਸ ਦਾ 2.5 ਸਾਲ ਤੱਕ ਕੋਈ ਵਿਆਜ ਨਹੀਂ ਆ। ਸੋ ਸਕਿੱਲ ਡਿਵੈਲਪ ਕਰਨ ਦੇ ਨਾਲ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੁਹਾਨੂੰ ਫੰਡਿੰਗ ਲੈ ਕੇ ਦੇ ਰਹੀ ਆ। ਇਹ ਜਿਹੜੀਆਂ ਗ੍ਰਾਂਟਸ ਆ ਇਹ ਅਗਲੇ ਕੁਛ ਸਮੇਂ ਦੇ ਵਿੱਚ ਜਾ ਕੇ ਅਗਸਤ ਐਂਡ ਤੱਕ ਬੰਦ ਹੋ ਜਾਣੀਆਂ ਆ, ਫਿਰ ਸਿਰਫ ਲੋਨ ਮਿਲਿਆ ਕਰਨਾ। ਸੋ ਬਹੁਤ ਥੋੜ੍ਹਾ ਸਮਾਂ ਤੁਹਾਡੇ ਕੋਲ, ਮੈਨੂੰ ਲੱਗਦਾ ਕਿ 1 ਮਹੀਨਾ ਰਹਿ ਗਿਆ ਤੁਹਾਡੇ ਕੋਲ ਐਂਡ ਆਫ ਜੁਲਾਈ ਤੱਕ। ਸੋ ਜੇ ਤੁਸੀਂ ਇਸ ਮਹੀਨੇ ਦੇ ਵਿੱਚ ਸਾਈਨ ਅਪ ਰੋਲ ਅਪ ਕਰ ਲੈਂਦੇ ਹੋ ਆਪਣੇ ਆਪ ਨੂੰ, ਤਾਂ ਤੁਸੀਂ ਗ੍ਰਾਂਟਸ ਦੇ ਵੀ ਐਲੀਜੀਬਲ ਹੋਵੋਗੇ ਅਤੇ ਲੋਨ ਦੇ ਵੀ। ਉਸ ਤੋਂ ਬਾਅਦ ਫਿਰ ਤੁਸੀਂ ਸਿਰਫ ਲੋਨ ਦੇ ਹੀ ਐਲੀਜੀਬਲ ਹੋਵੋਗੇ। ਗ੍ਰਾਂਟਸ ਗੌਰਮੈਂਟ ਬੰਦ ਕਰਨ ਜਾ ਰਹੀ ਆ, ਗ੍ਰਾਂਟਸ ਜਿਹੜੀ ਆ ਉਸ ਦੀਆਂ ਜਿਹੜੀਆਂ ਬਹੁਤ ਸਾਰੇ ਨਿਯਮ ਚੇਂਜ ਹੋਣ ਜਾ ਰਹੇ ਆ। ਸੋ ਗ੍ਰਾਂਟ ਤੁਸੀਂ ਲੈਣੀ ਆ ਤਾਂ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਰਾਬਤਾ ਕਰ ਲਓ, 437 264 3175 ਯੂਨੀ ਗਲੋਬਲ ਐਡਵਾਈਜ਼ਰੀ, 218 ਐਕਸਪਰਟ ਬੁਲੇਵਰਡ ਮਿਸੀਸਾਗਾ। ਤੁਸੀਂ ਉਹਨਾਂ ਦੇ ਆਫਿਸ ਵੀ ਜਾ ਸਕਦੇ ਹੋ, ਤੁਸੀਂ ਉਹਨਾਂ ਨੂੰ ਕਾਲ ਕਰੋ,
ਕਿ ਗ੍ਰਾਂਟਸ ਤੁਹਾਡੀ ਕਿੰਨੀ ਬਣੂਗੀ ਉਹ ਤੁਹਾਨੂੰ ਓਨ ਏਅਰ ਕਾਲ 'ਤੇ ਹੀ ਤੁਹਾਡਾ ਅਸੈਸਮੈਂਟ ਕਰਕੇ ਦੱਸ ਦੇਣਗੇ, ਜਾਂ ਤੁਸੀਂ ਇਹਨਾਂ ਦੇ ਵਟਸਐਪ ਨੰਬਰ 'ਤੇ ਆਪਣਾ ਜਿਹੜੇ ਡਾਕੂਮੈਂਟਸ ਭੇਜਣੇ ਆ, ਤੁਸੀਂ ਆਪਣੀ ਅਸੈਸਮੈਂਟ ਭੇਜਣੀ ਹੈ ਜੀ ਲਾਸਟ ਈਅਰ ਦੀ, ਔਰ ਜੇ ਤੁਹਾਡੀ ਇਨਕਮ 60,000 ਤੋਂ ਘੱਟ ਆ ਤਾਂ ਤੁਸੀਂ ਇੱਕ ਵਧੀਆ ਫੰਡਿੰਗ ਦੇ ਲਈ ਐਲੀਜੀਬਲ ਹੋ ਸਕਦੇ ਹੋ। ਗ੍ਰਾਂਟਸ ਜਿਹੜੀਆਂ ਤੁਸੀਂ ਵਾਪਸ ਨਹੀਂ ਕਰਨੀਆਂ ਉਹ ਗੌਰਮੈਂਟ ਤੋਂ ਤੁਹਾਨੂੰ ਲੈ ਕੇ ਦਿੰਦੇ ਨੇ। ਸੋ ਯੂਨੀ ਗਲੋਬਲ ਐਡਵਾਈਜ਼ਰੀ 437-264-3375 437-264-3175 Uni Global Advisory।

0: ਵਾਕਈ ਯਾਰ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਆ ਕਿ ਕਾਲ ਨਹੀਂ ਲੱਗ ਰਹੀਆਂ, ਸੋ ਕਾਲ ਤੁਸੀਂ 437-870-001 ਨਾਲੇ ਤਾਂ ਤੁਹਾਡੇ ਕੋਲ ਮੇਰਾ ਨੰਬਰ ਆ ਜਾਣਾ ਆ, ਸੋ 437-870-0001 'ਤੇ ਤੁਸੀਂ ਕਾਲ ਕਰ ਲਓ, ਕਿਉਂਕਿ ਕਾਲਸ ਦੋਨੋਂ ਹੀ ਅੱਜ ਮੈਨੂੰ ਲੱਗਦਾ ਕਿ ਬਹੁਤ ਰੇਅਰ ਆ, ਪਹਿਲਾਂ ਚੱਲ ਰਹੀਆਂ ਸੀ 15 ਮਿੰਟ, ਹੁਣ ਕਾਲਸ ਨਹੀਂ ਚੱਲ ਰਹੀਆਂ, ਸੋ ਕੁਛ ਕਾਲ ਦੇ ਵਿੱਚ ਇਸ਼ੂ ਆ, ਫੋਨ ਲਾਈਨ ਦੇ ਵਿੱਚ ਕੁਛ ਪ੍ਰੋਬਲਮਸ ਆ, ਤੁਸੀਂ 437-870-0001 437-870-001 'ਤੇ ਕਾਲ ਕਰ ਸਕਦੇ ਹੋ। ਤੁਸੀਂ ਕਿੱਥੋਂ ਸਾਨੂੰ ਸੁਣ ਰਹੇ ਹੋ, ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਕਿੱਥੋਂ ਕਿੱਥੋਂ ਤੁਸੀਂ ਰੇਡੀਓ ਉਡਾਨ ਨਾਲ ਤੁਸੀਂ ਜੁੜਦੇ ਹੋ ਰੋਜ਼, ਤੁਹਾਨੂੰ ਰੇਡੀਓ ਪ੍ਰੋਗਰਾਮ ਵਧੀਆ ਲੱਗਦਾ, ਤੁਹਾਨੂੰ ਲੱਗਦਾ ਕੁਛ ਸੁਧਾਰ ਕਰਨਾ ਚਾਹੀਦਾ, ਮੈਂ ਤੇਜ਼ ਬੋਲਦਾ, ਮੈਂ ਕਾਹਲੀ ਬੋਲਦਾ, ਮੈਂ ਹੌਲੀ ਬੋਲਦਾ, ਮੈਂ ਕੁਛ ਸਹੀ ਨਹੀਂ ਬੋਲਦਾ, ਮੈਂ ਕੁਛ ਵਧੀਆ ਬੋਲਦਾ, ਦੱਸ ਸਕਦੇ ਹੋ ਕੋਈ ਨੁਕਸ ਨਕਸ ਕੱਢਣ 'ਤੇ ਕੱਢਦੇ ਹੋ ਯਾਰ, ਵਧੀਆ ਲੱਗਦਾ। ਸੋ 437-870-001 437-870-0001 'ਤੇ ਤੁਸੀਂ ਕਾਲ ਲਾ ਲਓ, ਕਿਉਂਕਿ ਅੱਜ ਸਟੂਡੀਓ ਦੀਆਂ ਲਾਈਨਸ ਨਹੀਂ ਚੱਲ ਰਹੀਆਂ। ਸੋ ਤੁਹਾਡੇ ਮੈਸੇਜ ਆ ਰਹੇ ਆ, ਥੈਂਕ ਯੂ ਸੋ ਮੱਚ ਬਾਈ ਜੀ, ਬਹੁਤ ਸ਼ੁਕਰੀਆ। ਕਹਿੰਦੇ ਅਸੀਂ ਕਿੱਥੋਂ ਐਡਮਿੰਟ, ਨਹੀਂ ਨਹੀਂ ਐਡਮਿੰਟਨ ਤੁਸੀਂ, ਅੱਛਾ ਐਪ ਰਾਹੀਂ ਸੁਣ ਰਹੇ ਹੋ ਤੁਸੀਂ, ਕਿਆ ਬਾਤ ਆ ਬਾਈ ਜੀ, ਕਹਿੰਦੇ ਐਡਮਿੰਟਨ ਤੋਂ ਸੁਣ ਰਹੇ ਹਾਂ ਐਪ ਦੇ ਜ਼ਰੀਏ, ਉਹ ਕਿਆ ਬਾਤ ਆ, ਗੇੜਾ ਲੈ ਕੇ ਗਏ ਬਾਈ ਜੀ ਕਹਿੰਦੇ ਅਸੀਂ। ਸੋ 905-673-33-37 ਉਹ ਇਹ ਤਾਂ ਚੱਲ ਹੀ ਨਹੀਂ ਰਿਹਾ, ਸੋ ਤੁਸੀਂ 437-870-001 437-870-001 'ਤੇ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਅੱਜ ਫੋਨ ਲਾਈਨਸ ਨੂੰ ਜ਼ੁਕਾਮ ਹੋ ਗਿਆ ਲੱਗਦਾ ਬਾਈ, ਕਿਉਂ ਨਹੀਂ ਚੱਲ ਰਹੀਆਂ। 905-670-33-37
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ, ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 437-870-0001।
0: ਸੋ ਬਿਲਕੁਲ ਜੀ, 437-870-0001 ਇਹ ਮੇਰੀ ਵੀ ਲਾਈਨ ਤਾਂ ਨਹੀਂ ਚੱਲੋ ਹੜ ਗਈ ਕਿਤੇ, ਚਲੋ ਐਨੀਵੇ ਮੈਂ ਆਲਰੇਡੀ ਕਿਸੇ ਦੇ ਨਾਲ ਆਲਰੇਡੀ ਕਿਸੇ ਦੀ ਕਾਲ ਆ ਰਹੀ ਆ। ਸੋ ਨਾਲ ਦੀ ਨਾਲ ਤੁਹਾਨੂੰ, ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਤੁਸੀਂ ਘਰ ਡੈੱਕ ਫੈਂਸ ਪੇਂਟ ਕਰਵਾਉਣੀ ਆ, ਬੇਸਮੈਂਟ ਫਿਨਿਸ਼ ਕਰਨੀ ਆ, ਤੁਸੀਂ ਇੰਟੀਰੀਅਰ ਐਕਸਟੀਰੀਅਰ ਪੇਂਟ ਕਰਵਾਉਣਾ, ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਤੁਸੀਂ ਫਲੋਰਿੰਗ ਦਾ ਕੰਮ ਕਰਵਾਉਣਾ ਆ, ਕੰਸਟਰਕਸ਼ਨ ਦਾ ਵੀ ਕੰਮ ਕਰਦੇ ਨੇ ਮੁੰਡੇ, ਤੁਸੀਂ ਬਈ ਜੁਗਰਾਜ ਸਿੰਘ ਉਹਨਾਂ ਨੂੰ ਕਾਲ ਕਰ ਲਓ, BDS ਹੋਮ ਪੇਂਟਿੰਗ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਬਹੁਤ ਵਧੀਆ ਕੰਮ ਕਰਕੇ ਦੇਣਗੇ ਜੁਗਰਾਜ ਸਿੰਘ। 905-965-6311 905-965-6311 'ਤੇ ਗੱਲਬਾਤ ਕਰ ਸਕਦੇ ਹੋ ਜੁਗਰਾਜ ਸਿੰਘ ਉਹਨਾਂ ਦੇ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ 1695। ਬਾਈ ਜੀ ਸ਼ੁਕਰ ਅੱਲਾ ਦਾ, ਸਭ ਠੀਕ ਹੈ, ਤੁਸੀਂ ਸੁਣਾਓ। ਜੀ ਸਰ ਤੁਹਾਡੀ ਆਵਾਜ਼ ਨਹੀਂ, ਦੁਬਾਰਾ ਬੋਲਿਓ ਪਲੀਜ਼।
2: ਮੈਂ ਕਿਹਾ ਜੀ ਜਿਹੜਾ ਨਾ ਬੇਹਤਰੀਨ ਮੁਸੱਵਰ ਦੁਨੀਆ ਚ ਅਜੇ ਤੱਕ ਮੰਨਿਆ ਜਾਂਦਾ
0: ਜੀ ਜੀ,
2: ਤੇ ਉਹਨਾਂ ਨੇ ਵੀ ਇੱਕ ਦਫਾ ਇੱਕ ਸੀਨਰੀ ਦੇ ਲਾਈ ਕੇ ਵੀ ਇਹਦੇ ਚ ਜੇ ਕੋਈ ਨੁਕਸ ਕਰ ਦੋ ਤੇ ਅਗਲੇ ਦਿਨ ਆਇਆ ਤੇ ਉਹ ਸਾਰੀ ਤਕਰੀਰ ਹੀ ਭਰੀ ਸੀ। ਗੱਲ ਇਹ ਤੁਸੀਂ ਸੋਹਣਾ ਸੁਣਦੇ ਜੇ, ਸੋਹਣਾ ਬੋਲਦੇ ਜੇ, ਹਲਕਾ ਜੇ, ਤੇਜ ਜੇ, ਸਾਨੂੰ ਸਭ ਕੁਛ ਮਾਰੇ ਗਿਆ ਤੇ ਨੁਕਸ ਕੋਈ ਨੀ ਹੁੰਦਾ, ਇਹ ਪਿਆਰ ਮੁਹੱਬਤ ਹੁੰਦਾ।
0: ਕਿਆ ਬਾਤ ਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਛਾ ਕਾਲ ਵਾਕਿਆ ਨਹੀਂ ਲੱਗ ਰਹੀਆਂ, ਅੱਜ ਮੈਨੂੰ ਭਾਅ ਜੀ ਹੁਣਾਂ ਦੀ ਕਾਲ ਆਈ ਆ ਮੇਰੇ ਸੈਲਫੋਨ 'ਤੇ। ਸੋ ਤੁਸੀਂ 437-870-0001 ਹੁਣ ਮੈਂ ਨਾ ਆਪਣੇ ਸਾਹਮਣੇ ਇੱਕ ਫੱਟੀ ਲਾ ਲੈਣੀ ਆ ਲਿਖ ਕੇ, ਉੱਥੇ ਲਿਖ ਦੇਣਾ ਮੈਂ ਹੌਲੀ ਸਲੋ ਚੱਲੋ, ਸੋ ਲਿਖਿਆ ਨਹੀਂ ਹੁੰਦਾ ਸੜਕਾਂ 'ਤੇ ਕਈ ਵਾਰ ਸਲੋ ਚੱਲੋ, ਸੋ ਮੈਂ ਸਲੋ ਕੋਸ਼ਿਸ਼ ਕਰਦਾ ਕਿ ਮੈਂ ਸਲੋ ਬੋਲਾਂ, ਪਰ ਉਹ ਜਿਹੜੀ ਐਨਰਜੀ ਹੈ ਨਾ ਉਹ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਗੱਲ ਕਰਨ ਦੀ, ਕਈ ਵਾਰੀ ਫਲੋ 'ਚ ਸ਼ਬਦਾਂ ਦੀ ਸਪੀਡ ਤੇਜ਼ ਹੋ ਜਾਂਦੀ ਆ, ਪਰ ਸਲੋ ਬੋਲਣਾ, ਹੌਲੀ ਬੋਲਣਾ ਇਹ ਆਈ ਥਿੰਕ ਬਹੁਤ ਬਿਹਤਰੀਨ ਆ, ਇਸ ਦੀ ਮੈਨੂੰ ਪ੍ਰੈਕਟਿਸ ਕਰਨੀ ਚਾਹੀਦੀ ਆ। ਮੈਨੂੰ ਇਹ ਲੱਗਦਾ, ਵੈਸੇ ਹੋ ਸਕਦਾ ਨਾ ਹੋਵੇ, ਮੈਨੂੰ ਇਹ ਲੱਗਦਾ ਕਿ ਹੌਲੀ ਬੋਲਿਆਂ ਉਹ ਐਨਰਜੀ ਨਹੀਂ ਤੁਸੀਂ ਮੇਨਟੇਨ ਕਰ ਪਾਉਂਦੇ, ਜੇ ਆਪਾਂ ਬਹੁਤਾ ਤੇਜ਼ ਵੀ ਬੋਲਣਾ ਆਈ ਥਿੰਕ ਸਹੀ ਨਹੀਂ, ਪਰ ਜੇ ਥੋੜ੍ਹਾ ਜਿਹਾ ਐਨਰਜੀ ਨੂੰ ਹਾਈਪ ਦੇਣੀ ਆ ਤਾਂ ਥੋੜ੍ਹਾ ਜਿਹਾ ਸਪੀਡ ਅਪ ਕਰ ਦਿੰਦੇ ਹਾਂ ਆਪਾਂ, ਕਈ ਵਾਰ ਆਪਾਂ ਰੇਡੀਓ ਦੀ ਆਵਾਜ਼ ਥੋੜ੍ਹੀ ਜਿਹੀ ਮੀਡੀਅਮ 'ਚ ਕੀਤੀ ਹੋਵੇ ਗੱਲ ਨਹੀਂ ਬਣਦੀ, ਫਿਰ ਕਹਿੰਦੇ ਚੱਕ ਦਿਉ ਕੰਮ ਨੂੰ ਥੋੜ੍ਹਾ ਜਿਹਾ ਚੱਕ ਲਓ ਹੋਰ, ਫਿਰ ਐਂ ਥੋੜ੍ਹਾ ਜਿਹਾ ਕੰਮ ਅੰਦਰੋਂ ਚੱਕਿਆ ਜਾਂਦਾ, ਜਿਵੇਂ ਜਿਵੇਂ ਇੰਜਨ ਗਰਮ ਹੁੰਦਾ ਜਾਂਦਾ ਉਵੇਂ ਉਵੇਂ ਥੋੜ੍ਹੀ ਜਿਹੀ ਐਨਰਜੀ ਬਣਦੀ ਜਾਂਦੀ ਹੈ। ਕੁਛ ਚੀਜ਼ਾਂ ਸਾਡੇ ਕੁਦਰਤੀ ਢਾਂਚੇ ਦੇ ਵਿੱਚ ਨਾ ਸਰੀਰਕ ਅਕਾਲ ਪੁਰਖ ਨੇ ਫਿੱਟ ਕੀਤੀਆਂ, ਉਹਨਾਂ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਤੁਸੀਂ ਜੇ ਪਟੈਂਡ ਕਰਦੇ ਹੋ, ਤੁਸੀਂ ਕੋਈ ਵੀ ਕੰਮ ਕਰਦੇ ਹੋ, ਤੁਸੀਂ ਉਹਨੂੰ ਪਟੈਂਡ ਕਰੋਗੇ ਨਾ, ਜੇ ਮੈਂ ਇੱਥੇ ਰੇਡੀਓ 'ਤੇ ਵਧੀਆ ਵਧੀਆ ਬੋਲਾਂ ਹੌਲੀ ਹੌਲੀ ਅੱਛਾ, ਕਈ ਵਾਰੀ ਮੈਂ ਉਸ ਠਹਿਰਾਵ ਦੇ ਵਿੱਚ ਹੁੰਦਾ ਹਾਂ ਜਦੋਂ ਮੈਂ ਕਈ ਵਾਰੀ ਐਕਟਿੰਗ ਜੀ ਕਰਕੇ ਹੈ ਨਾ, ਉਹ ਫਿਰ ਉਹ ਦਿਲੋਂ ਨਹੀਂ ਨਿਕਲਦੀ ਆਵਾਜ਼। ਦਿਲੋਂ ਤਾਂ ਫਿਰ ਸਵਾਦ ਉਹੀ ਆ ਕਿ ਜੋ ਤੁਸੀਂ ਐਕਚੁਅਲ ਦੇ ਵਿੱਚ ਹੋ। ਮੈਂ ਸੱਚ ਜਾਣਿਓ, ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗਿਆ ਕਿ ਮੈਂ ਜਦੋਂ ਰੇਡੀਓ ਸ਼ੁਰੂ ਕੀਤਾ ਨਵਾਂ ਨਵਾਂ, ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਅਤੇ ਮੈਂ ਬੜਾ ਕੁਛ ਲਿਖ ਕੇ ਲੈ ਕੇ ਜਾਣਾ। ਮੈਂ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਵਾਂ ਹੁਣਾਂ ਨੂੰ, ਸਾਡੇ AM 530 ਦੇ ਜਿਹੜੇ ਥਾਮੇ ਆ, ਸੋ ਉਹਨਾਂ ਨੂੰ ਬੜਾ ਸੁਣਨਾ ਵੀ ਮੈਂ ਕਿਵੇਂ ਬੋਲਣਾ, ਮੈਂ ਮਾਈਕ ਅੱਗੇ ਕਿਵੇਂ ਆਊਂਗਾ। ਸੋ ਹੋਰ ਬੜੇ ਰੇਡੀਓ ਹੋਸਟ ਨੂੰ ਮੈਂ ਸੁਣਨ ਦੀ ਕੋਸ਼ਿਸ਼ ਕੀਤੀ, ਸਮਝਣ ਦੀ, ਸਿੱਖਣ ਦੀ, ਅਤੇ ਮੈਂ ਬੜਾ ਲਿਖ ਕੇ ਲੈ ਕੇ ਜਾਣਾ। ਰੋਜ਼ ਮੈਂ ਲਿਖ ਕੇ ਲੈ ਕੇ ਜਾਣਾ ਕਿ ਮੈਂ 9 ਵਜੇ ਇਹ ਬੋਲਣਾ, 9:30 ਇਹ ਬੋਲੂੰ, 9:15 ਇਹ ਬੋਲੂੰ। ਅਤੇ ਮੈਂ 15-20 ਦਿਨ ਗਿਆ ਅਤੇ ਉਹ ਨਹੀਂ ਗੱਲ ਬਣੀ। ਉਹ ਨਾ ਜਿਵੇਂ ਇੱਦਾਂ ਹੋ ਜਾਂਦਾ ਕਿ ਜਿਵੇਂ ਪੜ੍ਹ ਕੇ ਕੁਛ ਤੁਹਾਨੂੰ ਦੱਸ ਰਿਹਾ, ਦਿਲੋਂ ਨਹੀਂ ਕੁਛ ਵੀ ਆਉਂਦਾ। ਹੁਣ ਮੈਂ ਪਿਛਲੇ 1 ਸਾਲ ਅਤੇ ਕੁਛ ਮਹੀਨਿਆਂ ਤੋਂ ਮੈਂ ਕਦੇ ਵੀ ਕੁਛ ਲਿਖ ਕੇ ਨਹੀਂ ਲੈ ਕੇ ਆਇਆ। ਮੈਂ ਜੋ ਹੈ ਸੋ ਉੱਦਾਂ ਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਾ, ਉੱਦਾਂ ਹੀ ਤੁਹਾਡੇ ਨਾਲ ਥੋੜ੍ਹੇ ਆ ਤੁਹਾਡੇ ਵਿੱਚ ਆ ਕੇ ਬੈਠਦਾ। ਬਸ ਤੁਸੀਂ ਇਹ ਮਹਿਸੂਸ ਕਰੋ ਕਿ ਮੈਂ ਤੁਹਾਡੀ ਨਾਲ ਦੀ ਸੀਟ 'ਤੇ ਬੈਠਾ, ਦੈਟਸ ਆਲ। ਕੋਈ ਪਲਾਨਿੰਗ ਨਹੀਂ, ਕੋਈ ਮੇਰੇ ਕੋਲ ਕੋਈ ਕਾਪੀ ਨਹੀਂ, ਕੋਈ ਪੈੱਨ ਨਹੀਂ, ਕੋਈ ਮੇਰੇ ਕੋਲ ਬੁੱਕ ਨਹੀਂ, ਕੋਈ ਮੈਂ ਬਸ ਜੋ ਹੈ ਸੋ ਹੈ। ਸੋ ਇੱਦਾਂ ਹੀ ਗੱਲਾਂ ਬਾਤਾਂ ਮੈਨੂੰ ਲੱਗਦਾ ਕਿ ਬਿਹਤਰੀਨ ਆ, ਕਿ ਜੋ ਹੈ ਜਿੱਦਾਂ ਤੁਸੀਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋ ਅਤੇ ਉਹ ਬਿਹਤਰੀਨ ਹੁੰਦੀਆਂ। ਕੁਛ ਕੁ ਛੋਟੇ ਛੋਟੇ ਸਾਨੂੰ ਸ਼ੇਅਰ ਆਉਂਦੇ ਆ, ਉਹ ਤੁਹਾਡੇ ਨਾਲ ਸਾਂਝੇ ਕਰ ਲਈਦੇ ਆ। ਸੋ ਬਸ ਆਹ ਹੀ ਆ। ਸੋ ਜੇ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਸਲੋ ਬੋਲਿਆ ਕਰਾਂ, ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਇੱਦਾਂ ਤੁਸੀਂ ਉਹ ਕਾਲ 'ਤੇ ਵੀ ਕਰਕੇ, ਅੱਜ ਕਾਲਾਂ ਚੱਲਦੀਆਂ ਰਹੀਆਂ, ਤੁਸੀਂ ਮੈਨੂੰ 437-0-01 ਇੱਥੇ ਕਾਲ ਕਰਕੇ ਦੱਸ ਦਿਓ ਕਿ ਭਾਈ ਆਪਾਂ ਚੇਂਜ। ਮੈਨੂੰ ਵਧੀਆ ਲੱਗੂਗਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਗਲਤੀ ਕੱਢੋ। ਕਈ ਵਾਰੀ ਅਸੀਂ ਕਿਸੇ ਜਾਣ ਪਹਿਚਾਣ ਸੱਜਣ ਮਿੱਤਰ ਪਿਆਰੇ ਨੂੰ ਨਾ ਕਹਿੰਦੇ ਹਾਂ ਕਿ ਯਾਰ ਛੱਡੋ, ਚਲੋ ਕੋਈ ਨਹੀਂ, ਇੱਕ ਅੱਧੀ ਗਲਤੀ ਮਾਫ਼। ਪਰ ਮੈਨੂੰ ਲੱਗਦਾ ਕਿ ਨਹੀਂ, ਗਲਤੀਆਂ ਜੇ ਆਪਾਂ ਕਿਸੇ ਦੀਆਂ ਦੱਸਾਂਗੇ ਨਹੀਂ, ਉਹ ਸੁਧਾਰੂਗਾ ਨਹੀਂ। ਸੋ ਗਲਤੀਆਂ ਦੱਸਣੀਆਂ ਬਹੁਤ ਜ਼ਰੂਰੀ ਆ। ਅਗਲਾ ਸੁਣੇ ਨਾ ਸੁਣੇ ਤੁਹਾਡਾ ਕੰਮ ਆ ਕਿ ਜਿਹਨੂੰ ਤੁਸੀਂ ਆਪਣਾ ਸਮਝਦੇ ਹੋ, ਜਿਹਨੂੰ ਤੁਸੀਂ ਚੰਗਾ ਸਮਝਦੇ ਹੋ ਕਿ ਇਹ ਯਾਰ ਇਹਦੇ ਵਿੱਚ ਕੁਛ ਗੁਣ ਹੈ, ਅਤੇ ਜੇ ਇਹਦੇ ਵਿੱਚ ਆਹ ਕਮੀ ਦੂਰ ਹੋ ਜਾਏ ਨਾ, ਤਾਂ ਫਿਰ ਤਾਂ ਬਸ ਖਰਾ ਸੋਨਾ ਹੀ ਆ ਕੰਮ। ਸੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਪਿਆਰਾ ਹੁੰਦਾ ਨਾ, ਤਾਂ ਤੁਸੀਂ ਜ਼ਰੂਰ ਦੱਸਿਆ ਕਰੋ। ਨੁਕਸ ਦੱਸਣਾ ਇੱਕ ਵਧੀਆ ਆਦਤ ਆ, ਅਤੇ ਕਿਉਂਕਿ ਤੁਸੀਂ ਨੁਕਸ ਦੱਸੋਗੇ ਨਾ ਸੁਧਾਰੂ ਕਿਵੇਂ। ਤੁਹਾਡਾ ਬੱਚਾ ਆ, ਤੁਸੀਂ ਉਹਨੂੰ ਝਿੜਕਦੇ ਹੋ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਉਹ ਇੱਕ ਵਧੀਆ ਇਨਸਾਨ ਬਣੇ। ਸੋ ਇਵੇਂ ਭਾਈ ਤੁਸੀਂ ਮੈਨੂੰ ਵੀ ਦੱਸਿਆ ਕਰੋ ਕਿ ਭਾਈ ਇੱਥੇ ਤੂੰ ਗੜਬੜਿਆ, ਇੱਥੇ ਇਹਨੂੰ ਠੀਕ ਕਰ, ਅਤੇ ਜ਼ਰੂਰ ਕਰਾਂਗੇ। ਸੋ 905-673-3337 ਉਹ ਬੱਲੇ ਬੱਲੇ ਕੁਲਦੀਪ ਜੀ ਤੁਸੀਂ ਕਾਲ ਕੱਟ ਗਏ ਹੋ, ਸੋ ਕਾਲ ਦੁਬਾਰਾ ਕਰ ਲਓ। 905-673-3337 ਅੱਛਾ ਮੇਰੇ ਤੋਂ ਕੱਟੀ ਗਈ ਆ, ਮੇਰੇ ਤੋਂ ਲੱਗਦਾ ਹੱਥ ਵੱਜ ਗਿਆ। ਕੁਲਦੀਪ ਜੀ ਪਲੀਜ਼ ਦੁਬਾਰਾ ਕਾਲ ਕਰ ਲਓ, 905-673-3337 9054378700001 4378700001। ਚਲੋ ਅਗਲੀ ਕਾਲ ਲੈਂਦੇ ਹਾਂ ਜੀ, 9900। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਮੈਂ ਕਹਿੰਦਾ ਜੀ ਇੱਕ ਗਾਣਾ ਲਾਉਣਾ ਸੀ ਮੱਖਣ ਦਾ।
0: ਕੀ ਇਸ ਮੱਖਣ ਦਾ ਦੱਸੋ ਜੀ।
2: ਡਰਾਈਵਰ
0: ਦੁਬਾਰਾ ਦੱਸਿਓ ਜੀ। ਨੰਬਰ 4378700001 4378700001।
3: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 visit Dream Home Appliances for the best price, best deal and best ਗਿਫਟਸ 9058053001915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸ
4: ਫੜਾ ਫੜਾ ਫੜਾ ਫੜਾ ਚੱਲ ਆ ਵਿੱਚ ਉਹ ਕੋ ਡਰਾਈਵਰ ਦਾ ਗੀਤ ਲਾ ਦੇ
5: ਡਰਾਈਵਰ ਦਾ ਗੀਤ

ਕਿਆ ਬਾਤ ਆ ਬਈ ਜੁਗ ਜੁਗ ਜੀ ਡਰਾਈਵਰ ਵੀਰੇ ਧੂੜਾ ਪੱਟੀ ਜਾਂਦੇ ਨੇ ਬਾਈ ਧੂੜਾ ਵਾਕਈ ਪੜਦੇ ਨੇ ਡਰਾਈਵਰ ਵੀਰ ਜੀ ਜੌਨ ਮਸੀਹ ਜੀ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਕੀ ਹਾਲ ਚਾਲ ਜੀ ਓਕੇ ਜੌਨ ਜੀ ਤੁਹਾਡੀ ਵੀ ਕਾਲ ਕੱਟੀ ਅੱਛਾ ਮੇਰੇ ਫੋਨ 'ਚ ਵੀ ਪ੍ਰੋਬਲਮ ਆ ਗਈ ਹੈ ਅੱਛਾ ਮੇਰੇ ਫੋਨ 'ਚ ਕਾਲਾਂ ਆ ਰਹੀਆਂ ਉਹ 'ਚ ਵੀ ਕੱਟੀਆਂ ਜਾ ਰਹੀਆਂ ਇਸ ਤੋਂ ਪਹਿਲਾਂ ਕੁਲਦੀਪ ਜੀ ਕਾਲ ਕੱਟ ਗਿਆ ਹੁਣ ਜੌਨ ਮਸੀਹ ਜੀ ਕੱਟ ਗਿਆ ਇਸ ਤੋਂ ਪਹਿਲਾਂ ਨਰਿੰਦਰ ਬਾਈ ਜੀ ਕਾਲ ਕੱਟ ਗਿਆ ਸੋ ਤੁਸੀਂ ਕਾਲ ਕੱਟੀਆਂ ਜਾ ਰਹੀਆਂ ਜਾਂ ਇਹ ਕੀ ਹੋ ਰਿਹਾ 905-673-3337 ਅੱਜ ਫਰਾਈਡੇ ਆ ਅੱਜ ਫੋਨ ਨੈਟਵਰਕ ਨੂੰ ਕੀ ਹੋ ਗਿਆ ਬਾਈ 905-673-3337

0: 3870001 ਤੁਸੀਂ ਇਸ ਨੰਬਰ 'ਤੇ ਕਾਲ ਲਾ ਸਕਦੇ ਹੋ ਜੌਨ ਮਸੀਹ ਜੀ 4839 ਤੁਸੀਂ ਕਾਲ ਦੁਬਾਰਾ ਲਾ ਲਓ ਅਤੇ 6643 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਹਾਂ ਇਹ ਤਾਂ ਮੇਰੇ ਫੋਨ ਦੀ ਲਾਈਨ ਆ ਜੀ ਇਹ ਨਹੀਂ ਟੁੱਟਦੀ ਪਰ ਇਹ ਟੁੱਟ ਰਹੀ ਆ ਆਈ ਥਿੰਕ ਇੱਥੇ ਵੀ ਬਹੁਤ ਸਾਰੀਆਂ ਕਾਲਸ ਆਈਆਂ ਅੱਜ ਕੁਝ ਚੱਕਰ ਆ ਮੈਨੂੰ ਲੱਗਦਾ ਅੱਜ ਕੋਈ ਜਿਹੜਾ ਐਕਸਚੇਂਜ ਵਿੱਚ ਬੰਦਾ ਬੈਠਾ ਉਹਨੇ ਕਿਤੇ ਜ਼ਿਆਦਾ ਉੱਪਰ ਨੀਚੇ ਕੰਮ ਹੋ ਗਿਆ ਵੀਕਐਂਡ ਦੇ ਚੱਕਰ ਮੈਨੂੰ ਲੱਗਦਾ ਉਹ ਇੱਧਰ ਆ ਕਿਆ ਬਾਤ ਆ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਬਾਈ ਜੀ ਬਹੁਤ ਸ਼ੁਕਰੀਆ ਬਹੁਤ ਮੁਹੱਬਤ ਬਹੁਤ ਪਿਆਰ 905-673-3337 ਜੀ ਸਤਿ ਸ਼੍ਰੀ ਅਕਾਲ ਬਾਦਸ਼ਾਹ 2825 ਕੀ ਹਾਲ ਚਾਲ ਬਾਈ ਕਿਆ ਬਾਤ ਆ ਤੁਸੀਂ ਆ ਗਏ ਤੇ ਬਸ ਹੁਣ ਵਧੀਆ ਹੋ ਗਿਆ ਬਿੱਲਾਂ ਵੱਜੀ ਗਈਆਂ ਹਨਾ ਅੱਛਾ ਬੜਾ ਵਧੀਆ ਬਹਾਨਾ ਹੁੰਦਾ ਸੀਗਾ ਕਿਸੇ ਨੂੰ ਫੋਨ ਕਰਨਾ ਨਾ ਤੇ ਨਹੀਂ ਮੈਂ ਤਾਂ ਲਾਇਆ ਸੀ ਉਹ ਫਿਰ ਐਕਸਚੇਂਜ ਚ ਹੀ ਵੱਜੀ ਗਈਆਂ ਹੋਣੀਆਂ ਬਿੱਲਾਂ
1: ਹਾਂ
0: ਦੇਖੋ ਪੁਰਾਣੇ ਸਮਿਆਂ ਦੇ ਨਾ ਬਹੁਤ ਪਿਆਰੇ ਕੰਮ ਹੁੰਦੇ ਸੀ ਯਾਰ ਉਦੋਂ ਵੇਲੋ ਉਦੋਂ ਵੇਖਿਓ ਕਿ ਕਿਸੇ ਦੇ ਘਰੇ ਫੋਨ ਆਉਣਾ ਇੱਕੋ ਘਰੇ 'ਚ ਫੋਨ ਲੱਗਿਆ ਹੋਣਾ ਸਾਰੇ ਪਿੰਡ ਨੂੰ ਉੱਥੇ ਚਾਚੀਆਂ ਮਾਮੀਆਂ ਭੂਆ ਮਾਸੀਆਂ ਨੂੰ ਨੰਬਰ ਦਿੱਤਾ ਹੋਣਾ ਵੀ ਇੱਥੇ ਲਾ ਲਿਓ ਅਤੇ ਪਹਿਲਾਂ ਫਿਰ ਲੋਕਾਂ ਦੇ ਜੇਰੇ ਹੁੰਦੇ ਸੀ ਲੋਕਾਂ ਨੇ ਸੱਦਣ ਜਾਣਾ ਅਤੇ ਫਿਰ ਜਿਹਦਾ ਫੋਨ ਸੁਣਨ ਆਉਣਾ ਉਹਨੂੰ ਉਹਦੇ ਵਾਸਤੇ ਚਾਹ ਵੀ ਬਣਨੀ
1: ਹਾਂਜੀ ਸੰਧੂ ਸਾਹਿਬ ਪੁਰਾਣੀ ਗੱਲ ਹੈ ਮੈਨੂੰ ਲੱਗਦਾ 35 ਸਾਲ ਹੋ ਗਏ ਹੁਣ ਕਿਉਂ ਮੇਰੇ ਡੈਡੀ ਨੇ ਜਿੱਦਾਂ ਨਾਲ ਸਾਡੇ ਅਪਰਾ ਪਿੰਡ ਆ ਜਿੱਦਾਂ ਸ਼ਹਿਰ 1.5 ਕਿਲੋਮੀਟਰ ਦੇ ਪਿੰਡੋਂ ਤਾਂ ਉੱਥੇ ਸਪੈਸ਼ਲ ਐਕਸਚੇਂਜ ਦੇ ਵਿੱਚ ਕਰਨ ਜਾਣਾ ਵੀ ਉਹ ਆਪਣੇ ਅਮਰੀਕਾ ਰਹਿੰਦੇ ਸੀ ਮੇਰੇ ਸਤਾ ਜੀ ਰਹਿੰਦੇ ਮੇਰੇ ਇੱਥੇ USA
0: ਜੀ
1: ਤਾਂ ਉਹਨੇ ਜਿੱਦਾਂ ਉਹਨੇ ਕਹਿਣਾ ਵੀ ਆਪਣੇ ਫੋਨ ਕਰਨਾ ਮੇਰੇ ਡੈਡੀ ਦਾ ਨਾਮ ਮਹੋਦਰ ਸਿੰਘ ਸੀਗਾ ਵੀ ਆਪਣੇ ਇਦੋਂ ਐਕਸਚੇਂਜ ਜਾ ਕੇ ਸਾਨੂੰ ਫੋਨ ਕਰੀ ਜਿੱਦਾਂ ਤਾਂ ਕਹਿਣਾ ਮਤਲਬ ਸਪੈਸ਼ਲ ਸ਼ਹਿਰ ਨੂੰ ਜਾਣਾ ਜਿੱਦਾਂ ਪਿੰਡ ਤੋਂ ਵੀ ਬਾਹਰ ਜਾਣਾ ਮਤਲਬ ਕਹਿਣ ਦਾ
0: ਜੀ ਮੇਰੇ ਫੋਨ ਤੇ ਬਹੁਤ ਕਾਲਸ ਆ ਰਹੀਆਂ ਬਾਈ 6643-16954-37-870-001 3-01 ਆ ਬਾਈ ਮਗਰ 3001-437-8700-0001 ਤੇ ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਕਿੱਥੋਂ ਕਿੱਥੋਂ ਸੁਣ ਰਹੇ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੁਣਦੇ ਆਪਾਂ ਤੁਮ ਸਾਥ ਦੇਣੋ ਕਾ ਵਾਅਦਾ ਕਰੋ ਵੀ ਸੁਣਦੇ ਹਾਂ

ਕਮਾਲ ਯਾਰ, ਕਮਾਲ ਚਮਕੀਲਾ ਸਾਹਿਬ, ਬਾ ਕਮਾਲ ਆ ਜਾਂ ਰੀਮੈਕਸ ਲੱਗ ਗਿਆ। ਸੋ ਸਾਡੇ ਡਰਾਈਵਰ ਵੀਰਾਂ ਦੀ ਫਰਮਾਇਸ਼ ਸੀਗੀ, ਸੋ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ। ਔਰ ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ, ਵਾਲਾਂ ਦੀਆਂ ਸਮੱਸਿਆ ਨਾਲ ਤੁਸੀਂ ਜੂਝ ਰਹੇ ਹੋ, ਤੁਹਾਡੇ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਵਾਲਾਂ ਨੂੰ ਤੁਸੀਂ ਇੱਕ ਨਵਾਂ ਟੋਨਿਕ ਲਾਓ ਅਤੇ ਤੁਹਾਡੇ ਵਾਲ ਫਿਰ ਹਰੇ ਭਰੇ ਹੋ ਜਾਣੇ ਆ, ਗੰਜੇ ਹੋਣ ਤੋਂ ਬਚਣਾ ਆ, ਤਾਂ ਫਰੈਸ਼ ਹੇਅਰ ਟੋਨਿਕ ਇੱਕ ਸ਼ੀਸ਼ੀ ਲਾਓ ਅਤੇ ਬਸ ਗੰਜੇ ਹੋਣ ਦੀ ਗਰੰਟੀ ਆ ਕਿ ਤੁਸੀਂ ਗੰਜੇ ਹੋਣ ਦੀ ਗਰੰਟੀ ਨਹੀਂ ਆ ਵੀ ਗੰਜੇ ਹੋਣ ਦੀ, ਜੇ ਗਰੰਟੀ ਤੁਸੀਂ ਕਿਤੋਂ ਤੁਹਾਨੂੰ ਕਹਿਤਾ ਕਿ ਗੰਜੇ ਹੋ ਜਾਓਗੇ, ਅਤੇ ਇਹ ਤੇਲ ਇਹ ਟੋਨਿਕ ਤੁਹਾਨੂੰ ਗਰੰਟੀ ਦੇ ਰਿਹਾ ਕਿ ਬਾਈ ਗਰੰਟੀਡ ਆ ਕਿ ਤੁਹਾਡੇ ਵਾਲ ਝੜਨਗੇ ਨਹੀਂ ਅਤੇ ਜਿਹੜੇ ਝੜੇ ਹੋਏ ਆ ਉਹ ਵੀ ਵਾਪਸ ਆ ਜਾਣੇ ਆ, ਫਰੈਸ਼ ਹੇਅਰ ਟੋਨਿਕ। ਸੋ ਗੰਜਾ ਹੋਣਾ ਬਈ ਬਹੁਤ ਸਰਾਫ ਵਾਲਾ ਕੰਮ ਹੀ ਆ। ਸੋ ਐਨੀਵੇ ਜਿਨ੍ਹਾਂ ਦੇ ਵਾਲ ਹੈ ਨਹੀਂ ਉਹਨੂੰ ਪੁੱਛ ਕੇ ਵੇਖੋ, ਪਰਸਨੈਲਿਟੀ ਤੁਹਾਡੀ ਵਾਲਾਂ ਨਾਲ ਹੀ ਆ। ਸੋ ਫਰੈਸ਼ ਹੇਅਰ ਟੋਨਿਕ ਲਾਓ ਆਪਣੇ ਵਾਲਾਂ 'ਤੇ ਅਤੇ ਆਪਣੇ ਵਾਲਾਂ ਦੀ ਜਵਾਨੀ ਵਾਪਸ ਲੈ ਕੇ ਆਓ। 647-521-5959 6475215159 ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੇਰੇ ਤੋਂ ਕੋਈ ਵੀ ਨੰਬਰ ਲੈ ਸਕਦੇ ਹੋ, ਸਾਡੇ ਸਰੋਤਿਆਂ ਦਾ ਕੋਈ ਨੰਬਰ ਲੈਣਾ ਹੋਵੇ ਨਾ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਕਰਦਿਆ ਕਰੋ, DM RJ ਪ੍ਰਭ ਸੰਧੂ ਕਰਕੇ ਆਪਣਾ ਪੇਜ ਆ, ਤੁਸੀਂ ਕੋਈ ਵੀ ਨੰਬਰ ਲੈਣਾ ਹੋਵੇ ਤਾਂ ਮੇਰੇ ਤੋਂ ਉੱਥੇ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਵਾਓ ਈਟਸ ਨੂੰ ਯਾਦ ਰੱਖੋ, ਮੋਮੋਜ਼ ਖਾਣੇ ਆ $3.99 ਦੇ ਵਿੱਚ, $3.99 'ਚ ਮੋਮੋ ਖਾਣੇ ਆ, ਅਤੇ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ WOW ਵਾਓ ਈਟਸ 905-673-0090 ਪਿਓਰ ਵੈੱਜ ਹਾਈਜੀਨਿਕ ਮੋਮੋਜ਼ ਖਾਣੇ ਆ ਨਾ, ਅਤੇ ਵਾਓ ਈਟਸ 905-673-0090। ਜੀ ਸਤਿ ਸ਼੍ਰੀ ਅਕਾਲ ਜੀ, 4587 ਤੁਸੀਂ ਆਉਣਰ ਹੋ ਜੀ। ਜੀ 4587 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣਰ ਹੋ। ਓਕੇ, ਸੋ ਚਲੋ ਕਾਲ ਕੱਟ ਗਈ ਹੈ, 905-673-3337 9057333337। ਔਰ ਨਾਲ ਦੀ ਨਾਲ ਗੁਰਜੀਤ ਕੌਰ ਸੂਰੀ ਹੋਣਾ ਦਾ ਮੈਸੇਜ ਤੁਹਾਨੂੰ ਦੇ ਦਈਏ, ਆਲ ਕਾਇੰਡ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ ਗੁਰਜੀਤ ਜੀ, ਆਲ ਕਾਇੰਡ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ। ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡਾ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਗੁਰਜੀਤ ਕੌਰ ਹੋਣਾ ਨੂੰ ਕਾਲ ਕਰ ਲਿਓ। ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਦਾ ਵਿਸਾਹ ਕਦੇ ਨਾ ਖਾਓ। ਤੁਸੀਂ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ, ਤੁਹਾਡਾ ਪਰਿਵਾਰ, ਤੁਹਾਡੇ ਮਾਤਾ ਪਿਤਾ, ਪੇਰੈਂਟਸ ਇੰਡੀਆ ਤੋਂ ਆਏ ਹੋਏ ਤਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਦੀ ਜਾਣਕਾਰੀ ਲੈਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣੀ ਆ, ਤਾਂ ਵੀ ਤੁਸੀਂ ਗੁਰਜੀਤ ਸੂਰੀ ਹੋਣਾ ਨਾਲ ਗੱਲਬਾਤ ਕਰ ਲਿਓ। ਨਾਲ ਦੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਐਬਿਲਿਟੀ ਦੇ ਪਲਾਨ ਤੁਸੀਂ ਲੈਣੇ ਆ, ਬਹੁਤ ਵਾਜਬ ਜੇ ਪਲਾਨ ਬਣਾ ਕੇ, ਇੱਕ ਮੈਨੂੰ ਲੱਗਦਾ ਕਿ $100 ਤੋਂ ਘੱਟ ਦਾ ਪਲਾਨ ਬਣਾ ਕੇ ਤੁਹਾਨੂੰ ਦੇ ਦੇਣਗੇ, ਜਿਹਦੇ ਵਿੱਚ ਤਿੰਨੇ ਮੇਜਰ ਇੰਸ਼ੋਰੈਂਸ ਦਾ ਪੈਕੇਜ ਬਣ ਕੇ ਆਜੂਗਾ। ਸੋ ਬਹੁਤ ਸਸਤਾ ਆ ਇਹ ਜਿਹੜਾ ਪੈਕੇਜ ਬਣਾ ਕੇ ਦੇਣਗੇ ਨਾ, ਕਈ ਵਾਰ ਅਸੀਂ ਇੰਸ਼ੋਰੈਂਸ ਨੂੰ ਬਹੁਤ ਮਹਿੰਗਾ ਸਮਝ ਲੈਂਦੇ ਹਾਂ। ਸੋ ਅੰਡਰ $100 ਦੇ ਵਿੱਚ ਤੁਹਾਨੂੰ ਤਿੰਨ ਇੰਸ਼ੋਰੈਂਸ ਦਾ ਪੈਕੇਜ ਬਣ ਜੂਗਾ। ਸੋ ਗੁਰਜੀਤ ਕੌਰ ਸੂਰੀ 416-627-3111 4166271111 ਗੁਰਜੀਤ ਸੂਰੀ।

ਨਾਲ ਦੀ ਨਾਲ ਬ੍ਰੈਂਪਟਨ ਬੈਸਟ ਡੀਲ ਨੂੰ ਯਾਦ ਰੱਖੋ, ਬ੍ਰੈਂਪਟਨ ਬੈਸਟ ਡੀਲ 30 ਤੋਂ ਲੈ ਕੇ 45-50% ਤੱਕ ਔਫ 'ਤੇ ਤੁਸੀਂ ਇਲੈਕਟ੍ਰੋਨਿਕਸ ਇਲੈਕਟ੍ਰੀਕਲ ਦੀਆਂ ਆਈਟਮਾਂ ਖਰੀਦਣੀਆਂ, TVs, ਤੁਸੀਂ ਵੈਕਿਊਮ ਕਲੀਨਰਸ, ਮਾਈਕ੍ਰੋਵੇਵਸ, ਓਵਨਸ, ਬਹੁਤ ਸਾਰੀਆਂ ਆਈਟਮਾਂ, ਈਵਨ ਏਅਰ ਕੰਡੀਸ਼ਨਸ, ਤੁਸੀਂ ਬ੍ਰੈਂਪਟਨ ਬੈਸਟ ਡੀਲ 'ਤੇ ਪਹੁੰਚੋ। ਇਹਨਾਂ ਦੇ ਸੋਸ਼ਲ ਮੀਡੀਆ ਪੇਜ 'ਤੇ ਜਾ ਕੇ ਚੈੱਕ ਕਰੋ, ਇਹਨਾਂ ਕੋਲ ਬਈ ਸਮਾਰਟ ਵਾਚ ਵੀ ਆਈਆਂ ਸੈਮਸੰਗ ਦੀਆਂ, ਐਪਲ ਦੇ ਬੜੇ ਪ੍ਰੋਡਕਟ ਹੁੰਦੇ ਆ, ਹੈੱਡਫੋਨਸ ਬੜੇ ਕਮਾਲ ਦੇ ਹੁੰਦੇ ਆ, ਤੋਹਫੇ ਦੇਣੇ ਆ ਤੁਸੀਂ ਸੱਜਣਾ ਮਿੱਤਰਾਂ ਨੂੰ, ਅਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਸਕਦੀ ਆ। ਬ੍ਰੈਂਪਟਨ ਬੈਸਟ ਡੀਲ 905-965-6611 9596569411 ਬ੍ਰੈਂਪਟਨ ਬੈਸਟ ਡੀਲ, ਅਤੇ 905-673-3337। ਇੱਕ ਵਾਰੀ ਯਾਰ ਪ੍ਰੀਮੀਅਮ ਗਾਣਾ ਸੁਣ ਲਈਏ ਫਿਰ। ਹਾਏ ਹਾਏ, ਵੈਸੇ ਕਾਲ ਬਹੁਤ ਆਈਆਂ ਤੁਹਾਡੀਆਂ ਮੇਰੇ ਕਾਲ ਮੇਰੇ ਫੋਨ 'ਤੇ ਵੀ, ਔਰ ਉੱਧਰ ਵੀ ਕਾਲਾਂ ਆ ਰਹੀਆਂ ਨੇ, ਕਿਤੋਂ ਕਿਤੋਂ ਕਦੇ ਕਦੇ ਕਾਲ ਲੰਘ ਜਾਂਦੀ ਹੈ ਟਾਵੀਂ ਟਾਵੀਂ। ਸੋ ਬਹੁਤ ਮੁਹੱਬਤ, ਬਹੁਤ ਪਿਆਰ, ਸੋ ਆਈ ਨੋ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ। ਮਾਸਟਰ ਸਲੀਮ ਜੀ ਆ ਰਹੇ ਆ 24 ਜੁਲਾਈ ਨੂੰ, ਟਿਕਟਾਂ ਲੈਣੀਆਂ, $60-70 ਦੀ ਟਿਕਟ ਲੱਗੀ ਔਨਲਾਈਨ, ਤੁਸੀਂ ਮੇਰੇ ਨਾਲ ਰਾਬਤਾ ਕਰ ਲਓ ਇੰਸਟਾਗ੍ਰਾਮ 'ਤੇ ਰੇਡੀਓ ਉਡਾਨ ਪ੍ਰਭ ਸੰਧੂ 'ਤੇ, ਅਤੇ ਤੁਹਾਨੂੰ ਮੈਂ $39 'ਚ ਟਿਕਟ ਦੇ ਦੂੰਗਾ। ਮਾਸਟਰ ਸਲੀਮ ਦੀ ਟਿਕਟ $39 ਦੇ ਵਿੱਚ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਨਲਿਮਿਟਡ ਸੋਫਟ ਡਰਿੰਕ ਪੀਣੀ ਆ ਤੁਸੀਂ $39 ਦੇ ਵਿੱਚ ਹੀ। ਸੋ ਬਹੁਤ ਜ਼ਬਰਦਸਤ ਇੱਕ ਕੰਸਰਟ ਹੋਣ ਜਾ ਰਿਹਾ, ਅਤੇ ਇੱਕ ਵਧੀਆ VIP ਕੰਸਰਟ ਹੋਣਾ ਆ, ਮਾਸਟਰ ਸਲੀਮ, ਵਨ ਐਂਡ ਓਨਲੀ ਮਾਸਟਰ ਸਲੀਮ, 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਮੇਰੇ ਨਾਲ ਗੱਲਬਾਤ ਕਰ ਲਿਓ, ਟਿਕਟਾਂ ਦੇ ਬਾਬਤ ਗੱਲਬਾਤ ਕਰਨੀ ਹੈ ਤਾਂ 437-800-0001। ਸੋ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਤੁਸੀਂ ਵੀ, ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਫੈਸ਼ਨ ਆਈ ਕਿਊ ਲਹਿੰਗੇ ਗਰਾਰੇ ਸ਼ਰਾਰੇ ਸੂਟ $30 ਤੋਂ ਸਟਾਰਟ ਆ, ਅਤੇ ਕੋਟ ਪੈਂਟ ਸੂਟ ਬਲੈਜ਼ਰ ਲੈਣੇ ਆ ਤਾਂ ਵੀ ਤੁਸੀਂ ਫੈਸ਼ਨ ਆਈ ਕਿਊ ਅਤੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਰੇਡੀਓ ਡਾਂ ਦਾ ਰੈਫਰੈਂਸ ਦਿਓਗੇ ਨਾ, ਅਤੇ ਤੁਹਾਨੂੰ ਡਿਸਕਾਊਂਟ ਲਾਜ਼ਮੀ ਮਿਲਣਗੇ। ਫੈਸ਼ਨ ਆਈ ਕਿਊ 905-453-2225, ਫੈਸ਼ਨ ਆਈ ਕਿਊ। ਸੋ ਸਮਾਂ ਹੋ ਗਿਆ ਜੀ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਮਿਲਦੇ ਹਾਂ ਆਪਾਂ ਸਵੇਰੇ 6 ਤੋਂ ਲੈ ਕੇ 8 ਵਜੇ ਤੱਕ, ਸਵੇਰੇ ਮੋਰਨਿੰਗ 6-8 ਪੰਜਾਬੀ ਲਹਿਰਾਂ ਦੇ ਵਿੱਚ, ਅਤੇ ਫਿਰ ਮੰਡੇ ਉਸ ਤੋਂ ਬਾਅਦ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ, ਮਜ਼ਾ ਅੱਜ ਦੇ ਖੂਬਸੂਰਤ ਫਰਾਈਡੇ ਨੂੰ ਤੁਸੀਂ ਮਨਾਓ ਇਸ ਤਰ੍ਹਾਂ ਕਿ ਡੂ ਨੋਟ ਡਰਿੰਕ ਐਂਡ ਡਰਾਈਵ, ਅਤੇ ਬਾਕੀ ਜੀ ਸਭ ਕੁਝ ਜ਼ਿੰਦਾਬਾਦ ਆ। ਲਵ ਯੂ ਆਲ, ਬਹੁਤ ਮੁਹੱਬਤ, ਬਹੁਤ ਪਿਆਰ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਜ਼ਰੂਰ ਜੁੜਿਓ, ਬਹੁਤ ਸਾਰੀਆਂ ਨਿਊਜ਼ ਤੁਹਾਨੂੰ ਦੇਣੀਆਂ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਵੇਂ ਲਗਾਈਏ। ਮਾਂ ਬੋਲੀ ਹੀ ਬੋਲਦੇ ਰਹਿਣਾ, ਨਵੀਂ ਪੀੜ੍ਹੀ ਨੂੰ ਇਹ ਸਮਝਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਵੇਖਿਓ।

ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਤੁਹਾਡਾ ਮਨਪਸੰਦ ਪ੍ਰੋਗਰਾਮ ਸਭ ਰੰਗ। ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸਟੂਡੀਓ ਦਾ ਨੰਬਰ ਹੈ 647-367-5353, 647-367-5353, 647-367-5353। ਸੋ ਦੋਸਤੋ, ਅੱਜ ਤਰੀਕ ਹੋ ਗਈ ਜੀ 3 ਜੁਲਾਈ। 3 ਜੁਲਾਈ ਨੂੰ ਟੈਂਪਰੇਚਰ ਇਸ ਵੇਲੇ ਤਾਂ ਹੈ 29 ਡਿਗਰੀ, ਤੇ ਸਾਰਾ ਦਿਨ ਦੇ ਵਿੱਚ ਰਿਹਾ ਅੱਜ 35 ਡਿਗਰੀ। ਕੱਲ ਥੋੜੀ ਜਿਹੀ ਰਾਹਤ ਮਿਲੇਗੀ ਗਰਮੀ ਤੋਂ। ਕੱਲ 4 ਜੁਲਾਈ ਨੂੰ ਟੈਂਪਰੇਚਰ ਰਹੇਗਾ 27 ਡਿਗਰੀ, ਤੇ ਕਾਫੀ ਜ਼ਿਆਦਾ ਨਾ ਬਾਰਿਸ਼ ਦੀ ਵੀ 75% ਤੋਂ ਲੈ ਕੇ 80% ਤੱਕ ਦੀ ਪੋਸੀਬਿਲਟੀ ਹੈ। 5:43 ਤੇ ਸਵੇਰੇ ਸੂਰਜ ਦੇਵਤਾ ਜੀ ਨੇ ਦਰਸ਼ਨ ਦੇਣੇ ਨੇ, ਤੇ 9:03 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। ਸੋ ਅੱਜ ਵੀਕਐਂਡ ਹੈ। ਵੀਕਐਂਡ ਦੇ ਉੱਪਰ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ, ਜਾਣਦੇ ਹੋ, ਤੁਹਾਨੂੰ ਸਭ ਪਤਾ ਹੈ ਕਿ ਅਸੀਂ ਕੋਈ ਖਾਸ ਐਸਾ ਕੋਈ ਗੰਭੀਰ ਵਿਸ਼ਾ ਜਿਸ ਨੂੰ ਡਿਸਕਸ ਕੀਤਾ ਜਾਵੇ ਉਹ ਅਸੀਂ ਨਹੀਂ ਲੈ ਕੇ ਆਉਂਦੇ। ਸਿਰਫ ਦੋਸਤਾਂ ਮਿੱਤਰਾਂ ਦੀਆਂ ਫਰਮਾਇਸ਼ਾਂ ਨੂੰ ਹੀ ਅਸੀਂ ਟੌਪ ਪ੍ਰਾਇਓਰਟੀ ਦਿੰਦੇ ਹਾਂ। ਸੋ ਅੱਜ ਵੀ ਸਾਡਾ ਵੀਕਐਂਡ ਹੈ। ਵੀਕਐਂਡ ਦੇ ਉੱਪਰ ਜਿਸ ਤਰ੍ਹਾਂ ਸਾਰੇ ਦੋਸਤ ਮਿੱਤਰ ਫ੍ਰੀ ਹੋ ਕੇ, ਦੋ ਛੁੱਟੀਆਂ ਦਾ ਇੰਤਜ਼ਾਰ ਹੁੰਦਾ ਹੈ, ਕੱਲ੍ਹ ਤੇ ਪਰਸੋਂ ਸੈਟਰਡੇ ਜਾਂ ਸੰਡੇ, ਤੁਸੀਂ ਆਪਣੇ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਇੱਧਰ ਉੱਧਰ ਕਿਤੇ ਵੀ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾਇਆ ਹੋਇਆ, ਤੇ ਮੌਸਮ ਵੀ ਠੀਕ ਹੈ। ਕੱਲ੍ਹ ਤੋਂ ਰਾਹਤ ਮਿਲ ਜਾਣੀ ਹੈ ਥੋੜ੍ਹੀ ਜਿਹੀ, ਜਿੰਨੀ ਭਿਅੰਕਰ ਗਰਮੀ ਪੈ ਰਹੀ ਸੀ। ਬਾਕੀ ਗਰਮੀ ਵੀ ਸਾਡੇ ਵਾਸਤੇ ਇੱਕ ਸੁਗਾਤ ਹੈ, ਕਿਉਂਕਿ ਜੇਕਰ 6-7 ਮਹੀਨੇ ਅਸੀਂ ਸਰਦੀ ਦੇ ਵਿੱਚ

0: ਗੁਜ਼ਾਰਦੇ ਹਾਂ ਸਤੰਬਰ ਤੋਂ ਔਨਵਰਡ ਅੱਗੇ ਅਪ੍ਰੈਲ ਤੱਕ ਪੂਰੀ ਸਰਦੀ ਹੁੰਦੀ ਹੈ ਤੇ ਹੁਣ ਜੇ ਗਰਮੀ ਆ ਗਈ ਤੇ ਗਰਮੀ ਦਾ ਲੁਤਫ ਵੀ ਸਾਨੂੰ ਉਸੇ ਤਰ੍ਹਾਂ ਹੀ ਲੈਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਸਰਦੀ ਦਾ ਲੁਤਫ ਲੈਣੇ। ਸੋ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹੁਸਨੈਣ ਜੀ ਮੇਰੇ ਰੋਜ਼ ਦੇ ਸੰਗੀ ਸਾਥੀ ਬਣ ਗਏ ਨੇ, ਜਿੰਨੀ ਦੇਰ ਤੱਕ ਹੁਣ ਇਹ ਵਾਪਸ ਨਹੀਂ ਜਾਂਦੇ ਇਹਨਾਂ ਨੂੰ ਰੋਜ਼ ਇੱਥੇ ਜ਼ਹਿਮਤ ਦੇਵਾਂਗੇ। ਹੁਸਨੈਣ ਜੀ ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਫਸਟ ਕਲਾਸ।
0: ਤੇ ਅੱਜ ਕੀ ਤੁਹਾਡਾ ਰੁਝੇਵਾ ਰਿਹਾ ਅੱਜ ਦਾ ਦਿਨ ਭਲਾ?
1: ਮੈਂ ਜੀ ਹਰ ਰੋਜ਼ ਹੀ ਖੁਸ਼ ਹੁੰਦਾ।
0: ਅੱਛਾ ਅੱਛਾ ਅੱਛਾ ਅੱਛਾ। ਵੈਸੇ ਜਿਹੜੇ ਸ਼ਾਇਰ ਲੋਕ ਹੁੰਦੇ ਆ ਨਾ, ਸ਼ਾਇਰ ਲੋਕ ਜਿਹੜੇ ਵਾਕਿਆ ਉਹ ਜੇ ਮੂਡ ਖੁਸ਼ ਨਾ ਰੱਖਣਗੇ ਤੇ ਉਹਨਾਂ ਨੂੰ ਕੁਝ ਔੜਦਾ ਨਹੀਂ ਹੈ, ਫਿਰ ਕੁਝ ਲਿਖ ਨਹੀਂ ਸਕਦੇ। ਜੇ ਮੂਡ ਉਹ ਟੈਨਸ਼ਨ ਦੇ ਵਿੱਚ ਹੀ ਰਹਿਣਗੇ ਨਾ ਤੇ ਫਿਰ ਲਿਖ ਨਹੀਂ ਕੁਝ ਸਕਦੇ
1: ਜੀ। ਇਸੇ ਤਰ੍ਹਾਂ।
0: ਹਾਂ, ਚਲੋ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਪਹਿਲਾਂ ਇੱਕ ਦੋ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਹਾਂ ਕਿ ਸਾਡੇ ਰੀਮੈਕਸ ਗੋਲਡ ਦੇ ਨਾਲ ਕਰਦੇ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਤਾਂ ਬਿਲਕੁਲ ਬੜੀ ਟ੍ਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ ਤੁਸੀਂ ਦੇਖੋਗੇ। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਤੁਹਾਡੀ ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ 416-500-7400 ਇੰਦਰ ਅਰੋੜਾ ਰਮਨ ਕਥੂਰੀਆ। ਗਰਮੀਆਂ ਆ ਗਈਆਂ ਨੇ, ਤੁਸੀਂ ਘਰ ਦੇ ਵਿੱਚ ਘਰ ਨੂੰ ਕੋਈ ਨਵੀਂ ਲੁੱਕ ਦੇਣ ਦੀ ਸੋਚ ਰਹੇ ਹੋ, ਕੋਈ ਨਵਾਂ ਪੇਂਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਜੈਕੀਰਤ ਜੈਕੀ। ਫੋਨ ਨੰਬਰ 416-473-4258 416-473-4258। ਤੁਸੀਂ ਆਪਣੇ ਘਰ ਨੂੰ ਜਾਂ ਆਪਣੇ ਕਿਸੇ ਵਪਾਰਕ ਯੂਨਿਟ ਨੂੰ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਰੂਫ ਨੂੰ ਬਿਲਕੁਲ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਨਵੇਂ ਅੰਦਾਜ਼ ਦੇ ਵਿੱਚ ਨਵੀਂ ਲੁੱਕ ਤੁਹਾਡੇ ਘਰ ਨੂੰ ਦੇਣਗੇ ਔਰ ਡਸਟਲੈਸ ਇਹਨਾਂ ਦੀ ਟੈਕਨੀਕ ਹੈ ਕਿ ਘਰ ਦੇ ਵਿੱਚ ਕੋਈ ਡੈਮੇਜ ਨਹੀਂ ਹੋਏਗਾ, ਘਰ ਦੇ ਵਿੱਚ ਕੋਈ ਕੱਟਾ ਮਿੱਟੀ ਨਹੀਂ ਹੋਏਗਾ। ਨਾਮ ਯਾਦ ਰੱਖੋ ਜੈਕਿਰਤ ਜੈਕੀ, ਫੋਨ ਨੰਬਰ 416-473-4258। ਸੋ ਅਪੁਆਇੰਟਮੈਂਟ ਕਰਾਓ ਬੁੱਕ ਤੇ ਘਰ ਨੂੰ ਦਿਓ ਨਿਊ ਲੁੱਕ। ਇੱਕ ਨੰਬਰ ਹੋਰ ਨੋਟ ਕਰੋ 416-786-1082 416-786-1082। ਤੁਸੀਂ ਘਰ ਦੀ ਕੋਈ ਇਲੈਕਟ੍ਰੀਸ਼ਨ ਦਾ ਕੋਈ ਕੰਮ ਕਰਾਉਣਾ ਹੋਵੇ, ਕੋਈ ਪਲੰਬਿੰਗ ਦਾ ਕੰਮ ਕਰਾਉਣਾ ਹੋਵੇ, ਕੋਈ ਫਲੋਰਿੰਗ ਟਾਈਲ ਦਾ ਕੋਈ ਕੰਮ ਕਰਵਾਉਣਾ ਹੋਵੇ, ਬੇਸਮੈਂਟ ਤੁਸੀਂ ਨਵੀਂ ਬਣਵਾਉਣੀ ਹੋਵੇ ਜਾਂ ਕੋਈ ਰਿਪੇਅਰ ਕਰਵਾਉਣੀ ਹੋਵੇ ਤਾਂ ਬਹੁਤ ਤਜਰਬੇਕਾਰ ਆਪਣੇ ਕੰਮ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਸੰਦੀਪ ਸਿੱਧੂ, ਨਿਊ ਪੰਜਾਬ ਐਂਡ ਕੰਪਨੀ। ਫੋਨ ਨੰਬਰ 416-786-1082 416-786-1082। ਸੋ ਸਨੈਣ ਜੀ, ਅੱਜ ਦਾ ਦਿਨ ਫਰਾਈਡੇ ਹੈ, ਫਰਾਈਡੇ ਦੇ ਦਿਨ ਅਸੀਂ ਕੋਈ ਵਿਸ਼ਾ ਆਪਣੇ ਵੱਲੋਂ ਲੈ ਕੇ ਨਹੀਂ ਆਉਂਦੇ ਕਿ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ
1: ਜੀ ਜੀ,
0: ਲੇਕਿਨ ਅਸੀਂ ਦੋਸਤਾਂ ਮਿੱਤਰਾਂ ਦੀ ਫਰਮਾਇਸ਼ ਦੇ ਉੱਪਰ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ। ਉਹਨਾਂ ਨੇ ਜੋ ਕਿਸੇ ਨੇ ਕੁਝ ਗੁਣਗੁਣਾਉਣ ਦਾ, ਕਿਸੇ ਨੂੰ ਕੋਈ ਸ਼ੌਂਕ ਹੈ, ਕੋਈ ਕਲਾਕਾਰ ਹੈ ਤੁਹਾਡੇ ਵਾਂਗੂ, ਕਿਸੇ ਨੂੰ ਕੋਈ ਸ਼ੌਂਕ ਹੈ ਲਿਖਣ ਦਾ, ਤਾਂ ਸਾਡੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ, ਆਪਣੇ ਮਨ ਦੇ ਜਜ਼ਬਾਤ ਜਿਹੜੇ ਨਾ ਉਹ ਸ਼ੇਅਰ ਕਰ ਸਕਦਾ। ਸੋ ਪਿੱਛੇ ਜੇ ਨਾ ਆਪਾਂ, ਤੁਹਾਨੂੰ ਪਤਾ ਹੈ ਕਿ ਵਰਲਡ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਇੱਥੇ ਹੋਈ ਸੀ ਆਪਣੇ ਬ੍ਰਹਮਟਨ ਦੇ ਵਿੱਚ, ਵਿਸ਼ਵ ਪੰਜਾਬੀ ਭਵਨ ਦੇ ਵਿੱਚ। ਸੋ ਵਿਸ਼ਵ ਪੰਜਾਬੀ ਭਵਨ, ਵਿਸ਼ਵ ਪੰਜਾਬੀ ਸਾਂਝ, VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਇਹ ਸਾਰੇ ਦੇ ਸਾਰੇ ਚੈਨਲ ਜਿਹੜੇ ਨਾ ਵਿਸ਼ਵ ਪੰਜਾਬੀ ਸਭਾ ਦੇ ਬੈਨਰ ਦੇ ਥੱਲੇ ਡਾਕਟਰ ਦਲਵੀਰ ਸਿੰਘ ਕਥੂਰੀਆ ਦੀ ਚੇਅਰਮੈਨਸ਼ਿਪ ਦੇ ਵਿੱਚ ਚੱਲਦੇ ਨੇ
1: ਜੀ ਜੀ।
0: ਸੋ ਹੁਣ ਵੀ 2-4 ਅਕਤੂਬਰ ਨੂੰ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਆਯੋਜਿਤ ਕੀਤੀ ਜਾਣੀ ਹੈ। ਸੋ ਮੈਨੂੰ ਲਾਸਟ ਈਅਰ ਦਾ ਇੱਕ ਵਾਕਿਆ ਯਾਦ ਆਉਂਦਾ ਹੈ, ਤੁਸੀਂ ਵੀ ਇੱਥੇ ਆਏ ਸੀ, ਕਿ ਤੁਹਾਡੇ ਇੱਕ ਪਾਕਿਸਤਾਨੋਂ ਇੱਕ ਸ਼ਾਇਰਾ ਹੈ, ਉਸਦਾ ਨਾਮ ਹੈ ਤਾਹਿਰਾ ਸਰਾਂ
1: ਜੀ ਜੀ।
0: ਸੋ ਤਾਹਿਰਾ ਸਰਾਂ ਨੇ ਇੱਕ ਬੜੀ ਖੂਬਸੂਰਤ ਪੋਇਮ ਬੋਲੀ ਸੀ, ਨਜ਼ਮ, ਤੇ ਮੈਂ ਹੁਣ ਯਾਦ ਆ ਗਿਆ ਬਾਈ ਚਾਂਸ ਤੁਹਾਨੂੰ ਦੇਖ ਕੇ, ਤੁਸੀਂ ਉੱਥੇ ਬੈਠੇ ਲਿਖ ਰਹੇ ਸੀ ਤੇ ਤੁਸੀਂ ਅਗਲੇ ਦਿਨ ਹੀ ਨਾ ਉਸ ਪੋਇਮ ਦਾ ਜਵਾਬ ਲਿਖ ਕੇ ਨਾ ਪੇਸ਼ ਕੀਤਾ ਸੀ, ਬਹੁਤ ਖੂਬਸੂਰਤ
1: ਜੀ ਜੀ ਜੀ,
0: ਤੇ ਲੋਕਾਂ ਨੇ ਉਸਦੀ ਬੜੀ ਤਾਰੀਫ ਕੀਤੀ ਸੀ, ਲੋਕਾਂ ਨੇ ਬੜੀਆਂ ਤਾਲੀਆਂ ਮਾਰੀਆਂ ਸੀ ਤੇ ਬਹੁਤ ਖੂਬਸੂਰਤ ਮਾਹੌਲ ਬਣ ਗਿਆ ਸੀ ਉਸ ਫੰਕਸ਼ਨ ਦੇ ਵਿੱਚ। ਜਿਹੜੀ ਉਹਨਾਂ ਨੇ ਨਜ਼ਮ ਲਿਖੀ ਸੀ ਨਾ, ਉਹਦਾ ਮੈਨੂੰ ਇੱਕ ਸਟੈਂਜਾ ਯਾਦ ਹੈ
1: ਜੀ ਜੀ,
0: ਤੇ ਤੁਸੀਂ ਆਪਣੀ ਪੂਰੀ ਨਜ਼ਮ ਜਿਹੜੀ ਉਹਦੇ ਜਵਾਬ ਦੇ ਵਿੱਚ ਲਿਖੀ ਸੀ ਨਾ, ਉਹ ਅੱਜ ਸਾਡੇ ਸਰੋਤਿਆਂ ਨਾਲ ਜ਼ਰੂਰ ਸ਼ੇਅਰ ਕਰੋਗੇ। ਜਿਹੜੀ ਉਹਨਾਂ ਨੇ ਨਜ਼ਮ ਲਿਖੀ ਸੀ ਨਾ ਤਾਹਿਰਾ ਸਰਾਂ ਨੇ, ਬਹੁਤ ਖੂਬਸੂਰਤ ਉਹਨੇ ਲਿਖਿਆ ਸੀ ਕਿ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
1: ਜੀ ਜੀ,
0: ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, ਜੇਕਰ ਮੇਰੀ ਵੀ ਏ ਤਾਂ ਕੀ ਮੈਂ ਤੇਰੀ ਨਹੀਂ।
1: ਵਾਹ,
0: ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ, ਜੇਕਰ ਮੇਰੀ ਵੀ ਏ ਤਾਂ ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਕੁਝ, ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਕੁਝ, ਮੈਂ ਕਹਿੰਨੀ ਆ ਮੈਂ ਤੇਰੀ ਨਹੀਂ। ਮੈਂ ਕਹਿੰਦੀ ਆ ਉਹ ਹੇਰਾ ਫੇਰੀ ਨਹੀਂ, ਸੋਰੀ ਲਾਈਨ ਮੈਂ ਗਲਤ ਪੜ ਗਿਆ। ਉਹ ਕਹਿੰਦਾ ਏ ਪਿਆਰ ਤੇ ਜੰਗ ਵਿੱਚ ਜਾਇਜ਼ ਏ ਸਭ ਕੁਝ, ਮੈਂ ਕਹਿੰਦੀ ਆ ਉਹ ਹੇਰਾ ਫੇਰੀ ਨਹੀਂ। ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ, ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ, ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ, ਕੀ ਕਹਿਣਾ ਏ ਜਿੰਨੀ ਹੋਈ ਬਥੇਰੀ ਨਹੀਂ। ਇਹ ਪੋਇਮ ਲੰਬੀ ਸੀ, ਮੈਨੂੰ ਇੱਕ ਸਟੈਂਜਾ ਯਾਦ ਸੀ, ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਤੁਸੀਂ ਇਹਦੇ ਜਵਾਬ ਦੇ ਵਿੱਚ ਅਗਲੇ ਦਿਨ ਇਹਦਾ ਜਵਾਬ ਲਿਖਿਆ ਸੀ ਬਿਲਕੁਲ ਇਸੇ ਅੰਦਾਜ਼ ਦੇ ਵਿੱਚ, ਤੇ ਲੋਕਾਂ ਨੇ ਬਹੁਤ ਉਹਨੂੰ ਪਸੰਦ ਕੀਤਾ ਸੀ, ਐਪਰੀਸ਼ੀਏਟ ਕੀਤਾ ਸੀ। ਉਹ ਜੇ ਤੁਹਾਡੇ ਕੋਲ ਹੈ ਤੁਹਾਡੇ ਜ਼ਿਹਨ ਦੇ ਵਿੱਚ ਜਾਂ ਤੁਹਾਡੀ ਕਿਸੇ ਕਿਤਾਬ ਦੇ ਵਿੱਚ, ਤੇ ਉਹਨੂੰ ਜਲਦੀ ਜਲਦੀ ਕੱਢ ਕੇ ਤੇ ਮਾਈਕ ਤੁਹਾਡੇ ਹਵਾਲੇ ਆ ਤੇ ਦੋਸਤਾਂ ਨਾਲ ਸ਼ੇਅਰ ਕਰੋ
1: ਜਿੰਨੇ ਕੋ ਮੈਨੂੰ ਜ਼ਬਾਨੀ ਯਾਦ ਨੇ ਮੈਂ ਸੁਣਾ।
0: ਹਾਂ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ ਜ਼ਰੂਰ,
1: ਕਿਉਂਕਿ ਲੜਾਈ ਸਾਰੀ ਏ ਈਗੋ ਦੀ ਹਰ ਪਾਸੇ।
0: ਜੀ ਜੀ ਜੀ,
1: ਤੇ ਅਸੀਂ ਉਹ ਹੀ ਮਿਟਾ ਛੱਡੀ ਏ
0: ਜੀ,
1: ਕਿ ਦੂਜੀ ਗੱਲ ਏ ਮਸਲਾ ਹੱਲ ਏ।
0: ਕਿਆ ਬਾਤ ਹੈ,
1: ਦੂਜੀ ਗੱਲ ਏ
0: ਹਾਂ
1: ਮਸਲਾ ਹੱਲ ਏ, ਸਾਰੀ ਗਲਤੀ ਮੇਰੀ ਏ।
0: ਮੰਨ ਲਿਆ ਤੁਸੀਂ ਇਹ,
1: ਦੂਜੀ ਗੱਲ ਏ ਮਸਲਾ ਹੱਲ ਏ, ਸਾਰੀ ਗਲਤੀ ਮੇਰੀ ਏ, ਤੇਰੇ ਨਾਲ ਮੈਂ ਲੜਨਾ ਨਹੀਂ, ਅੱਗੋਂ ਮਰਜ਼ੀ ਤੇਰੀ ਏ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਜੇ ਕਵੇ ਤੇ ਵੰਡ ਨਾ ਲਈਏ ਇੱਕ ਦੂਜੇ ਦੇ ਦੁੱਖਾਂ ਨੂੰ, ਜੇ ਕਵੇ ਤੇ ਵੰਡ ਨਾ ਲਈਏ ਇੱਕ ਦੂਜੇ ਦੇ ਦੁੱਖਾਂ ਨੂੰ
0: ਜੀ,
1: ਸੌਦਾ ਘਾਟੇ ਵਾਲਾ ਨਹੀਂ।
0: ਕਿਆ ਬਾਤ ਹੈ,
1: ਚਾਹੀਦੀ ਬਸ ਦਲੇਰੀ,
0: ਚਾਹੀਦੀ ਬਸ ਦਲੇਰੀ ਏ। ਵਾਹ ਵਾਹ ਵਾਹ ਵਾਹ ਵਾਹ ਵਾਹ,
1: ਤੇ ਸੱਤ ਸਮੁੰਦਰੋਂ ਪਾਰ ਵੀ ਸਾਡਾ ਰੱਬ ਨੇ ਮੇਲ ਕਰਾਇਆ ਏ, ਸੱਤ ਸਮੁੰਦਰੋਂ ਪਾਰ ਵੀ ਸਾਡਾ ਰੱਬ ਨੇ ਮੇਲ ਕਰਾਇਆ ਏ, ਇਥੋਂ ਅੱਗੇ ਜੇ ਤੂੰ ਜਾਵੇ ਇਹ ਫਿਰ ਹੇਰਾ ਫੇਰੀ,
0: ਹੇਰਾ ਫੇਰੀ ਏ। ਵਾਹ ਵਾਹ,
1: ਇਥੋਂ ਅੱਗੇ ਜੇ ਤੂੰ ਜਾਵੇ ਇਹ ਫਿਰ ਹੇਰਾ ਫੇਰੀ ਏ
0: ਜੀ,
1: ਤੇ ਦਿਲ ਨੂੰ ਦਿਲ ਹੀ ਸਮਝਿਆ ਕਰ ਜੀ, ਦਿਲ ਨਾਲ ਦਿਲ ਜੇ ਲਾਇਆ ਈ ਤੇ ਹਾਲ ਵੀ ਇਹਦਾ ਪੁੱਛਿਆ ਕਰ
0: ਜੀ ਜੀ,
1: ਦਿਲ ਨਾਲ ਦਿਲ ਜੇ ਲਾਇਆ ਈ ਤੇ ਹਾਲ ਵੀ ਇਹਦਾ ਪੁੱਛਿਆ ਕਰ, ਦਿਲ ਨੂੰ ਦਿਲ ਹੀ ਸਮਝਿਆ ਕਰ, ਸਮਝਣਾ ਕੋਲਾ ਕੇਰੀ ਏ।
0: ਕਿਆ ਬਾਤ, ਕਿਆ ਬਾਤ, ਵਾਹ ਵਾਹ ਵਾਹ।
1: ਤੇ ਅੱਗੇ ਸੀ ਇੱਕ ਸ਼ੇਰ ਕੇ, ਮਿੱਠਾ ਧੀਮਾ ਲੈ ਜਾ ਤੇਰਾ, ਮਿੱਠੀਆਂ ਤੇਰੀਆਂ ਗੱਲਾਂ ਨੇ, ਮਿੱਠਾ ਧੀਮਾ ਲੈ ਜਾ ਤੇਰਾ, ਮਿੱਠੀਆਂ ਤੇਰੀਆਂ ਗੱਲਾਂ ਨੇ, ਇਸੇ ਲਈ ਤੂੰ ਲੱਗਦੀ ਇੰਜੇ ਮਿੱਠੀ ਜਿਵੇਂ ਗੰਡੇਰੀ ਏ,
0: ਮਿੱਠੀ ਜਿਵੇਂ ਗੰਡੇਰੀ ਏ,
1: ਤੇ ਇੱਕ ਦਿਨ ਭੁੱਲ ਕੇ ਬੱਚਿਆਂ ਅੱਗੇ ਨਾਂ ਤੇਰਾ ਮੈਂ ਲੈ ਬੈਠਾ।
0: ਕਿਆ ਬਾਤ, ਕਿਆ ਬਾਤ।
1: ਇੱਕ ਦਿਨ ਭੁੱਲ ਕੇ ਬੱਚਿਆਂ ਅੱਗੇ ਨਾਂ ਤੇਰਾ ਮੈਂ ਲੈ ਬੈਠਾ, ਬੁੱਢੀ ਹੱਥੋਂ ਜੋ ਫੇਰ ਹੋਈ ਜਿੰਨੀ ਹੋਈ ਬਥੇਰੀ ਏ।
0: ਕਿਆ ਬਾਤ ਹੈ, ਕਿਆ ਬਾਤ ਹੈ। ਹੁਸਨੈਨ ਜੀ ਬਹੁਤ ਖੂਬਸੂਰਤ ਅਜੇ ਹੈ ਸਟੇਜਾ ਹੋ ਰਿਹਾ।
1: ਜੀ ਜੀ ਜੀ
0: ਜੀ ਜੀ ਜੀ, ਆਉਣ ਦਿਓ।
1: ਤੇ ਅੱਗੇ ਸੀ ਕਿ ਉਸ ਦਿਨ ਦੇ ਹੀ ਨਾਂ ਤੇਰੇ ਦੇ ਤਾਨੇ ਮੈਨੂੰ ਮਿਲਦੇ ਨੇ,
0: ਵਾਹ,
1: ਉਸ ਦਿਨ ਦੇ ਹੀ ਨਾਂ ਤੇਰੇ ਦੇ ਤਾਨੇ ਮੈਨੂੰ ਮਿਲਦੇ ਨੇ, ਹਾਲ ਮੇਰਾ ਇੰਜ ਹੋਇਆ ਜਿਵੇਂ ਵੱਟੇ ਖਾਂਦੀ ਬੇਰੀ ਏ।
0: ਕਿਆ ਬਾਤ ਹੈ, ਕਿਆ ਬਾਤ।
1: ਤੇ ਸੱਜਣ ਕੋਲ ਬਲੇਗਾ ਦੀਵਾ ਮੇਰਾ ਅੱਜ ਹਸਨੈਨ ਅਕਬਰ, ਸੱਜਣ ਕੋਲ ਬਲੇਗਾ ਦੀਵਾ ਮੇਰਾ ਅੱਜ ਹਸਨੈਨ ਅਕਬਰ, ਬੱਦਲ ਭਾਵੇਂ ਗੜਕਰਿਆ ਏ ਭਾਵੇਂ ਮੀਂਹ ਹਨੇਰੀ ਏ,
0: ਭਾਵੇਂ ਮੀਂਹ ਹਨੇਰੀ।
1: ਤੇ ਦੂਜੀ ਗੱਲ ਏ, ਕੁਝ ਤੇ ਗਲਤੀ ਤੇਰੀ
0: ਏ,
1: ਦੂਜੀ ਗੱਲ ਏ, ਕੁਝ ਤੇ ਗਲਤੀ ਤੇਰੀ ਏ, ਚਿੱਟੇ ਵਾਲ ਮੈਂ ਕਾਲੇ ਕੀਤੇ ਇੰਨੀ ਗਲਤੀ ਮੇਰੀ ਏ।
0: ਵਾਹ ਵਾਹ ਹੁਸਨੈਨ ਜੀ, ਬਹੁਤ ਬਾਕਮਾਲ ਏ, ਇਮੈਜੀਨੇਸ਼ਨ ਹੀ ਹੈ ਨਾ, ਕਲਪਨਾ ਹੀ ਹੈ ਨਾ ਸਿਰਫ, ਇਹਦੇ ਵਿੱਚ ਸੱਚਾਈ ਤਾਂ ਨਹੀਂ ਹੈਗੀ।
1: ਨਹੀਂ ਨਹੀਂ ਕੋਈ
0: ਕਿ ਐਵੇਂ ਬੁੱਢੀ ਨਾਲ, ਜੇ ਬੁੱਢੀ ਨਾਲ ਨੇ ਜੋ ਤੁਹਾਡੇ ਨਾਲ ਕੀਤੀ ਉਹ ਬਥੇਰੀ ਹੈ, ਕੋਈ ਐਸੀ ਗੱਲਬਾਤ ਹੋਈ ਤਾਂ ਨਹੀਂ।
1: ਨਹੀਂ,
0: ਚਲੋ ਚਲੋ ਚਲੋ, ਬਹੁਤ ਵਧੀਆ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-352-53 ਸਾਡਾ ਨੰਬਰ ਹੈ, 6473675353। ਜਿਸ ਤਰ੍ਹਾਂ ਤੁਸੀਂ ਦੇਖਿਆ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਬੜੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਕੀਤੀ ਹੈ, ਕੋਈ ਜ਼ਿਆਦਾ ਗੰਭੀਰ ਵਿਸ਼ਾ ਨਹੀਂ। ਤੁਸੀਂ ਵੀ ਆਪਣੇ ਮਨਪਸੰਦ ਕੋਈ ਕਵਿਤਾ ਤੁਹਾਨੂੰ ਛੋਟੀ ਮੋਟੀ ਯਾਦ ਹੋਵੇ, ਕੋਈ ਗੀਤ ਤੁਸੀਂ ਗੁਣਗੁਣਾਉਣਾ ਚਾਹੁੰਦੇ ਹੋ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ, ਕੋਈ ਜੋਕ ਤੁਹਾਨੂੰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਕੋਈ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਹੋਵੇ, ਅੱਛੀ ਸੁਖਾਵੀਂ ਘਟਨਾ ਵਾਪਰੀ ਹੋਵੇ, ਕੋਈ ਤੁਹਾਡੇ ਨਾਲ ਦੁਖਦਾਇਕ ਘਟਨਾ ਵਾਪਰੀ ਹੋਵੇ, ਤੁਸੀਂ ਜੋ ਵੀ ਆਪਣੀ ਜ਼ਿੰਦਗੀ ਦਾ ਕੋਈ ਵੀ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ 647-352-53 6473675353 ਨੰਬਰ ਨੋਟ ਕਰੋ, ਤੇ ਪ੍ਰੋਗਰਾਮ ਨੂੰ ਅੱਗੇ ਚਲਾਵਾਂਗੇ। ਤੁਹਾਡੇ ਫੋਨ ਦੀ ਅਸੀਂ ਇੰਤਜ਼ਾਰ ਕਰਦੇ ਹਾਂ, 647-352-53। ਤੇ ਹੁਣ ਸੁਣੋ ਇੱਕ ਖੂਬਸੂਰਤ ਜਿਹਾ ਗੀਤ ਤੁਹਾਡੇ ਮਨਪਸੰਦ ਕਲਾਕਾਰ ਦਾ।

0: ਸਾਡੀ ਜਿੱਥੇ ਲੱਗੀ ਹੈ ਤੇ ਲੱਗੀ ਰਹਿਣ ਦੇ। ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ। 647-367-5353 ਹੁਸੈਨ ਜੀ, ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਤੇਰੇ ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ, ਤੇਰੇ ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ, ਜਾਂ ਫਿਰ ਸਾਨੂੰ ਤੇਰੀ ਵੀ ਪਰਵਾਹ ਨਹੀਂ।
1: ਆਹਾ, ਵਾਜਬਾ।
0: ਕਿਉਂਕਿ ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ, ਫੇਰ ਮਿਲਣ ਦੀ ਚਾਹ ਹੁੰਦੀ ਹੈ। ਦੋ ਜਣਿਆਂ ਵਿੱਚ ਤੀਜਾ ਰਲ ਜੇ ਫੇਰ ਕੋਈ ਗੱਲ ਸਵਾਹ ਹੁੰਦੀ ਹੈ।
1: ਕੀ ਬਾਤ!
0: ਦਿਲ ਨੂੰ ਦਿਲ ਦੀ ਰਾਹ ਹੁੰਦੀ ਹੈ, ਫੇਰ ਮਿਲਣ ਦੀ ਚਾਹ ਹੁੰਦੀ ਹੈ। ਦੋ ਜਣਿਆਂ ਵਿੱਚ ਤੀਜਾ ਰਲ ਜੇ ਫੇਰ ਕੋਈ ਗੱਲ ਸਵਾਹ ਹੁੰਦੀ ਹੈ। ਸਾਡੇ ਇੱਕ ਕਾਲਰ ਆ ਗਏ, ਪਹਿਲਾਂ ਇਹਨਾਂ ਦੀ ਗੱਲ ਸੁਣ ਲਈਏ ਤੇ ਕੰਟੀਨਿਊ ਆਪਾਂ ਫੇਰ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ, ਦੁਬਾਰਾ ਕਰੋ। ਹੁਣ ਡਾਕਟਰ ਸਾਹਿਬ ਸਾਡੇ ਆ ਗਏ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਹੈਲੋ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਤੁਸੀਂ। ਕਾਲ ਡਿਸਕਨੈਕਟ ਹੋ ਰਹੀ ਹੈ ਜੀ, ਤੁਹਾਡੀ ਕਾਲ ਨਾ ਕਨੈਕਟ ਨਹੀਂ ਹੋ ਰਹੀ, ਤੁਸੀਂ ਦੁਬਾਰਾ ਕਾਲ ਕਰੋ। ਤੇ ਮੈਂ ਹੁਸੈਨ ਜੀ ਗੱਲ ਕਰ ਰਿਹਾ ਸੀ, ਉਹ ਕਹਿੰਦਾ ਕਿ ਦਿਲ ਨੂੰ ਦਿਲ ਦੀ ਚਾਹ ਹੁੰਦੀ ਹੈ, ਫੇਰ ਮਿਲਣ ਦੀ ਰਾਹ ਹੁੰਦੀ ਹੈ। ਦੋ ਜਣਿਆਂ ਵਿੱਚ ਤੀਜਾ ਰਲ ਜੇ ਫੇਰ ਕੋਈ ਗੱਲ ਸਵਾਹ ਹੁੰਦੀ ਹੈ। ਉਹ ਕਹਿੰਦੇ ਵੀ ਉਸ ਕੋਠੇ ਨੇ ਚੋਣਾ ਹੀ ਚੋਣਾ, ਜਿਸ ਕੋਠੇ ਤੇ ਘਾਹ ਹੁੰਦੀ ਹੈ। ਇਸ਼ਕ ਮੁਸ਼ਕ ਦੀ ਖੰਘ ਖੁਰਕ ਦੀ ਕਿਸ ਤੋਂ ਮਰਜ਼ ਛਪਾ ਹੁੰਦੀ ਹੈ। ਆਪਾਂ ਹੀ ਸੀ ਜੋ ਹੱਸ ਕੇ ਖਾ ਗਏ, ਹੁਣ ਕਿਤੋਂ ਕੁੱਟ ਖਾ ਹੁੰਦੀ ਹੈ। ਛੋਟੇ ਛੋਟੇ ਹੁੰਦੇ ਸੀ, ਸਕੂਲ ਚ ਮਾਸਟਰਾਂ ਤੋਂ ਪੈਂਦੀਆਂ ਸੀ, ਜੇ ਘਰ ਆ ਕੇ ਸ਼ਿਕਾਇਤ ਲਾਉਣੀ ਤੇ ਮਾਂ ਪਿਓ ਵੱਖਰਾ ਅੱਗੋਂ ਮਾਰਦੇ ਹੁੰਦੇ ਸੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 6643 ਨੰਬਰ ਹੈ ਜੀ ਤੁਹਾਡਾ, ਜੀ ਆਇਆਂ ਨੂੰ।
2: ਹਾਂਜੀ ਭਾਜੀ, ਤੁਹਾਨੂੰ, ਤੁਹਾਡੇ ਸਭੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਗੁੱਡ ਈਵਨਿੰਗ ਕਹੀਏ ਜਾਂ ਹੁਣ ਗੁੱਡ ਨਾਈਟ ਕਹੀਏ, ਤੇ ਚੜ੍ਹਦੀ ਕਲਾ ਜੀ।
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ।
2: ਤੁਹਾਡੀ ਪਹਿਲੀ ਗੱਲ ਤੇ ਆਵਾਜ਼ 'ਚ ਬੜੀ ਕਾਸ਼ਿਸ਼ ਆ।
0: ਕੀ ਬਾਤ ਹੈ,
2: ਕੀ ਬਾਤ ਹੈ। ਸ਼ੇਰੀ ਕਰਦੇ ਹੋ, ਇਹ ਬੜੀ ਬੜੀ ਦਿਲ ਨੂੰ ਟੁੰਬਦੀ ਆ, ਬਹੁਤ ਵਧੀਆ ਲੱਗਿਆ ਮੈਨੂੰ।
0: ਚਲੋ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।
2: ਪਹਿਲੀ ਗੱਲ ਤੁਹਾਡਾ ਧੰਨਵਾਦ, ਤੁਸੀਂ ਫੋਨ ਵਾਰ ਵਾਰ ਬੋਲਿਆ, ਮੈਂ ਕੈਚ ਕਰ ਗਿਆ। ਮੈਂ ਥੋੜਾ ਲੇਜ਼ੀ ਆ, ਮੈਂ ਲਿਖਿਆ ਨਹੀਂ, ਅੱਗੇ ਵੀ ਆਪਣੀ ਗੱਲ ਹੋਈ ਇੱਕ ਵਾਰੀ।
0: ਅੱਛਾ ਅੱਛਾ ਅੱਛਾ, ਤੁਸੀਂ ਨਾ ਇਹਨੂੰ ਫੀਡ ਕਰ ਛੱਡੋ ਨਾ, 647-367-5353 ਫੀਡ ਕਰੋ ਨੰਬਰ।
2: ਕਰ ਲਿਆ ਕਰ ਲਿਆ, ਹੁਣ ਲੋਕ ਆਪਾਂ ਤੇ ਸੈਟਰਡੇ ਆਉਂਦੇ ਆ ਤੁਸੀਂ ਮੇਰਾ ਖਿਆਲ ਪੱਕਾ ਹੀ।
0: ਨਹੀਂ ਸੈਟਰਡੇ ਤਾਂ ਮੰਡੇ ਟੂ ਫਰਾਈਡੇ ਜੀ ਸਾਡਾ, ਸੋਮਵਾਰ ਤੋਂ ਸ਼ੁੱਕਰਵਾਰ 5 ਦਿਨ ਹੁੰਦਾ ਹੈ।
2: ਅੱਛਾ, ਮੰਡੇ ਟੂ ਫਰਾਈਡੇ, ਸੌਰੀ ਫਰਾਈਡੇ।
0: ਜੀ ਜੀ ਜੀ ਜੀ,
2: ਸੇਮ ਟਾਈਮ 10 ਟੂ 11 ਹੈ ਨਹੀਂ?
0: ਸੇਮ ਟਾਈਮ 10 ਤੋਂ 11।
2: ਬਸ ਠੀਕ ਆ ਠੀਕ ਆ, ਤੇ ਬਹੁਤ ਬਹੁਤ ਵਧੀਆ ਲੱਗਿਆ। ਤੇ ਜਿਹੜੀ ਸ਼ੇਰ ਸ਼ੇਰੀ ਆ ਇਹਨੂੰ ਇਹਨੂੰ ਜ਼ਰੂਰ ਕਾਇਮ ਰੱਖੋ, ਕਿਉਂਕਿ ਇਹ ਥੋੜਾ ਜਿਹਾ ਨਾ ਅੱਜ ਕੱਲ ਅਨਫੋਰਚੁਨੇਟਲੀ ਖੇਤੋਂ ਬੰਦੇ ਆਪਣੇ ਤਿਲਕ ਦੇ ਜਾਂਦੇ ਆ, ਇਹਨੂੰ ਛੱਡਦੇ ਜਾਂਦੇ ਆ।
0: ਤੇ
2: ਜਿਹੜਾ ਉਹ
0: ਸਾਹਿਬ ਤੁਹਾਡਾ ਨੰਬਰ ਆ ਰਿਹਾ ਸੀ ਤੇ ਤੁਸੀਂ ਡਾਕਟਰ ਜਸਵੀਰ ਸਿੰਘ ਜੀ, ਕੀ ਹਾਲ ਚਾਲ ਹੈ? ਡਾਕਟਰ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ, ਫੋਨ ਤੁਹਾਡਾ ਕਨੈਕਟ ਕੀਤਾ ਹੈ ਤੇ ਤੁਸੀਂ ਬਾਰ ਬਾਰ ਫੋਨ ਕਰ ਰਹੇ ਹੋ, ਮੈਂ ਕਨੈਕਟ ਕਰਦਾ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਤੱਕ ਪਹੁੰਚ ਨਹੀਂ ਰਹੀ, ਲੇਕਿਨ ਫੋਨ ਸਾਡਾ ਠੀਕ ਹੈ ਕਿ ਹੁਣੇ ਆ ਦੋਸਤ ਨਾਲ ਗੱਲ ਹੋਈ ਹੈ, ਉਹਨਾਂ ਨੇ ਬਿਲਕੁਲ ਸਹੀ ਆਵਾਜ਼ ਸਾਡੇ ਕੋਲ ਆ ਗਈ ਹੈ। ਹੈਲੋ, ਨਹੀਂ ਆਵਾਜ਼ ਆ ਰਹੀ ਜੀ, ਤੁਸੀਂ ਦੁਬਾਰਾ ਕਾਲ ਕਰੋ। ਹਾਂਜੀ ਡਾਕਟਰ ਸਾਹਿਬ, ਆਵਾਜ਼ ਆ ਰਹੀ? ਹੈਲੋ, ਨਹੀਂ ਡਾਕਟਰ ਸਾਹਿਬ, ਕੋਈ ਜਾਂ ਤੇ ਪ੍ਰੋਬਲਮ ਹੈ ਕੋਈ ਤੁਹਾਡੇ ਫੋਨ ਦੇ ਵਿੱਚ, ਸਾਡੇ ਨਾਲ ਫੋਨ ਨਾਲ ਕਨੈਕਟ ਨਹੀਂ ਹੋ ਰਿਹਾ ਤੁਹਾਡਾ, ਤੇ ਤੁਸੀਂ ਦੁਬਾਰਾ ਕਾਲ ਕਰੋ। ਹਾਂਜੀ ਜੁੜਿਓ ਤੁਸੀਂ ਦੋਸਤੋ, 647-367-5353, 6473-367-5353। ਡਾਕਟਰ ਸਾਹਿਬ ਕਨੈਕਟ ਹੋ ਗਿਆ ਜਾਂ ਨੰਬਰ ਨਹੀਂ? ਨਹੀਂ ਨਹੀਂ ਡਾਕਟਰ ਸਾਹਿਬ ਦੇ ਨੰਬਰ 'ਚ ਅੱਜ ਨਾ ਕੋਈ ਪ੍ਰੋਬਲਮ ਹੈ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-67-5353। ਹੁਸੈਨ ਜੀ, ਉਹ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਅਗਰ ਤੁਹਾਡਾ ਗੋਲ ਬਿਲਕੁਲ ਫਿਕਸ ਹੈ ਨਾ
1: ਜੀ, ਜੀ
0: ਤੁਹਾਡਾ ਲਕਸ਼ ਡਿਸਾਈਡ ਕੀਤਾ ਹੋਇਆ, ਤੁਸੀਂ ਆਪਣਾ ਨਿਸ਼ਾਨਾ ਕੋਈ ਫਿਕਸ ਕੀਤਾ ਹੋਇਆ। ਹੈਲੋ ਡਾਕਟਰ ਸਾਹਿਬ, ਆਵਾਜ਼ ਆ ਰਹੀ? ਨਹੀਂ, ਇਹ ਤਾਂ ਫੋਨ 'ਚ ਪ੍ਰੋਬਲਮ ਹੀ ਹੈ ਡਾਕਟਰ ਸਾਹਿਬ। ਹੁਣ ਫਿਰ ਫੋਨ ਨਾ ਕਰੋ, ਕਿਉਂਕਿ ਬਾਰ ਬਾਰ ਆਉਣ ਨਾਲ ਤੁਹਾਡਾ ਫੋਨ ਕਨੈਕਟ ਨਹੀਂ ਹੋ ਰਿਹਾ, ਤੇ ਜਾਂ 5 ਮਿੰਟ ਰੁਕ ਕੇ ਤੁਸੀਂ ਫਿਰ ਫੋਨ ਕਰਿਓ, ਦੁਬਾਰਾ ਕਨੈਕਟ ਹੋ ਜਾਏਗਾ। ਉਹ ਕਹਿੰਦੇ ਵੀ ਤੁਹਾਡਾ ਲਕਸ਼ ਜਿਹੜਾ, ਤੁਹਾਡਾ ਏਮ ਜਿਹੜਾ, ਤੁਹਾਡਾ ਗੋਲ ਜਿਹੜਾ ਜ਼ਿੰਦਗੀ ਦਾ, ਉਹ ਬਿਲਕੁਲ ਕਲੀਅਰ ਹੋਵੇ ਨਾ, ਔਰ ਤੁਹਾਡੇ ਵਿੱਚ ਜੋਸ਼ ਹੋਵੇ, ਉਤਸ਼ਾਹ ਹੋਵੇ, ਤੇ ਤੁਹਾਡਾ ਗੋਲ ਉਹ 100% ਪੂਰਾ ਹੁੰਦਾ ਹੀ ਹੁੰਦਾ
1: ਜੀ ਜੀ,
0: ਤੁਹਾਨੂੰ ਕਾਮਯਾਬੀ ਮਿਲਣ ਤੋਂ ਕੋਈ ਰੋਕ ਨਹੀਂ ਸਕਦਾ
1: ਜੀ।
0: ਉਹ ਕਹਿੰਦੇ ਵੀ ਇੱਕ ਨਾ ਕੋਈ ਲੜਕਾ ਸੀ ਇਸ ਤਰ੍ਹਾਂ, ਉਹ ਕਿਸੇ ਮਹਾਤਮਾ ਦੇ ਕੋਲ ਗਿਆ। ਉਹ ਕਹਿੰਦਾ ਜੀ ਮੈਂ ਨਾ ਬਹੁਤ ਬੇਜ਼ਾਰ ਹੋ ਗਿਆ ਜ਼ਿੰਦਗੀ ਤੋਂ, ਬਿਲਕੁਲ ਮੈਂ ਕਿਸੇ ਕੰਮ ਨੂੰ ਮੇਰਾ ਦਿਲ ਨਹੀਂ ਕਰਦਾ, ਕੁਛ ਵੀ ਕਰਨ ਨੂੰ ਮੇਰਾ ਦਿਲ ਨਹੀਂ ਕਰਦਾ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ?
2: ਹਾਲ ਚਾਲ ਵਧੀਆ ਹੈ ਤੇ ਸਲਾਮ ਅਲੈਕੁਮ ਆਪਣੇ।
1: ਵਾਲੇਕੁਮ ਸਲਾਮ ਜਨਾਬ
0: ਜੀ ਜੀ ਜੀ ਜੀ,
2: ਬਹੁਤ ਪਿਆਰੀ ਗੱਲਬਾਤ ਚੱਲ ਰਹੀ ਹੈ, ਸਾਰਾ ਕੁਛ ਠੀਕ ਚੱਲ ਰਿਹਾ, ਵਧੀਆ ਸੁਣ ਰਹੇ ਹਾਂ ਅਸੀਂ, ਸੁਣਦੇ ਵੈਸੇ ਰੋਜ਼ ਆ
0: ਜੀ,
2: ਐ ਹੋ ਜਾਂਦਾ ਫਿਰ ਚਲੋ ਹਾਜ਼ਰੀ ਲਵਾ ਦਈਏ ਫਿਰ।
0: ਨਹੀਂ ਚੰਗੀ ਗੱਲ, ਚੰਗੀ ਗੱਲ ਹੈ, ਬਿਲਕੁਲ
2: ਜੁੜੇ ਹੋਏ ਆ ਪ੍ਰੋਗਰਾਮ ਨਾਲ ਤੇ ਸੁਣਦੇ ਰੋਜ਼ ਆ
0: ਜੀ ਜੀ ਜੀ,
2: ਤੇ ਚਲੋ ਜੀ ਤਾਂ ਕਰਦਾ ਹੈ, ਜੀ ਤਾਂ ਕਰਦਾ ਹੈ
0: ਜੀ
2: ਕਿ ਮੁੜ ਚੌਥੀ ਕਲਾਸ ਵਿੱਚ ਹੋ ਜਾਈਏ।
0: ਕੀ ਬਾਤ ਹੈ,
2: ਜੀ ਤਾਂ ਕਰਦਾ ਹੈ
0: ਮੁੜ ਚੌਥੀ ਕਲਾਸ ਵਿੱਚ ਹੋ ਜਾਈਏ,
2: ਕਲਾਸ ਵਿੱਚ ਹੋ ਜਾਈਏ। ਜੂਨ ਦਾ ਮਹੀਨਾ, ਗਰਮੀ ਦੀਆਂ ਛੁੱਟੀਆਂ ਹੋਣ ਤੇ ਖੇਡ ਖਾੜ ਕੇ ਮੌਜ ਮਨਾਈਏ।
0: ਕੀ ਬਾਤ ਹੈ, ਕੀ ਬਾਤ ਹੈ, ਛੁੱਟੀਆਂ ਚੱਲ ਰਹੀਆਂ ਅੱਜ ਕੱਲ ਵੈਸੇ।
2: ਇੱਕ ਆਪਣਾ ਬੰਦਾ ਢੀਂਡਸਾ ਤੁਹਾਡੇ ਨਾਲ ਗੱਲ ਕਰ ਰਿਹਾ, ਉਹ ਕਹਿ ਰਿਹਾ
0: ਜੀ
2: ਕਿ ਖੇਡ ਖਾੜ ਕੇ ਮੌਜ ਮਨਾਈਏ, ਠੀਕ ਹੈ ਅੱਗੇ ਫਿਰ ਕਹਿੰਦਾ ਢੀਂਡਸਾ ਜ਼ਿੰਦਗੀ ਤਾਂ ਹੀ ਲੰਘੂ, ਹੁਣ ਵਿਆਹ ਹੋ ਗਿਆ, ਬੱਚੇ ਹੋ ਗਏ, ਇਹ ਤਾਂ ਝਮੇਲਿਆਂ ਚ ਲੰਘਾਉਣੀ ਪਊ, ਹੁਣ ਤੂੰ ਸੋਚ ਵੀ ਇੰਡੀਆ ਰਹੀਏ ਜਾਂ ਕੈਨੇਡਾ ਜਾਈਏ।
1: ਵਾਹ
0: ਕੀ ਬਾਤ ਹੈ, ਇਹ ਤੁਹਾਡੀ ਆਪਣੀ ਕ੍ਰੀਏਸ਼ਨ ਲੱਗਦੀ ਢੀਂਡਸਾ ਸਾਹਿਬ?
2: ਜਿਹਦੇ ਵਿਚ ਨਾ ਮੁਹਾਵਰੇ ਵਰਤਦੇ ਆ,
0: ਇਹੋ
2: ਜਿਹਾ ਕੋਈ ਗਾਣਾ ਲਾਓ ਤੇ ਮਤਲਬ ਕਿ ਗਾਣਾ ਸਾਰੇ ਹੀ ਪਸੰਦ ਨੇ ਉਹਨਾਂ ਨੇ।
0: ਚਲੋ ਕੋਈ ਨੀ, ਮੈਂ ਹੁਣ ਇਹ ਕੋਸ਼ਿਸ਼
2: ਕਰਕੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਉਹ ਲਾ ਦਿਓ, ਬਾਕੀ ਅਸੀਂ ਸੁਣ ਰਹੇ ਆ।
0: ਜੀ ਜੀ ਜੀ ਜੀ, ਥੈਂਕ ਯੂ ਥੈਂਕ ਯੂ।
2: ਸੁਨੈਣ ਜੀ ਨੇ ਉਹ ਬਹੁਤ ਪਸੰਦ ਕਰਕੇ ਗਏ ਨੇ,
0: ਤੇ
2: ਮੈਂ ਉਹਨਾਂ ਨੂੰ ਕਿਹਾ ਸੀ ਮੈਂ ਵੀ ਜੇ ਕਿਸੇ ਦਿਨ ਸੁਣੋ ਨਾ, ਮੈਂ ਮਤਲਬ ਕਰਾਊਂਗਾ ਉਹਨਾਂ ਦਾ ਕੋਈ ਰਿਕਾਰਡਿੰਗ ਜਾਂ ਕੋਈ ਹੋਰ, ਮੈਂ ਭੇਜੂਗਾ। ਮੈਂ
0: ਤੁਸੀਂ ਨਾ ਉਹਨਾਂ ਦਾ ਇਹ ਹੁਸਨੈਨ ਅਕਬਰ ਜੀ ਦਾ ਤੁਸੀਂ ਯੂਟਿਊਬ ਤੇ ਖੋਲੋ ਨਾ, ਤੇ ਬੇਸ਼ੁਮਾਰ ਇਹਨਾਂ ਦੀਆਂ ਮਤਲਬ ਗਾਈਆਂ ਹੋਈਆਂ ਚੀਜ਼ਾਂ ਤੁਸੀਂ ਯੂਟਿਊਬ ਤੇ ਲੱਭ ਸਕਦੇ
1: ਹੋ। ਹੁਸਨੈਨ ਅਕਬਰ ਬਾਬਾ ਗਰੁੱਪ ਜਿਹੜਾ ਉਹ ਸਰਚ ਕਰੋ, ਤੁਹਾਨੂੰ ਬਹੁਤ ਕੁਝ ਮਿਲ ਜਾਏਗਾ,
0: ਤੁਸੀਂ ਬਹੁਤ ਇਹਨਾਂ ਦੀਆਂ ਬਹੁਤ ਗਾਈਆਂ ਮਿਲ ਜਾਣਗੀਆਂ
2: ਤੁਹਾਨੂੰ। ਨਹੀਂ ਉਹ ਤਾਂ ਬਹੁਤ ਵਧੀਆ ਗੱਲ ਹੈ ਤੁਹਾਡੀ, ਯੂਟਿਊਬ ਤੇ ਤਾਂ ਹੁਣ ਮੈਂ ਵੀ ਐਵੇਂ ਪਾਈ ਬੈਠਾ ਪੰਜ ਚਾਰ, ਪਰ ਜਿਹੜੀ ਸਾਹਮਣੇ ਮੁਲਾਕਾਤ ਹੁੰਦੀ ਹੈ ਜਿਹੜੀ ਅੱਖਾਂ 'ਚ ਅੱਖ ਪਾ ਕੇ ਗੱਲ ਹੁੰਦੀ
1: ਹੈ, ਉਹ ਜੀ ਤੁਸੀਂ ਕੋਈ ਵੀ ਦਿਨ ਰੱਖ ਲਓ ਸਾਰਿਆਂ ਦੇ ਨਾਲ ਬਣਾ ਲੈਣਾ ਤੇ ਅਸੀਂ ਆ ਜਾਵਾਂਗੇ, ਤੁਹਾਨੂੰ ਡਾਇਰੈਕਟ ਵੀ ਲਾਈਵ ਵੀ ਸੁਣਾ ਦਿਆਂਗੇ।
2: ਮੈਂ ਤਾਂ ਜਮਾ ਹੀ ਨੇੜੇ ਬੈਠਾ ਜੀ, ਪਤਾ ਕੀ ਹੈ ਜੀ, ਮੈਂ ਜਦੋਂ ਆਪਣੇ ਨਾ ਖੇਤਾਂ ਨੂੰ ਜਾਂਦਾ, ਖੇਤ ਹੀ ਕਹਿੰਦਾ ਮੈਂ ਇੱਥੇ, ਇੱਕ ਖੇਤਾਂ 'ਚ ਆਪਣਾ ਛੋਟਾ ਜਿਹਾ ਨਾ ਇੱਕ ਉਹ ਲਿਆ ਹੋਇਆ ਜਮਾ ਹੀ ਛੋਟਾ ਜਿਹਾ ਇੱਕ ਕਹਿ ਲਓ, ਤੇ ਮੈਂ ਡਾਕਟਰ ਸਾਹਿਬ ਦੇ ਰੋਡ, ਡਾਕਟਰ ਸਾਹਿਬ ਜਿੱਥੇ ਰਹਿੰਦੇ ਨੇ ਉਹ ਰੋਡ ਤੋਂ ਲੰਘਦਾ ਰੋਜ਼, ਮੈਂ ਯਾਦ ਕਰਦਾ।
1: ਸਾਨੂੰ ਦੋ ਤੋਂ ਤਿੰਨ ਦਿਨ ਦੇ ਦਿਓ, ਆ ਜਿਹੜੇ ਹੁਣ
2: ਨਹੀਂ ਨਹੀਂ ਆ ਗਰਮੀ ਗਰਮੀ ਵਾਲਾ ਹੱਥ ਲਗਾ ਲਿਆ ਪਾਗਲੇ,
0: ਗਰਮੀ ਵਾਲਾ ਬਿਲਕੁਲ ਥੋੜਾ ਮੌਸਮ ਪਲੈਜ਼ੈਂਟ ਹੋਏ ਨਾ ਜਦੋਂ ਫੇਰੀ,
2: ਆ ਜਿਹੜੇ ਜੇਮਸ ਪੋਟਰ ਹੈ ਨਾ,
0: ਸਾਹਮਣੇ ਆਏ ਤੋ ਕੋਈ ਬਾਤ ਬਣੇ, ਨਜ਼ਰ ਸੇ ਨਜ਼ਰ ਮਿਲਾਏ ਤੋ ਕੋਈ ਬਾਤ ਬਣੇ, ਗੱਲਾਂ ਫੋਨ ਤੇ ਨਹੀਂ ਬਣਦੀਆਂ। ਚਲੋ
2: ਸ਼ੁਕਰੀਆ,
0: ਠੀਕ ਠੀਕ ਠੀਕ, ਹੁਣੇ ਲਾ ਦੇਣੇ ਜੀ। ਸੋ ਸੁਨੈਣ ਜੀ ਮੈਂ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਇੱਕ ਲੜਕਾ ਸੀ, ਉਹ ਇੱਕ ਮਹਾਤਮਾ ਦੇ ਕੋਲ ਬਣਾ ਗਿਆ ਜਾ ਕੇ, ਕਹਿੰਦਾ ਉਹਨੇ ਮਜਬੂਰੀ ਦੱਸੀ ਉਸਨੂੰ ਕਿ ਮੇਰਾ ਕਿਸੇ ਕੰਮ ਚ ਦਿਲ ਨਹੀਂ ਕਰਦਾ ਤੇ ਮੈਨੂੰ ਏਦਾਂ ਲੱਗਦਾ ਵੀ ਮੈਂ ਨਾ ਸੁਸਾਈਡ ਕਰ ਲਵਾਂ, ਮੈਨੂੰ ਕੁਛ ਨਹੀਂ ਮੇਰਾ ਕਰਨ ਨੂੰ ਦਿਲ ਕਰਦਾ, ਬਿਲਕੁਲ ਬੇਕਾਰ ਹੋ ਗਿਆ, ਮੈਨੂੰ ਆਪਣਾ ਆਪ ਹੀ ਲੱਗਦਾ ਕਿ ਮਨਫੀ ਜਿਹਾ ਹੋ ਗਿਆ ਮੇਰਾ। ਮਹਾਤਮਾ ਉਸਨੂੰ ਕਹਿ ਗਿਆ, ਕਹਿੰਦਾ ਚੱਲ ਮੇਰੇ ਨਾਲ ਨਾ ਆਪਾਂ ਜੰਗਲ ਦੇ ਵਿੱਚ ਚੱਲਦੇ ਹਾਂ। ਉਹ ਮਹਾਤਮਾ ਜੀ ਉਹਨੂੰ ਜੰਗਲ ਦੇ ਵਿੱਚ ਲੈ ਗਏ, ਉੱਥੇ ਜਾ ਕੇ ਨਾ ਉਹਨੂੰ ਇੱਕ ਸੁਰੰਗ ਦੇ ਵਿੱਚ ਲੈ ਗਏ। ਸੁਰੰਗ ਦੇ ਵਿੱਚ ਜਾ ਕੇ ਨਾ ਜਦੋਂ ਲੜਕਾ ਅੱਗੇ ਤੁਰਿਆ ਜਾ ਰਿਹਾ ਸੀ, ਮਹਾਤਮਾ ਉੱਥੋਂ ਵਾਪਸ ਆ ਗਿਆ ਤੇ ਪਿੱਛੋਂ ਆ ਕੇ ਨਾ ਉਹਨੇ ਸੁਰੰਗ ਦਾ ਦਰਵਾਜ਼ਾ ਜਿਹੜਾ ਨਾ ਉਹ ਬੰਦ ਕਰ ਦਿੱਤਾ
1: ਜੀ ਜੀ।
0: ਸੁਰੰਗ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਲੜਕਾ ਬੜਾ ਹੈਰਾਨ ਪਰੇਸ਼ਾਨ ਵੀ, ਅੰਦਰ ਹਨੇਰਾ ਕੁੱਪ ਹਨੇਰਾ, ਨਾ ਉਹਨੂੰ ਮਹਾਤਮਾ ਕਿਤੇ ਨਜ਼ਰ ਆਵੇ, ਨਾ ਉਹਨੂੰ ਅੱਗੇ ਪਿੱਛੇ ਕੋਈ ਚੀਜ਼ ਨਜ਼ਰ ਆਵੇ, ਉਹਨੂੰ ਮਹਾਤਮਾ ਤੇ ਬੜਾ ਗੁੱਸਾ ਆਈ ਜਾਵੇ ਵੀ ਮਹਾਤਮਾ ਕੀ ਕਰ ਗਿਆ ਮੇਰੇ ਨਾਲ। ਅਚਾਨਕ ਉਹਨੇ ਖੱਬੇ ਸੱਜੇ ਇੱਧਰ ਉੱਧਰ ਜਦੋਂ ਦੇਖਿਆ ਨਾ ਤਾਂ ਉਹਨੂੰ ਇੱਕ ਪਾਸੇ ਕੋਈ ਥੋੜੀ ਜਿਹੀ ਕਿਤੇ ਰੋਸ਼ਨੀ ਨਜ਼ਰ ਆਈ। ਉਹਨੇ ਕਿਹਾ ਵੀ ਜਿਹੜੀ ਰੋਸ਼ਨੀ ਨਜ਼ਰ ਆਉਂਦੀ ਨਾ ਇਹਦਾ ਮਤਲਬ ਕੋਈ ਨਾ ਕੋਈ ਉੱਤੇ ਕੋਈ ਸੁਰਾਖ ਹੈਗਾ ਜਿਹੜਾ ਜਿੱਥੋਂ ਮੈਂ ਬਾਹਰ ਨਿਕਲ ਸਕਦਾ। ਉਹ ਬੜੀਆਂ ਕੋਸ਼ਿਸ਼ਾਂ ਕਰਕੇ ਬੜੀ ਮਿਹਨਤ ਕਰਕੇ ਉੱਪਰ ਚੜ ਚੜਾ ਕੇ ਲਟਕ ਲਟਕਾ ਕੇ ਤੇ ਉਸ ਨਾ ਉੱਥੋਂ ਤੱਕ ਉਹ ਪਹੁੰਚ ਗਿਆ। ਬੜੇ ਦੋ ਤਿੰਨ ਚਾਰ ਘੰਟੇ ਦੇ ਤਰੱਦਤ ਦੇ ਬਾਅਦ ਉੱਥੇ ਪਹੁੰਚ ਗਿਆ। ਉਹ ਜਿੱਥੇ ਥੋੜੀ ਰੋਸ਼ਨੀ ਆ ਰਹੀ ਤੇ ਉੱਥੇ ਸ਼ੇਖ ਸੀ ਤੇ ਉੱਤੋਂ ਉਹਨੇ ਬਾਹਰ ਮੂੰਹ ਕੱਢਿਆ ਤੇ ਉਹਨੇ ਦੇਖਿਆ ਉੱਤੇ ਮਹਾਤਮਾ ਖੜਾ ਉਹੀ ਤੇ ਉੱਤੋਂ ਉਹਨੇ ਹੱਥ ਲਟਕਾਇਆ ਹੈ। ਮਹਾਤਮਾ ਨੇ ਉਹਨੂੰ ਕਹਿੰਦਾ ਵੀ ਆ ਜਾ ਬਾਹਰ ਵਾਪਸ ਆ ਜਾ। ਬਾਹਰ ਜਦੋਂ ਗਿਆ ਨਾ ਤੇ ਉਹ ਮਹਾਤਮਾ ਦੇ ਗਲ ਪੈ ਗਿਆ ਕਿ ਮਹਾਤਮਾ ਤੂੰ ਭਾਈ ਆ ਮੇਰੇ ਨਾਲ ਚੰਗੀ ਕੀਤੀ, ਮੈਨੂੰ ਫਸਾ ਤਾ ਉਹਦੇ ਵਿੱਚ ਸੁਰੰਗ ਦੇ ਵਿੱਚ ਤੇ ਹੁਣ ਤੂੰ ਅੱਗੋਂ ਆ ਕੇ ਮੈਨੂੰ ਹੱਥ ਦੇਈ ਜਾਣਾ। ਉਹ ਕਹਿੰਦਾ ਵੀ ਤੇਰੀ ਜ਼ਿੰਦਗੀ ਦਾ ਇਹ ਸਬਕ ਸੀ ਤੈਨੂੰ,
1: ਹਾਏ ਹਾਏ
0: ਸਬਕ ਤੈਨੂੰ ਕੁਝ ਮਿਲਿਆ। ਉਹ ਕਹਿੰਦਾ ਵੀ ਕੀ? ਉਹ ਕਹਿੰਦਾ ਸਬਕ ਇਹਦੇ ਵਿੱਚ ਇਹ ਹੀ ਹੈ ਕਿ ਪਹਿਲੀ ਗੱਲ ਤਾਂ ਕਿ ਤੇਰੀ ਭੁੱਖ ਨੇ ਤੇ ਤੇਰੀ ਪਿਆਸ ਨੇ ਤੇਰੇ ਮਨ ਦੇ ਅੰਦਰ ਤੜਪ ਕੀਤੀ ਪੈਦਾ ਜ਼ਿੰਦਾ ਰਹਿਣ ਦੀ, ਕਿ ਤੇਰੀ ਭੁੱਖ ਔਰ ਪਿਆਸ ਸੀ ਜਿਹੜੀ ਨਾ ਉਹਨੇ ਤੈਨੂੰ ਕਿਹਾ ਵੀ ਕੁਝ ਨਾ ਕੁਝ ਤਾਂ ਕਰ, ਐਵੇਂ ਤਾਂ ਨਾ ਮਰ ਕਮ ਸੇ ਕਮ। ਤੂੰ ਉਹ ਕੋਸ਼ਿਸ਼ ਕੀਤੀ, ਮਿਹਨਤ ਕੀਤੀ। ਦੂਸਰੀ ਤੈਨੂੰ ਸਿੱਖਿਆ ਇਹ ਮਿਲੀ ਇਹਦੇ ਵਿੱਚੋਂ ਕਿ ਤੈਨੂੰ ਉੱਥੇ ਕੋਈ ਵੀ ਡੀਮੋਟੀ ਕਰਨ ਵਾਲਾ ਡੀਮੋਟੀਵੇਟ ਕਰਨ ਵਾਲਾ ਨਹੀਂ ਸੀ ਕਿ ਜਿਹੜਾ ਤੈਨੂੰ ਇਹ ਕਹਿੰਦਾ ਕਿ ਯਾਰ ਤੇਰੇ ਤੋਂ ਇਹ ਨਹੀਂ ਹੋਣਾ। ਤੈਨੂੰ ਜੇ ਰੋਸ਼ਨੀ ਦਿਸੀ ਨਾ, ਤੈਨੂੰ ਜੇਕਰ ਉੱਥੇ ਕੋਈ ਕਹਿਣ ਵਾਲਾ ਹੁੰਦਾ ਨਾ ਵੀ ਤੇਰੇ ਤੋਂ ਇੱਥੋਂ ਨਹੀਂ ਹੋਣਾ, ਤੂੰ ਰਹਿਣ ਦੇ, ਤੂੰ ਡਿੱਗ ਪਏਗਾ, ਤੇਰੇ ਸੱਟ ਵੱਜੂਗੀ ਤੇ ਤੂੰ ਇਹ ਨਹੀਂ ਕਰ ਸਕਣਾ ਸੀ, ਉੱਥੇ ਕੋਈ ਐਸਾ ਬੰਦਾ ਨਹੀਂ ਸੀ ਤੈਨੂੰ ਡੀਮੋਟੀਵੇਟ ਕਰਨ ਵਾਲਾ। ਤੀਸਰਾ, ਉੱਥੇ ਤੇਰਾ ਕੋਈ ਸਲਾਹਕਾਰ ਹੈ ਨਹੀਂ ਸੀ ਜਿਹੜਾ ਤੈਨੂੰ ਇਹ ਕਹਿੰਦਾ ਕਿ ਨਹੀਂ ਯਾਰ ਏਦਾਂ ਨਹੀਂ ਤੂੰ ਏਦਾਂ ਕਰ ਲਾ, ਏਦਾਂ ਨਹੀਂ ਤੂੰ ਏਦਾਂ ਕਰ ਲਾ, ਇਸ ਪਾਸੇ ਦੀ ਨਹੀਂ ਤੂੰ ਇਸ ਪਾਸੇ 'ਚ ਚਲੇ ਜਾ, ਉਹਨੇ ਨਾਲ ਤੇਰਾ ਟਾਈਮ ਵੇਸਟ ਹੋ ਜਾਣਾ ਸੀ। ਸੋ ਜ਼ਿੰਦਗੀ ਦੇ ਵਿੱਚ ਸਿੱਖਿਆ ਇਹੀ ਹੈ ਵੀ ਜੇ ਤੁਹਾਡਾ ਲਕਸ਼ ਤੁਹਾਡੇ ਸਾਹਮਣੇ ਹੈ ਨਾ, ਜੇ ਤੁਹਾਡਾ ਏਮ ਤੁਹਾਡੇ ਸਾਹਮਣੇ ਹੈ, ਏਮ ਵੀ ਤੁਹਾਡਾ, ਲਕਸ਼ ਵੀ ਤੁਹਾਡਾ, ਨਿਸ਼ਾਨਾ ਵੀ ਤੁਹਾਡਾ ਹੈ, ਤੇ ਉਸ ਤੋਂ ਬਾਅਦ ਮਿਹਨਤ ਵੀ ਤੁਹਾਡੀ ਹੈ, ਤੇ ਉਸ ਤੋਂ ਬਾਅਦ ਜੋਸ਼ ਵੀ ਤੁਹਾਡਾ ਹੈ, ਤੇ ਜਜ਼ਬਾ ਵੀ ਤੁਹਾਡਾ ਹੈ, ਜੇ ਇਹ ਚੀਜ਼ਾਂ ਤੁਹਾਡੀਆਂ ਮਿਲ ਜਾਣ ਨਾ ਤੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਤੁਹਾਨੂੰ ਕੋਈ ਬੰਦਾ ਵੀ ਰੋਕ ਨਹੀਂ ਸਕਦਾ।
1: ਕੀ ਬਾਤ ਹੈ।
0: ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਅੱਜ ਖੁੱਲ੍ਹਾ ਮੈਦਾਨ, ਖੁੱਲ੍ਹਾ ਅਖਾੜਾ ਲੱਗਿਆ ਜਿਹਨੂੰ ਕਹਿੰਦੇ ਹੁੰਦੇ ਨਾ, ਖੁੱਲ੍ਹਾ ਅਖਾੜਾ, ਕਿ ਕੋਈ ਮਰਜ਼ੀ ਸਾਨੂੰ ਫਰਮਾਇਸ਼ ਕਰੇ, ਆਪਣੀ ਕੋਈ ਫਰਮਾਇਸ਼ ਕਰਨੀ ਹੈ ਉਹ ਵੀ ਕਰ ਸਕਦਾ ਹੈ। ਜੇ ਉਹਦੇ ਆਪਣੇ ਮਨ ਦੇ ਵਿੱਚ ਕੋਈ ਗੱਲਬਾਤ ਹੈ, ਕੋਈ ਗੀਤ ਜਾਂ ਕੋਈ ਗਜ਼ਲ ਕੋਈ ਸੁਣਾਉਣੀ ਚਾਹੁੰਦਾ ਹੋਵੇ ਤਾਂ ਉਹਦੇ ਵਾਸਤੇ ਵੀ ਪਲੇਟਫਾਰਮ ਜਿਹੜਾ ਓਪਨ ਹੈ। ਹੁਸੈਨ ਜੀ, ਤੁਸੀਂ ਹੁਣ ਕੁਝ ਸੁਣਾਉਣਾ ਚਾਹੋਗੇ ਤਾਂ ਕੋਈ ਸ਼ੇਅਰ ਸ਼ੂਰ ਸੁਣਾ ਦਿਓ ਇੱਕ ਅੱਧਾ, ਫਿਰ ਮੈਂ ਉਨੀ ਦੇਰ ਤੱਕ ਗਾਣਾ ਲੱਭਦਾ ਜਿਹੜਾ ਸਾਨੂੰ ਗਾਣੇ ਦੀ ਫਰਮਾਇਸ਼ ਹੈ, ਆਪਾਂ ਦੋਸਤਾਂ ਨਾਲ ਸਾਂਝਾ ਕਰਦੇ ਹਾਂ।
1: ਮੈਂ ਤੇ ਜੀ ਇੱਥੇ ਇੱਕੋ ਹੀ ਗੱਲ ਕਰਾਂਗਾ ਕਿ ਫੋਨ ਸੁਣ ਲਓ
0: ਪਹਿਲੇ। ਸਾਡੇ ਕਾਲਰ ਆ ਗਏ ਨੇ, ਪਹਿਲੇ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, 7296। ਹੈਲੋ, ਸਤਿ ਸ੍ਰੀ ਅਕਾਲ ਜੀ, ਹਰਜੀਤ ਸਿੰਘ ਜੀ, ਤੁਸੀਂ ਆਉਂਦੇ ਰਹੋ, ਤੁਹਾਡੀ ਆਵਾਜ਼ ਨਹੀਂ ਆ ਰਹੀ। ਨਹੀਂ, ਡਿਸਕਨੈਕਟ ਹੋ ਗਿਆ, ਜਾਂ ਤੇ ਕਿਸੇ ਲਾਈਨ ਦੇ ਵਿੱਚ ਥੋੜਾ ਬਹੁਤ ਕੋਈ ਫਾਲਟ ਹੈ। ਜਿਹੜੀ ਪਹਿਲੇ ਨੰਬਰ ਤੇ ਲਾਈਨ ਤੇ ਫੋਨ ਆਉਂਦਾ ਨਾ, ਉਹ ਫੋਨ ਡਿਸਕਨੈਕਟ ਹੋ ਜਾਂਦਾ, ਕਨੈਕਟ ਹੋ ਨਹੀਂ ਰਿਹਾ, ਜਾਂ ਤਾਂ ਕੋਈ ਪ੍ਰੋਬਲਮ ਹੈ, ਜਾਂ ਕੋਈ ਉਹਨਾਂ ਦੇ ਫੋਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਜਿਸ ਕਰਕੇ ਉਹ ਫੋਨ ਜਿਹੜਾ ਸਾਡਾ ਨਾ ਕਨੈਕਟ ਨਹੀਂ ਹੋ ਰਿਹਾ। ਹਾਂਜੀ ਹੁਸੈਨ ਜੀ, ਚਲੋ ਕੋਈ ਗੱਲ ਨਹੀਂ, ਫੋਨ ਆ ਜਾਏਗਾ ਤਾਂ ਆਪਾਂ ਡਿਸਕਨੈਕਟ ਕਰ ਲਾਂਗੇ ਕਨੈਕਟ ਦੁਬਾਰਾ।
1: ਦੁਨੀਆ ਕੀ ਹੈ ਜੀ?
0: ਜੀ
1: ਇੱਥੇ ਬੰਦੇ ਦਾ ਕੀ ਹੈ? ਮਿੱਟੀ ਦੇ ਕਲਬੂਤ ਨੇ ਬੰਦਿਆ ਮਿੱਟੀ ਦੇ ਵਿੱਚ ਜਾਣਾ,

0: ਤੁਹਾਡੀ ਖੂਬਸੂਰਤ ਆਵਾਜ਼ ਹੈ ਤੇ ਬਹੁਤ ਕਲ ਖੂਬਸੂਰਤੀ ਤੁਹਾਡੀ ਕਲਮ ਜਿਹੜੀ ਲਿਖਦੀ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਤਿੰਦਰ ਭੈਣ ਜੀ, ਤੁਹਾਡਾ ਨੰਬਰ ਸਹੀ ਬੋਲਿਆ ਅੱਜ ਮੈਂ?
1: ਹਾਂਜੀ ਬੇਟੇ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੁਹਾਡੇ ਬੱਚੇ ਹੀ ਆ ਜੀ ਅਸੀਂ, ਬਿਲਕੁਲ।
1: ਤੁਹਾਡੇ
0: ਨਾਲੋਂ ਭੈਣ ਜੀ, ਤੁਹਾਡੇ ਨਾਲੋਂ ਛੋਟੇ ਹੀ ਆ, ਤੁਹਾਡੇ ਬੱਚੇ ਸਮਾਨ ਹੀ ਅਸੀਂ।
1: ਬਾਕੀ ਮੈਂ ਮਿੱਟੀ ਵਾਲਾ ਵੀ ਬਹੁਤ ਸੋਹਣਾ ਬੋਲਿਆ ਤੁਸੀਂ,
0: ਇਹਨਾਂ
1: ਵੀ ਬੇਟੇ ਨੇ ਬਹੁਤ ਸੋਹਣਾ, ਮੈਨੂੰ ਬਹੁਤ ਵਧੀਆ ਲੱਗ ਰਹੇ ਆ। ਤੇ ਬਾਕੀ ਦੇਖੋ ਜੀ, ਆਪਾਂ ਹੁਣ ਫਰਾਈਡੇ ਦਾ ਕਹਿ ਰਹੇ ਹਾਂ, ਇਹ ਤੁਸੀਂ ਸੁਣਾ ਦੋ ਕਦੇ ਤਾਂ ਦੇਖ ਕੇ ਜਹਾਨੀ ਬੇਗਮ ਆਵੇ ਸੁਖਦਾ।
0: ਹਾਂ, ਇਹ ਵੀ ਤੁਹਾਡੇ ਨਾ ਪਾਕਿਸਤਾਨ ਦੇ ਕਿਸੇ ਰਾਈਟਰ ਦਾ ਹੀ ਹੈ, ਕਦੇ ਤਾਂ ਵੇਖ ਕੇ ਬਿਆਨ ਹੀ ਬੇਗਮ ਆਵੇ ਸੁਖਦਾ ਸਾਹਨੀ ਬੇਗਮ ਹੈ,
2: ਅਨਵਰ ਮਸੂਦ ਦਾ ਤੁਹਾਨੂੰ ਮਿਲ ਜਾਏਗਾ।
0: ਹਾਂ, ਅਨਵਰ ਮਸੂਦ ਹੁੰਦਾ। ਚਲ ਮੈਂ ਦੇਖਦਾ ਜੇ ਯੂਟਿਊਬ ਤੇ ਮਿਲ ਗਿਆ ਤੇ ਮੈਂ ਜ਼ਰੂਰ ਸ਼ੇਅਰ ਕਰਦਾ ਤੁਹਾਨੂੰ।
1: ਥੋੜਾ ਸੁਣਾ ਦਿੰਦਾ, ਨਹੀਂ ਤਾਂ ਕੋਈ ਗੱਲ ਨੀ।
0: ਨਹੀਂ, ਮੈਂ ਕੋਸ਼ਿਸ਼ ਕਰਦਾ, ਜਰੂਰ ਲੱਭਦਾ, ਜਰੂਰ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਸਵੈਨ ਜੀ, ਇੱਕ ਨਾ ਸ਼ਾਇਰ ਇੱਕ ਨੇ ਖੂਬਸੂਰਤ ਬਹੁਤ ਲਿਖਿਆ ਹੈ। ਉਹ ਕਹਿੰਦਾ ਹੈ ਕਿ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ। ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ, ਤੱਕਣ ਨਾਲ ਝੁਕਾ ਹੋ ਜਾਂਦਾ ਜੋ ਬਣਦਾ ਰਗਵਤ ਦਾ ਕਾਰਨ। ਰਗਵਤ ਨਾਲ ਉਣਸ ਲੱਗ ਜਾਂਦੀ ਤੇ ਮੋਹ ਲੱਗ ਪੈਂਦਾ ਠਾਠਾ ਮਾਰਨ। ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ। ਕਹਿੰਦਾ ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ, ਰੂਹਾਂ ਵਿੱਚ ਵਿਹਾਰ ਹੋ ਜਾਂਦਾ ਹੈ ਤੇ ਵੱਧਦੀ ਹੋਈ ਦਵੱਲੀ ਧੜਕਣ ਵੱਧਦੇ ਵੱਧਦੇ ਪਿਆਰ ਹੋ ਜਾਂਦਾ ਹੈ। ਇਹ ਇੱਕ ਐਸਾ ਰੋਗ ਐ ਚੰਦਰਾ ਰੱਖ ਦਿੰਦਾ ਹੈ ਰੱਤ ਸੁਕਾ ਕੇ। ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ, ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ
2: ਕਰ ਮੁਸਕਾ ਕੇ।
0: ਸਾਡੇ ਕਾਲਰ ਨੇ ਜੀ 0866, ਸਤਿ ਸ੍ਰੀ ਅਕਾਲ ਜੀ।
3: ਹਾਂ ਜੀ, ਬੋਲੀਏ ਬੋਲੀਏ।
0: ਬਿਲਕੁਲ ਬੋਲੋ ਜੀ, ਆਉਂਦੇ ਰਹੋ ਤੁਸੀਂ। ਤੁਹਾਡੀ ਆਵਾਜ਼ ਨਾ ਮਤਲਬ ਵਿੱਚ ਡਿਸਟਰਬ ਜੀ ਹੋ ਰਹੀ ਹੈ ਕੁੱਤੇ, ਤੁਹਾਡੀ ਆਵਾਜ਼ ਰੇਡੀਓ ਦੀ ਵਗੈਰਾ ਦੀ ਉੱਚੀ ਤਾਂ ਨੀ ਆਵਾਜ਼?
3: ਖਲੀ ਗੱਡੀ ਤੇ ਪੀਰ ਨੂੰ ਲਈ ਗੇੜਾ ਨੇ ਮੀਟਿੰਗ ਲਾ ਆਉਂਦੀ
0: ਆ ਜੀ। ਹਾਂ, ਆ ਰਹੀ ਹੁਣ
3: ਹੈ,
0: ਆ ਰਹੀ ਆਵਾਜ਼ ਤੁਹਾਡੀ।
3: ਖਲੀ ਗੱਡੀ ਤੇ ਪੀਰ ਨੂੰ ਲਈ ਗੇੜਾ ਨੇ ਮੀਟਿੰਗ ਲਾ
0: ਜੀ,
3: ਹਰ ਕੋਈ ਆਖੇ ਮੈਂ ਬੜਾ ਆਪਣੇ ਸਿਫਤਾਂ ਰਹੇ ਸੁਣਾ।
0: ਕੀ ਬਾਤ ਹੈ,
3: ਹੁਣ ਗੇੜਾ ਦੀ ਮੀਟਿੰਗ ਲੱਗੀ ਆ, ਗੱਡੀ ਦੇ ਗੇੜਾ ਦੀ ਸੁਣੋ
0: ਜੀ ਜੀ ਜੀ ਜੀ ਜੀ ਜੀ।
3: ਪਹਿਲਾਂ ਸਪੈਸ਼ਲ ਬੋਲਿਆ, ਜਦੋਂ ਕਹਿੰਦੇ ਨੇ ਬਾਬੇ ਵਾਲਾ ਗੇੜ, ਗੱਲ ਕਰਨ ਲੱਗਾ ਉਹ ਹੱਸ ਕੇ ਨਾਲ ਸ਼ੀਟ ਦੇ ਬਾਏ ਨੂੰ ਫੇਰ
0: ਜੀ,
3: ਜਦ ਛੱਡਣ ਕਰਾਚ ਮੈਨੂੰ ਲਾ ਕੇ ਜਿਹਾ ਦੇਵਾ ਗੇੜਾ ਕਬੀਰ, ਮੈਂ ਫਸੀ ਗੱਡੀ ਨੂੰ ਕੱਢਦਾ, ਕਹਿੰਦਾ ਹੈਗਾ ਬਬਰ ਸ਼ੇਰ ਬੇਲੀਓ, ਹੈਗਾ ਬਬਰ ਸ਼ੇਰ।
0: ਵਾਹ ਵਾਹ,
3: ਆਵਾਜ਼ ਆ ਰਹੀ
0: ਜੀ? ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ, ਕਲੀਅਰ ਆਵਾਜ਼ ਆ ਰਹੀ ਹੈ ਤੁਹਾਡੀ। ਸਾਡੇ ਕੋਲੇ ਨਹੀਂ ਆ ਰਹੀ ਹੈ, ਪੂਰੇ ਓਨਟਾਰੀਓ ਦੇ ਵਿੱਚ ਸੁਣ ਰਹੀ ਆਵਾਜ਼
3: ਟਰੱਕ
0: ਜੀ।
3: ਤੈਨੂੰ ਉੱਥੇ ਕਿਹੜਾ ਪੁੱਛਦਾ ਰੋਡ ਤੇ, ਉੱਥੇ ਮੈਂ ਕੱਢਦਾ ਹਾਂ ਬੱਟ
0: ਜੀ,
3: ਨਖਰੇ ਕਰਦਾ ਤੂੰ ਲੱਗਣ ਲੱਗਿਆ ਮੈਂ ਲੱਗ ਜਾਂਦਾ ਫੱਟ।
0: ਕੀ ਬਾਤ,
3: ਬਾਗ ਬੁੜਿਆਂ ਦੇ ਚੱਲਦਾ, ਕਹਿੰਦਾ ਕਿਤੇ ਮੇਰੇ ਨਾਲੋਂ ਘੱਟ ਏ ਦੂਜੇ ਦੀ ਗੱਲ ਸੀ।
0: ਅੱਛਾ ਅੱਛਾ,
3: ਬਾਰੀ ਤੀਜੇ ਦੀ ਆ ਗਈ, ਗੱਲ ਕਰੇ ਦੋਨੇ ਹੱਥ ਜੋੜ, ਮੈਂ ਤੁਹਾਡੇ ਵਿਚਾਲੇ ਵੀਰ ਨੂੰ ਨਹੀਂ ਮੈਨੂੰ ਲੜਨ ਦੀ ਲੋੜ, ਮੈਂ ਦਿਨ ਤੁਹਾਡੇ ਵਿੱਚ ਕੱਟਣੇ ਮੈਂ ਕਾਹਤੋਂ ਮਚਾਵਾਂ ਸ਼ੋਰ
0: ਜੀ,
3: ਤੁਹਾਨੂੰ ਸਭ ਨੂੰ ਪਤਾ ਹੈ ਸੁਣਿਆ ਕਿੰਨਾ ਹੈਗਾ ਮੇਰੇ ਵਿੱਚ ਜੋਰ।
0: ਕੀ ਬਾਤ ਹੈ, ਕੀ ਬਾਤ
3: ਹੈ, ਇਹ ਬੋਲਦਾ ਚੌਥਾ ਉੱਠਿਆ ਖੰਘ ਗਈ, ਤੁਹਾਡਾ ਜਾਂਦਾ ਉਹ ਛੱਠ ਤੇ ਟੇਕ, ਲੈਣੀ ਚੈਲੰਜਾ ਹੋਵੇ ਰੋਕਣੀ ਤੇ ਤੁਹਾਨੂੰ ਅੱਗੋਂ ਖਿੱਚ, ਉਦੋਂ ਕਰਾਵਾ ਕੰਮ ਬ੍ਰੇਕ ਤੇ ਗੱਡੀ ਹੋ ਜਾਵੇ ਕੰਟਰੋਲ ਦੇ ਵਿੱਚ, ਜਾ ਕੇ ਮਾਰਾ ਫਰੀ ਤੁਸੀਂ ਪੁੱਛ ਲਓ ਕਿਰਪਾਲ ਸਿੰਘ ਲਾਉਂਦਾ ਕਿੰਨੇ ਟ੍ਰਿਪ।
0: ਵਾਹ ਵਾਹ, ਕਿਆ ਬਾਤ, ਕਿਆ ਬਾਤ,
3: ਆਪ ਗੁੱਸੇ ਵਿੱਚ ਬੋਲਿਆ ਕੀ ਹੋਇਆ ਜੇ ਮਾੜਾ ਸਰੀਰ, ਹਵਾ ਨਾਲ ਮੈਂ ਗੱਲਾਂ ਕਰਾ ਰਿਹਾ ਐਸੀ ਧੁਨਸ ਦਾ ਤੀਰ, ਰੌਲਾ ਨੀ ਤੁਹਾਡੇ ਵਾਂਗੂ ਪਾਵਦਾ ਹੈਗਾ ਗਿਆਨੀ ਪਰ ਫਕੀਰ, ਮੈਂ ਵਾਂਗੂ ਮੈਂ ਜਹਾਜ਼ ਦੇ ਦਿਆ ਹਵਾ ਨੂੰ ਚੀਰ।
0: ਕਿਆ ਬਾਤ, ਕਿਆ ਬਾਤ, ਬਿਲਕੁਲ ਜੀ, ਸਾਡੇ ਤੱਕ ਆਵਾਜ਼ ਨਹੀਂ, ਪੂਰੇ ਪੂਰੇ ਪੂਰੇ ਓਨਟਾਰੀਓ ਤੱਕ ਤੁਹਾਡੀ ਆਵਾਜ਼ ਪਹੁੰਚੀ।
3: ਆ ਗਈ ਕਹਿੰਦਾ ਮੇਰੇ ਵਿੱਚ ਵੀ ਜਾਨ, ਮੈਂ ਉਸੇ ਮਾਂ ਦਾ ਪੁੱਤ ਆ, ਤੁਸੀਂ ਨਾ ਜਿਆਦੇ ਕਰੋ ਕਮਾਨ, ਮੰਨ ਲਿਆ ਭਾਰਤ ਤੁਸੀਂ ਹੋ, ਅਸੀਂ ਹੈਗੇ ਪਾਕਿਸਤਾਨ, ਤੁਹਾਡਾ ਵਧਣਾ ਕੰਮ ਗਾਹਾਂ ਨੂੰ, ਅਸੀਂ ਪਿੱਛੇ ਭਜਨ ਵਾਲੇ ਜਵਾਨ ਬੇਲੀਓ, ਅਸੀਂ ਪਿੱਛੇ ਭਜਨ ਵਾਲੇ ਜਵਾਨ।
0: ਬਿਲਕੁਲ, ਤੁਸੀਂ ਸਾਰੇ ਸਾਰੇ ਸਾਰੇ
3: ਜਿਹਦੇ ਵਿੱਚ ਬਲੌਗ ਦੇ ਇਕੱਠੇ ਕਰਿਆ,
0: ਤੁਸੀਂ ਸਾਰੇ ਸਾਰੇ ਗੇਰਾਂ ਦਾ ਦੱਸ ਦਿੱਤਾ,
3: ਫਿਰ ਲੜ ਲੋ ਜਾਵੋ ਹੱਟ, ਤੁਹਾਡਾ ਏਕਾ ਹੈ ਤਾਂ ਸੋਹਣੇ ਹੋ ਤਾਂ ਦਿਨ ਰਹੇ ਹੋ ਕੱਟ, ਜੇ ਕਰੋਗੇ ਗਲਤੀਆਂ ਮੈਂ ਜਾਊਗੀ ਫੱਟ, ਤੁਸੀਂ ਕਿਹੜਾ ਹੀ ਆਪੇ ਕੰਮ ਕਰਦੇ, ਸਾਨੂੰ ਕਿਰਪਾਲ ਸਿੰਘ ਲਾਉਂਦਾ ਜੱਟ।
0: ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ, ਬਹੁਤ ਖੂਬਸੂਰਤ ਜੀ, ਬਹੁਤ ਵਧੀਆ ਤੁਹਾਡੀ ਕ੍ਰੀਏਸ਼ਨ ਹੈ ਤੇ ਬਹੁਤ ਵਧੀਆ ਤੁਸੀਂ ਪੂਰੇ ਸਾਰੇ ਗੇਰਾਂ ਨੂੰ ਐਕਸਪਲੇਨ ਕਰਕੇ ਦੱਸ ਦਿੱਤਾ ਅੱਗੇ ਵਾਲਿਆਂ ਨੂੰ ਤੇ ਪਿੱਛੇ ਵਾਲਿਆਂ ਨੂੰ। ਬਿਲਕੁਲ, ਚਲੋ ਬਿਲਕੁਲ ਬਿਲਕੁਲ, ਅਸੀਂ ਮੈਂ ਗੱਲਬਾਤ ਕਰਨੀ ਹੈ ਕਿ ਜਿਹੜਾ ਸਾਡੇ ਡਰਾਈਵਰ ਲੋਕ ਗੱਡੀਆਂ ਦੇ ਪਿੱਛੇ ਲਿਖਦੇ ਹੁੰਦੇ ਨਾ ਵੱਖਰੇ ਵੱਖਰੇ ਵਾਹਨ ਟੁੱਟ ਕੇ, ਉਹ ਮੇਰੇ ਕੋਲ ਬਹੁਤ ਸਾਰੇ ਹੈਗੇ ਤੇ ਆਪਾਂ ਕਿਸੇ ਦਿਨ ਗੱਲ ਕਰਾਂਗੇ, ਤੁਸੀਂ ਜ਼ਰੂਰ ਜੁੜੇ ਸਾਡੇ ਨਾਲ। ਚਲੋ ਨਹੀਂ ਹੁਣ ਨਾ, ਹੁਣ ਸਾਡੇ ਇੱਕ ਹੋਰ ਕਾਲਰ ਹੈ ਤੇ ਆਪਾਂ ਫਿਰ ਕਿਸੇ ਦਿਨ ਗੱਲ ਕਰਾਂਗੇ ਜਿਸ ਦਿਨ ਹੋ ਗਿਆ। ਚਲੋ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਨੇ ਬ੍ਰਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਕੋਈ ਗਰੋਸਰੀ ਘਰ ਦੀ ਕਿਚਨ ਵਾਸਤੇ, ਆਪਣੇ ਰੈਸਟੋਰੈਂਟ ਵਾਸਤੇ ਕੋਈ ਬਰਤਨ ਲੈਣਾ ਹੋਵੇ, ਕੋਈ ਵੱਡਾ ਵੱਡੀ ਕਪੈਸਿਟੀ ਦਾ ਬਰਤਨ ਲੈਣਾ ਹੋਵੇ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਮੈਡੀਸਨ ਦਵਾਈ ਜਿਹੜੀ ਅਕਸਰ ਅਸੀਂ ਫਸਟ ਏਡ ਦੇ ਤੌਰ ਤੇ ਘਰਾਂ ਵਿੱਚ ਰੱਖਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਹਰ ਕਿਸਮ ਦੀ ਤੁਹਾਨੂੰ ਉਹ ਛੋਟੀ ਮੋਟੀ ਦਵਾਈ ਇੱਥੋਂ ਮਿਲ ਜਾਏਗੀ। ਡਿਸਪੋਜ਼ੇਬਲ ਦੇ ਵਿੱਚ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਮਾਨ ਚਾਹੀਦਾ ਹੋਵੇ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿਸੇ ਵੀ ਰੰਗ ਦੇ ਵਿੱਚ, ਕਿਸੇ ਵੀ ਕਪੈਸਿਟੀ ਦਾ ਤੁਹਾਨੂੰ ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਵੇ ਤੁਹਾਨੂੰ ਮਿਲ ਸਕਦਾ। ਹੋਰ ਕੋਈ ਨਾ ਕੋਈ ਛੋਟਾ ਮੋਟਾ ਔਜ਼ਾਰ, ਗਰਮੀਆਂ ਦੇ ਵਿੱਚ ਅਸੀਂ ਬੈਕਯਾਰਡ ਦੇ ਵਿੱਚ ਜਾਂ ਅੱਗੇ ਕੋਈ ਛੋਟੀ ਮੋਟੀ ਬਾਗਬਾਨੀ ਦਾ ਕੰਮ ਕਰਦੇ ਹਾਂ, ਕੋਈ ਵੀ ਛੋਟਾ ਮੋਟਾ ਔਜ਼ਾਰ ਚਾਹੀਦਾ ਹੋਵੇ ਤੁਹਾਨੂੰ ਮਿਲ ਜਾਏਗਾ। ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੋਏ, ਘਰ ਦੇ ਵਿੱਚ ਕੋਈ ਫੰਕਸ਼ਨ ਹੋਏ, ਕੋਈ ਮਹਿੰਦੀ ਦਾ, ਕੋਈ ਹਲਦੀ ਦਾ ਜਾਂ ਕੋਈ ਹੋਰ ਸੈਲੀਬ੍ਰੇਸ਼ਨ ਹੋਏ ਤਾਂ ਉਹਦੇ ਨਾਲ ਰਿਲੇਟਡ ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ ਤੁਹਾਨੂੰ ਮਿਲ ਸਕਦੀ ਹੈ। ਸੋ ਫੋਨ ਨੰਬਰ ਕਰੋ, ਫੋਨ ਨੰਬਰ ਯਾਦ ਰੱਖੋ 905-230-4800 9052304800 ਬ੍ਰਮਟਨ ਕੈਸ਼ ਐਂਡ ਕੈਰੀ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਜਿੱਥੇ ਤੁਹਾਨੂੰ ਘਰ ਦੇ ਵਿੱਚ ਵਰਤੀ ਜਾਣ ਵਾਲੀ A to Z ਹਰ ਚੀਜ਼ ਬੜੀ ਆਸਾਨੀ ਦੇ ਨਾਲ ਮਿਲ ਸਕਦੀ ਹੈ। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6430 ਐਰਨਮਿਲ ਪਾਰਕ ਵੇਸੀ ਸਾਗਾ, ਫੋਨ ਨੰਬਰ 905-542-1333। ਤੁਸੀਂ ਇਹਨਾਂ ਦਾ ਬੁਫੇ ਇੰਜੋਏ ਕਰੋ, 40 to 50 ਆਈਟਮਾਂ ਦੇ ਨਾਲ ਸਜਿਆ ਹੋਇਆ ਸਟਰੀਟ ਫੂਡ ਲਾਜਵਾਬ ਹੈ, ਇੱਕ ਵਾਰ ਜ਼ਰੂਰ ਇਹਨਾਂ ਦਾ ਟੇਸਟ ਕਰੋ। ਟਿਫਨ ਤੁਸੀਂ ਲਗਵਾਉਣਾ ਹੈ, ਜਿੰਨੇ ਦਿਨ ਵਾਸਤੇ ਤੁਸੀਂ ਲਗਵਾਉਣਾ ਹੈ ਉਹ ਸਾਰਾ ਮੈਨਿਊ ਜਾਂ ਕੀਮਤ ਤੁਸੀਂ ਡਿਸਾਈਡ ਕਰ ਸਕਦੇ ਹੋ ਇਹਨਾਂ ਦੇ ਨਾਲ ਡਿਸਕਸ ਕਰਕੇ। ਘਰ ਦੇ ਵਿੱਚ ਕੋਈ ਫੰਕਸ਼ਨ ਕਰਾਉਣਾ, ਲਾਈਵ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਕੋਈ ਫੰਕਸ਼ਨ ਕਰਵਾਉਣ ਵਾਸਤੇ 100-125 ਆਦਮੀਆਂ ਦੇ ਲਈ ਹਾਲ ਦੀ ਤੁਹਾਨੂੰ ਜ਼ਰੂਰਤ ਹੈ, ਉੱਥੇ ਲਾਈਟ ਐਂਡ ਸਾਊਂਡ DJ ਵਗੈਰਾ ਦਾ ਫੁੱਲ ਇੰਤਜ਼ਾਮ, 100 to 125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਵੀ ਅਵੇਲੇਬਲ ਹੈ। ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੋਏ ਫੋਨ ਕਰੋ 905-450-3333 114 ਕੈਨੇਡੀ ਰੋਡ ਦਾ ਔਰ 905-542-1333 6430 ਐਰਨ ਮਿਲ ਪਾਰਕ ਵੇ ਮਿਸੀ ਸਾਗਾ ਦਾ ਨੰਬਰ ਹੈ। ਸੋ ਸੁਨੈਣ ਜੀ, ਸਾਡੀ ਇੱਕ ਫਰਮਾਇਸ਼ ਆਈ ਸੀ ਇੱਕ ਗਾਣੇ ਦੀ, ਢਿੰਡਸਾ ਸਾਹਿਬ ਨੇ ਕੀਤੀ ਸੀ, ਅਸੀਂ ਇੱਕ ਗਾਣਾ ਸੁਣਦੇ ਹਾਂ ਤੇ ਉਸ ਗਾਣੇ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਅੱਗੇ ਕੰਟੀਨਿਊ ਕਰਾਂਗੇ। ਗਾਣਾ ਪਹਿਲੇ ਅਸੀਂ ਥੋੜੇ ਜਿਹੇ ਦੋ ਕੁ ਬੋਲੋ ਦੇ ਸੁਣ ਲਈਏ ਜਿਹੜਾ।

0: ਦੀਦਾਰ ਸੰਧੂ ਦੀ ਆਵਾਜ਼ ਦੇ ਵਿੱਚ ਬਹੁਤ ਖੂਬਸੂਰਤ ਗਾਣਾ ਤੁਸੀਂ ਸੁਣਿਆ। ਜੁੜੇ ਹੋ ਤੁਸੀਂ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਮੈਂ ਤੁਹਾਡਾ ਹੋਸਟ ਡਾਕਟਰ ਦਰਸ਼ਨ ਦੀ ਸਾਡਾ ਤੁਹਾਡਾ ਸਾਥ ਅੱਜ ਰਹੇਗਾ 11 ਵਜੇ ਤੱਕ। ਅੱਜ ਵੀਕਐਂਡ ਹੈ, ਉਸ ਤੋਂ ਬਾਅਦ ਦੋ ਛੁੱਟੀਆਂ ਤੁਸੀਂ ਇੰਜੋਏ ਕਰਨੀਆਂ। ਸਾਡੀ ਤੁਹਾਡੀ ਮੁਲਾਕਾਤ ਜਿਹੜੀ ਹੋਏਗੀ ਉਹ ਹੋਏਗੀ ਸੋਮਵਾਰ ਨੂੰ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਹੋਰ ਪ੍ਰਾਊਡ ਸਪੋਂਸਰ ਮੇਨ ਹੋ ਜੀ ਅਮਾਇਰਾ ਅਕੈਡਮੀ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ। ਬੀਬੀਆਂ ਭੈਣਾਂ ਨੇ ਕੋਈ ਟਰੀਟਮੈਂਟ, ਚਾਹੇ ਹੇਅਰਸ ਦਾ ਟਰੀਟਮੈਂਟ ਲੈਣਾ ਹੋਵੇ, ਚਾਹੇ ਕੋਈ ਹੋਰ ਟਰੀਟਮੈਂਟ ਲੈਣਾ ਹੋਵੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 905-399-1810। ਆਪਣਾ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੈ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਅਤੇ ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ ਡਿਪਲੋਮੇ ਦੇ ਡਿਊਰੇਸ਼ਨ ਦੇ ਬਾਰੇ, ਉਹਦਾ ਬੈਚ ਕਦੋਂ ਸਟਾਰਟ ਹੋਣਾ, ਇਸ ਚੀਜ਼ ਦੇ ਬਾਰੇ ਫੋਨ ਕਰ ਸਕਦੇ ਹੋ 905-399-1810 9053-996-1110। ਪ੍ਰੋਪਰਟੀ ਕੋਈ ਲੈਣ ਦੀ ਸੋਚ ਰਹੇ ਹੋ ਜਾਂ ਵੇਚਣ ਦੀ ਸੋਚ ਰਹੇ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ, ਤੁਸੀਂ ਉਹਨਾਂ ਦੇ ਨਾਲ ਗਰਜ਼ ਕਰ ਸਕਦੇ 416-525-7400। ਤੁਹਾਡੀ ਪ੍ਰੋਪਰਟੀ ਦੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਵਿਸਥਾਰ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਗੇ। ਤੁਸੀਂ ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਹੈ ਲੈ ਸਕਦੇ ਹੋ 416-525-7400-416-525-7400। ਘਰ ਦੀ ਲੁੱਕ ਚੇਂਜ ਕਰਵਾਉਣੀ ਚਾਹੁੰਦੇ ਹੋ, ਘਰ ਨੂੰ ਨਵਾਂ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਨੂੰ ਜਾਂ ਆਪਣੇ ਕਿਸੇ ਵਪਾਰਕ ਯੂਨਿਟ ਨੂੰ, ਘਰ ਦੀ ਡੈਕ ਨੂੰ ਜਾਂ ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੇ ਰੂਫ ਨੂੰ, ਕਿਸੇ ਕਿਸਮ ਦਾ ਕੋਈ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ, ਪੁਰਾਣੇ ਪੇਂਟ ਨੂੰ ਉਤਾਰ ਕੇ ਬਿਨਾਂ ਕਿਸੇ ਡੈਮੇਜ ਦੇ, ਬਿਨਾਂ ਕਿਸੇ ਨੁਕਸਾਨ ਦੇ, ਬਿਨਾਂ ਘੱਟੇ ਮਿੱਟੀ ਦੇ, ਡਸਟ ਲੈਸ ਪੌਪਕੋਰਨ ਸੀਲਿੰਗ ਰਿਮੂਵਲ ਉਹਨਾਂ ਦੀ ਟੈਕਨੀਕ ਹੈ, ਬੜੀ ਵਧੀਆ ਢੰਗ ਦੇ ਨਾਲ, ਬੜਾ ਲੰਬਾ ਤਜਰਬਾ ਹੈ ਉਹਨਾਂ ਦਾ। ਮੈਂ ਖੁਦ ਇਹਨਾਂ ਤੋਂ ਆਪਣੇ ਘਰ ਦਾ ਕੰਮ ਕਰਵਾਇਆ ਅਤੇ ਬਹੁਤ ਐਕਸਪੀਰੀਅੰਸਡ ਨੇ, ਬਹੁਤ ਵਧੀਆ ਕੰਮ ਕਰਦੇ ਨੇ, ਜਿੰਨੇ ਵਧੀਆ ਇਨਸਾਨ ਨੇ ਉਨੇ ਵਧੀਆ ਇਹਨਾਂ ਦਾ ਕੰਮ ਹੈ। ਫੋਨ ਨੰਬਰ ਯਾਦ ਰੱਖੋ 416-473-4452, 416-473-4258। ਅਪੁਆਇੰਟਮੈਂਟ ਕਰਾਓ ਬੁੱਕ ਅਤੇ ਘਰ ਦੀ ਬਦਲੋ ਲੁੱਕ। ਹਾਂਜੀ ਹੁਸਨੈਣ ਜੀ, 647-367-5553 ਸਾਡੇ ਸਟੂਡੀਓ ਦਾ ਨੰਬਰ, ਤੁਹਾਨੂੰ ਯਾਦ ਹੋ ਗਿਆ ਕਿ ਨਹੀਂ ਹੋ ਗਿਆ ਇੰਨੇ ਦਿਨ ਤੋਂ ਤੁਸੀਂ ਬੈਠਦੇ ਹੋ ਨਾਲ? ਮੈਂ ਘੱਟੋ ਘੱਟ ਵੇਖ ਲਓ ਆਪਣੇ ਪ੍ਰੋਗਰਾਮ ਦੇ ਵਿੱਚ 7-8 ਵਾਰ ਨੰਬਰ ਏ ਬੋਲਦਾ, 647-367-5553, 647-367-5353। ਉਹ ਕਹਿੰਦਾ ਜੀ ਅੰਬੀਆਂ ਨੂੰ ਪੈ ਗਿਆ ਏ ਬੂਰ ਥੋੜਾ ਥੋੜਾ, ਅੰਬੀਆਂ ਨੂੰ ਪੈ ਗਿਆ ਏ ਬੂਰ ਥੋੜਾ ਥੋੜਾ, ਰਹਿੰਦੇ ਨੇ ਉਹ ਸਾਡੇ ਕੋਲੋਂ ਦੂਰ ਥੋੜਾ ਥੋੜਾ। ਅੰਬੀਆਂ ਨੂੰ ਪੈ ਗਿਆ ਏ ਬੂਰ ਥੋੜਾ ਥੋੜਾ, ਰਹਿੰਦੇ ਨੇ ਉਹ ਸਾਡੇ ਕੋਲੋਂ ਦੂਰ ਥੋੜਾ ਥੋੜਾ, ਅੱਖੀਆਂ ਮਿਲਾਉਣ ਤੋਂ ਵੀ ਕਰਦੇ ਗੁਰੇਜ਼, ਹੋ ਗਿਆ ਏ ਉਹਨਾਂ ਨੂੰ ਫਤੂਰ ਥੋੜਾ ਥੋੜਾ, ਸਾਰਾ ਹੀ ਇਲਜ਼ਾਮ ਉਹਨਾਂ ਉੱਤੇ ਦੇਈਏ, ਇਹਦੇ ਵਿੱਚ ਸਾਡਾ ਵੀ ਕਸੂਰ ਥੋੜਾ ਥੋੜਾ ਥੋੜਾ। ਸੋ ਸਾਡੇ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, 1695
1: ਜੀ। ਜੀ ਡਾਕਟਰ ਕੀ ਹਾਲ ਜੀ? ਪਹਿਲੇ ਤੇ ਹੁਸਨੈਨ ਅਕਬਰ ਸਾਹਿਬ ਨੂੰ ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ।
1: ਹੁਸੈਨ ਜੀ ਕਿੱਥੋਂ ਜੇ? ਮੁਲਕ ਪਾਕਿਸਤਾਨ ਤੋਂ।
2: ਮੈਂ ਜੀ ਸ਼ੇਖੂਪੁਰਾ ਦੇ ਨਜ਼ਦੀਕ ਅਜਨਿਆ ਵਾਲਾ ਇੱਕ ਕਸਬਾ ਹੈ, ਉੱਥੋਂ ਦਾ ਰਹਿਣ ਵਾਲਾ ਬਾਬਾ ਜੀ।
1: ਬਿਲਕੁਲ ਜੀ, ਤੇ ਤੁਸੀਂ ਫਿਰ ਟ੍ਰਾਈਬਲ ਏਰੀਆ ਚ ਹੀ ਰਹਿੰਦੇ ਜੇ? ਸਾਡੇ ਪੰਜਾਬ ਦਾ ਜਿਹੜਾ ਨਾ ਫਰੂਕਾਬਾਦ ਤੇ ਸਾਰੇ ਟ੍ਰਾਈਬਲ ਏਰੀਆ ਅਸੀਂ ਕਹਿੰਦੇ ਹੁੰਦੇ ਆ।
2: ਹਾਂਜੀ ਹਾਂਜੀ ਹਾਂਜੀ
1: ਜੀ। ਮੀਆਂ ਜਵੇਲ ਲਤੀਫ ਸਾਹਿਬ ਉਤਰਦੇ ਨੇ, ਬੜੀ ਖੁਸ਼ੀ ਹੋਈ। ਮੈਂ ਮੁਲਤਾਨ ਤੋਂ ਜੇ ਤੇ ਬੜਾ ਰੋਜ਼ ਹੀ ਸੁਣਦਾ ਤੁਹਾਨੂੰ, ਮਜ਼ਾ ਆਉਂਦਾ ਤੁਹਾਡੀ ਤਿਆਰੀ ਦਾ। ਤੇ ਗੱਲ ਇਹ ਵਾ ਕਿ ਤੁਹਾਨੂੰ ਪਤਾ ਮੁਸ਼ਤਾਕ ਜੋਸ਼ੀ ਸਾਹਿਬ ਵੀ ਬੜੇ ਅੱਛੇ ਮਜ਼ਾਕ ਨਿਗਾਰ ਸੀ ਪਾਕਿਸਤਾਨ ਦੇ। ਤੇ ਡਾਕਟਰ ਸਾਹਿਬ ਦੀ ਗੱਲ ਤੋਂ ਗੱਲ ਯਾਦ ਆਈ, ਇਹ ਕਹਿੰਦੇ ਜੀ ਛੋਟੇ ਹੁੰਦੇ ਮਾਸਟਰ ਕੋਲ ਡਰਦੇ ਸਾਂ, ਫਿਰ ਵਾਲਦੈਨ ਕੋਲ ਡਰਦੇ ਸਾਂ, ਤੇ ਮੁਸ਼ਤਾਕ ਜੋਸ਼ੀ ਸਾਹਿਬ ਕਹਿੰਦੇ ਕਿ ਜਦੋਂ ਬੱਚਾ ਪੈਦਾ ਹੁੰਦਾ ਤੇ ਰੋਂਦਾ ਤੇ ਮਾਂ ਕੋਲ ਡਰਦਾ, ਉਸ ਤੋਂ ਬਾਅਦ ਸਕੂਲ ਜਾਂਦਾ ਤੇ ਟੀਚਰ ਕੋਲ ਡਰਦਾ, ਵੱਡਾ ਹੁੰਦਾ ਤੇ ਪਿਓ ਕੋਲ ਡਰਦਾ,
0: ਸ਼ਾਦੀ ਹੋ ਜਾਂਦੀ।
1: ਤੇ ਬੁੱਢੀ ਉਹ ਕਹਿੰਦਾ ਕਿ ਵੀ ਨਹੀਂ ਨਹੀਂ ਨਹੀਂ ਨਹੀਂ ਡਾਕਟਰ ਸਾਹਿਬ, ਤੁਸੀਂ ਗੱਲ ਟੋਕ ਕੇ ਨਾ ਮਜ਼ਾ ਖਰਾਬ ਕੀਤਾ ਮੇਰਾ,
0: ਰਿਪੀਟ ਕਰੋ।
1: ਇਹ ਕਹਿੰਦਾ ਤੇ ਉਹ ਅਗਲਾ ਕਹਿੰਦਾ ਕਿ ਉਹ ਤੁਸੀਂ ਨਾਂ ਨੀ ਲਿਆ ਆਪਣੀ ਬੀਵੀ ਦਾ? ਕਹਿੰਦਾ ਯਾਰ ਉਹਦੇ ਕੋਲ ਡਰਦੇ ਤੇ ਉਹਦਾ ਨਾਂ ਨੀ ਲਿਆ।
2: ਕਿਆ ਬਾਤ ਹੈ
1: ਤੇ ਕੱਲ ਤੇ ਕੀਪ ਇਟ ਅਪ ਮਜ਼ਾ ਆਉਂਦਾ ਤੁਹਾਡਾ ਬੜੇ ਸੁਪਰ ਪ੍ਰੋਗਰਾਮ ਹੈ ਤੁਹਾਡਾ ਟਾਈਮ ਵੀ ਤੁਸੀਂ ਮੁਨਾਸਬ ਦਿੰਦੇ ਜੇ ਸਾਰਿਆਂ ਨੂੰ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ ਤੇ ਹੁਸੈਨ ਅਕਬਰ ਸਾਹਿਬ ਮਜ਼ਾ ਆਉਂਦਾ ਤੁਹਾਨੂੰ ਵੀ ਸੁਣਨ ਦਾ
2: ਜੀ ਜੀ ਕੀਪ ਇਟ ਅਪ
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਦੋਸਤੋ ਤੁਸੀਂ ਵੀ ਜੁੜੇ ਹੋ ਸਾਡੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ 6473675353 ਤੁਸੀਂ ਆਪਣੀ ਕੋਈ ਵੀ ਗੱਲਬਾਤ ਕਰਨੀ ਹੋਏ ਤਾਂ ਬੜੀ ਦੂਰ ਤੱਕ 5:30 AM ਫ੍ਰੀਕੁਐਂਸੀ ਦੀ ਜਿਹੜੀ ਰੇਂਜ ਹੈ ਬੜੀ ਦੂਰ ਤੱਕ ਹੈ ਪੂਰੇ ਓਨਟਾਰੀਓ ਦੇ ਵਿੱਚ ਬੜਾ ਕ੍ਰਿਸਟਲ ਕਲੀਅਰ ਆਵਾਜ਼ ਦੇ ਨਾਲ ਰੇਡੀਓ ਪ੍ਰੋਗਰਾਮ ਪਹੁੰਚਦੇ 5:30 AM ਦੇ ਸਵੇਰੇ 4 ਵਜੇ ਤੋਂ ਤੁਹਾਡਾ ਐਂਟਰਟੇਨਮੈਂਟ ਕਰਨ ਵਾਸਤੇ ਲੱਗਦੇ ਨੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਹਾਨੂੰ ਪੂਰੇ ਕੈਨੇਡਾ ਦੇ ਨਾਲ ਪੂਰੇ ਅੰਤਰਰਾਸ਼ਟਰੀ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ ਔਰ ਮਨੋਰੰਜਨ ਵੀ ਤੁਹਾਡਾ ਭਰਪੂਰ ਕਰਦੇ ਨੇ ਔਰ ਪੂਰੀਆਂ ਗੱਲਾਂ ਬਾਤਾਂ ਇੰਟਰਵਿਊਜ਼ ਲੋਕਾਂ ਦੇ ਨਾਲ ਹਰ ਸ਼ੋਅਬੇ ਦੇ ਲੋਕਾਂ ਦੇ ਨਾਲ ਤੁਹਾਡੀਆਂ ਇੰਟਰਵਿਊਜ਼ ਵੀ ਕਰਾਉਂਦੇ ਨੇ ਤੇ ਸਾਡੇ ਨਾਲ ਤੁਸੀਂ ਜੁੜਦੇ ਹੋ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਹਾਡਾ ਸਾਥ ਹੁੰਦਾ ਹੈ ਸੁਨੈਣ ਜੀ ਜਾਂਦੇ ਜਾਂਦੇ ਟਾਈਮ ਸਾਡੇ ਕੋਲ 3-4 ਮਿੰਟ ਹੈਗੇ ਤੇ ਕੋਈ ਤੁਸੀਂ ਇੱਕ ਝਲਕ ਛੋਟੀ ਮੋਟੀ ਇੱਕ ਅੱਧਾ ਸ਼ੇਅਰ ਖੂਬਸੂਰਤ ਜਿਹਾ ਕਰ ਦਿਓ

ਬਹੁਤ ਵਧੀਆ, ਬਹੁਤ ਖੂਬਸੂਰਤ ਸੁਨੈਣ ਜੀ। ਤੇ ਦੋਸਤੋ, ਸਾਡੇ ਰੇਡੀਓ ਪ੍ਰੋਗਰਾਮ ਦਾ ਜਿਹੜਾ ਸਮਾਂ ਅੱਜ ਦਾ ਬਦਲਿਆ ਉਹ ਸਮਾਪਤੀ ਵੱਲ, ਤੇ ਹੁਣ ਆਪਾਂ ਮਿਲਾਂਗੇ ਸੋਮਵਾਰ। ਦੋ ਦਿਨ ਛੁੱਟੀਆਂ ਇੰਜੋਏ ਕਰੋ, ਮੌਜ ਮਸਤੀ ਕਰੋ, ਤੇ ਆਪਾਂ ਮਿਲਾਂਗੇ ਸੋਮਵਾਰ। ਹੁਣ ਜਾਂਦੇ ਜਾਂਦੇ ਤੁਹਾਨੂੰ ਇਹ ਖੂਬਸੂਰਤ ਜਿਹਾ ਗੀਤ ਮੈਂ ਸੁਣਾਉਣ ਲੱਗਾ। ਉਸ ਤੋਂ ਪਹਿਲੇ ਉਹ ਕਹਿੰਦਾ ਕਿ ਬੜੇ ਵੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ। ਹੁਸਨੈਣ ਜੀ, ਉਹ ਕਹਿੰਦਾ ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਦਿਲੋਂ ਨਮਕੀਨ ਨੇ, ਸਾਰੇ ਜ਼ਬਾਨੋਂ ਬਹੁਤ ਮਿੱਠੇ ਨੇ। ਉਹ ਕਹਿੰਦਾ ਜਿਨ੍ਹਾਂ ਦੇ ਉੱਚਿਆਂ ਮਹਿਲਾਂ ਨੂੰ ਦੇਖ ਕੇ ਝੂਰਦਾ ਰਹਿੰਦਾ, ਉਹਨਾਂ ਦੇ ਮਹਿਲ ਹੀ ਉੱਚੇ ਨੇ ਪਰ ਕਿਰਦਾਰ ਗਿੱਠੇ ਨੇ। ਫੜਾ ਨਾ ਮਾਰ ਯਾਰ ਐਵੇਂ, ਤੂੰ ਔਕਾਤ ਵਿੱਚ ਹੀ ਰਹਿ, ਸਾਡੇ ਕੋਲ ਤੇਰੇ ਢੇਰ ਸਾਰੇ ਕੱਚੇ ਚਿੱਠੇ ਨੇ। ਸੋ ਮਿਲਾਂਗੇ ਦੋਸਤੋ ਸੋਮਵਾਰ ਇੱਕ ਨਵੇਂ ਵਿਸ਼ੇ ਦੇ ਨਾਲ, ਨਵੀਂ ਉਮੀਦ ਦੇ ਨਾਲ, ਨਵੀਆਂ ਆਵਾਜ਼ਾਂ ਦੇ ਨਾਲ, ਤੇ ਤੁਹਾਡਾ ਸਾਥ ਸਾਨੂੰ ਮਿਲਦਾ ਰਹਿੰਦਾ ਹੈ। ਤੇ ਹੁਣ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਤੇ ਆਪਣਾ ਖੂਬਸੂਰਤ ਜਾਂ ਗੀਣਾ ਜਾਂਦੇ ਜਾਂਦੇ ਜ਼ਰੂਰ ਸੁਣੋ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com। वधेरे जानकारी लिए विजिट करो paradisedevelopments.com।
5: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ, ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ

lumia.io, punjabi@lumea.io, 289-982-9597, 289-982-9597.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890

ਰੇਡੀਓ ਤੇ ਲੋਂਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਲੋਂਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਲੋਂਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਲੋਂਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਲੋਂਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਲੋਂਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।

0: of locations in GTA. For more information, visit rajdhanisweets.ca.
1: Jack Spirit, haje tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905

6214100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557-647-504-1557।

0: ਹਾਲਚਾਲ ਨੇ ਸਭ ਦੇ। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ ਹੋ? ਉਫ ਉਫ ਗਰਮੀ ਹੈ, ਹਾਏ ਹਾਏ ਗਰਮੀ, ਗਰਮੀ ਨੇ ਤਾਂ ਫੱਟੇ ਚੱਕੇ ਪਏ ਆ ਬਾਹਰ। ਸਿੱਧੀ ਜੀ ਗੱਲ ਹੈ, ਖੜਨ ਨੂੰ ਜੀ ਨਹੀਂ ਕਰਦਾ ਯਾਰ। ਮੈਨੂੰ ਪਤਾ ਆਪਾਂ ਗਰਮੀ ਦੀ ਉਡੀਕ ਕਰ ਰਹੇ ਸੀ, ਠੀਕ ਹੈ, ਮੈਂ ਕਿਹੜਾ ਕੋਈ ਬੁਰੀ ਗੱਲ ਕਹਿ ਰਿਹਾ, ਬਟ ਇੰਨਾ ਕਹਿ ਕੇ ਹੀਟ ਵਾਰਨਿੰਗ ਜ਼ਰੂਰ ਹੈ। ਸੋ ਫੀਲਸ ਲਾਈਕ ਆਈ ਡੋਨਟ ਨੋ, ਲੱਗ ਤਾਂ ਇੱਦਾਂ ਰਿਹਾ ਜਿਵੇਂ ਬਾਹਰ 40-45 ਡਿਗਰੀ ਹੈ, ਬਟ ਖੈਰ ਇਟਸ ਅ ਹੌਟ ਡੇ, ਇੰਜੋਏ ਕਰੋ। ਅਤੇ ਟੋਰਾਂਟੋ ਦੇ ਵਿੱਚ ਤਾਂ ਉਈ ਗਰਮੀ ਹੋਈ ਪਈ ਹੈ, ਰੋਨਾਲਡੋ ਸਾਹਿਬ ਆਏ ਹੋਏ ਆ ਅਤੇ ਟ੍ਰੈਫਿਕ ਜੈਮ ਲੱਗਿਆ ਹੋਇਆ ਥਾਂ ਥਾਂ 'ਤੇ, ਜਿੱਥੇ ਵੀ ਜਾਓ ਰੋਨਾਲਡੋ ਰੋਨਾਲਡੋ, ਪੁਰਚੁਗਲ ਦੇ ਫੈਨਸ ਡਾਊਨਟਾਊਨ ਹਰ ਇੱਕ ਕੋਨੇ ਕੋਨੇ ਦੇ ਵਿੱਚ ਦਿਖ ਰਹੇ ਆ, ਕ੍ਰੋਏਸ਼ੀਆ ਦੇ ਵੀ ਦਿਖ ਰਹੇ ਆ, ਬਟ ਯਾਰ ਪਤਾ ਨਹੀਂ, ਐਂ ਲੱਗਦਾ ਕਿ ਡਾਊਨਟਾਊਨ ਟੋਰਾਂਟੋ ਪੁਰਚੁਗਲ ਹੀ ਬਣ ਚੁੱਕੇ ਆ, ਥਾਂ ਥਾਂ 'ਤੇ ਲਾਲ ਜਰਜ਼ੀਆਂ ਪੁਰਚੁਗਲ ਦੀਆਂ। ਸੋ 7 ਵਜੇ ਮੈਚ ਹੋ ਰਿਹਾ ਬਈ, ਰੋਨਾਲਡੋ ਪੁਰਚੁਗਲ ਅਤੇ ਕ੍ਰੋਏਸ਼ੀਆ ਦਾ। ਸੋ ਜਿਹੜਾ ਸਟੇਡੀਅਮ ਹੈ ਬੀਮੋ ਸਟੇਡੀਅਮ, ਉੱਥੇ ਰੌਣਕਾਂ ਫੁੱਲ ਬਟਾ ਫੁੱਲ ਲੱਗ ਚੁੱਕੀਆਂ ਨੇ, ਅਤੇ ਜੇ ਕੋਈ ਜਾ ਰਿਹਾ ਮੈਚ 'ਤੇ, ਹੁਣ ਤਾਂ ਸਾਰੇ ਪਹੁੰਚ ਗਏ ਹੋਣਗੇ ਜਿਹੜੇ ਜਾ ਰਹੇ ਆ, 6:15 ਵੱਜ ਗਏ, ਬਹੁਤ ਰੌਣਕੀ, ਬੜਾ ਕਮਾਲ ਦਾ ਮਾਹੌਲ ਬਣ ਚੁੱਕਿਆ। ਸੋ ਆਪਾਂ ਤਾਂ ਚਲੋ ਯਾਰ ਤੁਹਾਡੇ ਨਾਲ ਆ, ਪ੍ਰੋਗਰਾਮ ਕਰਦੇ ਹਾਂ ਅਤੇ ਨਾਲ ਦੀ ਨਾਲ ਗੇਮ ਲਾ ਲਾਂਗੇ, ਅਤੇ ਗੇਮ ਵੀ ਦੇਖੀ ਜਾਵਾਂਗੇ ਅਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਵਾਂਗੇ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਕੋਈ ਹੈ ਡਾਊਨਟਾਊਨ ਟੋਰਾਂਟੋ 'ਚ ਯਾਰ? ਮੈਨੂੰ ਟ੍ਰੈਫਿਕ ਦੀ ਥੋੜ੍ਹੀ ਜਿਹੀ ਡਾਊਨਟਾਊਨ ਟੋਰਾਂਟੋ ਦੀ ਅਪਡੇਟ ਹੀ ਦੇ ਦਿਓ, ਕਿੰਨਾ ਕੁ ਰਸ਼ ਹੈ ਵਾਕਈ। ਤੁਸੀਂ ਕਹਿ ਰਹੇ ਹੋ ਕਿ ਯਾਰ ਟੋਰਾਂਟੋ ਤੋਂ ਅੱਜ ਬੰਦਾ ਦੂਰ ਹੀ ਰਹੇ। ਨੰਬਰ ਹੈ ਆਪਣਾ 905-673-3337, 9056733337, 9056733337, 9056733337 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ, ਫਿਰ ਆ ਜਾਓ। ਜੀ 6011, ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਨਵੀਂ ਜੀ, ਇੰਦਰਮੋਹਨ ਸਿੰਘ ਬੋਲਦਾ ਬਫਲੋ।
0: ਹਾਂਜੀ ਬਫਲੋ ਵਾਲਿਓ, ਕਿਵੇਂ ਹੋ?
1: ਬਸ ਜੀ ਠੀਕ ਹੈ। ਕੱਲ ਮੈਨੂੰ ਟਾਈਮ ਨਹੀਂ ਲੱਗਿਆ, 2 ਦਿਨ ਤੋਂ ਨਾ ਸਿਰਫ ਸ਼ਾਮ ਦੇ ਪ੍ਰੋਗਰਾਮ ਵਿੱਚ ਬਹੁਤ ਡਿਸਟਰਬੈਂਸ ਆ ਰਹੀ ਹੈ।
0: ਹੁਣ ਠੀਕ ਹੈ
1: ਰੇਡੀਓ ਤੇ? ਹਾਂਜੀ, ਦਿਨੇ ਠੀਕ ਹੁੰਦਾ, ਸਵੇਰੇ ਤੋਂ ਮੈਂ ਸੁਣਦਾ ਨਾ, ਪਿੱਛੋਂ ਖੜ ਖੜ ਖੜ ਖੜ ਦੀ ਆਵਾਜ਼ ਆਉਂਦੀ ਹੈ ਕੱਲ ਤੋਂ।
0: ਨਹੀਂ ਹੁਣ ਹੁਣ ਆ ਰਹੀ ਹੈ ਜਾਂ ਹੁਣ ਠੀਕ ਹੈ?
1: ਹੁਣੇ ਵੀ ਆ ਰਹੀ ਹੈ, ਤੁਹਾਨੂੰ ਵੀ ਸ਼ਾਇਦ ਆ ਰਹੀ ਹੋਗੀ, ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਨਾ।
0: ਨਹੀਂ ਮੈਨੂੰ ਤਾਂ ਕੋਈ ਨਹੀਂ
1: ਡਿਸਟਰਬੈਂਸ, ਜਿਵੇਂ ਇਹ ਦੇਖੋ ਜਿਵੇਂ ਮੌਸਮ ਖਰਾਬ ਹੁੰਦਾ ਨਾ, ਉਸ ਟਾਈਪ ਦੀ ਆਵਾਜ਼ ਆ ਰਹੀ ਹੈ, ਪਰ ਦੇਖ ਲੈਣਾ, ਕੋਈ ਗੱਲ ਨਹੀਂ।
0: ਕੋਈ ਨਾ, ਸੱਜ ਕੇ ਨਾ ਨਿਕਲੋ ਸੋਹਣੇ ਹੋ, ਅੱਜ ਮੌਸਮ ਖਰਾਬ ਹੈ। 6986, ਹਲੋ,
2: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ ਠੀਕ ਠਾਕ। ਮੈਂ ਵੀ ਵੀਰੇ ਆਹੀ ਗੱਲ ਕਰਨੀ ਸੀ, ਕੱਲ ਦੀ ਆ ਰਹੀ ਆਵਾਜ਼ ਬਹੁਤ ਜ਼ਿਆਦਾ ਨਾ ਖਰਾਬ ਆ ਰਹੀ ਹੈ, ਜਿਵੇਂ ਆਪਾਂ ਫੋਨ ਸਪੀਕਰ ਤੇ ਲਾਇਆ ਹੁੰਦਾ।
0: ਅੱਛਾ,
2: ਤੇ ਆਪਾਂ ਫੋਨ ਸਪੀਕਰ ਤੇ ਲਾਏ, ਪੱਖੇ ਮੂਹਰੇ ਰੱਖ ਦਈਏ, ਕੜਕੜ ਕੜਕੜ ਕੁਛ ਨੀ ਸਮਝ ਆ ਰਿਹਾ ਹੈਗਾ।
0: ਈਵਨ
2: ਕਿ ਜਿਵੇਂ ਤੁਹਾਡਾ ਪ੍ਰੋਗਰਾਮ ਸਟਾਰਟ ਹੋਇਆ, ਮੂਹਰੇ ਆਪਣੀਆਂ ਐਡਾਂ ਚੱਲਦੀਆਂ ਹੁੰਦੀਆਂ ਨੇ ਨਾ, ਤੇ ਉਹ ਵੀ ਨੀ ਕਲੀਅਰ ਸੁਣ ਰਹੀ ਹੈਗੀਆਂ, ਬਹੁਤ ਜ਼ਿਆਦਾ ਜਿਹੜੀ ਕਿ ਕੁਛ ਨੀ ਸਮਝ ਆ ਰਿਹਾ ਹੈਗਾ। ਹੁਣ ਮੈਂ ਫੋਨ ਤੇ ਗੱਲ ਕਰ ਰਿਹਾ, ਫੋਨ ਤੇ ਕੁਛ ਨੀ, ਫੋਨ ਤੇ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਤੁਹਾਡੀ,
0: ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਸਨਰਸ ਐਪ ਤੇ ਜੁੜਦੇ ਆ। ਸੋ ਕੋਈ ਨਾ, ਇਹ ਵੀ ਚੈੱਕ ਕਰ ਲੈਂਦੇ ਆ, ਨੋ ਇਸ਼ੂਜ਼ ਨੋ ਪ੍ਰੋਬਲਮ, ਮੈਨੂੰ ਤੁਸੀਂ ਦਿਓ ਥੋੜ੍ਹਾ ਜਿਹਾ ਸਮਾਂ ਤੇ ਹੁਣੇ ਚੈੱਕ ਕਰਦੇ ਆ।

0: ਵੈਰੀ ਗੁੱਡ ਓਕੇ ਕੋਈ ਨਾ ਚੈੱਕ ਕਰਦੇ ਹਾਂ ਜ਼ਰੂਰ ਟੈਨਸ਼ਨ ਨਾ ਲਓ ਬਿਲਕੁਲ ਵੀ ਤੇ ਪਹਿਲਾਂ ਜੈਸਮਿਨ ਸੈਨਲਿਸਟ ਜੀ ਨੂੰ ਪ੍ਰੈਜ਼ੈਂਟ ਕਰੀਏ
1: ਗੈਟ ਰੈਡੀ GTA

0: and the Toronto Star.
1: क्या बात है सो जैस्मिन सैलनेस 8 अगस्त नु ਵੀ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਰਫਾਰਮ ਕਰਨ ਲਈ ਆ ਰਹੀ ਹੈ ਸੋ ਗੈਟ ਰੈਡੀ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਹੈ ਆਪਣਾ 905-600-7373-9053-6733-337 ਇੱਕ ਅਸੀਂ ਕੁਝ ਦਿਨਾਂ ਤੋਂ ਤੁਹਾਨੂੰ ਨੰਬਰ ਦੇ ਰਹੇ ਹਾਂ ਫਾਰਮ ਦੇ ਲਈ ਕੁਝ ਕੁ ਵਰਕਰਸ ਦੀ ਲੋੜ ਹੈ ਫਾਰਮ ਅਤੇ ਗ੍ਰੀਨ ਹਾਊਸ ਦੇ ਵਰਕਰਸ ਦੀ ਜ਼ਰੂਰਤ ਹੈ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਘਰੇ ਤੁਹਾਨੂੰ ਛੱਡ ਕੇ ਵੀ ਜਾਣਗੇ ਤੇ ਪੇਮੈਂਟ ਆ ਟਾਈਮ ਸਰ ਜੇ ਜੋਬ ਲੱਭ ਰਹੇ ਹੋ 6472785394 6472785394 6472785394 G2865 ਹਾਂਜੀ ਬਾਈ ਜੀ ਵਧੀਆ ਜੀ
2: ਕਿਵੇਂ ਹੋ ਬਾਈ ਜੀ ਆਪਾਂ ਦੇਣਾ ਜੀ ਕਿਹੜਾ ਤੁਹਾਨੂੰ ਪਤਾ ਹੀ ਅੱਜ
1: ਅੱਜ ਦਿਨ ਕਿਹੜਾ
2: ਹਾਂਜੀ
1: ਉਹ ਅੱਛਾ ਅੱਜ ਜੂਨੀਅਰ ਚਿਕਨ ਹੈ ਹਾਂ
2: ਮੈਨੂੰ
1: ਤਾਂ ਸਗਾ ਤੇ ਕਹਿ ਲੋ ਕਿ ਮੇਰੇ ਲਈ ਤਾਂ ਵਧੀਆ ਮੈਂ ਛੁੱਟੀ ਕਰ ਲੈਣਾ ਮੈਂ ਜਾ ਕੇ ਇੰਜੋਏ ਕਰਦਾ ਕੋਈ ਪ੍ਰਾਈਵੇਟ ਵੀ ਰੱਖੀ ਦੀ ਹੁੰਦੀ ਹੈ ਜਿੱਥੇ ਹੋਰ ਕੋਈ ਜਾ ਨਾ ਸਕੇ ਹੈ ਚਲੋ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਕਰੋ ਇੰਜੋਏ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਅੱਛਾ ਇਹ ਨਾ ਭਾਜੀ ਹੁਣ ਕਹਿੰਦੇ ਕਿ ਤੁਹਾਨੂੰ ਪਤਾ ਹੀ ਹੈ ਕਿਹੜਾ ਦਿਨ ਹੈ ਇਹ ਨਾ ਵੀਰ ਹੋਣਾ ਨੇ ਇੱਕ ਦਿਨ ਕਾਲ ਕੀਤੀ ਭਾਜੀ ਨੇ ਕਹਿੰਦੇ ਨਵੀਂ ਉਹ ਹੈਪੀ ਜੂਨੀਅਰ ਚਿਕਨ ਮੈਂ ਯਾਰ ਹੈਰਾਨ ਮੈਂ ਕਿਹਾ ਜੂਨੀਅਰ ਚਿਕਨ ਦਾ ਕੀ ਮਤਲਬ ਕਹਿੰਦੇ ਅੱਛਾ ਨਹੀਂ ਉਹ ਦੂਜਾ ਜਿਹੜਾ ਕਹਿੰਦੇ ਹੁੰਦੇ ਮੈਂ ਕਹਿੰਦਾ ਉਹਨਾਂ ਨਾ ਹੈਪੀ ਜੂਨੀਅਰ ਫਰਾਈਡੇ ਇਹਨਾਂ ਨੂੰ ਲੱਗਿਆ ਜੂਨੀਅਰ ਚਿਕਨ ਸੋ ਇਹ ਮੈਂ ਕਿਹਾ ਤੁਸੀਂ ਜੂਨੀਅਰ ਚਿਕਨ ਘੱਟ ਖਾਇਆ ਕਰੋ ਸੋ ਕੱਲ੍ਹ ਮੈਂ ਵੀ ਪਾਰਟੀ 'ਤੇ ਗਿਆ ਸੀ ਪਾਰਟੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜੂਨੀਅਰ ਚਿਕਨ ਡਬਲ ਚੀਜ਼ ਬਰਗਰ ਨਗੇਟ ਹੀ ਮੰਗਾਏ ਜਾਂਦੇ ਆ ਰਾਤ ਨੂੰ ਫਿਰ ਹੋਰ ਕੁਛ ਖੁੱਲ੍ਹਾ ਨਹੀਂ ਹੁੰਦਾ ਓਕੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਰਾਈਨੋ ਫੈਂਸ ਅਤੇ ਡੈੱਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਆ ਨਵੀਂ ਡੈੱਕ ਰੈਡੀ ਕਰਾਉਣੀ ਆ ਜਾਂ ਤੁਸੀਂ ਫੈਂਸ ਡੈੱਕ ਦੀ ਏ ਟੂ ਜ਼ੈੱਡ ਰਿਪੇਅਰ ਕਰਵਾਉਣੀ ਆ ਤਾਂ ਰਾਈਨੋ ਫੈਂਸ ਐਂਡ ਡੈੱਕ ਵਾਲੇ ਬਾਈ ਜੀ ਹੁਣੇ ਨੇ ਨੰਬਰ ਹੈ 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 6478043220 ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਸੋ ਸ਼ੁਕਰੀਆ ਸਭ ਦਾ, ਨੋ ਪ੍ਰੋਬਲਮ। ਤੇ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਦੇਖੋ ਲਾਈਵ ਅਪਡੇਟਾਂ ਮਿਲ ਰਹੀਆਂ ਨੇ ਰੋਨਾਲਡੋ ਸਾਹਿਬ ਦੀਆਂ। ਮੈਂ ਅੱਜ ਦੇਖ ਰਿਹਾ ਸੀ ਯਾਰ ਕਿ ਮੈਨੂੰ ਲੱਗਦਾ ਰੋਨਾਲਡੋ ਡੈਲਟਾ ਹੋਟਲ 'ਚ ਠਹਿਰ ਰਿਹਾ, ਪਰ ਐਡਾ ਵੱਡਾ ਆਰਟਿਸਟ ਡੈਲਟਾ ਤੋਂ ਵੀ ਵਧੀਆ ਕਿੰਨੇ ਹੋਟਲ ਪਏ ਆ ਯਾਰ। ਤੁਸੀਂ ਅਗਲੇ ਵਿਚਾਰੇ ਨੂੰ ਡੈਲਟਾ ਹੋਟਲ 'ਚ ਤੁਸੀਂ ਆਇਰੋ ਨੋ ਉੱਥੇ ਕਿਉਂ ਉਹਨੂੰ ਸਟੇਅ ਕਰਾ ਰਹੇ ਹੋ? ਵਧੀਆ ਯਾਰ, ਬੰਦਾ ਫੋਰ ਸੀਜ਼ਨਸ 'ਤੇ ਰਹੇ, ਬੰਦਾ ਰਿਟਸ ਦੇ ਹੋਟਲ 'ਚ ਰਹੇ, ਬੰਦਾ ਹੋਰ ਕਿਹੜੇ ਕਿਹੜੇ ਨੇ, ਇੱਕ ਸ਼ੈਂਗਰੀ ਲਾ ਬੜਾ ਵਧੀਆ, ਯੋਰਕਵਿਲ ਦੇ ਵਿੱਚ ਵਨ ਹੋਟਲ ਬੜਾ ਵਧੀਆ। ਮੈਨੂੰ ਪੁੱਛ ਲੈਂਦੇ, ਮੈਂ ਤੁਹਾਨੂੰ ਦੱਸਦਾ ਕਿ ਰੋਨਾਲਡੋ ਨੂੰ ਕਿਹੜੇ ਕਿਹੜੇ ਹੋਟਲ ਦੇ ਵਿੱਚ ਸਟੇਅ ਕਰਵਾਉਣਾ ਚਾਹੀਦਾ। ਚਲੋ ਟੋਰਾਂਟੋ ਵਾਲਿਓ, ਥੋੜ੍ਹਾ ਜਿਹਾ ਬੰਦਾ ਯਾਰ ਕਵੇ ਤੁਸੀਂ ਵਾਹ ਵੀ ਵਾਹ, ਇੱਥੇ ਮੈਂ ਆਇਆ ਕਿੱਥੇ, ਕਿੰਨੀ ਸੋਹਣੀ ਜਗ੍ਹਾ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ, ਅਤੇ ਰੋਨਾਲਡੋ ਸਟਾਰਟਿੰਗ ਲਾਈਨਅਪ ਦੇ ਵਿੱਚ ਹੈ, ਕਹਿੰਦੇ ਹੀ ਵਿਲ ਬੀ ਸਟਾਰਟਿੰਗ, ਕਿਆ ਬਾਤਾਂ ਨੇ। ਸੋ ਨੰਬਰ ਹੈ ਆਪਣਾ 905-673-3337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਉਸਦੇ ਨਾਲ ਨਾਲ ਇੱਕ ਟਰੱਕ ਮਕੈਨਿਕ ਦੀ ਜੋਬ ਅਵੇਲੇਬਲ ਹੈ। ਟਰੱਕ ਮਕੈਨਿਕ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਚਾਹੀਦਾ ਬਈ। ਬਰੈਂਪਟਨ ਦੀ ਬੜੀ ਵਧੀਆ ਕੰਪਨੀ ਹੈ, ਟੌਪ ਦੀ ਤੁਹਾਨੂੰ ਪੇ ਦੇ ਰਹੇ ਨੇ, 416-616-3345 ਤੇ ਫੋਨ ਕਰੋ, 416-616-3345, 416-616-3345 ਤੇ ਫੋਨ ਕਮਾ ਲਓ ਤੇ ਟਰੱਕ ਮਕੈਨਿਕ ਦੀ ਜੌਬ ਇਨ ਬਰੈਂਪਟਨ ਹੈ ਤੇ ਬੜੀ ਟੌਪ ਦੀ ਪੇ, 416-616-3345।

0: ਅਵੀਵਾ ਕਿਆ ਬਾਤ ਹੈ 4717 ਹੈਲੋ
1: ਨਵੀਂ ਭਾਜੀ ਕੀ ਹਾਲ ਹੈ ਠੀਕ ਹੋ
0: ਬਹੁਤ ਵਧੀਆ ਸਰ ਕਿਵੇਂ ਹੋ
1: ਵਧੀਆ ਭਾਜੀ ਸਾਡੇ ਨਾ ਜਦੋਂ ਨਵੇਂ ਨਵੇਂ ਫੋਨ ਆਏ ਸੀ ਨਾ ਪਿੰਡਾਂ ਵਿੱਚ ਪਾਕਿਸਤਾਨ ਦੀ ਗੱਲ ਕਰ ਰਹੇ
0: ਹਾਂ
1: ਤੇ ਸਿਗਨਲ ਸਹੀ ਨਹੀਂ ਸੀ ਆਉਂਦੇ ਤੇ ਉਹਨੇ ਫਿਰ ਕੋਠੇ ਤੇ ਚੜ ਗਿਆ ਤੇ ਫਿਰ ਜਾ ਕੇ ਗੱਲ ਹੁੰਦੀ ਸੀ
0: ਹਾਂ
1: ਤੇ ਤੁਸੀਂ ਵੀ ਅੱਜ ਲੱਗਦਾ ਕੋਠੇ ਤੇ ਚੜ ਕੇ ਤੁਹਾਨੂੰ ਕਰਨਾ ਪੈਣਾ ਜੀ ਤੇ
0: ਨਹੀਂ ਉਹ ਨਾ ਭਾਜੀ ਮੈਂ ਹੁਣੇ ਚੈੱਕ ਕੀਤਾ ਤੇ ਸਾਡੀ ਆਈ ਟੀ ਟੀਮ ਕਹਿੰਦੀ ਵੀ ਕੱਲ ਵਿੰਡ ਸਟੋਰਮ ਕਾਫੀ ਆਇਆ ਤੇ ਉਹਦੇ ਕਰਕੇ ਥੋੜੇ ਜਿਹੇ ਇਸ਼ੂ ਹੈ ਹੋ ਜੂਗਾ ਸੈੱਟ ਹੌਲੀ ਹੌਲੀ ਤੁਸੀਂ ਸਾਡੀ ਐਪ ਡਾਊਨਲੋਡ ਕਰੋ ਤੇ ਆਰਾਮ ਨਾਲ ਸੁਣੋ ਜਿੱਥੇ ਜੀ ਕਰਦਾ ਓ ਹਾਂਜੀ ਹਾਂਜੀ ਹਾਂਜੀ ਚਲੋ ਨਹੀਂ ਕਰਾ ਦਿੰਦੇ ਸੈੱਟ ਹੌਲੀ ਹੌਲੀ ਚਲੋ ਠੀਕ ਹੈ ਕੋਈ ਨਾ ਮੈਂ ਜਾਂ ਤਾਂ ਮੈਂ ਕੋਠੇ ਤੇ ਖੜ ਕੇ ਪ੍ਰੋਗਰਾਮ ਉੱਥੋਂ ਹੀ ਪੇਸ਼ ਕਰ ਦਵਾਂ ਸਹੀ ਗੱਲ ਪੈ ਜਾਣੀ ਯਾਰ ਕਣੀਆਂ ਬਹੁਤ ਹੀਟ ਬਥੇਰੀ ਹੋ ਗਈ ਹੁਣ ਅੱਜ ਵੀ ਨਹੀਂ ਹੁਣ ਕਹਿੰਦੇ ਆ ਕਿ ਅਗਲੇ ਦੋ ਚਾਰ ਦਿਨ ਬਾਰਿਸ਼ ਹੈ ਬਟ ਚਲੋ ਦੇਖਦੇ ਹਾਂ ਕੀ ਬਣਦਾ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਫੋਰ ਯੋਰ ਕਾਲ ਸੋ ਆਈ ਨੋ ਥੋੜ੍ਹਾ ਜਿਹਾ ਇੱਕ ਇਸ਼ੂ ਜਿਹਾ ਆ ਰਿਹਾ ਤੇ ਕੋਈ ਨਾ ਹੋ ਜੂਗਾ ਸੈੱਟ ਸੋ ਨੰਬਰ ਹੈ ਆਪਣਾ 9056733337 9056633337 905 673 ਆਪਣਾ ਨੰਬਰ ਹੈ 9056733337 ਤੇ ਗੱਲਾਂ ਬਾਤਾਂ ਥੋੜ੍ਹੀਆਂ ਤੇ ਸਾਡੀਆਂ ਹੋ ਰਹੀਆਂ ਨੇ ਬਾਈ ਜੀ ਨੇ ਗੱਲ ਵੈਸੇ ਵਧੀਆ ਦੱਸੀ ਹੈ ਕਰਨਾ ਇੱਦਾਂ ਚਾਹੀਦਾ ਪੁਰਾਣੇ ਸਮੇਂ ਸੀਗਾ ਕਿ ਯਾਰ ਕੋਈ ਵੀ ਚੀਜ਼ ਚੱਲਦੀ ਨਹੀਂ ਨਾ ਹੁਣ ਕਈ ਵਾਰ ਫੋਨ ਫਾਨ ਖਰਾਬ ਹੋਏ ਤੇ ਬੰਦੇ ਨੇ ਮਾੜਾ ਜਿਹਾ ਫੋਨ ਦੇ ਇੱਕ ਥੱਪੜ ਜਿਹਾ ਮਾਰਨਾ ਵੀ ਠੀਕ ਹੋ ਜਾ ਆਪਣੀ ਕੋਈ ਵੀਡੀਓ ਗੇਮ ਨਹੀਂ ਚੱਲਦੀ ਉਹ 'ਚ ਫੂਕਾਂ ਮਾਰਨੀ ਹੈ ਕਿ ਵੀਡੀਓ ਗੇਮ ਦੀ ਜਿਹੜੀ ਉਹ ਕਸੈਟ ਹੈ ਉਹ ਚੱਲ ਪਵੇ ਜਾਂ ਕੋਈ ਫਿਲਮ ਦੇਖ ਰਹੇ ਹਾਂ ਉਹ ਵੀ ਸੀ ਆਰ ਦੀ ਕਸੈਟ ਹੈ ਉਹ ਚੱਲ ਪਵੇ ਉਹ 'ਤੇ ਮਾੜੀ ਮੋਟੀ ਇੱਕ ਅੱਧੀ ਫੂਕ ਮਾਰਨੀ ਸੋ ਕਰਦੇ ਬਥੇਰਾ ਕੁਛ ਸੀ ਉਦੋਂ ਯਾਰ ਚੀਜ਼ਾਂ ਬੜੀਆਂ ਖਰਾਬ ਵੀ ਨਹੀਂ ਸੀ ਹੁੰਦੀਆਂ ਹੁਣ ਟੈਕਨੋਲੋਜੀ ਦੇ ਆਉਣ ਨਾਲ ਥੋੜ੍ਹਾ ਜਿਹਾ ਹੁੰਦਾ ਹੀ ਹੈ ਨੈਚੁਰਲੀ ਕਿ ਯਾਰ ਚੀਜ਼ਾਂ ਆਪਾਂ ਰਿਲਾਇਬਲ ਕਰਦੇ ਹਾਂ ਟੈਕਨੋਲੋਜੀ 'ਤੇ ਇੰਟਰਨੈਟ ਖਰਾਬ ਹੋ ਜਾਵੇ ਰਾਊਟਰ ਖਰਾਬ ਹੋ ਜਾਂਦਾ ਟੀਵੀ ਚੱਲਣਾ ਬੰਦ ਹੋ ਜਾਂਦਾ ਸੋ ਚਲੋ ਕੋਈ ਨਾ ਇਟਸ ਪਾਰਟ ਆਫ ਲਾਈਫ ਐਡੀ ਕਿਹੜੀ ਗੱਲ ਹੈ ਹੋ ਜਾਂਦਾ ਸੋ ਨਾਲ ਦੀ ਨਾਲ ਪੈਸ਼ਨ ਰੂਫਿੰਗ ਹੁਣ ਹੀ ਸਮਾਂ ਯਾਰ ਰੂਫ ਦਾ ਕੰਮ ਕਰਾਉਣਾ ਕਰਾ ਲਓ ਡਿਲੇ ਨਾ ਕਰਿਆ ਕਰੋ ਜਿਹੜੇ ਕੰਮ ਕਰਾਉਣੇ ਆ ਉਹਨਾਂ 'ਚ ਹੀ ਡਿਲੇ ਕਰਨ ਲੱਗ ਗਏ ਫਿਰ ਤਾਂ ਸਰ ਗਿਆ ਆਪਣਾ ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ ਪੈਸ਼ਨ ਰੂਫਿੰਗ 6479419413 ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਮੈਟਲ ਰੂਫ ਫਲੈਟ ਰੂਫ ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ ਤਾਂ 6479194913 ਨੰਬਰ ਹੈ ਪੈਸ਼ਨ ਰੂਫਿੰਗ 6479914 1 3 6 4 7 9 1 9 9 4 1 3 6 4 7 9 1 9 9 4 1 3 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਅਤੇ 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 9056733337 905-673-3337 ਰਾਜਧਾਨੀ ਸਵੀਟਸ ਦਾ ਮੈਸੇਜ ਵੀ ਸਾਨੂੰ ਜ਼ਰੂਰ

0: लोकेशंस इन जीटीए। फॉर मोर इन्फॉर्मेशन विजिट rajdhaniswits.ca।
1: क्या बात है, rajdhaniswits.ca ते तुसी विजिट कर सकते हो। यार गिल फार्म वाले ने तो फट्टे चक्के पए है। गिल फार्म दी टीम कहंदे कि नवी ਸਾਡੇ ਜਿੰਨੇ ਵੀ ਪ੍ਰੋਡਕਟ ਅਨਾਉਂਸ ਕਰ ਰਹੇ ਹੋ ਫਟਾਫਟ ਸਾਰੇ ਆ ਰਹੇ ਆ, ਇੰਜੋਏ ਕਰ ਰਹੇ ਹੋ, ਉਹਦੇ ਲਈ ਤੁਹਾਡਾ ਸਭ ਦਾ ਥੈਂਕ ਯੂ। ਸੋ ਫਰੈਸ਼ ਸਾਗ ਫਾਰਮ ਦਾ ਲੈਣਾ ਤਾਂ ਗਿੱਲ ਫਾਰਮ, ਬਹੁਤ ਸਾਰੀਆਂ ਸਬਜ਼ੀਆਂ ਇਹਨਾਂ ਕੋਲ, ਸਾਗ, ਪਾਲਕ, ਮੇਥਾ, ਮੇਥੇ, ਧਨੀਆ, ਬਾਥੂ, ਤੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ। ਫਰੈਸ਼ ਇਹਨਾਂ ਦਾ ਜਿਹੜਾ ਚੱਕੀ ਦਾ ਆਟਾ ਐਨ ਕਹਿੰਦੇ ਹੁੰਦੇ ਆ ਕਿ ਨੈਚੁਰਲ, ਤੇ ਦੇਸੀ ਫਾਰਮ ਦੇ ਆਂਡੇ, ਦੇਸੀ ਸ਼ਹਿਦ, ਦੇਸੀ ਦੁੱਧ ਫਾਰਮ ਦਾ, ਤਾਂ ਡਿਕਸੀ ਅਤੇ ਕਿੰਗ 14085 ਡਿਕਸੀ ਰੋਡ, ਗਿੱਲ ਫਾਰਮ, ਡਿਕਸੀ ਕਿੰਗ, ਗਿੱਲ ਫਾਰਮ, ਗਿੱਲ ਫਾਰਮ 'ਤੇ ਇੱਕ ਵਾਰ ਮਾਰੋ ਗੇੜਾ। ਯਾਰ ਫਰੈਸ਼ ਚੀਜ਼ ਹੋਵੇ, ਉਹ ਫਰੈਸ਼ ਚੀਜ਼ ਬਣਾਉਣ ਦਾ ਹੀ ਆਪਣਾ ਸਵਾਦ ਹੈ, ਅਤੇ ਨਾਲੇ ਬੰਦਾ ਖਾਂਦਾ ਤਾਂ ਬੰਦਾ ਕਹਿੰਦਾ ਬੱਲੇ ਯਾਰ ਟੇਸਟ ਦਾ ਵੀ ਪਤਾ ਲੱਗਦਾ। ਹੁਣ ਗਰਮੀ ਤੋਂ ਬਾਅਦ ਇੰਡੀਆ ਦਾ ਸੀਜ਼ਨ ਹੈ, ਸੋ ਇੰਡੀਆ ਦੀਆਂ ਟਿਕਟਾਂ ਲੈ ਲਓ ਯਾਰ। ਇੰਡੀਆ ਦੇਖੋ ਜਾਣਾ ਤਾਂ ਹੈਗਾ ਹੀ ਹੈ, ਸੋ ਸਪਤੰਬਰ, ਅਕਤੂਬਰ, ਨਵੰਬਰ, ਦਸੰਬਰ ਜਦੋਂ ਵੀ ਜਾਣਾ ਤੁਸੀਂ ਇੰਡੀਆ ਦੀਆਂ ਟਿਕਟਾਂ ਲੈ ਲਓ। ਤੁਸੀਂ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ। ਦੁਆਬਾ ਟਰੈਵਲ ਨੰਬਰ ਵਨ ਟੀਮ ਹੈ, ਸਰਵਿਸ ਤਾਂ ਟੋਪ ਦੀ ਮਿਲੂਗੀ ਮਿਲੂਗੀ ਇਹਨਾਂ ਦਾ, ਨਾਲੇ ਰੇਟ ਬਹੁਤ ਹੀ ਰੀਜ਼ਨੇਬਲ ਤਾਂ ਆਲਰੇਡੀ ਸਭ ਨੂੰ ਬੀਟ ਕਰਨਗੇ, ਬਟ ਸਰਵਿਸ ਦੀ ਬਸ ਰੀਸ ਹੀ ਕੋਈ ਨਹੀਂ। ਸੋ ਦੁਆਬਾ ਟਰੈਵਲ 9057967800 ਅੱਜ ਥੋੜ੍ਹੇ ਯਾਰ ਪੁਰਾਣਾ ਇੱਕ ਗਾਣਾ ਲਾਉਣਾ ਤੁਹਾਡੇ ਲਈ। ਮੈਂ ਨਹੀਂ ਕਹਿੰਦਾ ਕਿ ਸੈਡ, ਚਲੋ ਸੈਡ ਹੈ, ਬਟ ਕਈ ਵਾਰ ਜਿਹੜੇ ਸੈਡ ਰੋਮੈਂਟਿਕ ਜਿਹੇ ਗਾਣੇ ਆ ਨਾ, ਉਹਨਾਂ 'ਚ ਇੱਕ ਸਕੂਨ, ਇੱਕ ਬਹੁਤ ਪਿਆਰੀ ਜਿਹੀ ਵਾਈਬ ਹੁੰਦੀ ਹੈ। ਸੋ ਸੁਣਦੇ ਆ ਬਲਕਾਰ ਸਿੱਧੂ ਹੁਣਾਂ ਦੀ ਆਵਾਜ਼ ਨੂੰ, ਤੁਸੀਂ ਵੀ ਕਹੋਗੇ ਨਵੀਂ ਯਾਰ ਬਸ ਬਚਪਨ ਹੀ ਚੇਤੇ ਕਰਾਤਾ। ਸੋ ਸਹੀ ਤਾਂ ਸਾਡਾ ਕੰਮ ਹੈ, ਬਚਪਨ ਚੇਤੇ ਕਰਾਉਣਾ, ਜਵਾਨੀ ਚੇਤੇ ਕਰਾਉਣੀ ਹੈ, ਉਹ ਜਿਹੜੇ ਦਿਨ ਤੁਸੀਂ ਸਦਾ, ਵੈਸੇ ਆਪਾਂ ਕਦੇ ਭੁੱਲਦੇ ਤਾਂ ਹੈ ਨਹੀਂ, ਬਟ ਤੁਹਾਨੂੰ ਚੇਤੇ ਕਰਾਉਣ ਦਾ ਸਾਡਾ ਇਹ ਕੰਮ ਹੈ। ਨਵੀਂ ਕਿਚਨ ਰੈਡੀ ਕਰਾਓ ਤੁਸੀਂ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ। ਬ੍ਰੈਂਡ ਨਿਊ ਕਿਚਨ ਕੈਬਨਿਟਸ, ਕਿਚਨ ਕੈਬਨਿਟਸ, ਕਾਊਂਟਰ ਟੋਪ, ਵੈਨਿਟੀਜ਼, ਕੋਈ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣੀ ਹੈ ਤਾਂ 416-859-1920 ਨੰਬਰ ਹੈ। ਬਹੁਤ ਹੀ ਸੋਹਣਾ ਕੰਮ ਕਰਦੇ ਨੇ, 416-859-1920। ਸਾਡੇ ਨਾਲ ਜੀਵਨ ਜੁੜਿਆ ਕੈਲਡਨ ਮਿਤਸੂਬਿਸ਼ੀ ਤੋਂ, ਅਤੇ ਫਿਰ ਤੁਹਾਡੇ ਗਾਣਾ ਲਾਉਂਦੇ। ਜੀਵਨ ਕਿਵੇਂ ਹੋ?
2: ਬਹੁਤ ਵਧੀਆ, ਤੁਸੀਂ ਦੱਸੋ ਜੀ।
1: ਵਧੀਆ, ਗਰਮੀ ਕੀਤੀ ਪਈ ਹੈ, ਪਹਿਲਾਂ ਕਹਿ ਲਓ ਕਿ ਰੱਬ ਨੇ ਗਰਮੀ ਕਰਤੀ, ਉੱਤੋਂ ਦੀ ਤੁਹਾਡੀਆਂ ਡੀਲਾਂ ਨੇ ਗਰਮੀ ਕੀਤੀ ਪਈ ਹੈ ਕਿ ਨਹੀਂ?
2: ਬਿਲਕੁਲ ਜੀ, ਰੱਬ ਇਸ ਵੇਲੇ ਥੋੜੇ ਅੱਗੇ ਗੁੱਸੇ ਚ ਲੱਗ ਰਿਹਾ, ਗਰਮੀ ਜ਼ਿਆਦਾ ਹੋ ਗਈ।
1: ਚਲੋ ਦੇਖੋ, ਗਰਮੀ ਨਾਲ ਹੀ ਗੱਲ ਬਣਦੀ ਹੁਣ, ਤਾਂ ਹੀ ਤਾਂ ਆਪਾਂ ਕਹਿੰਦੇ ਕਿ ਗਰਮਾ ਗਰਮ ਡੀਲਾਂ। ਹੁਣ ਜੇ ਠੰਡ ਹੋ ਜਾਵੇ ਆਪਾਂ ਕਿਹੜਾ ਕਹਿੰਦੇ ਕਿ ਕੋਈ ਠੰਡੀ ਦੀ ਗੱਲ, ਠੰਡੀ ਗੱਲ ਕਰਕੇ ਆਪਾਂ ਰਾਜ਼ੀ ਨਹੀਂ। ਸੋ ਗਰਮੀ ਹੋ ਗਈ ਤੇ ਗਰਮ ਡੀਲਾਂ ਵੀ ਦੱਸੋ ਫਿਰ।
2: ਸੋ ਡੀਲਾਂ ਦੇ ਨਾਲ ਜੀ ਚੱਲ ਰਿਹਾ ਸੀ, ਹਰੇਕ ਗੱਡੀ ਦੇ ਆਹ ਮਹੀਨੇ ਨਾ 1500 ਦਾ ਫਲੈਟ ਡਿਸਕਾਊਂਟ ਦੇ ਰਹੇ ਹਾਂ। ਸੋ ਇਹ ਐਕਸਕਲੂਸਿਵ ਡੀਲ ਤੁਹਾਨੂੰ ਕੈਲਡਨ ਮਿਤਸੂਬਿਸ਼ੀ ਤੋਂ ਮਿਲਣੀ ਆ। ਜੇ ਕੋਈ ਪਲੱਗ ਇਨ ਹਾਈਬ੍ਰਿਡ ਲੈਂਦਾ ਉਹਦੇ ਤੇ ਹੋਰ ਵੀ ਵੱਧ ਦੇ ਰਹੇ ਹਾਂ। ਸੋ ਬੈਸਟ ਸੈਲਿੰਗ ਪਲੱਗ ਇਨ ਹਾਈਬ੍ਰਿਡ ਪੂਰੇ ਕੈਨੇਡਾ ਦਾ ਹੈਗਾ ਜੀ, 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਰਹੀ ਆ। ਸੋ ਜੇ ਕਿਸੇ ਨੂੰ ਕੈਸ਼ ਡਿਸਕਾਊਂਟ ਦੀ ਜਗ੍ਹਾ ਵਿੰਟਰ ਟਾਇਰ ਚਾਹੀਦੇ ਹੋਣਗੇ, ਰਿਮੋਟ ਸਟਾਰਟਰ ਚਾਹੀਦਾ ਹੋਊਗਾ, ਆਪਾਂ ਉਹ ਵੀ ਕਸਟਮਰ ਦੇ ਹਿਸਾਬ ਨਾਲ ਡੀਲ ਕਸਟਮਾਈਜ਼ ਕਰ ਦਾਂਗੇ। ਸੋ ਜੇ ਕਿਸੇ ਨੂੰ ਆਇਲ ਚੇਂਜ ਚਾਹੀਦੇ ਹੋਣਗੇ ਉਹ ਵੀ ਆਪਾਂ ਕਰ ਸਕਦੇ ਹਾਂ। ਸੋ ਪ੍ਰਾਈਸ ਆਪਣੀ ਪੂਰੇ ਕੈਨੇਡਾ ਦੇ ਵਿੱਚ ਕਿਸੇ ਤੋਂ ਬੀਟ ਨਹੀਂ ਹੋਣੀ ਜੀ। ਕਸਟਮਰ ਸਰਵਿਸ ਆਪਣੀ ਟੋਪ ਦੀ ਨੰਬਰ 1 ਹੈਗੀ ਆ। ਸੋ 5 ਸੀਟਰ ਆਪਣਾ ਸ਼ੁਰੂ ਹੋ ਜਾਂਦਾ ਸਿਰਫ 24,998 ਤੋਂ, 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਆ ਪਾਵਰ ਟ੍ਰੇਨ ਦੀ, ਇੰਜਨ ਤੇ ਟਰਾਂਸਮਿਸ਼ਨ ਦੀ। ਸੋ ਬਾਕੀ ਅਸੀਂ ਪੁਰਾਣੀਆਂ ਗੱਡੀਆਂ ਟ੍ਰੇਡ ਵੀ ਕਰਦੇ ਹਾਂ, ਕੋਈ ਵੀ ਸਾਲ ਦੀ ਹੋਵੇ, ਜਿੱਦਾਂ ਮਰਜ਼ੀ ਕੰਡੀਸ਼ਨ ਦੀ ਹੋਵੇ, ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ ਜੀ। ਸੋ ਵਿਜ਼ਿਟ ਕਰ ਲਓ, 7 ਡੇਜ਼ ਓਪਨ ਆ ਜੀ ਆਪਾਂ ਸੇਲਸ ਲਈ। ਸੈੱਲ ਫੋਨ ਡਾਇਰੈਕਟ ਦਊਂਗਾ 6476782754। ਸੋ ਪ੍ਰਾਈਸ ਅਗੇਨ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ। ਸਾਰਿਆਂ ਤੋਂ ਸਟਰੋਂਗ ਵਾਰੰਟੀ ਮਿਤਸੂਬਿਸ਼ੀ ਦੀ ਹੈਗੀ ਹੈ, ਚਾਹੇ ਹੋਂਡਾ ਨਾਲ ਕੰਪੈਰੀਜ਼ਨ ਕਰ ਲਓ, ਟੋਯੋਟਾ ਨਾਲ ਕਰ ਲਓ, ਜਿਹੜੇ ਮਰਜ਼ੀ ਬ੍ਰੈਂਡ ਨਾਲ ਕਰ ਲਓ, ਸਾਰਿਆਂ ਦੀ 1,00,000 ਤੱਕ ਮੁੱਕ ਜਾਂਦੀ ਹੈ, 5 ਸਾਲ ਲਈ ਹੁੰਦੀ ਆ। ਸੋ ਆਪਣੀ 10 ਸਾਲਾਂ ਦੀ 1,60,000 ਦੀ ਮਿਲ ਰਹੀ ਆ। ਸਾਰੀਆਂ ਦੀਆਂ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਵਾ। ਸੋ ਗੱਡੀ ਚੇਂਜ ਕਰਨੀ ਆ, ਨਵੀਂ ਲੈਣੀ ਆ, ਇੱਕ ਹੀ ਨੰਬਰ ਹੈ ਜੀ ਮੇਰਾ, ਸੈੱਲ ਨੰਬਰ ਕੈਨੇਡਾ ਡੇ ਵਾਲਾ ਆਪਣਾ ਮਹੀਨਾ ਚੱਲ ਰਿਹਾ ਜੁਲਾਈ ਦਾ, ਸੋ ਜਦੋਂ ਮਰਜ਼ੀ ਕਾਲ ਕਰ ਲਓ, ਨੰਬਰ ਇੱਕ ਹੀ ਆ 6478-2754 ਜੀ।
1: ਕਿਆ ਬਾਤ ਹੈ, 6478-2754 ਜੀ, ਵਨ ਥੈਂਕ ਯੂ,
2: ਥੈਂਕ ਯੂ ਜੀ,
1: ਥੈਂਕ ਯੂ ਜੀ। ਆ ਜਾਓ ਫਿਰ ਸੁਣੀਏ ਕਿ ਜਦੋਂ ਮੈਨੂੰ ਪਿਆਰ ਨਾਲ ਜਾਨ ਜਾਨ ਕਹਿੰਦਾ ਹੈ, ਕਿਆ ਬਾਤ ਹੈ।

0: ਵਾਹ ਯਾਰ, ਦੇਖਿਆ ਦੇਖੋ, ਕੋਈ ਪਿਆਰ ਨਾਲ ਜਾਨ ਕਹਿ ਦੇਵੇ, ਕੋਈ ਪਿਆਰ ਨਾਲ ਹੁਣ ਇੰਗਲਿਸ਼ ਦੇ ਵਿੱਚ ਤਾਂ ਹਨੀ ਕਹਿ ਦੇਵੇ, ਡਾਰਲਿੰਗ ਕਹਿ ਦੇਵੇ, ਫਿਰ ਬਾਕੀ ਬੰਦੇ ਨੂੰ ਐਂ ਲੱਗਦਾ ਕਿ ਯਾਰ ਸਾਡੀ ਤਾਂ ਇਹ ਅਗਲਾ ਯਾਰ ਜਾਨ ਹੀ ਕੱਢ ਕੇ ਲੈ ਗਿਆ। ਸੋ ਦੇਖੋ ਪਿਆਰ ਨਾਲ ਨਾ, ਭਾਵੇਂ ਤਾਂ ਹੀ ਤਾਂ ਕਹਿੰਦੇ ਆ ਕਿ ਪਿਆਰ ਨਾਲ ਤਾਂ ਤੁਸੀਂ ਜੋ ਮਰਜ਼ੀ ਮੰਗ ਲਓ ਤੁਹਾਨੂੰ ਮਿਲ ਜਾਂਦਾ, ਪਰ ਜੇ ਗੁੱਸੇ ਨਾਲ, ਆਕੜ ਨਾਲ, ਕਹਿ ਲਓ ਕਿ ਐਰੋਗੈਂਟ ਹੋ ਕੇ ਕੁਛ ਮੰਗਦੇ ਹੋ ਨਾ, ਫਿਰ ਨਹੀਂ ਕੁਛ ਤੁਹਾਨੂੰ ਮਿਲਦਾ। ਸੋ ਪਿਆਰ ਨਾਲ ਹਰੇਕ ਚੀਜ਼ ਦਾ ਹੱਲ ਹੋ ਜਾਂਦਾ। ਸੋ ਪਿਆਰ ਨਾਲ ਗੱਲਾਂ ਕਰਿਆ ਕਰੋ, ਪਿਆਰੇ ਇਨਸਾਨ ਬਣੋ, ਬੀ ਪੋਲਾਈਟ, ਇਹ ਬੜੀਆਂ ਵੱਡੀਆਂ ਗੱਲਾਂ ਨੇ। ਸਾਡੇ ਨਾਲ ਸੁਖ ਭਾਜੀ ਜੁੜੇ ਨੇ, ਅਤੇ ਸੁਖ ਭਾਜੀ ਤਾਂ ਮੈਂ ਕਹਿੰਦਾ ਡੀਲਾਂ ਐਸੀਆਂ ਲਾ ਚੁੱਕੇ ਆ ਕਿ ਕੈਨੇਡਾ ਡੇ ਦੇ ਫਾਇਰ ਵਰਕਸ ਵੀ ਇਹਨਾਂ ਕਰਕੇ ਹੀ ਚੱਲ ਰਹੇ ਨੇ। ਸੋ ਚੱਲਦੇ ਆ ਗ੍ਰੈਂਡ ਓਪਨਿੰਗ ਤੇ। ਸੁਖ ਭਾਜੀ ਵੈਲਕਮ।
1: ਬਿਲਕੁਲ ਬਿਲਕੁਲ ਨਵੀ ਬਾਈ ਜੀ, ਬਿਲਕੁਲ ਜਦੋਂ ਪੰਜਾਬੀ ਰਹਿਣਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਵੇ ਤੇ ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਫਿਰ ਬਿਲਕੁਲ ਕੜਾਕੇ ਕੱਢਵੀਆਂ ਡੀਲਾਂ ਕੱਢ ਕੇ ਲਿਆਉਣੀਆਂ ਪੈਂਦੀਆਂ। ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਪਰਿਵਾਰਾਂ ਨੇ ਜਦੋਂ ਫਰਨੀਚਰ ਦੀ ਬਾਈ ਕਰਨੀ ਆ ਸਾਡੇ ਕੋਲ ਸਵੀਕਰਨ ਦੇ ਉੱਪਰ ਪਹੁੰਚਣਾ, ਕੈਨੇਡਾ ਡੇ ਸਪੈਸ਼ਲ ਵਾਲੀਆਂ ਜਿਹੜੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ ਸਵੀਕਰਨ ਦੇ ਉੱਪਰ। ਪਰਿਵਾਰਾਂ ਨੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਸੋਫਾ ਕਮ ਬੈੱਡ ਦੇਖ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਪੀਕਰ ਦੇ ਉੱਪਰ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਡੀਲਾਂ ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਪੀਕਰ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ, ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ ਕੜਾਕੇ ਕੱਢਵੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਸੋਫਾ ਕਮ ਬੈੱਡ ਜਿਹਦਾ ਸੋਫਾ ਵੀ ਬਣ ਜਾਂਦਾ, ਕਨਵਰਟ ਇਨਟੂ ਬੈੱਡ ਵੀ ਹੋ ਜਾਂਦਾ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ ਨਵੀ ਬਾਈ ਜੀ $700 ਸੀ, ਲੈ ਜਾਓ ਵੀਕਐਂਡ ਸਪੈਸ਼ਲ ਕੈਨੇਡਾ ਡੇ ਵਾਲੀ ਪ੍ਰਾਈਜ਼ 299 ਦਾ ਸੋਫਾ ਕਮ ਬੈੱਡ, ਗ੍ਰੇ ਕਲਰ ਦਾ 299 ਦਾ 299 ਦੇ ਵਿੱਚ ਸੋਫਾ ਕਮ ਬੈੱਡ ਮਿਲੂਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਤੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ, ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਾ ਵੀ ਭਾਜੀ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਤੇ ਡੀਲਾਂ ਤੁਸੀਂ ਲਓ। ਸੋ ਪ੍ਰੋਗਰਾਮ ਪੰਜਾਬੀ ਦਾ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਐਂਡ ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਨਵੇਂ ਘਰ ਨੇ, ਤੁਸੀਂ ਦੇਖੋ ਯਾਰ, $6,50,000 ਤੋਂ ਟਾਊਨ ਹਾਊਸ। ਸੋਚਿਆ ਸੀ ਕਦੇ ਕਿ ਪ੍ਰਾਈਸ ਇੱਕ ਵਾਰ ਫਿਰ ਮੁੜ ਆਉਣਗੀਆਂ? ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕੀ ਬਾਤ ਹੈ, ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ, ਤੇ ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਬਈ। ਹਮੇਸ਼ਾ ਤੁਹਾਨੂੰ ਸੁਨੇਹਾ ਦੇਈਦਾ, ਤੁਹਾਨੂੰ ਇੱਕ ਅਵੇਅਰਨੈਸ ਦੀ ਤੌਰ ਤੇ ਇਹੀ ਕਹਿੰਦੇ ਆ ਕਿ ਜਿੰਨੀ ਛੇਤੀ ਪੈਸੇ ਇਨਵੈਸਟ ਕਰਨੇ, ਪੈਸੇ ਜੋੜਨੇ ਤੁਸੀਂ ਸ਼ੁਰੂ ਕਰੋਗੇ ਨਾ, ਉਨੀ ਹੀ ਛੇਤੀ ਲਾਈਫ ਈਜ਼ੀ ਹੋਵੇਗੀ, ਉਨੀ ਹੀ ਛੇਤੀ ਤੁਸੀਂ ਰਿਟਾਇਰ ਹੋਵੋਗੇ, ਉਨੀ ਹੀ ਛੇਤੀ ਤੁਸੀਂ ਰਿਟਾਇਰਮੈਂਟ ਨੂੰ ਇੰਜੋਏ ਕਰ ਪਾਓਗੇ, ਕਿਉਂਕਿ ਪੈਸੇ ਤੁਹਾਡੇ ਆਲਰੇਡੀ ਪਿਛਲੇ 20-25 ਸਾਲਾਂ ਤੋਂ ਅਕਿਊਮੂਲੇਟ ਹੋ ਚੁੱਕੇ ਨੇ। ਸੋ ਸੌਰਭ ਜੀ ਨਾਲ ਕਰਦੇ ਹਾਂ ਗੱਲਬਾਤ, ਤੇ ਸੌਰਭ ਜੀ ਪਹਿਲਾਂ ਤਾਂ ਵੈਲਕਮ ਸਰ, ਕੀ ਹਾਲ ਹੈ?
2: ਥੈਂਕ ਯੂ ਨਵੀ, ਥੈਂਕ ਯੂ, ਬਿਊਟੀਫੁਲ ਆਫਟਰਨੂਨ, ਔਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੀ, ਸਤਿ ਸ੍ਰੀ ਅਕਾਲ।
0: ਸਰ ਜੀ ਮੇਰਾ ਇੱਕ ਮਿੱਤਰ ਹੈ ਤੇ ਉਹਦੀ ਹੈਗੀ ਹੈ 40-41 ਸਾਲ ਦੀ ਉਮਰ, ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ, ਉਹ ਚਲੋ ਰੀਅਲ ਇਸਟੇਟ ਕਾਫੀ ਉਹਦੇ ਕੋਲ ਹੈ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਆਪਣਾ ਟੀ ਐਫ ਐਸ ਏ ਵਗੈਰਾ ਸਾਰਾ ਕੁਛ ਮੈਕਸ ਮੁਕਸ ਕੀਤਾ ਹੋਇਆ ਉਹਦੇ ਕੋਲ, ਚਲੋ ਚੰਗਾ ਪੈਸਾ, ਕਹਿੰਦਾ ਨਾ ਬਈ ਮੇਰੇ ਕੋਲ ਤਾਂ ਟੀ ਐਫ ਐਸ ਏ ਹੈ ਨੀਗਾ। ਮੈਂ ਬੜਾ ਹੈਰਾਨ ਹੋਇਆ ਸੁਣ ਕੇ, ਇਹ ਵੀ ਚਲੋ ਬੰਦਾ ਪੈਸਾ ਵਧੀਆ ਬਣਾ ਰਿਹਾ, ਬੰਦਾ ਅਰਨਿੰਗ ਵਧੀਆ ਕਰ ਰਿਹਾ, ਬਟ ਉਹ ਪੈਸੇ ਨੂੰ ਜੇ ਹੁਣ ਦੇਖੋ 40 ਸਾਲ ਦਾ ਬੰਦਾ 25-30 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹੋਵੇ ਉਹਨੇ ਟੀ ਐਫ ਐਸ ਏ ਆਪਣਾ, ਤੇ ਹੁਣ ਨੂੰ ਮੌਜਾਂ ਹੋਣੀਆਂ ਸੀਗੀਆਂ।
2: ਡੈਫੀਨੇਟਲੀ ਨਵੀ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਮੈਂ ਹਮੇਸ਼ਾ ਆਪਣੀ ਐਗਜ਼ਾਮਪਲ ਤੋਂ ਸ਼ੁਰੂ ਕਰਦਾ। ਆਈ ਵਾਜ਼ ਆਲਸੋ ਵਨ ਆਫ ਪੀਪਲ ਲਾਈਕ ਆਲ ਆਰ ਲਿਸਨਰਸ। ਇਨਵੈਸਟਮੈਂਟ ਦਾ ਫਾਇਦਾ ਜਿਹੜਾ ਹੈਗਾ ਹੈ ਉਹ ਕੰਸਿਸਟੈਂਸੀ ਤੇ ਡਿਸਿਪਲਿਨ ਨਾਲ ਹੀ ਆਉਂਦਾ, ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਈਟ ਲੈਸ, ਐਕਸਰਸਾਈਜ਼ ਮੋਰ, ਸਲੀਪ ਵੈਲ, ਔਰ ਆਪਣੀ ਹੈਲਥ ਨੂੰ ਇਨ ਟੋਟੈਲਿਟੀ ਅੱਛਾ ਰੱਖੋ। ਇਹ ਤੁਹਾਡਾ ਪਹਿਲੇ ਦਿਨ ਤੋਂ ਜਿਵੇਂ ਇੱਕ ਸੰਦੇਸ਼ਾ ਰਿਹਾ, ਐਂਡ ਆਈ ਰੀਲੀ ਐਡਮਾਇਰ ਦੈਟ। ਇਸੇ ਤਰ੍ਹਾਂ ਹੀ ਫਾਈਨੈਂਸਿਸ ਨੂੰ ਲੈ ਕੇ ਸਾਨੂੰ ਆਈਸੋਲੇਟਿਡ ਜਾਂ ਐਕਸਕਲੂਸਿਵ ਡਿਸੀਜਨ ਨਹੀਂ ਲੈਣੇ ਚਾਹੀਦੇ। ਤੁਸੀਂ ਬਿਲਕੁਲ ਸਹੀ ਕਿਹਾ ਹੈਗਾ, ਜੇ ਅੱਜ ਮੇਰੇ ਕੋਲ $2 million ਜਾਂ $3 million ਲਿਕੁਇਡ ਇਨਵੈਸਟਮੈਂਟ ਪਈ ਹੈਗੀ ਹੈ, ਇੱਕ ਦਿਨ ਦਾ ਕਾਰਾ ਨਹੀਂ ਹੈਗਾ, ਇਹ ਸਾਲਾਂ ਦੀ ਤੇ ਦਿਨਾਂ ਦੀ ਮਿਹਨਤ ਹੈ। ਜਦੋਂ ਤੁਸੀਂ ਡਿਸਿਪਲਿਨ ਹੋ ਕੇ ਮਾਰਕੀਟ ਚ ਇਨਵੈਸਟ ਕਰਦੇ ਹੋ ਤੇ ਮਾਰਕੀਟ ਦੇ ਲੋ ਪੀਰੀਅਡ ਦੇ ਵਿੱਚ ਬਾਇੰਗ ਜਾਰੀ ਰੱਖਦੇ ਹੋ ਤੇ ਹਾਈ ਪੀਰੀਅਡ ਦੇ ਵਿੱਚ ਆਪਣੇ ਆਪ ਨੂੰ ਮੋਟੀਵੇਟਡ ਤੇ ਯੂ ਸਟਿਕ ਅਰਾਊਂਡ ਇਨ ਦਾ ਮਾਰਕੀਟ। ਇਹ ਤਾਂ ਹੀ ਹੋ ਸਕਦਾ ਜੇ ਤੁਹਾਡੀ ਚੋਇਸਿਸ ਅੱਛੀਆਂ ਹੈਗੀਆਂ ਨੇ ਜ਼ਿੰਦਗੀ ਦੇ ਵਿੱਚ। ਐਵਰੀ ਡੇ ਬੇਸਿਸ ਦੇ ਉੱਪਰ ਸਵੇਰੇ ਆਪਾਂ ਖਾਣਾ ਕੀ ਖਾਣਾ ਹੈ, ਜੇ ਅੱਜ ਕਿਹੜੀ ਕਲਰ ਦੀ ਸ਼ਰਟ ਪਹਿਨਣੀ ਹੈ, ਜਾਂ ਸ਼ਾਮ ਨੂੰ ਦੋਸਤਾਂ ਦੇ ਨਾਲ ਰੈਸਟੋਰੈਂਟ ਕਿਹੜਾ ਜਾਣਾ ਜਿੱਥੇ ਆਪਾਂ ਜਾ ਕੇ ਮੈਚ ਦੇਖੀਏ, ਇਸ ਤੋਂ ਲੈ ਕੇ ਕਿ ਓਵਰਆਲ ਸਾਲ ਦਾ ਇਹ ਏਮ ਹੈ ਕਿ 10 pounds ਵੇਟ ਰਿਡਿਊਸ ਕਰਨਾ ਹੈ, ਜਾਂ ਮੈਂ ਆਪਣੀ ਡਾਇਬਟੀਜ਼ ਨੂੰ ਖਤਮ ਕਰਨਾ ਹੈ, ਜਾਂ ਮੈਂ ਆਪਣੇ ਰਿਟਾਇਰਮੈਂਟ ਲਈ ਇੰਨੇ ਪੈਸੇ ਜੋੜਨੇ ਹੈ, ਜਾਂ ਇਹ ਮੈਂ ਘਰ ਲੈਣਾ, ਜਾਂ ਮੈਂ ਆਪਣੀ ਜਿਹੜੀ ਹੈਗੀ ਹੈ ਟਰੈਵਲਿੰਗ ਜਿਹੜੀ ਹੈਗੀ ਹੈ ਹਰ ਸਾਲ ਇਸ ਤਰ੍ਹਾਂ ਕਰਨੀ ਹੈ। ਭਾਵ ਕਿ ਛੋਟੇ ਛੋਟੇ ਗੋਲ ਜਿਹੜੇ ਹੈਗੇ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਹੈ, ਲੇਕਿਨ ਇਹ ਖਾਸ ਗੱਲ ਇਹ ਹੈਗੀ ਹੈ ਉਹ ਲੋਕ ਕਿੰਨੇ ਪ੍ਰਤੀਸ਼ਤ ਨੇ ਜਿਨ੍ਹਾਂ ਨੇ ਇਹ ਸਾਰੇ ਗੋਲਸ ਨੂੰ ਮੀਟ ਕੀਤਾ ਜਾਂ ਪ੍ਰੈਡੋਮੀਨੈਂਟਲੀ ਮੀਟ ਕੀਤਾ, ਜਾਂ ਜਿਨ੍ਹਾਂ ਨੇ ਆਪਣੀ ਹੈਲਥ ਔਰ ਵੈਲਬੀਇੰਗ ਨੂੰ ਜਿਹੜਾ ਹੈਗਾ ਇੱਕ ਟਾਰਗੇਟ ਬਣਾ ਕੇ ਅਚੀਵ ਕੀਤਾ, ਤਾਂ ਉਹ ਪ੍ਰਤੀਸ਼ਤ ਬਹੁਤ ਘੱਟ ਹੈ ਲੋਕਾਂ ਦਾ। ਕਾਰਨ ਕੀ ਹੈ ਕਿ ਅਸੀਂ ਉਹ ਹਰ ਕੰਮ ਨਹੀਂ ਕਰਨਾ ਚਾਹੁੰਦੇ ਜਿਹੜਾ ਸਾਨੂੰ ਨਹੀਂ ਆਉਂਦਾ, ਇਹ ਪਹਿਲੀ ਰੈਜ਼ਿਸਟੈਂਸ ਹੁੰਦੀ ਹੈ। ਦੂਸਰੀ ਸਾਡੀ ਟਾਈਮਿੰਗ ਦੀ ਹੁੰਦੀ ਹੈ, ਜਿਵੇਂ ਮਾਰਕੀਟ ਚ ਇਨਵੈਸਟ ਕਰਨ ਦੇ ਲਈ ਜਦੋਂ ਤੁਸੀਂ ਬਾਏ ਕਰਨਾ ਕਿਸੇ ਚੀਜ਼ ਨੂੰ, ਤੁਹਾਨੂੰ ਇਹ ਲੱਗਦਾ ਮੇਰਾ ਡਿਸੀਜ਼ਨ ਹੁਣ ਬਿਲਕੁਲ ਠੀਕ ਹੈ, ਔਰ ਇਹ ਹੋ ਵੀ ਜਾਂਦਾ ਮੋਟੇ ਤੌਰ ਤੇ ਬਹੁਤ ਵਾਰ। ਲੇਕਿਨ ਸੈਲ ਦਾ ਡਿਸਿਪਲਿਨ ਕਿ ਕਦੋਂ ਮੈਂ ਕਿਸੇ ਚੀਜ਼ ਨੂੰ ਐਗਜ਼ਿਟ ਕਰਨਾ, ਜਾਂ ਕਦੋਂ ਮੈਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਸਬਸਟੀਚਿਊਟ ਕਰਨਾ ਵਿਦ ਅ ਬੈਟਰ ਸਟਾਕ ਔਰ ਅ ਫੰਡ ਔਰ ਵਟਐਵਰ, ਇਹ ਡਿਸਿਪਲਿਨ ਬਿਨਾਂ ਰਿਸਰਚ, ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਤੋਂ, ਐਜੂਕੇਸ਼ਨ ਤੋਂ ਨਹੀਂ ਆ ਸਕਦਾ, ਔਰ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਮਾਰ ਖਾਂਦੇ ਨੇ। ਸੋ ਪੂਅਰ ਰਿਟਰਨਸ ਦਾ ਮਤਲਬ ਵਾਕਈ ਪੂਅਰ ਨਹੀਂ ਹੁੰਦਾ। ਜਿਵੇਂ ਮੇਰੇ ਕੋਲ ਵੀ ਇੱਕ ਸੱਜਣ ਆਏ, ਉਹ ਆਪ ਡੂ ਇਟ ਯੋਰ ਸੈਲਫ ਵਾਲੀ ਸਟ੍ਰੈਟਜੀ ਯੂਜ਼ ਕਰਦੇ ਨੇ DY, ਔਰ ਇਹਦੇ ਵਿੱਚ ਉਹਨਾਂ ਨੇ ਤਕਰੀਬਨ 3 million ਦਾ ਪੋਰਟਫੋਲੀਓ ਆਪਣਾ ਬਣਾਇਆ 10% ਰਿਟਰਨ ਦੇ ਨਾਲ। ਕਹਿੰਦੇ ਮੈਨੂੰ ਇਹ ਇਜ਼ ਇਟ ਅ ਬੈਡ ਰਿਟਰਨ, ਮੈਂ ਕਿਹਾ ਆਫਕੋਰਸ ਨਾਟ। ਕਹਿੰਦੇ ਡੂ ਯੂ ਥਿੰਕ ਬੈਟਰ ਕੈਨ ਬੀ ਡਨ, ਮੈਂ ਕਿਹਾ ਆਫਕੋਰਸ ਯੈਸ, ਲੁੱਕ ਐਟ ਦਾ ਮਾਰਕੀਟ, ਵਟ ਹੈਪਨਡ ਇਨ ਦਾ 15 years, ਯੋਰ ਰਿਟਰਨ ਕੁਡ ਹੈਵ ਬੀਨ ਈਜ਼ੀਲੀ ਮੋਰ ਦੈਨ 20%, ਪ੍ਰੋਵਾਈਡਡ ਜੇ ਤੁਸੀਂ ਡੂ ਇਟ ਯੋਰ ਸੈਲਫ ਦੀ ਜਗ੍ਹਾ ਡੈਲੀਗੇਟ ਕਰਕੇ ਆਪਣੇ ਨਾਲ ਕਿਸੇ ਟੀਮ ਨੂੰ ਲਾ ਲੈਂਦੇ, ਜਾਂ ਤੁਸੀਂ ਕੋਸ਼ਿਸ਼ ਕਰਦੇ ਕਿ ਆਪਣੇ ਆਪ ਨੂੰ ਥੋੜਾ ਜਿਹਾ ਡਾਇਵਰਸੀਫਾਈ ਕਰਦੇ। ਸੋ ਇਸ ਕਰਕੇ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਪੈਸਾ ਬਹੁਤ ਸਾਰਾ ਪਿਆ ਹੈ, ਔਰ ਉਹਨਾਂ ਨੂੰ ਲੱਗਦਾ ਹੈਗਾ ਲੋਕਾਂ ਨੂੰ ਕਿ ਇਹ ਪੈਸਾ ਅਗਰ ਅਸੀਂ ਸੌਰਵ ਨੂੰ ਦੇ ਦਿੱਤਾ ਜਾਂ ਬੈਂਕ ਨੂੰ ਦੇ ਦਿੱਤਾ ਜਾਂ ਕਿਸੇ ਹੋਰ ਫਾਈਨੈਂਸ਼ੀਅਲ ਪਲੈਨਰ ਨੂੰ ਦੇ ਦਿੱਤਾ, ਕਿਤੇ ਗੁੰਮ ਨਾ ਜਾਵੇ, ਖਤਮ ਨਾ ਹੋ ਜਾਵੇ, ਇਹ ਉਡਾ ਨਾ ਦੇਣ, ਸਾਡੀ ਪ੍ਰਿੰਸੀਪਲ ਹੀ ਖਤਮ ਹੋ ਜਾਏ, ਇਹ ਕੁਛ ਨਹੀਂ ਹੋਣਾ। ਤੇ ਮੇਰੀ ਇਹੀ ਬੇਨਤੀ ਹੈ ਕਿ ਵੀ ਆਰ ਇਨ ਕੈਨੇਡਾ ਐਂਡ ਵੀ ਸ਼ੁੱਡ ਬੀ ਫਾਈਨੈਂਸ਼ੀਅਲੀ ਸਟਰੋਂਗਰ ਐਜ਼ ਅ ਕਮਿਊਨਿਟੀ ਆਲਸੋ, ਐਜ਼ ਅ ਇੰਡੀਵਿਜੁਅਲ ਐਂਡ ਫੈਮਿਲੀ ਆਲਸੋ। ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ ਐਂਡ ਲੈਟ ਮੀ ਸ਼ੋ ਯੂ ਦਾ ਰਾਈਟ ਪਰਸਪੈਕਟਿਵ ਐਂਡ ਨੌਲੇਜ, ਤਾਂ ਕਿ ਤੁਸੀਂ ਇੱਕ ਚੰਗਾ ਡਿਸੀਜ਼ਨ ਆਪਣੇ ਪੈਸੇ ਦੇ ਲਈ ਤੇ ਆਪਣੀ ਫੈਮਿਲੀ ਲਈ ਲੈ ਸਕੋ, ਔਰ ਇਹੀ ਏਮ ਹੈ। ਐਂਡ ਡੈਫੀਨੇਟਲੀ ਵਿਲ ਕੀਪ ਸਰਵਿੰਗ ਆਰ ਕਲਾਇੰਟਸ ਐਂਡ ਆਰ ਕਮਿਊਨਿਟੀ ਇਨ ਦਾ ਸੇਮ ਮੈਨਰ। ਨੰਬਰ ਬੜਾ ਸਿੰਪਲ ਹੈ, 416-833-8533, 416-833-8533,
0: 433. ਥੈਂਕ ਯੂ ਨਵੀ। ਥੈਂਕ ਯੂ ਸਰ ਜੀ, 416-833-8533 ਨੰਬਰ ਹੈ। ਸੋ ਤੁਹਾਨੂੰ ਸਭ ਨੂੰ ਜਿਵੇਂ ਜਾਣਕਾਰੀ ਅਸੀਂ ਕੱਲ ਵੀ ਦਿੱਤੀ ਸੀ ਕਿ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ, ਬਰੈਂਪਟਨ, ਮਿਸੀਸਾਗਾ ਬਈ ਇੱਕ ਐਸੇ ਆਰਟਿਸਟ ਪਹੁੰਚ ਰਹੇ ਆ ਜਿਨ੍ਹਾਂ ਨੂੰ ਲਾਈਵ ਸੁਣ ਕੇ ਨਾ ਐ ਲੱਗਦਾ ਕਿ ਯਾਰ ਤੁਸੀਂ ਵੀ ਪਤਾ ਨਹੀਂ ਤੁਹਾਡੇ ਕੰਨਾਂ ਨੂੰ ਐਸਾ ਇੱਕ ਸਕੂਨ ਮਿਲਦਾ ਤੇ ਬਸ ਛਾਡੀ ਗੱਲਾਂ ਦਾ। ਤੁਹਾਨੂੰ ਪਤਾ ਕੌਣ ਆ ਰਿਹਾ 24 ਜੁਲਾਈ ਨੂੰ ਲਾਈਵ ਪਰਫਾਰਮ ਕਰਨ ਲਈ, ਤੇ ਬੜੇ ਲੋਕਾਂ ਨੂੰ ਪਤਾ ਨਹੀਂ ਵੀ ਇਹ ਵੀ ਉਹਨਾਂ ਦਾ ਗੀਤ ਹੈ।

ਤੁਹਾਡੇ ਆਪਣੇ ਸ਼ਹਿਰ 24 ਤਰੀਕ ਨੂੰ ਮਾਸਟਰ ਸਲੀਮ ਪਰਫੋਰਮ ਕਰਨ ਦੇ ਲਈ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਵਿਖੇ ਪਹੁੰਚ ਰਹੇ ਨੇ। ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਪਿਆਰੀ ਸ਼ਾਮ ਕਰਵਾਈ ਜਾ ਰਹੀ ਹੈ ਤੇ ਰੂਹ ਕਾ ਸਫ਼ਰ ਇਹ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੂੰ ਇੱਕ ਟ੍ਰਿਬਿਊਟ ਵੀ ਹੈ। ਸਿਰਫ $49 ਦੀ ਟਿਕਟ ਹੈ ਯਾਰ, ਹੋਰ ਕੀ ਚਾਹੀਦਾ। $49 ਦੀ ਸਿਰਫ ਟਿਕਟ ਹੈ ਤੇ VIP 75 ਦੀ ਹੈ। ਜੇ VVIP ਟੇਬਲ ਲੈਣੇ ਉਹ 175 ਦੇ ਨੇ। ਸੋ milnaticketsdot com ਤੇ ਮਾਸਟਰ ਸਲੀਮ ਇਹ ਯਾਰ ਇੱਕ ਬਹੁਤ ਹੀ ਇੱਕ ਹਾਈ ਫਾਈ ਸ਼ਾਮ ਹੋਊਗੀ। ਸੈਟਅਪ ਕਮਾਲ ਦਾ, ਡੈਕੋਰ ਕਮਾਲ ਦਾ, ਸਟੇਜ ਕਮਾਲ ਦਾ, ਪ੍ਰੋਡਕਸ਼ਨ ਬਹੁਤ ਹੀ ਟੌਪ ਦੀ। ਸੋ ਤੁਸੀਂ ਜਾਓ ਤੇ ਟਿਕਟਾਂ ਆਪਣੀ ਬੁੱਕ ਕਰ ਲਓ। VIP ਲੈਣੀਆਂ, ਮੀਟ ਐਂਡ ਗ੍ਰੀਟ ਵਾਲੀਆਂ ਲੈਣੀਆਂ ਨੇ, ਹੁਣ ਤੁਹਾਡੀ ਮਰਜ਼ੀ ਹੈ, ਜਿਹੜੀ ਮਰਜ਼ੀ ਲੈ ਲਓ ਟਿਕਟ, ਬਟ ਤੁਸੀਂ ਆਪਣੀ ਆਪਣੀ ਟਿਕਟਾਂ ਜ਼ਰੂਰ ਬੁੱਕ ਕਰਾਓ। ਇਟ ਵਿਲ ਬੀ ਐਨ ਅਮੇਜ਼ਿੰਗ ਈਵਨਿੰਗ। ਅਤੇ ਮਾਸਟਰ ਸਲੀਮ ਦੀਆਂ ਟਿਕਟਾਂ ਲਈ ਕੋਈ ਜਾਣਕਾਰੀ ਚਾਹੀਦੀ ਹੈ 6477839873 6477839873 '6478 '7383 '93 '73 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93 '93

0: ਦੇਖੋ ਯਾਰ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਮਾਸਟਰ ਸਲੀਮ ਹੁਣਾਂ ਦਾ ਗੀਤ ਹੈ, ਜਦੋਂ ਇਹ ਆਇਆ ਪੰਜਾਬੀ ਐਮਸੀ ਹੁਣਾਂ ਨਾਲ, ਕਿਉਂਕਿ ਉਦੋਂ ਯਾਰ ਇੱਕ ਦੌਰ ਜਿਹਾ ਚੱਲਿਆ ਸੀਗਾ ਵੀ ਜਿਹੜੇ ਆਪਣੇ ਡੀਜੇ ਨੇ, ਪ੍ਰੋਡਿਊਸਰ ਨੇ, ਮਾਸਟਰਸ ਆਪਣੇ ਪੰਜਾਬੀ ਐਮਸੀ ਬਾਲੀ ਸੱਗੂ ਹੋ ਗਏ, ਉਦੋਂ ਨਾ ਉਹਨਾਂ ਦਾ ਫੇਸ ਬਹੁਤ ਵਿਕਦਾ ਸੀਗਾ ਤੇ ਜੋ ਆਰਟਿਸਟ ਨੇ ਉਹਨਾਂ ਦਾ ਨਾਂ ਨਹੀਂ ਸੀ ਉਹਨਾਂ ਲਿਆ ਜਾਂਦਾ। ਹੁਣ ਡਾਕਟਰ ਜ਼ੂਸ ਦਾ ਕੰਗਣਾ ਤੇਰਾ ਨਹੀਂ, ਬਹੁਤਿਆਂ ਨੂੰ ਪਤਾ ਨਹੀਂ ਵੀ ਯਾਰ ਕਿਹਦਾ ਗਾਇਆ ਹੋਇਆ, ਸੋ ਇਹ ਉਹਨਾਂ ਵਿੱਚੋਂ ਗੀਤ ਹੈ। ਪਰ ਹੁਣ ਮਾਸਟਰ ਸਲੀਮ ਦਾ ਐਡਾ ਨਾਂ ਬਣ ਗਿਆ ਯਾਰ, ਦੁਨੀਆ ਜਾਣਦੀ ਆ ਮਾਸਟਰ ਸਲੀਮ, ਤਾਂ ਬਾਲੀਵੁੱਡ ਤੱਕ ਇੰਟਰਨੈਸ਼ਨਲ ਇੱਕ ਫੇਮ ਹੈ, ਤੇ ਹੁਣ ਲੋਕਾਂ ਨੂੰ ਪਤਾ ਵੀ ਅੱਛਾ ਇਹ ਸਲੀਮ ਸਾਹਿਬ ਦਾ ਗੀਤ ਹੈ। ਸੋ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸੀ ਸਾਗਾ ਬਰੈਂਪਟਨ ਪਰਫੋਰਮ ਕਰਨ ਆ ਰਹੇ 24 ਤਰੀਕ ਨੂੰ, 24 ਜੁਲਾਈ, ਬੜੀ ਪਿਆਰੀ ਬੜੀ ਖੂਬਸੂਰਤ ਸ਼ਾਮ ਹੋਊਗੀ। ਟਿਕਟਾਂ ਤੁਸੀਂ ਲਓ ਸਿਰਫ $49 ਤੋਂ ਟਿਕਟ ਸ਼ੁਰੂ ਹੈ। ਨੰਬਰ ਹੈ 6477839873 6477839873 6477839873। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ, ਹੋਮਿਓਪੈਥੀ ਦੇ ਮੈਂ ਕਹਿੰਦਾ ਕਿ ਮਹਾਰਾਜੇ। ਕੁਲਦੀਪ ਸਾਹਿਬ ਜੀ, ਕੁਲਦੀਪ ਸਾਹਿਬ ਕਿਵੇਂ ਹੋ?
1: ਹਾਂਜੀ ਠੀਕ ਹੈ, ਥੈਂਕ ਯੂ ਨਵੀ ਜੀ। ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਇੱਕ ਲੱਕੀ ਹੈਗਾ, ਬਰੈਂਪਟਨ ਸੇਵਾ ਕਰ ਰਿਹਾ ਲਗਭਗ 50 ਸਾਲ ਹੋ ਗਏ ਨੇ, ਠੀਕ ਹੈ। ਪੂਰੇ ਨਾਰਥ ਅਮਰੀਕਾ ਦੀ ਮੈਂ ਗੱਲ ਕਰਦਾ, ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗਾ ਜ਼ਰੂਰ ਮੇਰੇ ਕੋਲ ਵਿਜਿਟ ਕਰੋ। ਜਿੱਦਾਂ ਪੇਟ ਦੀ ਪ੍ਰੋਬਲਮ ਹੈ, ਗੈਸ ਬਣਦੀ ਹੈ, ਕੋਲਾਈਟਿਸ ਹੈ, ਆਈਬੀਐਸ ਫਾਈਲ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ, ਜਿਹਨੇ ਪ੍ਰੂਫ ਦੇਖਣਾ ਉਹ ਸਭ ਮੇਰੇ ਕੋਲ ਪਈਆਂ ਨੇ ਫਾਈਲਾਂ, ਜਿਹਨੇ ਦੇਖਣਾ, ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੁੰਦੀ ਉਹ ਦੇਖ ਸਕਦਾ ਆ ਕੇ ਮੇਰੇ ਕੋਲ। ਐਂਗਜਾਇਟੀ, ਡਿਪਰੈਸ਼ਨ, ਐਕਸਕਿਨ ਦੇ ਇਸ਼ੂ, ਸਲੀਪ ਐਪਨੀਆ, ਆਟੋਮੋਜੀ, ਬੱਚਿਆਂ ਦਾ ਆਟਿਜ਼ਮ, ਠੀਕ ਹੈ। ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ ਦੇ, ਕੋਈ ਕੋਈ ਜਲਦੀ ਠੀਕ ਹੋ ਜਾਂਦੇ, ਕੋਈ ਦੇਰ ਨੂੰ। ਥੋੜ੍ਹਾ ਮੈਂ ਵਰਟੀਗੋ ਬਾਰੇ ਜਾਣਕਾਰੀ ਦਿੰਦਾ। ਵਰਟੀਗੋ ਇੱਕ 2 ਤਰ੍ਹਾਂ ਦਾ ਹੁੰਦਾ, ਸਬਜੈਕਟਿਵ, ਓਬਜੈਕਟਿਵ। ਇਹਦੇ ਇਹਨੂੰ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਚੱਕਰ, ਦੀ ਚੱਕਰ ਜਿਹਨੂੰ ਆਉਂਦੇ ਨੇ। ਸਬਜੈਕਟਿਵ ਦਾ ਮਤਲਬ ਕਿ ਤੁਸੀਂ ਘੁੰਮਦੇ ਹੋ, ਓਬਜੈਕਟਿਵ ਦਾ ਮਤਲਬ ਕਿ ਜਿਹੜੇ ਆਲੇ ਦੁਆਲੀਆਂ ਚੀਜ਼ਾਂ ਘੁੰਮਦੀਆਂ ਨੇ, ਇਹ ਉਹਨੂੰ ਚੱਕਰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਜੇ ਇਹਦੇ ਹੋ ਸਕਦਾ ਤੁਹਾਡਾ ਇਨਫਲਾਮੇਸ਼ਨ ਹੋਵੇ, ਮੈਨੇਰੀਅਲ ਡਿਜ਼ੀਜ਼ ਹੋ ਜਾਂਦੀ ਕਈ ਵਾਰੀ, ਤੁਹਾਡਾ ਫਲੋ ਕਦੀ ਵਾਰ ਬ੍ਰੇਨ ਦੇ ਵਿੱਚ ਘੱਟ ਹੁੰਦਾ, ਉਹਦੇ ਕਰਕੇ ਹੋ ਸਕਦਾ, ਕਲੋਟਿੰਗ ਹੋ ਸਕਦੀ ਹੈ, ਬਲੋਕਡ ਬਲੱਡ ਵੈਸਲ ਹੋ ਸਕਦੀ ਹੈ, ਮਲਟੀਪਲ ਸਕਲੋਸਿਸ, ਨਿਊਰਾਇਟਿਸ ਕਰੀ ਨਰਵ ਚ ਇਨਫਲਾਮੇਸ਼ਨ ਹੁੰਦਾ, ਉਹਦੇ ਕਰਕੇ ਹੋ ਸਕਦਾ, ਬੀਪੀ ਵੀ ਕਰੀ, ਕੈਲਸ਼ੀਅਮ ਕਾਰਬੋਨੇਟ ਤੁਹਾਡੇ ਡਿਪੋਜ਼ਿਟ ਹੋ ਜਾਂਦਾ। ਔਰ ਸਭ ਤੋਂ ਬੜੀ ਚੀਜ਼ ਇਹਦੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਨੇ, ਇਹ ਚੱਕਰੀਆਂ ਦੇ ਆਵਾਜ਼ਾਂ, ਕੰਨ ਦੀ ਜਿਹੜੀ ਪ੍ਰੋਬਲਮ ਹੈ, ਟਿਨਾਈਟਿਸ ਉਹਨੂੰ ਕਹਿੰਦੇ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਕਿਸੇ ਨੂੰ ਵੀ ਇਹ ਇਸ਼ੂ ਹੈਗਾ, ਹੋਰ ਵੀ ਇਸ਼ੂ ਹੈਗਾ ਕੋਈ, 6478018 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਕੋਲ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਮੇਰੀਆਂ ਵੀਡੀਓ ਕੇ ਟੀ ਹੋਮਿਓਪੈਥੀ ਦੀਆਂ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ, ਟਿਕਟੋਕ, ਕਿਤੇ ਇੰਸਟਾਗ੍ਰਾਮ ਔਰ ਯੂਟਿਊਬ ਤੇ ਦੇਖ ਸਕਦਾ ਜਿਹੜਾ ਵੀ ਬੰਦਾ ਹੈਗਾ। ਥੈਂਕ ਯੂ,
0: ਕਿਆ ਬਾਤ ਹੈ। 6478018005 5। ਮੈਂ ਯਾਰ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਤਾਂ ਹਾਸਾ ਵੀ ਆਇਆ, ਤੇ ਮਨ ਚ ਇਹ ਵੀ ਜ਼ਰੂਰ ਗੱਲ ਆਈ ਕਿ ਯਾਰ ਲੋਕ ਕਿੰਨੇ ਗਿਰ ਚੁੱਕੇ ਨੇ। ਗੱਡੀ ਖੜੀ ਹੈ ਰੈੱਡ ਲਾਈਟਾਂ ਤੇ, ਬੰਦਾ ਆਉਂਦਾ ਤੇ ਉਹ ਨਾ ਆਪਣੇ ਆਪ ਹੀ ਗੱਡੀ ਜਾ ਕੇ ਵੱਜਦਾ। ਗੱਡੀ ਚ ਜਦੋਂ ਉਹ ਵੱਜਦਾ ਨਾ, ਫਿਰ ਉਹ ਕੀ ਕਰਦਾ, ਫਿਰ ਥੱਲੇ ਡਿੱਗ ਪੈਂਦਾ। ਤੇ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਗੱਡੀ ਦੇ ਨਾਲ ਉਹਨੇ ਪੰਗਾ ਲਿਆ ਵੀ ਉਹ ਬੰਦੇ ਕੋਲ ਡੈਸ਼ ਕੈਮ ਹੈ, ਇਸ ਦੀ ਇੱਕ ਇੱਕ ਕਰਤੂਤ ਹੈ ਜਿਹੜੀ ਡੈਸ਼ ਕੈਮ ਉੱਤੇ ਨਜ਼ਰ ਆ ਰਹੀ ਹੈ। ਲੱਗਦਾ ਵੀ ਯਾਰ ਸੈਡ ਟੂ ਸੇ ਕਿ ਇੰਡੀਅਨ ਬੰਦਾ, ਉਹ ਕ੍ਰੋਸ ਕਰ ਰਿਹਾ ਸੜਕ ਨੂੰ ਤੇ ਆ ਕੇ ਗੱਡੀ ਦੇ ਉੱਤੇ ਲੰਮਾ ਹੀ ਪੈ ਜਾਂਦਾ, ਫਿਰ ਥੱਲੇ ਪਿਆ ਰਹਿੰਦਾ, ਫਿਰ ਕਹਿੰਦਾ ਕਿ ਗੱਡੀ ਨੇ ਮੈਨੂੰ ਹਿੱਟ ਕੀਤਾ। ਤੇ ਅਗਲੇ ਨੂੰ ਹੈਗਾ ਕਿ ਯਾਰ ਮੈਨੂੰ ਇੰਸ਼ੋਰੈਂਸ ਤੋਂ ਪੈਸੇ ਮਿਲ ਜਾਣਗੇ। ਪਰ ਯਾਰ ਇੱਦਾਂ ਦੀਆਂ ਗੱਲਾਂ ਮੈਨੂੰ ਸੱਚੀ ਨਹੀਂ ਸੀ ਪਤਾ ਕਿ ਯਾਰ ਲੋਕ ਇੱਦਾਂ ਕਰ ਰਹੇ ਆ। ਇਹ ਕਿੰਨਾ ਕਾਮਨ ਹੈ ਜੇ ਤੁਸੀਂ ਸ਼ੇਅਰ ਕਰਨਾ ਚਾਹੋਗੇ ਕਿ ਬਹੁਤ ਜ਼ਿਆਦਾ ਯਾਰ ਲੋਕ ਕਰ ਰਹੇ ਨੇ ਨਕਲੀ ਇੰਜਰੀਜ਼। ਬੀਤੇ ਦਿਨੀ ਮੈਂ ਇੱਥੇ ਬਵੇੜ ਮਾਊਂਟਨ ਐਸ਼ ਤੇ ਫੋਟੀਨੋ 'ਚ ਗਿਆ, ਉੱਥੇ ਇੱਕ ਬੰਦਾ ਥੱਲੇ ਪਿਆ ਡਿੱਗਿਆ ਤੇ ਜਿਹੜਾ ਡਰਾਈਵਰ ਆਇਆ ਉਹ ਡਰਾਈਵਰ ਕਹਿੰਦਾ ਯਾਰ ਮੈਂ ਤਾਂ ਉਹਨੂੰ ਟੱਚ ਹੀ ਨਹੀਂ ਕੀਤਾ, ਕਹਿੰਦਾ ਉਹੀ ਗੱਡੀ ਮੂਹਰੇ ਆ ਕੇ ਡਿੱਗ ਪਿਆ। ਮੈਂ ਕਿਹਾ ਯਾਰ ਪਤਾ ਨਹੀਂ ਲੋਕ ਕੀ ਸਮਝਦੇ ਆ ਕਿ ਸਾਨੂੰ ਕਿੰਨਾ ਕੀ ਈਜ਼ਲੀ ਯੂ ਨੋ ਮਿਲ ਜੂਗਾ ਇੰਸ਼ੋਰੈਂਸ ਦਾ ਕਲੇਮ, ਇੰਨੀ ਛੇਤੀ ਕਿੱਥੇ ਤੁਹਾਨੂੰ ਯਾਰ ਕੋਈ ਚੀਜ਼ ਮਿਲਦੀ ਆ।
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ధ్యాయే కవి వాంఛితమల్ ప్రసిద్ధయే.

అంగారకో దేవత అంబీజం దంశః.

సర్వకార్య విధాయిని కలౌ వికార

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਊਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਊਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟੌਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਕ੍ਰੈਂਪਟਨ, 1850 ਐਲਗਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1115 ਤੇ 416-213-1165।
1: ശിവപ്രദം സുഖപ്രദം ഭവചിദംബ്രഹ്മാവഹം വിരാജമാനദേശികം ഭജേ രാമമദ്വയം। രാമാഷ്ടകം പഠതിയ സുഖദം സുപുണ്യം
2: ਮਨੋ ਫਿਕਰਾਂ ਸਾਰੀਆਂ ਕੱਟ ਦਿੱਤੀਆਂ ਜਾ ਕੇ ਡਿੱਗਿਆ।

的妈妈怕咋痛可大好的泪都是比不来找人来大好的傻怒把妹到的泪都是比不来找

सुना कर था कि दिल मेरा सेहत न लगे।

तू हाथ नल छोड़ दे नचिए।

Yeah.

साहेब सुन नानक की अरदासा।

0: ਕਿਸੇ ਰੂਹ ਲਈ ਹੈ ਅੱਗ ਵਰਗੀ ਕਿਸੇ ਰੂਹ ਲਈ ਇਹ ਪਾਣੀ ਏ ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ
1: I'm really sorry.
2: Will I ever see you again? Yes.

ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ ਬੁਝਾਈ ਹਰ ਜੀਉ ਤੁਧ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲ ਜਾਈ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਪਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੇ ਵਾਰੋ ਵਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਪਾਈ ਤਿਸ ਬਿਨ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਏ ਨ ਮਿਟੈ ਪਾਈ
कर्ता करे सो।

ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ।

0: ਡੈਗਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ ਚੈੱਕ ਕਰੋ ਲਾਇਸੈਂਸ ਨੇ ਇਨਸ਼ੋਰਡ ਨੇ WSIB ਕਵਰਡ ਨੇ ਪਲੰਬਿੰਗ ਕੋਈ ਮਜ਼ਾਕ ਨਹੀਂ ਇੱਕ ਰੋਂਗ ਫਿਟਿੰਗ ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ ਵਾਟਰ ਡੈਮੇਜ ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ ਜੈਸੀਜ਼ ਪਲੰਬਿੰਗ ਲਾਇਸੈਂਸਡ ਮਾਸਟਰ ਪਲੰਬਰਸ ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ ਕੋਈ ਵੀ ਲੀਕਸ ਫੌਸਿਟਸ ਟੋਇਲਟਸ ਕੋਈ ਹੌਟ ਵਾਟਰ ਨਹੀਂ ਆ ਰਿਹਾ ਬਲੌਕਡ ਡਰੇਨਸ ਨੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਫਾਸਟ ਕਲੀਨ ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ ਜੈਸੀਜ਼ ਪਲੰਬਿੰਗ 6479691298 6479691298 Jesse's Plumbing
1: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333
0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ
2: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ ਫਸਟ ਸੈਕਿੰਡ ਥਰਡ ਮੋਰਗੇਜ ਦੀ ਭਾਲ ਵਿੱਚ ਹੋ ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ ਰੀਫਾਈਨਾਂਸਿੰਗ ਐਕਸਪਰਟ ਸਲਾਹ ਛੇਤੀ ਬਣੂ ਕੰਮ ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ ਯੋਰ ਜੌਬ ਇਜ਼ ਡਨ ਮੁਨੀਸ਼ ਤੇਜੀ 416-317-3487 ਬ੍ਰੋਕਰੇਜ ਲਾਇਸੈਂਸ 10039
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
4: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
3: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
4: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
4: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
5: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
4: 416-509-1509
5: ਔਰ ਵਿਜ਼ਿਟ insuranceforyou.ca
1: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548
6: ਸੱਚ ਕਿਹੋ ਜਿਹਾ ਹੁੰਦਾ
7: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
8: ਮਿੱਟੀ ਚੁਗਦੀ ਫਸਲ ਸੱਚ ਹੈ
7: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਕਾਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸਟੂਡੀਓ ਦੀ ਘੜੀ ਦੇ ਮੁਤਾਬਿਕ 6:22 ਹੋ ਚੁੱਕੇ ਨੇ, ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ ਪੂਰੇ 8 ਵਜੇ ਤੱਕ ਬਣਿਆ ਰਹੇਗਾ।

ਹਰ ਵੀਕਐਂਡ ਦੀ ਤਰ੍ਹਾਂ ਇਸ ਵਾਰ ਫਿਰ ਰਮੇਸ਼ ਹੁਸ਼ਿਆਰਪੁਰ ਜੀ 2 ਘੰਟੇ ਦਾ ਸਾਥ ਤੁਹਾਡਾ ਸਾਡਾ ਸਾਥ ਰਹੇਗਾ ਹੁਣ ਤੋਂ ਲੈ ਕੇ 8 ਵਜੇ ਤੱਕ ਰਮੇਸ਼ ਜੀ ਆਪਣੇ ਨਾਲ ਰਹਿਣਗੇ। ਸੋ ਤੁਹਾਡੇ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੇ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਦੇ ਲਈ ਤਾਂ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਸ਼ਨੀਵਾਰ ਦੀ ਖੂਬਸੂਰਤ ਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਸਵਾਗਤ ਹੈ ਜੀ। ਪੰਜਾਬੀ ਰਾਇ ਲੈ ਕੇ ਪਹੁੰਚ ਚੁੱਕੇ ਹਾਂ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰ ਰਹੇ ਹੋਵੋਗੇ। ਨਾਲ ਦੀ ਨਾਲ ਅਸੀਂ ਤੁਹਾਨੂੰ ਅੱਜ ਦੇ ਸਾਡੇ ਸਪੋਂਸਰ ਸਾਹਿਬਾਨ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਦੇ ਦਈਏ। ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਨ ਜੀ ਨਾਨਕ ਰੈਨੋਵੇਸ਼ਨ। ਤੁਸੀਂ ਨਵੀਂ ਬੇਸਮੈਂਟ ਬਣਾਉਣੀ ਹੈ, ਪੈਟੀਓ ਬਣਵਾਉਣਾ ਆ, ਆਪਣਾ ਡਰਾਈਵੇ ਬਣਾਉਣਾ, ਕੰਕਰੀਟ ਦੀਆਂ ਸੇਵਾਵਾਂ ਲੈਣੀਆਂ, ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਆ 416-902-9293 4169029293 ਨਾਨਕ ਰੈਨੋਵੇਸ਼ਨ।

ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: ਜੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਇੱਕ ਵਾਰ ਫਿਰ ਸਵਾਗਤ ਪੰਜਾਬੀ ਲਹਿਰਾਂ ਦੇ ਵਿੱਚ ਸਟੂਡੀਓ ਦੀ ਘੜੀ ਦੇ ਮੁਤਾਬਕ 6:29 ਹੋ ਚੁੱਕੇ ਨੇ ਔਰ ਸਾਡਾ ਰਾਬਤਾ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਨਾਲ ਜੁੜ ਚੁੱਕਿਆ ਹੈ ਜੀ ਸੋ ਅੱਜ ਫਿਰ ਹਮੇਸ਼ਾ ਦੀ ਤਰ੍ਹਾਂ ਸਾਡਾ ਤੁਹਾਡਾ ਸਾਥ ਡੇਢ ਘੰਟੇ ਦਾ ਰਹਿਣ ਵਾਲਾ ਹੈ ਹੁਣ ਤੋਂ ਲੈ ਕੇ ਡੇਢ ਘੰਟਾ 8 ਵਜੇ ਤੱਕ ਤੁਹਾਡਾ ਸਾਡਾ ਸਾਥ ਬਣਿਆ ਰਹਿਣਾ ਆ ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ ਔਰ ਨਾਲ ਦੀ ਨਾਲ ਇੱਕ ਵਾਰ ਸਵਾਗਤ ਕਰੀਏ ਆਪਾਂ ਰਮੇਸ਼ ਹੁਸ਼ਿਆਰਪੁਰ ਜੀ ਦਾ ਪੰਜਾਬ ਦੀਆਂ ਤਰਕਾਲਾਂ ਅਤੇ ਕੈਨੇਡਾ ਦੀ ਧਰਤੀ ਦੀ ਖੂਬਸੂਰਤ ਸਵੇਰ ਦੇ ਵੱਲੋਂ ਔਰ ਪੰਜਾਬੀ ਲਹਿਰਾਂ ਦੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਰਮੇਸ਼ ਜੀ
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਰਮੇਸ਼ ਜੀ ਔਰ ਸਾਡੇ ਜੇ ਆਪਾਂ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਤਾਂ ਮੌਸਮ ਤੋਂ ਹੀ ਸ਼ੁਰੂ ਕਰਦੇ ਹਾਂ ਸਾਡੇ 22 ਦਿਨ ਪਿੱਛੇ ਬਹੁਤ ਨਿੱਘਾ ਅਤੇ ਗਰਮ ਮੌਸਮ ਰਿਹਾ ਅਤੇ ਅੱਜ ਥੋੜ੍ਹਾ ਜਿਹਾ ਹਲਕਾ ਜਿਹਾ ਹਲਕਾ ਠੰਡਾ ਮੌਸਮ ਆ ਸਾਨੂੰ ਮਹਿਸੂਸ ਹੋ ਰਿਹਾ ਕਿ ਅੱਜ ਜਿਹੜੀ ਸਵੇਰ ਹੈ ਨਾ ਵਾਕਈ ਵਾਕ ਕਰਨ ਵਾਲੀ ਹੈ ਤੁਰਨ ਫਿਰਨ ਵਾਲੀ ਹੈ ਅਤੇ ਠੰਡੀਆਂ ਹਵਾਵਾਂ ਵਾਲੀ ਆ ਅਤੇ ਪੰਜਾਬ ਵੱਲੋਂ ਕੀ ਰੋਕਿਆ ਮੌਸਮ ਦਾ ਜੀ
1: ਸੰਧੂ ਸਾਹਿਬ ਮੌਸਮ ਪੰਜਾਬ ਦਾ ਗਰਮ ਹੈ ਉਵੇਂ ਮਾਨਸੂਨ ਪੌਣਾ ਦੀ ਦਸਤਕ ਥੋੜ੍ਹੀ ਥੋੜ੍ਹੀ ਜਾਪਦੀ ਵਿੱਚ ਵਿਚਾਲੇ ਪਿਛਲੇ 2 ਦਿਨ ਤੋਂ ਕਿਧਰੇ ਕਿਤੇ ਵਰਖਾ ਅਤੇ ਕਿਧਰੇ ਕਿਤੇ ਵਰਖਾ ਲਗਾਤਾਰ ਵਰੀ ਹੈ ਅੱਜ ਵੀ ਜੇ ਮੈਂ ਪਿਛਲੇ 5-4 ਘੰਟਿਆਂ ਦੀ ਗੱਲ ਕਰਾਂ ਤੇ ਪੰਜਾਬ ਦੀਆਂ ਕੁੱਝ ਥਾਵਾਂ ਤੇ ਮੀਂਹ ਪੈ ਹਟਿਆ ਕੁਛ ਤੇ ਪੈ ਰਿਹਾ ਕੁਛ ਤੇ ਹੋਰ ਆਉਣ ਵਾਲੇ 5-7 ਘੰਟਿਆਂ ਚ ਪੈਣਾ ਜੋ ਮੌਸਮ ਵਿਗਿਆਨੀਆਂ ਦਾ ਇਸ਼ਾਰਾ ਹੈ ਜਿਹਨੂੰ ਅਸੀਂ ਮਾਨਸੂਨ ਪੌਣਾ ਆਖਦੇ ਹਾਂ ਹਾਲਾਂਕਿ ਮਾਨਸੂਨ ਪੌਣਾ ਇਸ ਵਾਰ ਓਨੀਆਂ ਮਜ਼ਬੂਤ ਨਹੀਂ ਆ ਜਿੰਨੀਆਂ ਆਮ ਤੌਰ ਤੇ ਹੁੰਦੀਆਂ ਨੇ ਪਰੰਤੂ ਫਿਰ ਵੀ ਅਸੀਂ ਕਹਿ ਸਕਦੇ ਕਿ ਮਾਨਸੂਨ ਪੌਣਾ ਉੱਤਰੀ ਭਾਰਤ ਵਿੱਚ ਇੰਟਰ ਕਰ ਚੁੱਕੀਆਂ ਜਿਹੜੀ ਗਰਮੀ ਤੋਂ ਭੋਰਾ ਕਰਾਹਤ ਦਵਾਉਂਦੀਆਂ ਨੇ ਉਵੇਂ ਸੰਧੂ ਸਾਹਿਬ ਇਸ ਵੇਲੇ ਅੱਤ ਦੀ ਗਰਮੀ ਆ ਤੇ ਗਰਮੀ ਦੇ ਕਰਕੇ ਮੰਦੇ ਹਾਲ ਹੈ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਜਿਹੜੀ ਮਰਜ਼ੀ ਸਰਕਾਰ ਕਹੀ ਜਾਏ 24-24 ਘੰਟੇ ਵਾਲੀ ਫੂਕ ਨਿਕਲ ਗਈ ਹੈ ਕਿਸਾਨਾਂ ਦੀਆਂ 8 ਘੰਟਿਆਂ ਦੀ ਬਿਜਲੀ ਦੇਵਾਂਗੇ ਉਹ ਵੀ ਫੂਕ ਨਿਕਲੀ ਹੋਈ ਹੈ ਇੰਨੀ ਜ਼ਿਆਦਾ ਗਰਮੀ ਹੈ ਬਿਜਲੀ ਦੀ ਡਿਮਾਂਡ ਵੱਧ ਹੈ ਪੂਰਤੀ ਹੋ ਨਹੀਂ ਰਹੀ ਉਹਦੇ ਕਰਕੇ ਲੰਬੇ ਕੱਟ ਲੱਗ ਰਹੇ ਹੈ ਥੋੜੀਆਂ ਬਹੁਤੀਆਂ ਜਦੋਂ ਮੀਂਹ ਪੈਂਦਾ ਤੇ ਥੋੜੀ ਜਿਹੀ ਗੱਲ ਹੇਠਾਂ ਨੂੰ ਬਿਜਲੀ ਦੀ ਜਾਂਦੀ ਹੈ ਫਿਰ ਥੋੜੀ ਜਿਹੀ ਰਾਤ ਹੁੰਦੀ ਔਰ ਮੈਂ ਦੱਸ ਦੇਵਾਂ ਕਿ ਜਿੱਥੇ ਪੰਜਾਬ ਦੇ ਵਿੱਚ ਗਰਮੀ ਨੇ ਇਸ ਵੇਲੇ ਵੱਟ ਕੱਢੇ ਹੈ ਭੋਰਾ ਵਰਖਾ ਵਿੱਚ ਵਿਚਾਲੇ ਹੈਗੀ ਹੈ ਆਉਂਦੇ ਦਿਨਾਂ ਦਾ ਕੋਈ ਬਹੁਤ ਵੱਡਾ ਦਾਅਵਾ ਨਹੀਂ ਕਿ ਮੀਂਹ ਪਵੇਗਾ ਹੀ ਪਵੇਗਾ ਕਿਉਂਕਿ ਮਾਨਸੂਨ ਪੌਣਾ ਢਿੱਲੀਆਂ ਰਹਿਣਗੀਆਂ ਇਹ ਪਹਿਲਾਂ ਹੀ ਵਿਗਿਆਨੀ ਮੌਸਮ ਵਿਗਿਆਨੀ ਆਖ ਚੁੱਕੇ ਹੈ ਜੰਮੂ ਕਸ਼ਮੀਰ ਵਿੱਚ ਮੀਂਹ ਪਿਆ ਪਿਛਲੇ 5-4 ਦਿਨਾਂ 'ਚ ਕਈ ਥਾਵਾਂ 'ਤੇ ਬੱਦਲ ਫੱਟੇ ਹੈ ਸੜਕਾਂ ਜਾਮ ਹੋ ਗਈਆਂ ਇਹੀ ਹਾਲ ਹਿਮਾਚਲ ਦਾ ਹੈ ਜੁਲਾਈ ਮਹੀਨਾ ਸ਼ੁਰੂ ਹੋ ਚੁੱਕਾ ਹੈ ਤੇ ਜੁਲਾਈ ਮਹੀਨਾ ਆਮ ਤੌਰ 'ਤੇ ਬਰਸਾਤ ਵਾਲਾ ਮਹੀਨਾ ਹੀ ਮੰਨਿਆ ਜਾਂਦਾ ਹੈ ਅਤੇ ਹੁਣ ਵੇਖਦੇ ਹਾਂ ਕਿੱਧਰ ਨੂੰ ਸਾਰਾ ਕੁਛ ਕਰਵਟ ਲੈਂਦਾ ਹੈ ਜੇ ਆਪਾਂ ਭਾਰਤ ਦੇ ਦੱਖਣੀ ਸੂਬਿਆਂ ਦੀ ਗੱਲ ਕਰੀਏ ਉੱਥੇ ਤੇ ਕਾਫ਼ੀ ਕਈ ਥਾਵਾਂ 'ਤੇ ਵਰਖਾ ਹੋ ਰਹੀ ਹੈ ਇਸ ਵੇਲੇ ਵੀ ਹੋ ਰਹੀ ਪਿਛਲੇ 5-4 ਦਿਨ ਤੋਂ ਸਥਿਤੀ ਉੱਥੇ ਕਾਫ਼ੀ ਜਿਹੜੀ ਕਹਿ ਸਕਦੇ ਹਾਂ ਕਿ ਚਿੰਤਾਜਨਕ ਹੀ ਹੈ ਕਿਉਂਕਿ ਪਾਣੀ ਜਦੋਂ ਵੱਡੀ ਮਾਤਰਾ 'ਚ ਆਉਂਦਾ ਹੈ ਅਤੇ ਫਿਰ ਲੋਕਾਂ ਦਾ ਜੀਵਨ ਵੀ ਥੋੜ੍ਹਾ ਜਿਹਾ ਕਠਿਨਾਈ ਭਰਪੂਰ ਹੋ ਜਾਂਦਾ ਹੈ ਸੋ ਪੰਜਾਬ ਵਿੱਚ ਹਲਕੀ ਫੁਲਕੀ ਵਰਖਾ ਹੈ ਜੀ ਅਤੇ ਗਰਮੀ ਕਾਫ਼ੀ ਹੈ ਅਤੇ ਆਉਂਦੇ ਦਿਨਾਂ ਵਿੱਚ ਵੀ ਮੈਨੂੰ ਲੱਗਦਾ ਕਿ ਅਜੇ ਕਾਫ਼ੀ ਗਰਮੀ ਦਾ ਸਾਹਮਣਾ ਪੰਜਾਬੀਆਂ ਨੂੰ ਕਰਨਾ ਪੈਣਾ
0: ਬਿਲਕੁਲ ਜੀ ਔਰ ਦੂਜੇ ਪਾਸੇ ਪਹਿਲੀ ਖਬਰ ਵੱਲ ਚੱਲਦੇ ਹਾਂ ਪ੍ਰਸਿੱਧ ਗਾਇਕ ਅਤੇ ਫਿਲਮੀ ਅਦਾਕਾਰ ਦਲਜੀਤ ਦੁਸਾਂਝ ਦੀ ਫਿਲਮ ਨੂੰ ਲੈ ਕੇ ਪਿੱਛੇ ਜੇ ਵਿਵਾਦ ਵੀ ਜੁੜੇ ਸਨ ਅਤੇ ਰੋਕ ਵੀ ਲੱਗ ਗਈ ਸੀ ਅਤੇ ਹੁਣ ਕਹਿੰਦੇ ਪੰਜਾਬ 95 ਫਿਲਮ ਰਿਲੀਜ਼ ਹੋ ਗਈ ਹੈ ਜੀ
1: ਪ੍ਰਭ ਸੰਧੂ ਜੀ ਅਸਲ ਵਿੱਚ ਫਿਲਮਾਂ ਤੇ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਈ ਫਿਲਮਾਂ ਦੇ ਨਾਮ ਸਾਨੂੰ ਯਾਦ ਰਹਿੰਦੇ ਆ ਕਈਆਂ ਦੇ ਨਹੀਂ ਰਹਿੰਦੇ ਕੁਛ ਬਹੁਤ ਲੋਕ ਪਸੰਦ ਕਰਦੇ ਕੁਛ ਨੂੰ ਨਹੀਂ ਕਰਦੇ ਫਿਲਮਾਂ ਦੀ ਗੱਲ ਨਹੀਂ ਹੈ ਅਸਲ ਵਿੱਚ ਜਿਹੜਾ ਇੱਕ ਸ਼ਬਦ ਤੁਸੀਂ ਵਰਤਿਆ ਪੰਜਾਬ 95 ਪੰਜਾਬ 95 ਸੰਧੂ ਸਾਹਿਬ ਇਹ ਪੰਜਾਬ 95 ਨੇ ਆਪਣੇ ਆਪ 'ਚ ਇੱਕ ਆਪਣਾ ਇਤਿਹਾਸ ਸਮੋਇਆ ਹੋਇਆ ਆ ਤੇ ਜਿਸ ਫਿਲਮ ਦਾ ਤੁਸੀਂ ਜ਼ਿਕਰ ਕੀਤਾ ਉਸ ਫਿਲਮ ਦੇ ਵਿੱਚ ਇੱਕ ਇਤਿਹਾਸ ਫਿਲਮਾਉਣ ਦਾ ਦਿਖਾਉਣ ਦਾ ਯਤਨ ਕੀਤਾ ਗਿਆ ਇਸ ਕਰਕੇ ਇਹ ਫਿਲਮ ਦਾ ਇੰਤਜ਼ਾਰ ਕਾਫ਼ੀ ਸਮੇਂ ਤੋਂ ਪੰਜਾਬੀ ਜਾਂ ਭਾਰਤ ਵਿੱਚ ਵਸਦੇ ਲੋਕ ਕਰ ਰਹੇ ਆ ਔਰ ਇਹਦੇ ਵਿੱਚ ਜੋ ਪ੍ਰਭ ਸੰਧੂ ਜੀ ਜੋ ਹੁਣ ਤੱਕ ਸਾਡੇ ਤੁਹਾਡੇ ਕੰਨਾਂ 'ਚ ਹੈ ਇਸ ਫਿਲਮ ਦੇ ਵਿੱਚ ਪੰਜਾਬ ਦਾ ਉਹ ਦੌਰ ਦਿਖਾਇਆ ਗਿਆ ਜਿਸ ਦੌਰ ਦਾ ਨਾਮ ਕਾਲਾ ਦੌਰ ਅਸੀਂ ਤੁਸੀਂ ਰੱਖਿਆ ਰੱਖਿਆ ਨਹੀਂ, ਸੱਚਮੁੱਚ ਕਾਲਾ ਦੌਰ ਹੀ ਸੀ। 1980 ਮਾ ਤੇ ਪੂਰਾ ਕਹਿ ਲਈਏ ਤੇ 1990 ਮਾ ਅੱਧਾ ਕੁ ਕਹਿ ਲਈਏ, ਤੇ ਜਿਹੜਾ ਉਹਦਾ ਅਖੀਰ ਸੰਨ 95 ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ 95 ਦਾ, ਉਹ ਪੰਜਾਬ 95 ਆਪਣੇ ਆਪ ਚ ਇੱਕ ਏਦਾਂ ਦਾ ਕੜਵਾ ਇਤਿਹਾਸ ਸਮੋਈ ਬੈਠਾ ਹੈ ਕਿ ਜਿਸ ਸ਼ਖਸੀਅਤ ਨੇ, ਜਿਸ ਵਿਅਕਤੀ ਨੇ, ਜਿਸ ਪੰਜਾਬੀ ਨੇ ਹਜ਼ਾਰਾਂ ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਲਵਾਰਸ ਕਹਿ ਕੇ ਫੂਕ ਦਿੱਤਾ ਗਿਆ, ਜਿਨ੍ਹਾਂ ਦੀਆਂ ਲਾਸ਼ਾਂ ਘਰਦਿਆਂ ਨੂੰ ਨਸੀਬ ਨਹੀਂ ਹੋਈਆਂ, ਜਿਨ੍ਹਾਂ ਨੂੰ ਫੂਕ ਦਿੱਤਾ ਗਿਆ ਇਹ ਕਹਿ ਕੇ ਕਿ ਭਾਈ ਇੱਥੇ ਲਵਾਰਸ ਹੈ, ਪਤਾ ਹੀ ਨਹੀਂ ਕੌਣ ਹੈ। ਹਜ਼ਾਰਾਂ ਨੌਜਵਾਨਾਂ ਦੀ ਭਾਲ ਕਰਨ ਵਾਲਾ, ਹਜ਼ਾਰਾਂ ਨੌਜਵਾਨਾਂ ਦੀ ਸ਼ਨਾਖਤ ਕਰਕੇ ਸੱਚ ਸਾਹਮਣੇ ਲਿਆਉਣ ਵਾਲਾ ਕਿ ਕਿੱਡੀ ਵੱਡੀ ਗਿਣਤੀ ਚ ਪੰਜਾਬੀ ਨੌਜਵਾਨ ਮੁੰਡਿਆਂ ਨੂੰ ਜਿਹੜਾ ਕਤਲ ਕੀਤਾ ਗਿਆ, ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਗਿਆ, ਗੋਲੀਆਂ ਦੇ ਨਾਲ ਮਾਰਿਆ ਗਿਆ, ਤਸੀਹੇ ਦੇ ਕੇ ਮਾਰਿਆ ਗਿਆ, ਜਦੋਂ ਸੱਚ ਲਿਆਉਣ ਵਾਲਾ ਵਿਅਕਤੀ ਜਿਹਦਾ ਨਾਮ ਕੁੱਲ ਦੁਨੀਆਂ ਤੱਕ ਜੀਵਿਤ ਰਹੇਗਾ, ਜਿਹਨੂੰ ਆਪਾਂ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਨਾਲ ਜਾਣਦੇ ਹਾਂ, ਇਹ 95 ਚ ਇੱਕ ਉਹ ਇਤਿਹਾਸ ਮੋਇਆ ਆ ਕਿ ਸਤੰਬਰ ਮਹੀਨਾ ਤੇ ਸੰਨ 1995 ਹਜ਼ਾਰਾਂ ਨੌਜਵਾਨਾਂ ਦੀ ਭਾਲ ਕਰਨ ਵਾਲਾ ਆਪ ਵੀ ਲਾਪਤਾ ਹੋ ਗਿਆ। ਉਸੇ ਪੁਲਿਸ ਨੇ, ਉਸੇ ਸਿਸਟਮ ਨੇ, ਉਹੀ ਸਰਕਾਰਾਂ ਨੇ ਇਸ ਜਸਵੰਤ ਸਿੰਘ ਖਾਲੜਾ ਨੂੰ ਵੀ ਉਸੇ ਢੰਗ ਦੇ ਨਾਲ ਕਤਲ ਕਰ ਦਿੱਤਾ। ਇਸ ਕਰਕੇ ਉਹ ਜਿਹੜਾ 95 ਹੈ ਬੜਾ ਵਿਸ਼ੇਸ਼ ਹੈ। ਪੰਜਾਬ 95 ਹਾਲਾਂਕਿ ਜਿਸ ਫਿਲਮ ਦਾ ਤੁਸੀਂ ਜ਼ਿਕਰ ਕੀਤਾ ਹੈ ਸੰਧੂ ਸਾਹਿਬ, ਉਸ ਰੂਪ ਵਿੱਚ ਰਿਲੀਜ਼ ਨਹੀਂ ਹੋ ਰਹੀ। ਇਹਦਾ ਨਾਮ ਪੰਜਾਬ 95 ਨਹੀਂ ਹੋਵੇਗਾ, ਕਿਉਂਕਿ ਪੰਜਾਬ 95 ਤੇ ਪਾਬੰਦੀਆਂ ਲੱਗ ਗਈਆਂ। ਆ 2-3 ਸਾਲ ਤੇ ਹੋ ਗਏ ਸੀ ਘੁਲਦਿਆਂ ਨੂੰ ਕਿ ਫਿਲਮ ਰਿਲੀਜ਼ ਹੋਵੇ, ਸਰਕਾਰ ਕਹਿੰਦੀ ਸੀ ਇੰਨੇ ਸੈਂਕੜੇ ਕੱਟ ਲਓ ਫਿਰ ਰਿਲੀਜ਼ ਹੋਣੀ ਹੈ। ਹੁਣ OTT ਪਲੇਟਫਾਰਮ ਦੇ ਉੱਪਰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਨਾਮ ਇਹਦਾ ਹੋਵੇਗਾ ਸਤਲੁਜ। ਸਤਲੁਜ ਦੇ ਨਾਮ ਤੇ ਇਹ ਫਿਲਮ ਰਿਲੀਜ਼ ਹੋ ਜਾਏਗੀ ਔਰ ਅਸੀਂ ਤੁਸੀਂ ਇਸ ਨੂੰ ਵੇਖ ਸਕਾਂਗੇ। ਹਾਲਾਂਕਿ ਕੁਛ ਕੱਟ ਜ਼ਰੂਰ ਲੱਗੇ ਹੈ, ਪਰੰਤੂ ਜਿਹੜੇ ਫਿਲਮ ਦੇ ਨਿਰਦੇਸ਼ਕ ਹੈ ਹਨੀ ਤਰੇਹਨ ਹੁਣੀ, ਉਹਨਾਂ ਨੇ ਇਹ ਦਾਅਵਾ ਕੀਤਾ ਕਿ ਫਿਲਮ ਬਿਲਕੁਲ ਅਸਲੀਅਤ ਹੈ, ਬਿਲਕੁਲ ਸੱਚ ਹੈ, ਬਿਲਕੁਲ ਏਦਾਂ ਦਾ ਕੁਛ ਵੀ ਤਬਦੀਲੀਆਂ ਨਹੀਂ ਕੀਤੀਆਂ ਜਿਹਨੂੰ ਤੁਸੀਂ ਕਹੋ ਜੀ ਆ ਤੇ ਫਿਲਮ ਦਾ ਰੂਪ ਹੀ ਬਦਲ ਦਿੱਤਾ। ਅਸਲ ਰੂਪ ਦੇ ਨਾਲ ਕਹਿੰਦੇ ਸੀ ਸਮਝੌਤਾ ਨਹੀਂ ਕੀਤਾ, ਭਾਵਾਂ ਕਿ ਕੋਈ ਕੱਟ ਜ਼ਰੂਰ ਲਾਉਣੇ ਪਏ ਹੈ। ਤੇ ਹੁਣ ਪ੍ਰਭ ਸੰਧੂ ਜੀ ਉਹ ਫਿਲਮ ਅਸੀਂ ਵੇਖਾਂਗੇ ਔਰ ਫਿਲਮ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਰੌਲਾ ਫਿਲਮ ਦਾ ਨਹੀਂ, ਪੰਜਾਬ ਦਾ ਅੱਜ ਦਾ ਨੌਜਵਾਨ ਚਾਹੇ ਕਿਸੇ ਵੀ ਰੂਪ ਵਿੱਚ ਹੈ, ਕਿਸੇ ਵੀ ਵਰਗ ਦੇ ਰੂਪ ਵਿੱਚ ਹੈ, ਉਹ ਪੰਜਾਬ ਦਾ ਇਤਿਹਾਸ ਉਸਨੂੰ ਭੁਲਾ ਦਿੱਤਾ ਗਿਆ ਕਿ ਇਸ ਪੰਜਾਬੀਆਂ ਨੇ ਹੰਡਾਇਆ ਕੀ ਹੈ, ਜਿਸ ਕਾਲੇ ਦੌਰ ਨੂੰ ਅਸੀਂ ਕਾਲਾ ਦੌਰ ਨਾਮ ਰੱਖਿਆ। ਆਖਿਰ ਕਾਲਾ ਦੌਰ ਕਿਉਂ ਸੀ? ਸੰਧੂ ਸਾਹਿਬ ਜਸਵੰਤ ਸਿੰਘ ਖਾਲੜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਜਦੋਂ ਸ਼ੁਰੂਆਤ ਕੀਤੀ ਇਹ ਸਾਰੇ ਕਾਸੇ ਦੀ ਕਿ ਲੱਭੀਏ ਤੇ ਸਹੀ ਹੈ, ਵਾਪਰਿਆ ਕੀ ਹੈ ਪੰਜਾਬ ਦੇ ਵਿੱਚ, ਘਰੋਂ ਨੌਜਵਾਨ ਗਿਆ ਵਾਪਸ ਹੀ ਨਹੀਂ ਆਇਆ। ਸੰਧੂ ਸਾਹਿਬ ਕਈ ਕਈ ਸਾਲ ਮਾਵਾਂ ਅਡੀਕਦੀਆਂ ਰਹੀਆਂ ਆਪਣੇ ਬਨੇਰਿਆਂ ਤੇ ਖੜ ਕੇ ਕਿ ਮੇਰਾ ਪੁੱਤ ਅੱਜ ਵਾਪਸ ਆਏਗਾ, ਕਈ ਕਈ ਸਾਲ ਪੰਜਾਬ ਦੇ ਵਿੱਚ। ਇਹ ਕੋਈ ਝੂਠ ਨਹੀਂ ਹੈ, ਕਿਸੇ ਫਿਲਮ ਦਾ ਦ੍ਰਿਸ਼ ਨਹੀਂ, ਤੁਸੀਂ ਪੰਜਾਬੀ ਕਿਸੇ ਬਜ਼ੁਰਗ ਨੂੰ ਕਿਸੇ ਪਿੰਡ ਦੀ ਘੰਟੀ ਖੜਕਾ ਕੇ ਪੁੱਛਿਓ ਕਿ ਹਰੇਕ ਪਿੰਡ ਦੇ ਵਿੱਚ ਚਾਰ ਮਾਵਾਂ ਇੱਦਾਂ ਦੀਆਂ ਹੋਣਗੀਆਂ ਜਿਨ੍ਹਾਂ ਨੇ ਕਈ ਸਾਲ, ਉਹਨਾਂ ਦੀਆਂ ਅੱਖਾਂ ਰਹਿ ਗਈਆਂ ਡੀਕਦੀਆਂ ਸੀ ਕਿ ਘਰੋਂ ਮੇਰਾ ਪੁੱਤ ਗਿਆ, ਕੋਈ ਟਰੱਕ ਤੇ ਗਿਆ, ਕੋਈ ਕੰਮ ਧੰਦੇ ਤੇ ਗਿਆ, ਕੋਈ ਡਰਾਈਵਿੰਗ ਲਈ ਗਿਆ, ਕੋਈ ਦੁਕਾਨ ਤੇ ਗਿਆ, ਕੋਈ ਰਿਸ਼ਤੇਦਾਰੀ ਤੇ ਗਿਆ, ਤੇ ਵਾਪਸ ਹੀ ਨਹੀਂ ਆਇਆ। ਕਿਉਂਕਿ ਉਹਨੂੰ ਕੀ ਪਤਾ ਸੀ ਕਿ ਉਹਦਾ ਪੁੱਤਰ ਤੇ ਕਤਲ ਕਰ ਦਿੱਤਾ ਗਿਆ, ਝੂਠੇ ਪੁਲਿਸ ਮੁਕਾਬਲੇ ਚ ਮਾਰ ਦਿੱਤਾ ਗਿਆ, ਪੰਜਾਬ ਦੀ ਖੁਸ਼ਹਾਲੀ ਦੇ ਨਾਂ ਤੇ ਪੰਜਾਬ ਨੂੰ ਕਿਸ ਢੰਗ ਦੇ ਨਾਲ ਨੌਜਵਾਨਾਂ ਦੇ ਕਤਲ ਹੋਏ ਸੀ ਜਿਹਨੂੰ ਆਪਾਂ ਕਾਲਾ ਦੌਰ ਆਖਦੇ। ਉਸ ਕਾਲੇ ਦੌਰ ਦੀਆਂ ਉਹ ਮਾਵਾਂ ਆਪਣੇ ਹੰਝੂਆਂ ਨਾਲ ਹੀ ਆਪਣੀ ਨਿਗਾਹ ਗਵਾ ਬੈਠੀਆਂ। ਅੱਜ ਵੀ ਕੁਛ ਮਾਵਾਂ ਉਹ ਜੀਵਤ ਹੈ ਜਿਹੜੀਆਂ ਉਹਨਾਂ ਨੂੰ ਉਡੀਕਦੀਆਂ। ਜਸਵੰਤ ਸਿੰਘ ਖਾਲੜਾ ਨੇ ਇਰਾਦਾ ਕੀਤਾ ਔਰ ਜਿਸ ਜਸਵੰਤ ਸਿੰਘ ਖਾਲੜਾ ਦੇ ਇਸ ਫਿਲਮ ਦੇ ਵਿੱਚ ਸੰਧੂ ਸਾਹਿਬ ਜ਼ਿਕਰ ਹੈ, ਉਹ ਕੈਨੇਡਾ ਦੀ ਧਰਤੀ ਦੇ ਨਾਲ ਵੀ ਨਾਮ ਜੁੜਿਆ ਹੈ। ਮੈਨੂੰ ਬਹੁਤ ਸਾਰੇ ਸਰੋਤੇ ਵੀ ਅੱਜ ਇਸ ਪਲੇਟਫਾਰਮ ਤੇ ਆਉਣਗੇ, ਤੁਹਾਨੂੰ ਦੱਸਣਗੇ ਕਿ ਜਸਵੰਤ ਸਿੰਘ ਖਾਲੜਾ ਦੀ ਵਾਹ ਫੜੀ ਸੀ ਕੈਨੇਡਾ ਦੇ ਲੋਕਾਂ ਨੇ, ਪੰਜਾਬੀਆਂ ਨੇ ਉੱਥੇ ਵਸਦਿਆਂ ਨੇ, ਕਿ ਖਾਲੜਾ ਸਾਹਿਬ ਤੁਸੀਂ ਵਾਪਸ ਨਾ ਜਾਇਓ, ਤੁਹਾਨੂੰ ਛੱਡਣਾ ਨਹੀਂ, ਨਹੀਂ ਤੇ ਉਹਨਾਂ ਨੇ ਤੇ ਉਸ ਵਿਅਕਤੀ ਨੂੰ ਸਲੂਟ ਹੈ। ਜਦੋਂ ਪਤਾ ਹੋਵੇ ਕਿ ਮੇਰਾ ਵੀ ਕਤਲ ਹੋ ਸਕਦਾ ਹੈ ਤੇ ਜਸਵੰਤ ਸਿੰਘ ਖਾਲੜਾ ਸੰਧੂ ਸਾਹਿਬ ਵਾਪਸ ਆਉਂਦਾ ਹੈ ਆਪਣੇ ਪੰਜਾਬ, ਆਪਣੀ ਧਰਤੀ ਤੇ, ਵੋਟਾਂ ਲੜ ਨਹੀਂ ਆਇਆ ਸੀ, ਵੋਟਾਂ ਲੈਣ ਨਹੀਂ ਆਇਆ ਸੀ, ਨਾ ਉਸਨੇ ਕੋਈ ਪਾਰਟੀ ਬਣਾਉਣੀ ਸੀ, ਕੀ ਕਰਨ ਆਇਆ ਸੀ ਕਿ ਮੈਂ ਭਾਲ ਕਰਨੀ ਹੈ ਉਹ ਹਜ਼ਾਰਾਂ ਨੌਜਵਾਨਾਂ ਦੀ ਜਿਹੜੇ ਘਰੋਂ ਗਏ ਵਾਪਸ ਨਹੀਂ ਆਏ। ਤੇ ਜਦੋਂ ਉਸਨੇ ਭਾਲ ਸ਼ੁਰੂ ਕੀਤੀ ਅੰਮ੍ਰਿਤਸਰ ਤੋਂ ਕੀਤੀ, ਆਖਦੇ ਆ ਜੋ ਮੇਰੇ ਕੋਲ ਜਿੰਨਾ ਇੱਕ ਜਾਣਕਾਰੀ ਹੈ, ਨਗਰ ਨਿਗਮ ਦੇ ਰਿਕਾਰਡ ਤੋਂ ਭਾਲ ਕੀਤੀ, ਜਦੋਂ ਖੰਗਾਲਿਆ ਤੇ ਪਤਾ ਲੱਗਾ ਕਿ 297 ਜਣਿਆਂ ਦੀ ਜਾਣਕਾਰੀ ਮਿਲੀ, ਜਦੋਂ ਜਿਹਨਾਂ ਨੂੰ ਅਣਪਛਾਤੇ ਕਹਿ ਕੇ ਜਿਹੜਾ ਉਹਨਾਂ ਦੇ ਅੰਤਿਮ ਸੰਸਕਾਰ ਕਰ ਦਿੱਤੇ ਗਏ। ਫਿਰ ਉਹ ਸੂਚੀ ਜਦੋਂ ਤਿਆਰ ਕੀਤੀ ਗਈ ਉਹਦੇ ਵਿੱਚ ਦਰਗਿਆਣਾ ਮੰਦਿਰ ਜਿਹੜਾ ਸ਼ਮਸ਼ਾਨ ਘਾਟ ਉਹਦਾ ਜ਼ਿਕਰ ਹੈ ਕਿ ਕਿੱਡੇ ਵੱਡੇ ਪੱਧਰ ਤੇ, ਔਰ ਅੰਕੜਾ ਕਹਿੰਦੇ 25,000 ਦੇ ਨੇੜੇ ਤੇੜੇ ਸੀ ਜਸਵੰਤ ਸਿੰਘ ਖਾਲੜਾ। ਤੇ ਜਦੋਂ ਅੰਕੜਾ ਵਧਣ ਲੱਗਾ, ਜਦੋਂ ਸੱਚ ਸਾਹਮਣੇ ਆਉਣ ਲੱਗਾ ਤੇ ਪ੍ਰਭ ਸੰਧੂ ਜੀ ਉਹ ਸੱਚ ਲਿਆਉਣ ਵਾਲੇ ਨੂੰ ਕਤਲ ਕਰ ਦਿੱਤਾ ਗਿਆ। ਇਸੇ ਪੰਜਾਬ ਦੀ ਪੁਲਿਸ ਨੇ, ਇਸੇ ਪੰਜਾਬ ਦੀਆਂ ਸਰਕਾਰਾਂ ਨੇ, ਇੱਥੋਂ ਦੇ ਢਾਂਚੇ ਨੇ ਉਸ ਜਸਵੰਤ ਸਿੰਘ ਖਾਲੜਾ ਦੀ ਆਵਾਜ਼ ਨੂੰ ਹੀ ਸਦਾ ਲਈ ਬੰਦ ਕਰ ਦਿੱਤਾ। ਹਾਲਾਂਕਿ ਅਸੀਂ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਦਾ ਦਰਜਾ ਦਿੰਦੇ ਹਾਂ, ਪਰੰਤੂ ਉਹ ਜਿਹੜੀਆਂ ਸਰਕਾਰਾਂ ਉੱਤੇ ਜਸਵੰਤ ਸਿੰਘ ਖਾਲੜੇ ਨੂੰ ਟਿੱਚ ਵੀ ਨਹੀਂ ਸਮਝਦੀਆਂ, ਅੱਜ ਵੀ ਜਸਵੰਤ ਸਿੰਘ ਖਾਲੜਾ ਕਿਸੇ ਸਰਕਾਰ ਦੀ ਜਵਾਨ ਦੇ ਨਾਮ ਤੇ ਨਹੀਂ ਹੈਗਾ। ਕੋਈ ਜਾਣਦੀ ਨਹੀਂ ਸਰਕਾਰ ਕਿ ਜਸਵੰਤ ਸਿੰਘ ਖਾਲੜਾ ਕੌਣ ਹੋਵੇਗਾ। ਜਦੋਂ ਉਹਦੀ ਫਿਲਮ ਤਿਆਰ ਕੀਤੀ ਗਈ ਤੇ ਉਸ ਫਿਲਮ ਨੂੰ ਰੋਕਾਂ ਲਾਈਆਂ ਗਈਆਂ ਤੇ ਅੱਜ ਉਹ ਰੋਕਾਂ ਇੱਕ ਵਾਰ ਹਟਣ ਦੀ ਜਾਣਕਾਰੀ ਮਿਲੀ ਹੈ। ਸੋ ਪੰਜਾਬ 95 ਤਾਂ ਨਹੀਂ, ਨਾਮ ਬਦਲ ਕੇ ਸਤਲੁਜ ਨਾਮ ਦੇ ਨਾਲ ਸੰਧੂ ਸਾਹਿਬ ਫਿਲਮ ਰਿਲੀਜ਼ ਹੋਈ ਹੈ। ਉਮੀਦ ਕਰਦੇ ਹਾਂ ਕਿ ਉਹਦੇ ਵਿੱਚ ਸੱਚਾ ਸੁੱਚਾ ਇਤਿਹਾਸ ਦਿਖਾਇਆ ਹੋਵੇਗਾ। ਬਾਕੀ ਜਦੋਂ ਫਿਲਮ ਅਸੀਂ ਤੁਸੀਂ ਵੇਖਾਂਗੇ ਤੇ ਜ਼ਰੂਰ ਟਿੱਪਣੀ ਕਰਾਂਗੇ।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਜੀ ਬਿਲਕੁਲ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਤੇ ਆਈ ਥਿੰਕ ਕੱਲ ਕੁਛ ਲਾਈਨ ਦੇ ਵਿੱਚ ਪ੍ਰੋਬਲਮ ਸੀਗੀਆਂ, ਕੁਛ ਲਾਈਨ ਫੋਨ ਲਾਈਨ ਦੇ ਵਿੱਚ ਇਸ਼ੂ ਆ ਰਹੇ ਸੀਗੇ। ਸੋ ਉਮੀਦ ਕਰਦਾ ਅੱਜ ਤੁਹਾਡੇ ਫੋਨ ਲੱਗ ਜਾਣਗੇ, ਪਰ ਫਿਰ ਵੀ ਤੁਸੀਂ ਅੱਜ ਇੱਕ ਵਾਰ ਟਰਾਈ ਕਰਕੇ ਵੇਖ ਲਓ, ਨਹੀਂ ਤਾਂ ਫਿਰ ਕੁਛ ਹੋਰ ਰੀਫਰੈਸ਼ ਵਗੈਰਾ ਕਰਕੇ ਦੇਖਦੇ ਹਾਂ ਆਪਾਂ। 905-673-3337 905-673-3337 ਸਟੂਡੀਓ ਦੇ ਨੰਬਰ ਨੇ। ਸੋ ਉਮੀਦ ਕਰਦੇ ਹਾਂ ਕਿ ਅੱਜ ਲਾਈਨਸ ਚੱਲਣਗੀਆਂ। ਸੋ ਨਾਲ ਦੀ ਨਾਲ ਆਲ ਵੇ ਰੂਫਰਸ ਵਾਲਿਆਂ ਦਾ ਸੁਨੇਹਾ ਦੇ ਦਈਏ, ਜੇ ਤੁਸੀਂ ਘਰ ਦੀ ਕਮਰਸ਼ੀਅਲ ਯੂਨਿਟ ਦੀ ਛੱਤ ਚੇਂਜ ਕਰਵਾਉਣੀ ਹੈ, ਨਵੀਂ ਲਵਾਉਣੀ ਹੈ ਜਾਂ ਰਿਪੇਅਰ ਕਰਵਾਉਣੀ ਹੈ, ਤੁਸੀਂ ਆਲ ਵੇ ਰੂਫਰਸ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ। 15 ਸਾਲਾਂ ਦਾ ਤਜਰਬਾ ਹੈ ਇਹਨਾਂ ਨੂੰ, ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, ਕਿਸੇ ਵੀ ਤਰ੍ਹਾਂ ਦੀ ਰੂਫ ਹੋਵੇ, ਤੁਸੀਂ ਕਾਲ ਕਰਨੀ ਹੈ ਜੀ ਆਲ ਵੇ ਰੂਫਰ ਵਾਲਿਆਂ ਨੂੰ, 647-505-0943, 647-505-0943 ਆਲ ਵੇ ਰੂਫਰਸ ਵੱਲ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਰਮੇਸ਼ ਜੀ, ਅਗਲੀ ਖਬਰ ਵੱਲ ਜੇ ਆਪਾਂ ਚੱਲੀਏ, ਤਾਂ ਪੰਜਾਬ ਕਾਂਗਰਸ ਦੇ ਵਿੱਚ ਪਿਛਲੇ ਦਿਨੀ ਖਬਰਾਂ ਸੁਣਨ ਨੂੰ ਮਿਲੀਆਂ ਕਿ ਧੜੇਬੰਦੀ ਹੋ ਗਈ ਆ, ਅਤੇ ਇਸ ਦਾ ਫਿਰ ਦੂਜੇ ਪਾਸੇ ਵਿਰੋਧੀਆਂ ਵਾਲੇ ਪਾਸੇ ਦਾ ਬਹੁਤ ਚਾਅ ਚੜ੍ਹ ਗਿਆ ਹੋਣਾ ਜੀ, ਬਾਗੋ ਬਾਗ ਹੋ ਗਏ ਹੋਣੇ ਆ।
1: ਸੰਧੂ ਸਾਹਿਬ, ਬਾਗੋ ਬਾਗ ਹੋਣਾ ਸੁਭਾਵਿਕ ਹੈ ਵਿਰੋਧੀਆਂ ਦਾ, ਖਾਸ ਕਰਕੇ ਆਮ ਆਦਮੀ ਪਾਰਟੀ, ਕਿਉਂਕਿ ਅੱਜ ਦੇ ਸਿਆਸੀ ਹਾਲਾਤਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਨੂੰ ਕੋਈ ਸਿਆਸੀ ਟੱਕਰ ਦੇ ਰਹੀ ਹੈ ਤੇ ਉਹ ਕਾਂਗਰਸ ਹੈ। ਅੰਕੜਾ ਵਿਗਿਆਨ ਜਿਹਨਾਂ ਨੂੰ ਆਪਾਂ ਰਾਜਨੀਤੀ ਦੇ ਮਾਹਰ ਆਖਦੇ, ਰਾਜਨੀਤਿਕ ਪੰਡਿਤ ਆਖਦੇ, ਉਹਨਾਂ ਦਾ ਅੰਕੜਾ ਵਿਗਿਆਨ ਕਾਫੀ ਸਮੇਂ ਤੋਂ ਇਹ ਇਸ਼ਾਰਾ ਦੇ ਰਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਹੁੰਦਾ ਹੈ। ਹਾਲਾਂਕਿ ਕੱਲ ਆਉਣ ਵਾਲੇ ਦਿਨਾਂ ਚ ਭਾਜਪਾ ਕਿਸ ਸਥਾਨ ਤੇ ਆਉਂਦੀ ਹੈ ਉਹ ਕੱਲ ਦੀਆਂ ਗੱਲਾਂ ਨੇ, ਮੈਂ ਅੱਜ ਦੀ ਗੱਲ ਕਰ ਰਿਹਾ। ਅੱਜ ਜਦੋਂ ਇਹ ਹੋਵੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਹੈ ਤੇ ਕਾਂਗਰਸ ਦੇ ਵਿੱਚ ਪੈ ਜੇ ਕਾਟੋ ਕਲੇਸ਼ ਤੇ ਕਾਂਗਰਸ ਵਾਲੇ ਆਪਸ ਵਿੱਚ ਹੀ ਧੜੇਬੰਦੀ ਕਰਕੇ ਬਹਿ ਜਾਣ ਤੇ ਵੋਟਾਂ ਹੁਣ ਸਿਰ ਤੇ, ਤੇ ਪ੍ਰਭ ਸੰਧੂ ਜੀ ਫਿਰ ਤੇ ਗੱਲ ਸਿੱਧੀ ਪੱਧਰੀ ਹੈ ਕਿ ਇਹ ਰੌਲਾ ਬੜਾ ਵੱਡਾ ਰੌਲਾ ਹੈ, ਛੋਟਾ ਰੌਲਾ ਨਹੀਂ ਹੈ, ਤੇ ਇਹ ਆਮ ਆਦਮੀ ਪਾਰਟੀ ਦਾ ਬਾਗੋ ਬਾਗ ਹੋਣਾ ਸੁਭਾਵਿਕ ਹੈ। ਕਿਉਂਕਿ ਆਮ ਆਦਮੀ ਪਾਰਟੀ, ਪ੍ਰਭ ਸੰਧੂ ਜੀ, ਤਾਜ਼ਾ ਅੰਕੜਾ ਵਿਗਿਆਨ ਦੂਜੇ ਪਾਸੇ ਆ ਕਿ ਜੇ ਜਿੱਤਣ ਵਾਲਿਆਂ ਵਿੱਚ ਨਹੀਂ ਤੇ ਹਾਰਨ ਵਾਲਿਆਂ ਚ ਵੀ ਨਹੀਂ ਹੈ। ਪਾਰਟੀ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਆਮ ਆਦਮੀ ਪਾਰਟੀ ਪੰਜਾਬ ਦੀਆਂ ਕਈ ਸੀਟਾਂ ਨੇ, ਬਾਕੀ ਕਈ ਦਿੱਗਜ ਇੱਦਾਂ ਦੇ ਹੈਗੇ ਆ ਜਿਹਨਾਂ ਨੇ ਆਪਣਾ ਇੱਦਾਂ ਦਾ ਅਸਰ ਸੂਕ ਬਣਾ ਲਿਆ ਆਪਣੀ ਛਵੀ ਇਹੋ ਜਿਹੀ ਬਣਾ ਲਈ ਹੈ ਕਿ ਸੀਟਾਂ ਚ ਟੱਕਰ ਦੇਣਗੇ, ਬਾਕੀ ਜਿੱਤ ਵਾਲੀਆਂ ਸੀਟਾਂ ਵੀ ਹੈਗੀਆਂ। ਤੇ ਜਦੋਂ ਉਹਦਾ ਗਿਣਤੀ ਵਧੇ, ਕਾਂਗਰਸ ਕਮਜ਼ੋਰ ਹੋਵੇ, ਧੜੇਬੰਦੀ ਸਾਹਮਣੇ ਆਵੇ, ਤੇ ਫਿਰ ਆਮ ਆਦਮੀ ਪਾਰਟੀ ਤੇ ਖੁਸ਼ ਹੋਣੀ ਹੈ। ਹੁਣ ਦੂਜੇ ਪਾਸੇ ਜੇ ਕਾਂਗਰਸ ਦਾ ਤੁਸੀਂ ਹੁਣ ਜ਼ਿਕਰ ਛੇੜਿਆ, ਦੇਖੋ ਕਾਂਗਰਸ ਦਾ ਮੈਂ ਬੀਤੇ ਕੱਲ ਜ਼ਿਕਰ ਕਰ ਦਿੱਤਾ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ, ਜਾਂ ਇੰਝ ਕਹੀਏ ਕਿ ਚਰਨਜੀਤ ਸਿੰਘ ਚੰਨੀ ਅੱਗੇ ਲੱਗੇ, ਤੇ ਜਿਹੜੇ ਹੋਰ ਮੇਰੇ ਵਰਗੇ ਸੀਗੇ ਰਾਜਾ ਵੜਿੰਗ ਦੇ ਨਾਲ ਨਾਰਾਜ਼, ਉਹ ਆ ਗਏ ਚਰਨਜੀਤ ਸਿੰਘ ਚੰਨੀ ਤੋਂ, ਇੱਕ ਅਣਐਲਾਨਿਆ ਧੜਾ ਬਣ ਗਿਆ। ਔਰ ਉਸ ਧੜੇ ਨੇ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਦਿੱਤਾ ਆਪਣੀ ਹਾਈ ਕਮਾਂਡ ਨੂੰ, ਅਲਟੀਮੇਟਮ ਇਸ ਗੱਲ ਦਾ ਦਿੱਤਾ ਕਿ ਜਿਹੜੀਆਂ ਤੁਸੀਂ ਤਾਜ਼ਾ ਤਰੀਨ ਅਹੁਦੇਦਾਰੀਆਂ ਐਲਾਨ ਕੀਤੀਆਂ, 14 ਅਹੁਦੇਦਾਰੀਆਂ ਨਹੀਂ ਹੈਗੀਆਂ, ਉਹ ਤਾਂ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਉਹ ਤਾਂ ਐਵੇਂ ਹੀ ਆ ਕਿ ਤੂੰ ਇਹਨੂੰ ਵੀ ਖੁਸ਼, ਮੈਨੂੰ ਵੀ ਖੁਸ਼, ਸਾਰੇ ਖੁਸ਼ ਕੀਤੇ ਆ, ਉਹ ਜਿਹੜੀਆਂ 14 ਐਲਾਨ ਕੀਤੀਆਂ ਕਹਿੰਦੇ ਸਾਨੂੰ ਨੀ ਮਨਜ਼ੂਰ। ਔਰ ਇਹ ਗੱਲ ਬੜੀ ਸਪਸ਼ਟ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਚਰਨਜੀਤ ਸਿੰਘ ਚੰਨੀ ਡਿਮਾਂਡ ਕਰ ਰਿਹਾ ਕਿ ਮੇਰੇ ਕੋਲ ਹੋਣੀ ਚਾਹੀਦੀ ਹੈ, ਕਿ ਮੈਂ ਪ੍ਰਧਾਨਗੀ ਡਿਜ਼ਰਵ ਕਰਦਾ। ਹੁਣ ਉਹਦਾ ਰਾਜਾ ਵੜਿੰਗ ਨੇ ਅੱਜ ਜਵਾਬ ਦਿੱਤਾ ਕਿ ਭਾਈ ਮੈਂ ਪ੍ਰਧਾਨ ਹੈ, ਮੈਨੂੰ ਰਾਹੁਲ ਗਾਂਧੀ ਨੇ ਬਣਾਇਆ, ਤੇ ਮੈਨੂੰ ਕੋਈ ਨਾਰਾਜ਼ਗੀ ਨਹੀਂ ਨਾ ਕਿਸੇ ਦੇ ਨਾਲ, ਚਾਹੇ ਚਰਨਜੀਤ ਸਿੰਘ ਚੰਨੀ ਆ ਚਾਹੇ ਕੋਈ ਹੋਰ ਹੈ, ਮੁੱਖ ਮੰਤਰੀ ਦਾ ਚਿਹਰਾ ਮੈਂ ਹੈ ਨਹੀਂ, ਚਰਨਜੀਤ ਸਿੰਘ ਚੰਨੀ ਮੇਰੇ ਸੀਨੀਅਰ ਲੀਡਰ ਹੈ, ਮੇਰੇ ਸਿਰ ਦਾ ਤਾਜ ਹੈ, ਸਾਰੇ ਸੀਨੀਅਰ ਲੀਡਰ। ਅੱਜ ਰਾਜਾ ਵੜਿੰਗ ਬੜਾ ਸੌਫਟ ਕਾਰਨਰ ਜਿਹਨੂੰ ਆਖਦੇ ਹੈ, ਉਹਨਾਂ ਨੇ ਕੋਈ ਏਦਾਂ ਦੇ ਸ਼ਬਦ ਨਹੀਂ ਵਰਤੇ ਕਿ ਕੱਲ ਬਗਾਵਤ ਕੀਤੀ ਹੈ, ਵਿਰੋਧੀ ਧੜਾ ਹੋ ਗਿਆ। ਉਹ ਕਹਿੰਦੇ ਜੀ ਕਾਂਗਰਸੀ ਲੋਕ ਸੀ, ਇਕੱਠੇ ਹੋ ਗਏ, ਕਾਂਗਰਸ ਦੀ ਮੀਟਿੰਗ ਸੀ, ਕੋਈ ਰੌਲਾ ਹੀ ਨਹੀਂ। ਕਿਉਂਕਿ ਰਾਜਾ ਵੜਿੰਗ ਨੂੰ ਇਸ ਗੱਲ ਦਾ ਪਤਾ ਕਿ ਖੌਰੂ ਖੱਪਾ ਤੇ ਪਹਿਲਾਂ ਹੀ ਪੈ ਗਿਆ, ਜੇ ਖੌਰੂ ਖੱਪਾ ਹੋਰ ਵੱਧ ਗਿਆ ਤੇ ਮੇਰੀ ਤੇ ਕੁਰਸੀ ਗਈ ਹੈ, ਜਿਹੜੀ ਰਾਜਾ ਵੜਿੰਗ ਹੁਣ ਤੱਕ ਬਚਾਉਣ ਚ ਕਾਮਯਾਬ ਰਹੇ ਹੈ। ਹੁਣ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਜਦੋਂ ਇਹ ਅਲਟੀਮੇਟਮ ਦੇ ਦਿੱਤਾ, ਕੇਂਦਰ ਸਰਕਾਰ ਦੇ ਕੋਲ ਸੁਨੇਹਾ ਵੀ, ਮਾਫ ਕਰਨਾ, ਇਹਨਾਂ ਦੀ ਕੇਂਦਰੀ ਟੀਮ ਦੇ ਕੋਲ ਸੁਨੇਹਾ ਵੀ ਪਹੁੰਚ ਗਿਆ, ਹਾਈ ਕਮਾਂਡ ਜਿਹਨੂੰ ਕਹਿੰਦੇ ਆ। ਹੁਣ ਹਾਈ ਕਮਾਂਡ ਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਉਹ ਰਾਹੁਲ ਗਾਂਧੀ ਹੈ। ਰਾਹੁਲ ਗਾਂਧੀ ਪ੍ਰਭ ਸੰਧੂ ਜੀ ਵਿਦੇਸ਼ ਦੌਰੇ ਤੇ ਹੈ, ਜਿਹਨਾਂ ਨੇ 7 ਤਰੀਕ ਨੂੰ ਵਾਪਸ ਆਉਣਾ, 3 ਦਿਨ ਰਹਿੰਦੇ ਅਜੇ। ਹੁਣ ਇਹ ਪਤਾ ਲੱਗਾ ਕਿ ਦਿੱਲੀ ਵਾਲੇ ਕਹਿੰਦੇ ਕਿ ਚੰਨੀ ਸਾਹਿਬ 3-4 ਦਿਨ ਵੱਟ, ਜਿਹਨੂੰ ਕਹਿੰਦੇ ਕਿ ਚੁੱਪ ਕਰਕੇ ਦੜ ਵੱਟ ਕੇ ਕਹਿੰਦੇ ਬਹਿ ਜਾਓ 3-4 ਦਿਨ। ਤੇ ਜਦੋਂ ਹੀ ਰਾਹੁਲ ਗਾਂਧੀ ਆ ਗਏ ਕਹਿੰਦੇ ਤੁਹਾਨੂੰ ਦਿੱਲੀ ਸੱਦਾਂਗੇ, ਮਸਲਾ ਹੱਲ ਹੋ ਜਾਏਗਾ। ਹੁਣ ਰਾਹੁਲ ਗਾਂਧੀ ਨੇ 7 ਜੁਲਾਈ ਨੂੰ ਆਉਣਾ ਹੈ, ਤੇ ਵੇਖਦੇ ਹਾਂ ਕਿੰਨੇ ਕੁ ਦਿਨ ਆਰਾਮ ਕਰਦੇ ਆ, ਤੇ ਫਿਰ ਕਿੱਦਣ ਨੂੰ ਪੰਜਾਬ ਦੀ ਲੀਡਰਸ਼ਿਪ ਨੂੰ ਦੁਬਾਰਾ ਤਲਬ ਕਰਦੇ ਆ ਤੇ ਕੀ ਫੈਸਲਾ ਲੈਂਦੇ ਆ। ਉਵੇਂ ਇਸ ਵੇਲੇ ਭਾਈ ਕਾਂਗਰਸ ਲਈ ਪੰਜਾਬ 'ਚ ਕੋਈ ਸ਼ੁਭ ਸੰਕੇਤ ਨਜ਼ਰ ਨਹੀਂ ਆ ਰਹੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਹਰਪ੍ਰੀਤ ਸਿਆਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਸੁਪਰਵਾਈਜ਼ਰ ਅਤੇ ਹੈਲਥ ਇੰਸ਼ੋਰੈਂਸ ਦੇ ਡੈਂਟਲ ਪਲਾਨ ਦੀ ਜਾਣਕਾਰੀ ਲੈਣੀ ਹੈ, ਜਾਂ ਤੁਸੀਂ ਇੰਸ਼ੋਰੈਂਸ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਤਾਂ ਤੁਸੀਂ ਹਰਪ੍ਰੀਤ ਸਿਆਣੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ। 416-817-6500 416-817-6500 ਹਰਪ੍ਰੀਤ ਸੈਣੀ, ਟੋਪ ਚੁਆਇਸ ਇੰਸ਼ੋਰੈਂਸ। ਔਰ ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਨੰਬਰ ਤੁਸੀਂ ਸੇਵ ਕਰਕੇ ਰੱਖ ਲਓ, ਕਿਉਂਕਿ ਮੌਰਗੇਜ ਦੀਆਂ ਜਿਹੜੀਆਂ ਪਰੇਸ਼ਾਨੀਆਂ ਆ ਉਹਨਾਂ ਤੋਂ ਤੁਸੀਂ ਬਚਣਾ ਚਾਹੁੰਦੇ ਹੋ, ਮੌਰਗੇਜ ਹੋ ਨਹੀਂ ਰਹੀ, ਮੌਰਗੇਜ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ, ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਦੀ ਜ਼ਰੂਰਤ ਆ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ 647-685-9000 647-685-9000 'ਤੇ ਗੱਲਬਾਤ ਹੋ ਸਕਦੀ ਆ ਹਰਮਨ ਬੱਤਾ ਹੋਣਾ ਦੇ ਨਾਲ।
3: ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577 416-671-0577।
0: ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਅਯੁੱਧਿਆ ਤੋਂ ਬਾਅਦ ਹੋਰ ਮੰਦਰਾਂ ਦੇ ਵਿੱਚ ਵੀ ਚੜਾਵੇ ਦੀ ਗੜਬੜੀ ਸਾਹਮਣੇ ਆਈ ਹੈ ਜੀ।
1: ਪ੍ਰਭ ਸੰਧੂ ਜੀ, ਗੱਲ ਆ ਕਿ ਇਹ ਜਿਹੜੇ ਮਸਲੇ ਹੁੰਦੇ ਨਾ ਗੜਬੜੀਆਂ ਦੇ, ਹੇਰਾ ਫੇਰੀ ਤੇ, ਜਿੱਡੇ ਵੱਡੇ ਪੱਧਰ ਤੇ ਭਾਰਤ ਦੇ ਲੋਕ ਵੀ ਭ੍ਰਿਸ਼ਟਾਚਾਰ ਦਾ ਆਦੀ ਹੋ ਗਏ ਹੈ, ਚਾਹੇ ਕੋਈ ਸਰਕਾਰੀ ਵਿਭਾਗ ਜਾਂ ਨੌਕਰੀ ਕਰਦਾ, ਚਾਹੇ ਕਿਸੇ ਦਾ ਹੋਰ ਢੰਗ ਦਾ ਕੋਈ ਕੰਮ ਧੰਦਾ ਹੈ, ਮੰਦਰਾਂ ਦੀ ਗੱਲ ਕਰੀਏ, ਗੁਰਦੁਆਰਿਆਂ ਦੀ ਗੱਲ ਕਰੀਏ, ਬੜੀ ਵਾਰ ਹੇਰਾ ਫੇਰੀਆਂ ਦੀਆਂ ਖਬਰਾਂ ਸਾਹਮਣੇ ਆਈਆਂ, ਬੜੀ ਵਾਰ ਰੌਲੇ ਪਏ ਹੈ। ਹੁਣ ਜਿਹੜਾ ਤੁਸੀਂ ਅਯੁੱਧਿਆ ਦਾ ਜ਼ਿਕਰ ਕੀਤਾ, ਉਹ ਮਸਲਾ ਤੇ ਅਜੇ ਚੱਲ ਹੀ ਰਿਹਾ, ਪਤਾ ਨਹੀਂ ਕਿੱਥੇ ਕੁ ਜਾ ਕੇ ਨਿਬੜਨਾ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਅਯੁੱਧਿਆ ਵਿੱਚ ਬਹੁਤ ਵੱਡੇ ਪੱਧਰ ਤੇ ਚੜਾਵੇ ਦੀ ਚੋਰੀ ਹੋਈ ਹੈ, ਇਹ ਸੱਚ ਸਾਬਤ ਹੋ ਚੁੱਕਿਆ ਆ। ਹੁਣ ਉਹਦੇ ਵਿੱਚ ਜਿਹੜੇ ਨਾਂ ਵੀ ਜਿਹੜੇ ਉਹਨੂੰ ਆਪਾਂ ਟਰੱਸਟ ਦੇ ਕਰਤਾ ਧਰਤਾ ਬਣਾਏ, ਜਿਹਨਾਂ ਦੇ ਹੱਥ ਸਾਰਾ ਕੁਛ ਸੀ, ਦੇਖੋ ਜਦੋਂ ਚੜਾਵੇ ਦੀ ਚੋਰੀ ਦੀ ਗੱਲ ਕਰਦੇ ਪ੍ਰਭ ਸੰਧੂ ਜੀ, ਕਿਸੇ ਉੱਥੇ ਕਲਰਕ ਨੇ ਜਾਂ ਕਿਸੇ ਛੋਟੇ ਮੋਟੇ ਕਰਮਚਾਰੀ ਨੇ ਤੇ ਕੁਛ ਕਰ ਨਹੀਂ ਲੈਣਾ, ਜਿਹੜਾ ਦੇ ਹੱਥੋਂ ਸਾਰਾ ਕੁਛ ਹੋਵੇਗਾ ਉਹਨਾਂ ਨੇ ਕਰਨਾ ਹੈ, ਤੇ ਜਿਹਨਾਂ ਦੇ ਹੱਥ ਚੜਾਵਾ ਹੁੰਦਾ ਹੈ, ਭਾਵ ਕਿ ਕਰੋੜਾਂ ਦਾ ਸਾਰਾ ਹਿਸਾਬ ਹੁੰਦਾ ਹੈ, ਗੜਬੜੀ ਕਰਨ ਵਾਲੇ ਵੀ ਉਹੀ ਹੈ। ਚੰਪਤ ਰਾਏ ਹੁਣਾਂ ਨੇ ਅਸਤੀਫਾ ਦਿੱਤਾ, ਅਨਿਲ ਮਿਸ਼ਰਾ ਹੁਣਾਂ ਨੇ ਅਸਤੀਫਾ ਦਿੱਤਾ, ਅਜੇ ਤੱਕ ਉਹ ਅਸਤੀਫਾ ਮਨਜ਼ੂਰ ਨਹੀਂ ਹੈ, ਆਪਣੇ ਆਪ ਸ਼ੰਕੇ ਪੈਦਾ ਕਰਦਾ ਹੈ। ਫਿਰ ਹੋਰ ਬੜੇ ਮਸਲੇ ਹੈਗੇ ਆ ਅਯੁੱਧਿਆ ਦੇ। ਹੁਣ ਅਯੁੱਧਿਆ ਤੋਂ ਬਾਅਦ ਬਦਰੀਨਾਥ ਚਰਚਾ ਚ ਆ ਗਿਆ ਕਿ ਬਦਰੀਨਾਥ ਵਿੱਚ ਵੀ ਚੜਾਵੇ ਦੀ ਚੋਰੀ ਹੋਈ ਹੈ। ਹੁਣ ਉੱਥੇ ਦੀ ਗੱਲਾਂ ਕਿ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਦੇ ਇੱਕ ਸਹਾਇਕ ਦੇ ਉੱਪਰ ਹੀ ਦੋਸ਼ ਲੱਗੇ ਕਿ ਭਾਈ ਇਹ ਸਹਾਇਕ ਰਾਹੀਂ ਸਾਰੀ ਚੋਰੀ ਹੋਈ ਹੈ। ਪ੍ਰਧਾਨ ਸਾਹਿਬ ਕਹਿੰਦੇ ਕਿ ਅਸੀਂ ਜਾਂਚ ਕਰਾਵਾਂਗੇ, ਤੇ ਜਾਂਚ ਤੇ ਪ੍ਰਭ ਸੰਧੂ ਜੀ, ਭਾਰਤ ਵਿੱਚ ਇੱਕ ਏਦਾਂ ਦਾ ਸਿਆਸੀ ਹਥਿਆਰ ਹੀ ਬਣ ਗਿਆ ਕਿ ਜਦੋਂ ਕਿਸੇ ਮਸਲੇ ਨੂੰ ਦੱਬਣਾ ਘੁੱਟਣਾ ਹੋਵੇ, ਠੰਡੇ ਵਾਸਤੇ ਚ ਪਾਉਣਾ ਹੋਵੇ, ਤੇ ਉੱਥੇ ਜਾਂਚ ਸ਼ਬਦ ਵਰਤਿਆ ਜਾਂਦਾ ਹੈ। ਕਦੇ ਯੁੱਗ ਹੁੰਦਾ ਸੀ, ਕਦੇ ਸਮਾਂ ਹੁੰਦਾ ਸੀ, ਜਾਂਚ ਤੋਂ ਲੋਕ ਡਰਦੇ ਹੁੰਦੇ ਸੀ ਕਿ ਜੇ ਜਾਂਚ ਹੋ ਗਈ ਨਾ ਤੇ ਭਾਈ ਆ ਵੀ ਸੱਚ ਸਾਹਮਣੇ ਆ ਜਾਏਗਾ, ਮੇਰੇ ਫਲਾਨੇ ਰਜਿਸਟਰ ਵੀ ਚੈੱਕ ਹੋਣੇ ਆ, ਮੇਰੇ ਪਿਛਲੇ ਵੀ ਹੋਣੇ, ਮੇਰੇ ਅਗਲੇ ਵੀ ਹੋਣੇ ਆ, ਲੋਕ ਡਰਦੇ ਸੀ। ਹੁਣ ਤੇ ਜਾਂਚ ਕੀਤੀ ਇਸ ਲਈ ਜਾਈ ਜਾਂਦੀ ਹੈ ਕਿ ਭਾਈ ਇੰਨਾ ਕੁ ਕੁਛ ਹੋ ਗਿਆ, ਇੰਨਾ ਕੁ ਕੁਛ ਲੋਕਾਂ ਨੂੰ ਦੱਸਦੇ, ਬਾਕੀ ਅਸੀਂ ਰਲ ਮਿਲ ਕੇ ਢੱਕ ਲਪੇਟ ਲਏ ਨੇ। ਹੁਣ ਬਦਰੀਨਾਥ ਦਾ ਮਸਲਾ ਸਾਹਮਣੇ ਆ ਗਿਆ, ਪਹਿਲਾਂ ਅਯੁੱਧਿਆ ਦਾ ਆਇਆ ਸੀ। ਦੇਖੋ ਜਦੋਂ ਅਸੀਂ ਹਿੰਦੂ ਧਰਮ ਦੀ ਗੱਲ ਕਰਦੇ ਹਾਂ, ਸੰਧੂ ਸਾਹਿਬ ਭਾਰਤ ਦੀ ਗੱਲ ਕਰੀਏ ਪੂਰੇ ਦੇਸ਼ ਦੀ, ਤੇ ਇਹਦੇ ਵਿੱਚ ਚਾਰ ਧਾਮ ਜਿਹੜੇ ਹਨ, ਜਿਹਦੇ ਵਿੱਚ ਜਗਨਨਾਥ ਪੁਰੀ ਹੈ, ਜਿਹਦੇ ਵਿੱਚ ਰਾਮ ਸ਼ਰਨ ਹੈ, ਜਿਹਦੇ ਵਿੱਚ ਦਵਾਰਕਾ ਆ, ਤੇ ਜਿਹਦੇ ਵਿੱਚ ਬਦਰੀਨਾਥ ਵੀ ਹੈ, ਜਿਸ ਦਾ ਜ਼ਿਕਰ ਕਰਨਾ ਭਾਰਤ ਦੇ ਜਿਹੜੇ ਚਾਰ ਧਾਮ ਹੈ। ਜੇ ਉੱਤਰਾਖੰਡ ਵਿੱਚ ਜਾਵਾਂ ਤੇ ਜਿੱਥੇ ਦੀ ਕਮੇਟੀ ਦੇ ਉੱਪਰ ਇਹ ਸ਼ੰਕੇ ਸ਼ੁਭੇ ਉਂਗਲ ਉੱਠੀ ਹੈ, ਉਹਦੇ ਵਿੱਚ ਕੇਦਾਰਨਾਥ ਤੇ ਬਦਰੀਨਾਥ, ਉਹਦੇ ਵਿੱਚ ਗੰਗੋਤਰੀ ਤੇ ਜਮਨੋਤਰੀ, ਚਾਰ ਧਾਮ ਤੇ ਉੱਤਰਾਖੰਡ ਵਿੱਚ ਹੀ ਹੈ, ਉਹਦੇ ਵਿੱਚੋਂ ਇੱਕ ਬਦਰੀਨਾਥ ਹੈ ਜਿਹੜਾ ਭਾਰਤ ਦੇ ਚਾਰ ਧਾਮਾਂ ਵਿੱਚ ਵੀ ਆਉਂਦਾ। ਹੁਣ ਉਸੇ ਬਦਰੀਨਾਥ ਦੀ ਕਮੇਟੀ ਤੇ ਉਂਗਲ ਖੜੀ ਹੋ ਗਈ ਕਿ ਭਾਈ ਇੱਥੇ ਤੇ ਕਰੋੜਾਂ ਦੀ ਗੜਬੜੀ ਹੈ। ਹੁਣ ਦੇਖਦੇ ਹਾਂ, ਜਾਂਚ ਦੀ ਗੱਲ ਸਾਹਮਣੇ ਆਈ ਹੈ ਕਿ ਜਾਂਚ ਕਰਦੇ ਹਾਂ, ਹੁਣ ਜਾਂਚ ਚੋਂ ਕੀ ਨਿਕਲਦਾ ਤੇ ਉਹ ਸੰਧੂ ਸਾਹਿਬ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ
0: ਜੀ। ਅਗਲੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਸੁਨੇਹਾ ਦੇ ਦਈਏ ਮਾਝਾ ਪਿਕਨਿਕ ਦਾ। ਸੋ ਜਿੰਨੇ ਵੀ ਮਾਝੇ ਵਾਲੇ ਦੋਸਤ ਆ, ਮਾਝੇ ਦੇ ਮਜਾਇਲ ਆ, ਬਈ ਮਾਝਾ ਪਿਕਨਿਕ ਹੋਣ ਜਾ ਰਹੀ ਆ, ਮਾਝਾ ਸਪੋਰਟਸ ਐਂਡ ਕਲਚਰ ਕਲੱਬ ਲੈ ਕੇ ਆ ਰਿਹਾ ਮਾਝਾ ਪਿਕਨਿਕ। ਸ਼ਨੀਵਾਰ ਨੂੰ 11 ਜੁਲਾਈ ਨੂੰ 11 ਵਜੇ ਤੋਂ ਲੈ ਕੇ 6 ਵਜੇ ਤੱਕ ਪਿਕਨਿਕ ਚੱਲਣੀ ਆ, ਸੈਂਟ ਪੈਟ੍ਰਿਕ ਚਰਚ ਗਰਾਊਂਡ 11877 ਗੌਰ ਰੋਡ ਬਰੈਂਪਟਨ, ਖੁੱਲ੍ਹਾ ਡੁੱਲਾ ਮਾਹੌਲ ਆ, ਓਪਨ, ਤੁਸੀਂ ਇਸ ਪਿਕਨਿਕ ਦਾ ਆਨੰਦ ਮਾਣ ਸਕਦੇ ਹੋ। ਸੋ ਮੇਨ ਇੰਟਰਸੈਕਸ਼ਨ ਦੀ ਹੈਗੀ ਆ ਜੀ ਮੇਫੀਲਡ ਐਂਡ ਗੌਰ ਰੋਡ। ਸੋ ਸੋਹੀ ਸਾਹਿਬ ਹੁਣ ਤੁਸੀਂ ਗੱਲਬਾਤ ਕਰ ਲੈਣੀ ਆ ਇਸ ਪਿਕਨਿਕ ਬਾਰੇ, ਕੋਈ ਵੀ ਸਵਾਲ, ਕੋਈ ਤੁਸੀਂ ਕਿਵੇਂ ਪਹੁੰਚਣਾ ਆ, ਕਿੰਨੇ ਵਜੇ ਪਹੁੰਚਣਾ ਆ, ਤਾਂ ਤੁਸੀਂ ਸੋਹੀ ਸਾਹਿਬ ਹੁਣ ਨੂੰ ਕਾਲ ਕਰ ਲੈਣੀ ਹੈ 416-561-4907 416-561-3907। ਮਾਝਾ ਪਿਕਨ ਨਾਲ ਤੁਸੀਂ ਗੱਲਬਾਤ ਕਰਕੇ ਉੱਥੇ ਪਹੁੰਚ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਦੇ ਦਈਏ ਬਰੈਂਪਟਨ ਕ੍ਰੈਮਟੋਰੀਅਮ ਦਾ। ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਜੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ 905-458-2222 905-458-2222 ਬਰੈਂਪਟਨ ਕ੍ਰੈਮਟੋਰੀਅਮ। ਰਮੇਸ਼ ਜੀ, ਇਰਾਨ ਦੇ ਸਾਬਕਾ ਸੁਪਰੀਮ ਲੀਡਰ ਦੀਆਂ ਹੁਣ ਕਹਿੰਦੇ ਅੰਤਿਮ ਰਸਮਾਂ ਸ਼ੁਰੂ ਹੋ ਗਈਆਂ ਜੀ।
1: ਪ੍ਰਭ ਸੰਧੂ ਜੀ, ਗੱਲ ਦੂਸਰੇ ਮੁਲਕ ਨਾਲ ਜੁੜਦੀ ਹੈ, ਭਾਵ ਕਿ ਨਾ ਤੇ ਸਿੱਧੇ ਤੌਰ ਤੇ ਭਾਰਤ ਨਾਲ ਹੈ ਤੇ ਨਾ ਸਿੱਧੇ ਤੌਰ ਤੇ ਕੈਨੇਡਾ ਨਾਲ ਹੈ। ਫਿਰ ਕਈ ਵਾਰ ਹੋ ਸਕਦਾ ਬਹੁਤਿਆਂ ਨੂੰ ਇਹ ਖਬਰ ਨਾ ਲੱਗੇ, ਜਦ ਬਹੁਤਿਆਂ ਨੂੰ ਇਸ ਗੱਲ ਦਾ ਉੱਡਾ ਦਰਦ ਨਾ ਹੋਵੇ, ਪਰੰਤੂ ਜਿਸ ਮੁਲਕ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਰਾਨ, ਇਰਾਨ ਨੇ ਤਾਜ਼ਾ ਤਰੀਨ ਬਹੁਤ ਵੱਡੇ ਪੱਧਰ ਤੇ ਦੁਨੀਆ ਦੀ ਇੱਕ ਸ਼ਕਤੀਸ਼ਾਲੀ ਪਾਵਰ ਜਿਹਨੂੰ ਅਸੀਂ ਅਮਰੀਕਾ ਆਖਦੇ ਹਾਂ, ਉਹਦੀ ਜੰਗ ਦਾ ਸਾਹਮਣਾ ਕੀਤਾ ਹੈ, ਹੁਣ ਵੀ ਕਰ ਰਿਹਾ। ਹਾਲਾਂਕਿ ਚਲੋ ਬੰਬਾਂ ਦੀ ਵਰਖਾ ਨਹੀਂ ਹੋ ਰਹੀ। ਟਰੰਪ ਸਾਹਿਬ ਦਾ ਅੱਜ ਹੀ ਇੱਕ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਰਾਹੀਂ ਸੁਨੇਹਾ ਆਇਆ ਕਿ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਅਸੀਂ ਇਰਾਨ ਨੂੰ, ਕਿਉਂਕਿ ਇਰਾਨ ਵਾਲੇ ਆਪਣੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ, ਜਿਨ੍ਹਾਂ ਦੀ ਇਸ ਜੰਗ ਦੇ ਦੌਰਾਨ, ਜਦੋਂ ਇਸ ਜੰਗ ਦੀ ਆਰੰਭਤਾ ਹੀ ਹੋਈ ਸੀ, ਫਰਵਰੀ ਮਹੀਨੇ ਦੀ ਗੱਲ ਹੈ, 28 ਫਰਵਰੀ ਦੀ, ਉਹਨਾਂ ਦੀ ਮੌਤ ਹੋ ਗਈ ਸੀ। ਕਿਉਂਕਿ ਜਿਹੜੇ ਮਿਜ਼ਾਈਲਾਂ ਡਿੱਗੀਆਂ, ਜਿਹੜੇ ਬੰਬ ਡਿੱਗੇ, ਉਹਦੇ ਵਿੱਚ ਆਯਤੁੱਲਾ ਖਾਮੇਨੇਈ ਦਾ ਪਰਿਵਾਰ ਮਾਰਿਆ ਗਿਆ ਸੀ, ਉਹਦੇ ਵਿੱਚ ਉਹ ਵੀ ਮਾਰੇ ਗਏ ਜਿਹੜੇ ਦੇਸ਼ ਦੇ ਸੁਪਰੀਮ ਲੀਡਰ। ਬੜੀ ਉਹ ਆਪਣੇ ਆਪ 'ਚ ਇੱਕ ਝਟਕੇ ਵਾਲੀ ਖਬਰ ਸੀ ਇਰਾਨ ਵਾਸੀਆਂ ਲਈ, ਉਹਨਾਂ ਦੇ ਪਰਿਵਾਰ ਲਈ, ਬੱਚੇ ਤੱਕ, ਇੱਕ 14 ਸਾਲ ਦੀ ਉਹਨਾਂ ਦੀ ਪੋਤਰੀ ਸੀ, ਪਤਨੀ ਸੀ, ਬੇਟੀ ਸੀ, ਦਮਾਦ ਸੀ, ਜਿਹਨਾਂ ਦਾ ਕਤਲ ਹੋ ਗਿਆ ਜਾਂ ਕਹੀਏ ਕਿ ਉਸ ਜੰਗ ਵਿੱਚ ਮਾਰੇ ਗਏ। ਹੁਣ ਜੰਗ ਨੂੰ ਥੋੜ੍ਹੀ ਜਿਹੀ ਬ੍ਰੇਕ ਲੱਗੀ ਪਿਛਲੇ ਸਮੇਂ 'ਚ, ਸਮਝੌਤੇ ਦੀਆਂ ਗੱਲਾਂ ਬਾਤਾਂ ਚੱਲੀਆਂ। ਉਸ ਸਮਝੌਤੇ ਤੋਂ ਬਾਅਦ ਫਿਰ ਇਰਾਨ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਸੁਪਰੀਮ ਲੀਡਰ ਨੂੰ ਅਲਵਿਦਾ ਆਖਣਾ, ਜੋ ਉੱਥੇ ਦੇ ਰਸਮੋ ਰਿਵਾਜ਼ ਹੈ, ਜੋ ਉੱਥੇ ਦੇ ਰੀਤੀ ਰਿਵਾਜ਼ ਹੈ, ਜੋ ਇੱਕ ਸ਼ਾਨੋ ਸ਼ੌਕਤ ਹੋਣੀ ਚਾਹੀਦੀ ਹੈ ਸੁਪਰੀਮ ਲੀਡਰ ਦੇ ਅੰਤਮ ਸੰਸਕਾਰ ਦੀ, ਉਸ ਢੰਗ ਦੇ ਨਾਲ ਸੰਧੂ ਸਭ ਇਰਾਨ ਨੇ ਮਨ ਬਣਾਇਆ ਤੇ ਉਹ ਅੰਤਮ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ। ਹਾਲਾਂਕਿ ਕਈ ਦਿਨ ਚੱਲਣੀਆਂ, ਉਹ 9 ਜੁਲਾਈ ਨੂੰ ਅੰਤਮ ਜਿਹੜੀ ਆ ਅੰਤਮ ਸੰਸਕਾਰ ਦੀ ਅੰਤਮ ਪ੍ਰਕਿਰਿਆ ਹੋਵੇਗੀ 9 ਜੁਲਾਈ ਨੂੰ। ਅੱਜ 4 ਜੁਲਾਈ ਹੈ, ਬੀਤੇ ਕੱਲ ਤੋਂ ਉਹ ਜਿਹੜੀਆਂ ਰਸਮਾਂ ਸ਼ੁਰੂ ਹੋਈਆਂ ਹੈ। ਔਰ ਇਹਨਾਂ ਰਸਮਾਂ ਦੇ ਵਿੱਚ ਇਰਾਨ ਨੇ ਸੈਂਕੜੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸੱਦਾ ਭੇਜਿਆ, ਔਰ ਉਹਦੇ ਵਿੱਚ ਭਾਰਤ ਨੂੰ ਵੀ ਸੱਦਾ ਆ, ਉਹ 'ਚ ਚੀਨ ਨੂੰ ਵੀ ਆ, ਉਹ 'ਚ ਰੂਸ ਨੂੰ ਵੀ ਹੈ। ਮੇਰੇ ਕੋਲ ਅੱਜ ਦੀਆਂ ਰਿਪੋਰਟਾਂ ਨੇ ਕਿ ਆ ਜਿਹੜੇ 3 ਮੁਲਕਾਂ ਦਾ ਮੈਂ ਨਾਮ ਲਿਆ, 3 ਮੁਲਕਾਂ ਦੀਆਂ ਜਿਹੜੀਆਂ ਵੱਡੀਆਂ ਸ਼ਕਤੀਆਂ ਹੁੰਦੀਆਂ ਨੇ, ਪਾਕਿ ਵਿਦੇਸ਼ ਮੰਤਰੀ ਜਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ, ਕਿਸੇ ਨੇ ਵੀ ਸਿੱਧੇ ਤੌਰ ਤੇ ਇਹਨਾਂ ਰਸਮਾਂ 'ਚ ਭਾਗ ਨਹੀਂ ਲਿਆ ਹੁਣ ਤੱਕ, ਤੇ ਨਾ ਹੀ ਲੈਣਾ ਜੋ ਹੁਣ ਤੱਕ ਦੀਆਂ ਰਿਪੋਰਟਾਂ ਨੇ। ਭਾਰਤ ਨੇ ਵੀ ਆਪਣੇ ਵਿਦੇਸ਼ ਰਾਜ ਮੰਤਰੀ ਨੂੰ ਭੇਜਣਾ ਹੈ, ਚੀਨ ਨੇ ਵੀ ਇੱਥੇ ਇੱਦਾਂ ਦੀ ਹੀ ਜਿਹੜਾ ਕਦਮ ਪੁੱਟਿਆ, ਰੂਸ ਨੇ ਵੀ ਇੱਦਾਂ ਦਾ ਕਦਮ ਪੁੱਟਿਆ ਹੈਗਾ। ਉਹ ਜਿਹੜੀਆਂ ਰਸਮਾਂ ਉੱਥੇ ਸ਼ੁਰੂ ਹੋਈਆਂ, ਜੋ ਸਾਡੇ ਕੋਲ ਰਿਪੋਰਟਾਂ ਨੇ, ਜੋ ਸਾਡੇ ਕੋਲ ਤਸਵੀਰਾਂ ਆ ਰਹੀਆਂ, ਬਹੁਤ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹੈ, ਪੂਰੇ ਦੇਸ਼ ਦੇ ਲੋਕ ਕਾਲੇ ਕੱਪੜੇ ਪਹਿਨ ਕੇ ਰੋਸ ਮਨਾ ਰਹੇ ਹੈ, ਔਰ ਜਿਹੜੀਆਂ ਉਹ ਤਸਵੀਰਾਂ ਜਿਹੜੇ ਉਹ ਦ੍ਰਿਸ਼ ਬਿਆਨ ਕਰਦੇ ਆ, ਇੱਕ ਹਫ਼ਤੇ ਦੀ ਉਹ ਰਸਮ ਦਾ ਐਲਾਨ ਕੀਤਾ, ਲੋਕਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਵੇਖੇ ਜਾ ਰਹੇ ਆ, ਜੋ ਉੱਥੋਂ ਦੀਆਂ ਮੌਕੇ ਦੇ ਢਾਂਚੇ ਦਾ ਸਰਕਾਰ ਦਾ ਅਸੀਂ ਵੇਖਿਆ, ਜੋ ਮੌਜੂਦਾ ਰਾਸ਼ਟਰਪਤੀ ਦੀਆਂ ਅੱਖਾਂ ਦੇ ਵਿੱਚ ਅੱਥਰੂ ਵੇਖੇ ਹੈ, ਲੋਕਾਂ ਦੇ ਵਿੱਚ ਜੋ ਜੋਸ਼ ਵੇਖਿਆ, ਨਾਅਰੇਬਾਜ਼ੀ ਅਮਰੀਕਾ ਦੇ ਖਿਲਾਫ ਵੇਖੀ ਹੈ, ਬਦਲੇ ਦੀ ਗੱਲ ਵੇਖੀ ਹੈ, ਉਹ ਸੰਧੂ ਸਾਹਿਬ ਇਹ ਇਸ਼ਾਰਾ ਵੀ ਕਰਦੀ ਹੈ। ਔਰ ਜਿਹੜਾ ਪਿਛਲੇ ਦਿਨਾਂ 'ਚ ਸਵਾਲ ਵੀ ਸਰੋਤੇ ਪੁੱਛਦੇ ਰਹੇ ਆ ਕਿ ਇਰਾਨ ਦੀ ਤਾਕਤ ਕੀ ਹੈ ਜਿਸਨੇ ਅਮਰੀਕਾ ਨੂੰ ਟੱਕਰ ਦਿੱਤੀ, ਮੈਨੂੰ ਲੱਗਦਾ ਇਹੀ ਤਾਕਤ ਹੈ ਉਸ ਇਰਾਨ ਦੀ, ਕਿ ਉਹ ਲੋਕਾਂ ਨੇ ਇੱਕ ਮੁੱਠਤਾ ਪ੍ਰਗਟਾਈ ਹੈ ਔਰ ਹੁਣ ਵੀ ਇੱਕ ਮੁੱਠ ਹੈ। ਉਹਨਾਂ ਨੇ ਆਪਣੇ ਆਗੂ ਦਾ ਖਾਮੇਨੇਈ ਦਾ ਕਾਹਲੀ ਦੇ ਵਿੱਚ ਅੰਤਮ ਸੰਸਕਾਰ ਨਹੀਂ ਕੀਤਾ, ਇੰਤਜ਼ਾਰ ਕੀਤਾ ਕਈ ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਅੰਤਮ ਸੰਸਕਾਰ ਵੀ ਹੈ, ਔਰ ਅੰਤਮ ਸੰਸਕਾਰ ਦੇ ਨਾਲ ਨਾਲ ਸ਼ਕਤੀ ਪ੍ਰਦਰਸ਼ਨ ਵੀ ਇਸ ਵੇਲੇ ਜਿਹੜਾ ਉੱਥੇ ਕੀਤਾ ਜਾ ਰਿਹਾ ਹੈ। ਸੋ ਬਾਕੀ ਡੋਨਲਡ ਟਰੰਪ ਸਾਹਿਬ ਨੇ ਸ਼ੋਸ਼ਾ ਫਿਰ ਛੱਡ ਦਿੱਤਾ ਹੈ ਕਿ ਭਾਈ ਅਸੀਂ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਇਰਾਨ ਨੂੰ, ਤੇ ਇੱਕ ਹਫ਼ਤੇ ਬਾਅਦ ਕਹਿੰਦੇ ਇਰਾਨ ਸਾਡੀਆਂ ਸ਼ਰਤਾਂ ਮੰਨ ਜੇ ਤੇ ਫਿਰ ਸਮਝੌਤਾ। ਇਹ ਸਮਝੌਤਾ ਆ, ਹੁਣ ਇੱਕ ਹਫ਼ਤੇ ਬਾਅਦ ਵੇਖਦੇ ਹਾਂ ਇਰਾਨ ਕਿਹੜੀਆਂ ਸ਼ਰਤਾਂ ਮੰਨਦਾ ਤੇ ਅਮਰੀਕਾ ਕਿਹੜੀਆਂ ਮੰਨਦਾ। ਫਿਲਹਾਲ ਉਵੇਂ ਬੰਬਾਂ ਦੀ ਵਰਖਾ ਨਹੀਂ ਹੋ ਰਹੀ, ਹੋਰਮਜ ਸਟ੍ਰੇਟ ਵਿੱਚ ਦੀ ਟਾਵੇਂ ਟਾਵੇਂ ਜਹਾਜ਼ ਵੀ ਲੰਘ ਰਹੇ ਹੈ, ਸੰਸਾਰ ਵਿਆਪੀ ਤੇਲ ਦੀਆਂ ਕੀਮਤਾਂ ਵੀ ਭੋਰਾ ਕੇ ਹੇਠਾਂ ਨੂੰ ਆ ਗਈਆਂ, ਬਾਕੀ ਥੋੜੀਆਂ ਬਹੁਤੀਆਂ ਚੰਗੀਆਂ ਖ਼ਬਰਾਂ ਜ਼ਰੂਰ ਹੈ। ਉਵੇਂ ਇਹ ਜਿਹੜਾ ਇਰਾਨ ਵਰਸਿਸ ਅਮੈਰੀਕਾ ਅਜੇ ਵੀ ਜੰਗ ਦਾ, ਲੜਾਈ ਦਾ ਖਤਰਾ ਬਣਿਆ ਹੋਇਆ ਹੈ।
0: ਜੀ ਬਿਲਕੁਲ ਜੀ। ਸੋ ਅਗਲੇ ਹਿੱਸੇ ਦੇ ਵਿੱਚ ਫਿਰ ਖਬਰਾਂ ਲੈ ਕੇ ਹਾਜ਼ਰ ਹੋਣਗੇ ਰਮੇਸ਼ ਹੁਸ਼ਿਆਰਪੁਰੀ ਜੀ। ਸੋ ਤਦ ਤੱਕ ਤੁਹਾਨੂੰ ਸੁਨੇਹਾ ਦੇ ਦਈਏ ਮੋਨਾ ਮਹਿੰਗੀ ਜੀ ਹੋਣਾ ਦਾ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ, ਯਾਰ ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ ਮੋਨਾ ਮਹਿੰਗੀ ਫ੍ਰੋਮ ਇੰਸ਼ੋਰੈਂਸ ਫੋਰ ਯੂ
5: 416-509-1509
6: ਔਰ ਵਿਜ਼ਿਟ insuranceforyou.ca।
3: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮਾਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ।
7: This is AM 530, CHLO AM, serving Brampton, Mississauga, Toronto, the GTA, and the world at am530.ca.
8: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਕਲਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ ਸਤਿੰਦਰਪਾਲ ਸਿੰਘ ਦਾ ਜੱਥਾ ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ

ਦੁਆਰਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ

0: ਅੱਜ ਤੁਸੀਂ ਕਹੋਗੇ ਕਿ ਅੱਜ ਗੱਲਾਂ ਨਹੀਂ ਕਰ ਰਹੇ, ਤਾਂ ਉਹਦਾ ਕਾਰਨ ਆ ਕਿ ਗਲੇ 'ਚੋਂ ਬੜੀ ਮੁਸ਼ਕਿਲ ਆਵਾਜ਼ ਨਿਕਲ ਰਹੀ ਆ। ਸੋ ਮੈਂ ਜਦੋਂ ਖਬਰਾਂ ਦੇ ਨਾਲ ਸਾਂਝ ਪਾ ਰਿਹਾ ਰਮੇਸ਼ ਜੀ ਨਾਲ, ਤਾਂ ਬੜਾ ਜ਼ੋਰ ਲਾ ਕੇ ਮੈਂ ਪੁੱਛ ਰਿਹਾ ਕਿ ਖਬਰਾਂ। ਸੋ ਅੱਜ ਥੋੜ੍ਹੀ ਜਿਹੀ ਮਾਫੀ ਆ, ਸੋ ਗਲੇ ਵੱਲੋਂ ਅੱਜ ਥੋੜ੍ਹਾ ਜਿਹਾ। ਅੱਛਾ, ਗਲੇ ਨੂੰ ਕੋਈ ਪ੍ਰੋਬਲਮ ਨਹੀਂ ਆ, ਵੈਸੇ ਹੀ ਗਲਾ ਬੈਠ ਗਿਆ, ਨਾ ਕੋਈ ਪੇਨ ਆ, ਨਾ ਖੰਘ ਆ, ਨਾ ਜ਼ੁਕਾਮ ਆ। ਸੋ ਆਈ ਡੋਂਟ ਨੋ। ਸੋ ਬਾਹਰ ਬਈ ਵੈਦਰ ਕਾ ਬਾਹਰ ਤਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਕਿ ਮੋਹਲੇਧਾਰ ਮੀਂਹ ਪੈ ਰਿਹਾ ਬਾਹਰ, ਮੋਹਲੇਧਾਰ ਕਮਾਲ ਆ ਬਈ। ਅੱਜ ਮੈਂ ਜਦੋਂ ਆਇਆ ਸੀ ਮੌਸਮ ਬੜਾ ਸਾਫ਼ ਸੁਥਰਾ ਸੀ, ਅਤੇ ਹੁਣ ਬਾਹਰ ਵੇਖੋ ਮੀਂਹ, ਅੱਜ ਤਾਂ ਉੱਤੋਂ ਸ਼ਨੀਵਾਰ ਆ ਅਤੇ ਉੱਤੋਂ ਮੋਹਲੇਧਾਰ ਮੀਂਹ। ਅੱਜ ਤਾਂ ਫਿਰ ਖੀਰ ਪੂੜੇ ਬਣ ਸਕਦੇ ਆ ਕਿ ਉਹ ਸਾਉਣ 'ਚ ਬਣਦੇ ਹੁੰਦੇ ਆ? ਐਨੀਵੇ ਜਦੋਂ ਮਰਜ਼ੀ ਬਣਾ ਲਓ, ਆਪਣੀ ਮਰਜ਼ੀ। 905-673-3337-905-673-3337 ਨਾਲ ਗੱਲਾਂ ਬਾਤਾਂ ਹੋ ਰਹੀਆਂ। ਸੋ ਕਾਲਸ ਆ ਰਹੀਆਂ ਹੁਣ, ਇਹ ਪਤਾ ਨਹੀਂ ਕਿ ਰਮੇਸ਼ ਜੀ ਵਾਸਤੇ ਆ ਰਹੀਆਂ ਜਾਂ ਗੱਲਬਾਤ ਕਰ ਲੈਂਦੇ ਹਾਂ, ਪਰ ਹੋਲਡ ਰੱਖ ਲਾਂਗੇ ਜੀ। ਸਰ ਸਤਿ ਸ਼੍ਰੀ ਅਕਾਲ, 7603 ਤੁਸੀਂ ਆਉਂਦੇ ਹੋ ਜੀ?
1: ਸਤਿ
0: ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਓ ਬੱਲੇ ਬੱਲੇ ਸਰ, ਕੀ ਹਾਲ ਚਾਲ ਆ? ਠੀਕ ਹੋ?
1: ਚੜ੍ਹਦੀ
0: ਨਹੀਂ ਨਹੀਂ ਸਿਹਤ ਬੱਲੇ ਬੱਲੇ ਆ ਜੀ, ਚੜ੍ਹਦੀ ਕਲਾ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਆ ਜਾਣਾ ਰਮੇਸ਼ ਜੀ, ਉਹਨਾਂ ਨੇ ਫਿਰ ਗੱਲਾਂ ਬਾਤਾਂ ਕਰਾਉਣੀਆਂ ਤੁਹਾਡੀਆਂ।
1: ਮਤਲਬ ਥੈਂਕ ਯੂ ਕਹਿੰਦਾ ਭਰਾ ਦੋ, ਥੈਂਕ ਯੂ ਸੋ ਮਚ।
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੇ ਮੀਂਹ ਦਾ ਫਿਰ ਆਨੰਦ ਲੈ ਰਹੇ ਹੋ? ਮੀਂਹ ਬਈ, ਡਰਾਈਵ ਥੋੜ੍ਹੀ ਜਿਹੀ ਧਿਆਨ ਨਾਲ ਕਰੋ, ਕਿਉਂਕਿ ਵਿਜ਼ੀਬਿਲਿਟੀ ਥੋੜ੍ਹੀ ਜਿਹੀ ਘੱਟ ਹੋ ਜਾਂਦੀ ਆ। ਸੋ ਜਿੰਨੇ ਵੀ ਸਾਡੇ ਵੀਰ ਟਰੱਕਾਂ ਵਾਲੇ ਸਾਡੇ ਭਰਾ ਜਾਂ ਟਰੱਕਾਂ ਵਾਲਿਆਂ ਵਾਸਤੇ, ਵੈਸੇ ਕਮਾਲਾ ਯਾਰ, ਬਹੁਤ ਮਿਹਨਤ ਕਰਦੇ ਆ ਸਾਡੇ ਵੀਰ। ਕੋਈ ਜਦੋਂ ਮੈਂ ਸਵੇਰੇ ਰੇਡੀਓ 'ਤੇ ਆਉਣਾ ਹੁੰਦਾ, ਕੋਈ 4 ਵਜੇ ਉੱਠਿਆ ਹੁੰਦਾ, ਕੋਈ 5 ਵਜੇ ਉੱਠਿਆ ਹੁੰਦਾ। ਸੋ ਬਹੁਤ ਮਿਹਨਤ ਆ ਨਾ ਗੱਭਰੂਆਂ ਦੀ। ਔਰ ਜਿਹੜੇ ਵਿਚਾਰੇ, ਮੈਂ ਵਿਚਾਰੇ ਇਸ ਕਰਕੇ ਕਿਹਾ ਕਿ ਜਿਹੜੇ ਹਫ਼ਤਾ ਹਫ਼ਤਾ US ਨੂੰ ਚੱਲਦੇ ਆ ਜਾਂ BC ਨੂੰ ਚੱਲਦੇ ਆ, ਉਹਨਾਂ ਦੀ ਵੀ ਯਾਰ ਬਹੁਤ ਵੱਡੀ ਘਾਲਣਾ ਹੀ ਆ। 6-7 ਦਿਨ ਘਰੋਂ ਬਾਹਰ ਰਹਿਣਾ ਅਤੇ ਫਿਰ ਆ ਕੇ ਬੱਚਿਆਂ ਨੂੰ 1-2 ਦਿਨ ਮਿਲਣਾ ਅਤੇ ਫਿਰ ਵਾਪਸੀ ਚਾਲੇ ਪਾ ਦੇਣੇ। ਸੋ ਇਟਸ ਅ ਟਫ ਜੋਬ। ਸੋ 905-673-3337, ਮਿੱਟੀ ਵੀ ਛੱਡੀ, ਮੁਲਕ ਵੀ ਛੱਡਿਆ, ਅਤੇ ਫਿਰ ਜਿਸ ਮੁਲਕ 'ਚ ਕਮਾਈਆਂ ਕਰਨ ਆਏ ਅਤੇ ਉਸ ਮੁਲਕ ਦੇ ਪਰਿਵਾਰ ਨੂੰ ਵੀ ਛੱਡਿਆ ਅਤੇ ਘਰ ਨੂੰ ਵੀ ਛੱਡਿਆ। ਸੋ ਡਬਲ ਡਬਲ ਵਿਛੋੜੇ ਆ। ਸੋ 905-673-3337-905-673-3337 ਜੀ। ਸਰ 1661 ਤੁਸੀਂ ਆਉਣਰ ਜੀ? ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
1: ਬਹੁਤ ਵਧੀਆ ਸਰ ਜੀ, ਬਹੁਤ ਵਧੀਆ। ਰਮੇਸ਼ ਭਾਜੀ ਨੇ ਵੀ ਸਤਿ ਸ਼੍ਰੀ ਅਕਾਲ। ਸੰਧੂ ਵੀਰ ਜੀ, ਮੈਂ ਕਹਿੰਦਾ ਜਿਹੜਾ ਮੀਂਹ ਪਿਆ ਨਾ, ਮੈਂ ਰੋਡ ਤੇ ਸੀ ਇਸ ਟਾਈਮ, ਤੇ ਇੱਥੇ ਮਿਸੀ ਸਾਗਾ ਰੋਡ ਤੇ ਸੀਗਾ ਮੈਂ, ਤੇ ਵਿੱਚੇ ਹੀ ਸਟੋਪ ਕਰਨਾ ਪਿਆ ਟਰੱਕ ਮੈਂ, ਕਿਉਂਕਿ ਮੀਂਹ ਇੰਨਾ ਜ਼ਿਆਦਾ ਸੀ, ਸੜਕ ਬਣ ਰਹੀ ਹੈ, ਗੋਡੇ ਗੋਡੇ ਪਾਣੀ ਚੱਲ ਰਿਹਾ ਸੀ, ਸਟਿਲ ਮੀਂਹ ਪੈ ਰਿਹਾ ਇੱਥੇ।
0: ਹਾਂ, ਮੈਂ ਦੇਖ ਰਿਹਾ ਸੀ ਕਿ ਸਟੂਡੀਓ 'ਚ ਮੈਨੂੰ ਕੁਛ ਵਿਖਣਾ ਹੀ ਹਟ ਗਿਆ ਬਿਲਕੁਲ ਹੀ। ਸੋ ਵਿਜ਼ੀਬਿਲਿਟੀ ਬਿਲਕੁਲ ਜ਼ੀਰੋ ਹੋ ਗਈ ਆ।
1: ਆਪਾਂ ਕੰਮ ਤੇ ਚੱਲੇ ਸੀਗੇ, ਪਤਾ ਹੀ ਨੀ ਸੀ, ਇੱਕਦਮ ਹੀ ਦੱਸਿਆ ਮੀਂਹ, ਦੱਸਿਆ ਤੇ ਹੈ ਸੀ ਪਰ ਇੰਨਾ ਨੀ ਸੀ ਦੱਸਿਆ, ਇਹਨਾਂ ਦੇ ਮੀਂਹ ਬਹੁਤ ਜ਼ਿਆਦਾ ਮੀਂਹ ਪੈ ਗਿਆ ਜਿਹੜਾ ਨਾ, ਇਹ ਫਲੱਡ ਜ਼ਰੂਰ ਆਊਗਾ ਕਿਤੇ ਨਾ ਕਿਤੇ ਅੱਜ।
0: ਹਾਂ, ਮੈਨੂੰ ਲੱਗਦਾ ਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ।
1: ਹਾਂ, ਬਾਕੀ ਵੀਰ ਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹਮੇਸ਼ਾ ਤਰ੍ਹਾਂ, ਤੇ ਮੇਰੇ ਵੀਰ ਨੂੰ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ, ਤੇ ਰੌਣਕਾਂ ਲਾ ਦਿੱਤੀਆਂ ਮੇਰੇ ਵੀਰ ਨਾਲ, ਸੁਣ ਰਿਹਾ ਨਾਲੇ ਮੀਂਹ ਪੈ ਰਿਹਾ, ਨਜ਼ਾਰਾ ਆ ਰਿਹਾ ਜੀ।
0: ਅੱਜ ਮੈਂ ਸੁਣਾ ਹੀ ਰਿਹਾ, ਅੱਜ ਮੈਂ ਕੁਛ ਆਪ ਨਹੀਂ ਬੋਲ ਰਿਹਾ ਕਿਉਂਕਿ ਮੇਰਾ ਗਲਾ ਨਹੀਂ ਸਾਥ ਦੇ ਰਿਹਾ, ਤਾਂ ਹੀ ਮੈਂ ਅੱਜ ਮਾਫੀ ਮੰਗ ਰਿਹਾ ਕਿ ਅੱਜ ਮੈਂ
1: ਨਹੀਂ ਪਤਾ ਲੱਗ ਰਿਹਾ ਭਾਜੀ,
0: ਹੈ
1: ਨਹੀਂ ਪਤਾ ਲੱਗ ਰਿਹਾ, ਆਵਾਜ਼ 6ਵੀਂ ਆ ਰਹੀ ਹੈ।
0: ਅੱਛਾ, ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ।
1: ਠੀਕ ਹੋਏਗਾ, ਜਿਹੜੀ ਮੋਟੀ ਲਾਚੀ ਹੁੰਦੀ ਹੈ ਪੀਸ ਕੇ ਉਹਦਾ ਪਾਊਡਰ ਥੋੜਾ ਜਿਹਾ ਸ਼ਹਿਦ ਪਾ ਕੇ ਖਾਇਓ, ਠੀਕ ਹੋ
0: ਜਾਏਗਾ। ਅੱਛਾ, ਮੈਂ ਸੋਚਿਆ ਕਿ ਤੇ ਕਹਿਣ ਲੱਗੇ ਮੋਟੀ ਜਿਹੀ ਗੋਲੀ ਬਣਾ ਕੇ ਖਾ ਲਿਓ।
1: ਮੋਟੀ ਲਾਚੀ ਦਾ ਇੱਕ ਨੁਸਖਾ ਦਾ ਆਦਾ ਬੜਾ ਵਧੀਆ ਇਹ
0: ਜੀ,
1: ਮੋਟੀ ਲਾਚੀ ਦੇ ਦਾਣੇ ਕੱਢ ਕੇ ਨਾ ਤਵੇ ਦੇ ਉੱਤੇ ਉਹਨਾਂ ਨੂੰ ਥੋੜੇ ਜਿਹਾ ਭੁੰਨ ਕੇ,
0: ਹਾਂ, ਮੈਨੂੰ ਅੱਗੇ 1-2 ਪ੍ਰੋਗਰਾਮ ਆ ਗਿਆ, ਸੋ ਬੋਲਣਾ ਬਹੁਤ, ਆਵਾਜ਼ ਦਾ ਨਿਕਲਣਾ ਬਹੁਤ ਜ਼ਰੂਰੀ ਹੈ।
1: ਇਸ ਤੋਂ ਵੀ ਸੌਖਾ ਕੰਮ ਕਰਨਾ, ਫਿਰ ਇੱਕ ਪੁਦੀਨਾ ਤੇ ਆਪਣਾ ਲੌਂਗ ਵਾਲਾ ਪਾਣੀ, ਉਹਨੂੰ 4-5 ਲੌਂਗ ਪਾ ਕੇ, ਥੋੜੇ ਜਿਹੇ ਪੁਦੀਨੇ ਦੇ ਪੱਤੇ ਪਾ ਕੇ ਇਹਦਾ ਪਾਣੀ ਪੀ ਲਿਓ,
0: ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਰਮੇਸ਼ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਇੱਕ ਵਾਰ ਮੈਂ ਚੈੱਕ ਕਰ ਲਾਂ। ਸੋ ਬਿਲਕੁਲ ਜੀ, ਰਮੇਸ਼ ਜੀ ਨਾਲ ਸਾਡਾ ਰਾਬਤਾ ਹੋ ਚੁੱਕਿਆ ਆ। ਸੋ ਫਿਰ ਖਬਰਾਂ ਦੇ ਅਗਲੇ ਹਿੱਸੇ ਦੇ ਵਿੱਚ

0: ਸਵਾਗਤ ਹੈ ਤੁਹਾਡਾ। ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਸੋ ਆਪਾਂ ਬਸ 15 ਮਿੰਟ ਹੋਰ ਇੱਕ ਦੋ ਖਬਰਾਂ ਨਾਲ ਸਾਂਝ ਪਾ ਕੇ ਫਿਰ ਆਪਾਂ ਤੁਹਾਡੇ ਨਾਲ ਕਾਲ ਵੱਲ ਚੱਲਾਂਗੇ। ਸੋ 905-673-3337। ਰਮੇਸ਼ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ।
1: ਜੀ ਜੀ ਸੰਧੂ ਸਾਹਿਬ, ਮਿਹਰਬਾਨੀ ਜੀ।
0: ਜੀ ਬਿਲਕੁਲ, ਔਰ ਨਾਲ ਦੀ ਨਾਲ ਸਭ ਤੋਂ ਵੱਡੀ ਖਬਰ ਸੋਸ਼ਲ ਮੀਡੀਆ 'ਤੇ ਵੀ ਜਿਹੜੀ ਚਾਰੇ ਪਾਸੇ ਚੱਲ ਰਹੀ ਹੈ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਰੇਲਾਂ ਰੋਕੀਆਂ ਗਈਆਂ ਜੀ।
1: ਸੰਧੂ ਸਾਹਿਬ, ਇਹ ਠੀਕ ਹੈ, ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਵਿੱਚ ਇੱਕ ਪੱਕਾ ਮੋਰਚਾ ਵੀ ਲੱਗਾ, ਜਿਸ ਦਾ ਨਾਮ ਕੌਮੀ ਇਨਸਾਫ ਮੋਰਚਾ ਹੈ। ਕਈ ਸਾਲ ਹੋ ਗਏ ਉਸ ਮੋਰਚੇ ਨੂੰ ਲੱਗਿਆ, ਪਰੰਤੂ ਅਜੇ ਤੱਕ ਉਸ ਮੋਰਚੇ ਦੀ ਪੁਸ਼ ਪ੍ਰਤੀ ਸਰਕਾਰਾਂ ਨੇ ਉਵੇਂ ਨਹੀਂ ਕੀਤੀ ਜਿਵੇਂ ਆਮ ਤੌਰ ਤੇ ਕਰਨੀ ਹੁੰਦੀ ਹੈ। ਦੂਜੇ ਪਾਸੇ ਮਾਫ਼ ਕਰਨਾ, ਇਹ ਵੀ ਸੱਚ ਹੈ ਕਿ ਕੌਮੀ ਇਨਸਾਫ ਮੋਰਚਾ ਉਸ ਢੰਗ ਦੀ ਆਪਣੀ ਮਜ਼ਬੂਤੀ ਵੀ ਨਹੀਂ ਬਣਾ ਸਕਿਆ ਜਿੰਨਾ ਪੰਜਾਬ ਦੇ ਵਿੱਚ ਪੰਜਾਬ ਦੇ ਭਗਤੇ ਮਸਲਿਆਂ ਨਾਲ ਜੁੜਿਆ ਉਹ ਮੋਰਚਾ ਆ। ਹੁਣ ਤਾਜ਼ਾ ਤਰੀਨ ਪਿਛਲੇ 5-7 ਮਹੀਨਿਆਂ ਤੋਂ ਉਸ ਮੋਰਚੇ ਨੇ ਆਪਣੀ ਰਣਨੀਤੀ ਬਦਲੀ ਸੀ। ਪਹਿਲਾਂ ਉਹ ਮੋਰਚਾ ਕੱਲਾ ਕੱਲਾ ਚੱਲਦਾ ਸੀ ਕਿਸਾਨ ਜਥੇਬੰਦੀਆਂ ਨਾਲੋਂ ਜਾਂ ਦੂਸਰੀਆਂ ਜਿਹੜੀਆਂ ਪੰਜਾਬ ਦੀਆਂ ਜਨਤਕ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨਾਲੋਂ ਦੂਰੀ ਬਣਾ ਕੇ ਚੱਲਦਾ ਸੀ, ਕਹਿੰਦਾ ਸੀ ਅਸੀਂ ਅਲੱਗ ਚੱਲਣਾ, ਇਹ ਠੀਕ ਨਹੀਂ ਹੈ। ਹੁਣ ਪਿਛਲੇ 5-7 ਮਹੀਨਿਆਂ ਤੋਂ ਉਸ ਮੋਰਚੇ ਨੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਉਹਨਾਂ ਨਾਲ ਕਹਿ ਸਕਦੇ ਹਾਂ ਕਿ ਸਾਂਝ ਪਾਈ ਤੇ ਸਾਂਝੇ ਤੌਰ ਤੇ ਆਪਣੇ ਅੰਦੋਲਨ ਨੂੰ ਨਵੀਂ ਰੂਪ ਰੇਖਾ ਦਿੱਤੀ ਹੈ, ਤੇ ਉਹਦੇ ਵਿੱਚੋਂ ਅੱਜ ਦਾ ਰੇਲ ਰੋਕਣ ਦਾ 3 ਘੰਟੇ ਦਾ ਪ੍ਰੋਗਰਾਮ ਸੀ ਔਰ ਪੰਜਾਬ 'ਚ ਕਾਫੀ ਥਾਵਾਂ ਤੇ ਰੇਲ ਗੱਡੀਆਂ ਰੋਕੀਆਂ ਗਈਆਂ। ਹਾਲਾਂਕਿ ਰੇਲ ਗੱਡੀਆਂ ਜਦੋਂ ਰੋਕਦੀਆਂ ਨੇ ਉਹਦੇ ਨਾਲ ਸਫ਼ਰ ਪ੍ਰਭਾਵਿਤ ਹੁੰਦਾ ਹੈ, ਜਿਹਨਾਂ ਨੂੰ ਆਪਾਂ ਮੁਸਾਫ਼ਰ ਆਖਦੇ ਯਾਤਰੀ ਆਖਦੇ ਹਾਂ, ਪਤਾ ਨਹੀਂ ਕਿੱਥੋਂ ਕਿੱਥੇ ਜਾਣਾ ਹੁੰਦਾ, ਕਿਹਦਾ ਕਿੰਨਾ ਜ਼ਰੂਰੀ ਕੰਮ ਹੈ, ਉਹ ਡਾਢੇ ਪਰੇਸ਼ਾਨ ਹੋਏ, ਇਹ ਵੀ ਇੱਕ ਸੱਚ ਹੈ। ਪਰੰਤੂ ਦੂਜੇ ਪਾਸੇ ਕੌਮੀ ਇਨਸਾਫ ਮੋਰਚੇ ਦੀ ਜਿਹੜੀਆਂ ਮੰਗਾਂ ਨੇ ਕਿ ਭਾਈ ਉਹ ਲੋਕ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਜਿਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ, ਕਾਨੂੰਨ ਦੇ ਮੁਤਾਬਕ ਭਾਰਤੀ ਸੰਵਿਧਾਨ ਦੇ ਮੁਤਾਬਕ ਹੱਕ ਰੱਖਦੇ ਆ ਕਿ ਉਹ ਜੇਲ੍ਹ ਤੋਂ ਬਾਹਰ ਆਉਣ, ਤੁਸੀਂ ਉਹਨਾਂ ਨੂੰ ਛੱਡ ਨਹੀਂ ਰਹੇ, ਤੇ ਉਸ ਨੂੰ ਵੀ ਸੰਧੂ ਸਾਹਿਬ ਮੰਗ ਨੂੰ ਛੋਟੇ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹ ਮੰਗ ਬਹੁਤ ਮਹੱਤਵਪੂਰਨ ਮੰਗ ਹੈ
0: ਜੀ।
1: ਦੇਖੋ, ਜੇਲ੍ਹ ਵਿੱਚ ਬੈਠੇ ਉਹ ਟਾਵੇਂ ਟਾਵੇਂ ਵਿਅਕਤੀ, ਉਹ ਤੇ ਵਿਚਾਰੇ ਮੋਰਚਾ ਲਾ ਨਹੀਂ ਸਕਦੇ, ਨਾ ਉਹਨਾਂ ਦੇ ਟੱਬਰ ਤੀੜੇ ਵਾਲੇ ਇਕੱਲੇ ਇਕੱਲੇ ਕੁਛ ਕਰ ਸਕਦੇ ਆ। ਸਮਾਜਿਕ ਤੌਰ ਤੇ ਅਸੀਂ ਜਿਹੜੇ ਆਪਣੇ ਆਪ ਨੂੰ ਸੱਚੇ ਸੁੱਚੇ ਪ੍ਰਾਣੀ ਆਖਦੇ ਹਾਂ, ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲਈ ਲੜੀਏ, ਉਹ ਲੋਕ ਲੜ ਰਹੇ ਹੈ। ਸੋ ਉਸ ਲੜਾਈ ਵਿੱਚ ਜੇ ਰੇਲਾਂ ਰੋਕੀਆਂ ਜਾਂਦੀਆਂ ਜਾਂ ਹੋਰ ਐਕਸ਼ਨ ਕੀਤੇ ਜਾਂਦੇ ਆ, ਮੈਂ ਸਮਝਦਾ ਕਿ ਮਜਬੂਰੀ ਬਸ ਹੈ, ਜਿਹਨੂੰ ਆਪਾਂ ਕਹਿੰਦੇ ਗੂੰਗੀ ਬੋਲੀ ਬਹਿਰੀ ਸਰਕਾਰ ਤੇ ਕੰਨਾਂ ਦੇ ਵਿੱਚ ਆਵਾਜ਼ ਪਾਉਣ ਵਾਲੀ ਗੱਲ ਹੁੰਦੀ ਹੈ। ਹਾਲਾਂਕਿ ਦੁੱਖ ਇਸ ਗੱਲ ਦਾ ਆ, ਕੌਮੀ ਇਨਸਾਫ ਮੋਰਚੇ ਦੀ ਮੰਗ ਨੂੰ ਕਿਸੇ ਵੀ ਪੰਜਾਬ ਦੀ ਰਾਜਨੀਤਿਕ ਧਿਰ ਨੇ ਅੱਜ ਤੱਕ ਆਪਣੀ ਮੰਗ ਨਹੀਂ ਕਿਹਾ। ਮਾੜੀ ਮੋਟੀ ਸਪੋਰਟ ਜ਼ਰੂਰ ਕੁਛ ਨੇ ਕੀਤੀ ਆ, ਪਰੰਤੂ ਕੋਈ ਏਦਾਂ ਦੀ ਰਾਜਨੀਤਿਕ ਮੁੱਖ ਧਿਰ ਨਹੀਂ ਆ ਜਿਸ ਨੇ ਕਿਹਾ ਹੋਵੇ ਕਿ ਭਾਈ ਕੌਮੀ ਇਨਸਾਫ ਮੋਰਚੇ ਦੀ ਮੰਗ ਤੇ ਸਾਡੀ ਮੰਗ ਹੈ, ਜਾਂ ਕੋਈ ਪਾਰਟੀ ਕਹੇ ਜੀ ਅਸੀਂ ਤੇ ਆਪਣੇ ਮੈਨੀਫੈਸਟੋ 'ਚ ਪਾਵਾਂਗੇ, ਜਾਂ ਕੋਈ ਪਾਰਟੀ ਕਹੇ ਅਸੀਂ ਤੇ ਜਾ ਕੇ ਜੀ ਇਸ ਨੂੰ ਸੰਸਦ ਦੇ ਵਿੱਚ ਚੁੱਕਾਂਗੇ, ਜਾਂ ਕੋਈ ਪਾਰਟੀ ਕਹੇ ਅਸੀਂ ਤੇ ਇਹਨੂੰ ਜੀ ਵਿਧਾਨ ਸਭਾ 'ਚ ਚੁੱਕਾਂਗੇ, ਕਿਸੇ ਨੇ ਵੀ ਉਦਾਂ ਮੂੰਹ ਭਰ ਕੇ ਆਵਾਜ਼ ਨਹੀਂ ਕਹੀ। ਸੋ ਕੌਮੀ ਇਨਸਾਫ ਮੋਰਚਾ ਨਿਰੰਤਰ ਜਾਰੀ ਹੈ, ਉਵੇਂ ਮੰਗ ਦੀ ਭਾਈ ਪੂਰਤੀ ਅਜੇ ਤੱਕ ਨਹੀਂ ਹੋਈ। ਹੁਣ ਤੇ ਅੱਜ ਭਾਰਤ ਦੀ ਸਰਕਾਰ ਨੇ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ, 20 ਜੁਲਾਈ ਤੋਂ ਮਾਨਸੂਨ ਸੈਸ਼ਨ ਆਰੰਭ ਹੋਣਾ ਹੈ, ਤੇ ਵੇਖਦੇ ਹਾਂ ਕਿਹੜਾ ਕਿਹੜਾ ਪੰਜਾਬ ਦਾ ਮੈਂਬਰ ਪਾਰਲੀਮੈਂਟ ਪੰਜਾਬ ਦੀ ਕਿਹੜੀ ਕਿਹੜੀ ਮੰਗ ਇਸ ਮਾਨਸੂਨ ਸੈਸ਼ਨ ਵਿੱਚ ਚੁੱਕਦਾ ਹੈ। ਬੰਦੀ ਸਿੰਘ ਕਿਸੇ ਦੀ ਜ਼ਬਾਨ ਤੇ ਆਉਂਦੇ ਜਾਂ ਨਹੀਂ ਆਉਂਦੇ, ਇਹ ਹੁਣ 20 ਜੁਲਾਈ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਉਹਦੇ ਵਿੱਚ ਵੇਖਾਂਗੇ।
0: ਬਿਲਕੁਲ ਜੀ, ਔਰ ਮੈਨੂੰ ਮੈਸੇਜ ਵੀ ਆ ਰਹੇ ਨੇ ਔਰ ਕਾਲਸ ਬਹੁਤ ਸਾਰੀਆਂ ਨੇ। ਰਮੇਸ਼ ਜੀ, ਜੇ ਥੋੜ੍ਹੀ ਇਜਾਜ਼ਤ ਹੋਵੇ ਕਾਲਾਂ ਸ਼ੁਰੂ ਕਰ ਦਈਏ ਆਪਾਂ, ਕਿਉਂਕਿ ਮੈਨੂੰ ਕਈ ਵਾਰ ਦੋਸਤਾਂ ਦੇ ਮੈਸੇਜ ਆਉਂਦੇ ਕਿ ਸ਼ਨੀ ਐਤਵਾਰ ਤਾਂ ਥੋੜ੍ਹਾ ਜਿਹਾ ਟਾਈਮ ਸਮਾਂ ਰਮੇਸ਼ ਜੀ ਨਾਲ ਗੱਲਬਾਤ ਕਰਨ ਦਾ ਵਧਾ ਦਿਆ ਕਰੀਏ ਆਪਾਂ। ਸੋ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਾਂ ਵੱਲ ਚੱਲੀਏ।
1: ਨਹੀਂ ਨਹੀਂ ਠੀਕ ਕਹਿ ਰਹੇ ਆ ਸਰੋਤੇ, ਮੈਨੂੰ ਲੱਗਦਾ ਕਿ ਉਹਨਾਂ ਦੀ ਗੱਲ 100% ਮੰਨ ਲੈਣੀ ਚਾਹੀਦੀ ਹੈ
0: ਜੀ। ਸੋ 4701, ਸਤਿ ਸ੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ।
2: ਜਿਹੜੀ ਇਹਨਾਂ ਨੇ ਹੁਣ ਲੈਂਡ ਪੂਲਿੰਗ ਦੀ ਕੱਢ ਲਿਆ ਹੈ ਨਾ ਜੀ, ਦੇਖੋ ਇਲੈਕਸ਼ਨ ਸਿਰ ਤੇ ਆ, ਮੈਨੂੰ ਤਾਂ ਲੱਗਦਾ ਜੇ ਲੈਂਡ ਪੂਲਿੰਗ ਦਾ ਇਹਨਾਂ ਦਾ ਕੰਮ ਮਹੀਨਾ ਕੁ ਹੋਰ ਚੱਲ ਗਿਆ ਨਾ, ਜੇ ਕਿਸਾਨ ਸਾਰੇ ਵਿਗੜ ਜਾਣੇ ਆ, ਜੇ ਕਿਸਾਨ ਨੇ ਕਿਹਾ ਵੀ ਜੇ ਐਤਕੀ ਨੀ ਆਇਆ ਅੱਗੇ ਨੂੰ, ਜੇ ਇਹਨਾਂ ਨੂੰ ਵੋਟਾਂ ਪਾਤੀਆਂ ਆ ਗਏ ਅੱਗੇ ਨੂੰ ਫੇਰ ਇਹਨਾਂ ਨੇ ਲੈਂਡ ਪੂਲਿੰਗ ਲਿਆਉਣੀ, ਅੱਗੇ ਨੂੰ ਤਾਂ ਇਹ ਪੱਕਾ ਹੀ ਲਿਆਉਣਗੇ ਕਿਉਂਕਿ 5 ਸਾਲ ਸ਼ੁਰੂ ਹੁੰਦੇ ਹੀ ਇਹਨਾਂ ਨੇ ਲੈਂਡ ਪੂਲਿੰਗ ਲਿਆਉਣੀ ਆ। ਜੇ ਵਿਰੋਧੀ ਧੁਰੇ ਸਮਝਾਉਣ ਚ ਹੋ ਗਈ ਤਾਂ ਤੁਹਾਨੂੰ ਕੀ ਲੱਗਦਾ ਜੀ ਕਿਵੇਂ ਰਹੂਗਾ ਫਿਰ ਵਿਰੋਧੀ ਧਿਰ ਦਾ ਪੱਲੜਾ ਭਾਰੀ ਨੀ ਹੋਜੂਗਾ? ਪਲੀਜ਼ ਦੱਸੋਗੇ ਸਰ, ਮੈਂ ਆਪਦੇ ਸੁਣਦਾ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
1: ਦੇਖੋ ਇੱਕ ਗੱਲ ਤੇ ਮੈਨੂੰ ਲੱਗਦਾ ਅਸੀਂ ਸਾਰੇ ਸਮਝ ਚੁੱਕੇ ਹਾਂ ਕਿ ਜਿਹੜੀ ਵੀ ਸਰਕਾਰ ਬਣਦੀ ਹੈ ਜਾਂ ਜਿਹੜਾ ਚੋਣ ਲੜਦਾ ਹੈ ਜਾਂ ਜਿੱਤਦਾ ਹੈ, ਐ ਨਹੀਂ ਹੈ ਕਿ ਪਾਰਟੀ ਬਣ ਗਈ ਚੋਣ ਲੜੀ ਤੇ ਚੋਣ ਜਿੱਤ ਲਈ, ਉਹਦੇ ਮਗਰ ਬਹੁਤ ਵੱਡਾ ਇੱਕ ਸਰਮਾਇਆ ਲੱਗਦਾ, ਸਰਮਾਇਆ ਪੈਸਾ ਧਨ ਦੌਲਤ। ਤੇ ਪੈਸਾ ਵੀ ਕੋਈ ਏਦਾਂ ਨੀ ਜੀ ਕਿ ਅਸੀਂ ਕਹੀਏ ਕਿ ਕੋਈ ਗੱਲ ਨੀ ਇੰਨੇ ਲੱਖ ਤੇ ਫਲਾਨਾ ਲਾ ਦੇਗਾ ਇੰਨੇ ਲੱਖ, ਉੱਥੇ ਤੇ ਕਰੋੜਾਂ ਅਰਬਾਂ ਦੀ ਗੱਲ ਹੁੰਦੀ ਆ। ਜਿੱਡੇ ਵੱਡੇ ਪੱਧਰ ਤੇ ਪ੍ਰਚਾਰ, ਮੀਡੀਆ ਨੂੰ ਪੈਸਾ, ਦੂਜਾ ਤੀਜਾ ਬਹੁਤ ਕੁਛ ਹੁੰਦੇ ਨਾ, ਪੈਸਾ ਇੱਕ ਐਂਗਲ ਤੋਂ ਨੀ ਖਰਚ ਹੁੰਦਾ। ਹੁਣ ਆਮ ਆਦਮੀ ਪਾਰਟੀ ਦੀ ਜਿਹੜੇ ਜਿਹਨੂੰ ਆਪਾਂ ਪ੍ਰੋਪਰਟੀ ਡੀਲਰ ਆਖਦੇ ਹਾਂ, ਕਾਰਪੋਰੇਟ ਘਰਾਣੇ ਆਖਦੇ ਹਾਂ, ਜਿਹੜੇ ਪ੍ਰੋਪਰਟੀਆਂ ਦੇ ਵਿੱਚ ਵੱਡੇ ਘਰਾਣੇ ਆ, ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਭਾਈ 4.5 ਸਾਲ ਹੋ ਗਏ ਤੁਸੀਂ ਸਾਨੂੰ ਕੀ ਦਿੱਤਾ, ਦੱਸੋ ਸਾਡੇ ਪੱਲੇ ਕੀ ਪਾਇਆ, ਨਾ ਲੁਧਿਆਣੇ ਦੇ ਇੱਧਰ, ਨਾ ਮੋਹਾਲੀ ਦੇ ਇੱਧਰ, ਨਾ ਫਲਾਨੇ ਸ਼ਹਿਰ ਦੇ ਇੱਧਰ, ਅਸੀਂ ਤੇ ਬਰਬਾਦ ਹੋ ਗਏ, ਅਸੀਂ ਤੁਸੀਂ ਹੋਰ ਪੈਸਾ ਲਾਉਣ ਦੀ ਗੱਲ ਕਰਦੇ ਹਾਂ, ਚੋਣਾਂ ਉੱਪਰੋਂ ਆ ਗਈਆਂ। ਇੱਕ ਤੇ ਮੈਨੂੰ ਇਹ ਲੱਗਦਾ ਆ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਜਿੰਨਾ ਕੁ ਦਾ ਲੱਗ ਸਕੇ, ਭਾਰਤੀ ਦੇਖੋ 100% ਕਿਸਾਨ ਤੇ ਜ਼ਮੀਨ ਨਹੀਂ ਰੋਕਣਾ ਚਾਹੁੰਦਾ, ਇਹ ਵੀ ਸੱਚ ਆ ਨਾ। ਕੁਝ ਤੇ ਮੇਰੇ ਵਰਗੇ ਜਾਂ ਮਾਫ਼ ਕਰਨਾ ਕੁਛ ਏਦਾਂ ਦੇ ਲੋਕ ਹੁੰਦੇ ਨੇ ਜਿਹੜੇ ਜ਼ਮੀਨ ਵੇਚਣ ਲਈ ਤਿਆਰ ਹੀ ਤਿਆਰ ਹੈ। ਉਹ ਸਰਕਾਰ ਨੇ ਸਕੀਮ ਲਿਆਂਦੀ ਭਾਪ ਕੀ, ਥੋੜਾ ਜਿਹਾ ਸਰਕਾਰ ਵੱਲੋਂ ਯਤਨ, ਥੋੜਾ ਜਿਹਾ ਉਹਨਾਂ ਵੱਲੋਂ, ਉਹਨਾਂ ਨੇ ਦੇ ਦੇਣੀ ਹੈ ਸਰਕਾਰ। ਇਹਦੇ ਵਿੱਚ ਰੌਲਾ ਰੱਪਾ ਪਿਆ ਤੇ ਇੱਕ ਵਿਚਲੀ ਜੀ ਗੱਲ ਆਊਗੀ ਕਿ ਭਾਈ ਜਿਹੜਾ ਦੇਣਾ ਚਾਹੁੰਦੇ ਦੇ ਦਿਓ, ਤੇ ਉਹਨਾਂ ਉਹ ਦੂਜੇ ਪਾਸੇ ਨੂੰ ਵੀ ਆਪਣੇ ਵਾਲੇ ਪਾਸੇ ਨੂੰ ਵੀ ਸਰਕਾਰ ਖੁਸ਼ ਕਰ ਲੂ ਕਿ ਭਾਈ ਇੰਨੀ ਕੁ ਜ਼ਮੀਨ ਤੇ ਹੋ ਗਈ ਨਾ ਤੁਹਾਡੇ ਕੋਲ, ਆ ਗਈ ਲੈਂਡ ਪੂਲਿੰਗ ਨੀਤੀ ਬਣਾਈ, ਤੁਸੀਂ ਵੀ ਕੁਛ ਖੱਟ ਲਿਆ, ਅਸੀਂ ਵੀ ਕੁਛ ਖੱਟ ਲਿਆ। ਦੂਜੀ ਗੱਲ ਜਿਹੜੀ ਮੈਂ ਪਹਿਲੇ ਦਿਨ ਤੋਂ ਮੈਨੂੰ ਲੱਗਦਾ ਜਿੱਦਣ ਤੋਂ ਇਹ ਲੈਂਡ ਪੂਲਿੰਗ ਆਈ ਹੈ, ਕਿਉਂਕਿ ਤੁਸੀਂ ਬਿਲਕੁਲ ਠੀਕ ਕਿਹਾ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਏਡਾ ਵੱਡਾ ਰਿਸਕ, ਉਹਦੇ ਵਿੱਚ ਸਰੋਤਿਓ ਮੈਨੂੰ ਸ਼ੰਕਾ ਆ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਜਿਹੜੇ ਭਗਤੇ ਮੁੱਦੇ ਨੇ ਹੋਰ, ਚਾਹੇ ਉਹ ਬੇਅਦਬੀ ਕਾਨੂੰਨ ਦਾ ਆ, ਚਾਹੇ ਪੰਥ ਦੇ ਦੋਖੀ ਵਾਲੀ ਗੱਲ ਹੈ, ਉਹਨਾਂ ਮੁੱਦਿਆਂ ਨੂੰ ਵੀ ਕਿਤੇ ਨਾ ਕਿਤੇ ਹੇਠਾਂ ਦੱਬ ਕੇ ਨਵਾਂ ਮੁੱਦਾ ਖੜਾ ਕੀਤਾ ਜਾ ਰਿਹਾ ਕਿ ਉਹ ਮੁੱਦੇ ਪਿਛਾਂ ਰਹਿ ਜਾਣ ਤੇ ਦੂਜਾ ਮੁੱਦਾ ਬਣ ਜੇ ਵੱਡਾ। ਮੈਨੂੰ ਇਹ ਵੀ ਚਾਲ ਜਾਪਦੀ ਸਰਕਾਰ।
0: ਬਿਲਕੁਲ ਜੀ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਕਮਲਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ
3: ਜੀ। ਸੰਧੂ ਸਾਹਿਬ, ਰਮੇਸ਼ ਜੀ, ਸਤਿ ਸ੍ਰੀ ਅਕਾਲ। ਦੇਖੋ ਰਮੇਸ਼ ਜੀ, ਗੱਲ ਬੰਦੀ ਸਿੰਘਾਂ ਦੀ ਹੋ ਰਹੀ ਆ। ਹੁਣ ਦੇਖੋ ਹਰ ਵਾਰੀ ਇਲੈਕਸ਼ਨਾਂ ਦੇ ਟਾਈਮ ਤੇ ਇਹ ਸਾਰਾ ਕੁਛ ਹੁੰਦਾ ਤੇ ਫੂਲਕਾ ਸਾਹਿਬ ਵੀ ਹੁਣ ਦੁਬਾਰਾ ਮੋਦੀ ਸਾਹਿਬ ਉਹਨਾਂ ਦੀ ਪਾਰਟੀ ਚੱਲ ਗਏ, ਜਿਹਨਾਂ ਨੇ ਬੜੇ ਦਮਕੇ ਮਾਰੇ ਸੀ ਤੇ ਅਸੀਂ ਜੀ 86 ਦੇ ਕੇਸ ਦੇ ਦੰਗੇ ਜਿਹੜੇ ਹੋਏ ਸੀ ਉੱਤੇ ਉਹਨਾਂ ਦੇ ਮੁਕੱਦਮੇ ਲੜੇ ਆ, ਹਾਲਾਂਕਿ ਸਜ਼ਾ ਕਿੰਨੇ ਕੁ ਨੂੰ ਕਰਾਈ ਆ, ਕੀ ਕਰਾਇਆ, ਸਭ ਦੇ ਸਾਹਮਣੇ ਹੀ ਆ। ਹੁਣ ਰਮੇਸ਼ ਜੀ, ਸਵਾਲ ਇੱਥੇ ਇਹ ਉੱਠਦਾ ਆ, ਅਸੀਂ ਮੋਰਚੇ ਦਾ ਪੰਜਾਬ ਵਿੱਚ ਲਾ ਰਹੇ ਹਾਂ, ਪਰ ਜਿਹੜਾ ਅਮਿਤ ਸ਼ਾਹ ਸਾਡਾ ਗ੍ਰਹਿ ਮੰਤਰੀ ਆ, ਉਹਦਾ 1-1.5 ਸਾਲ ਪਹਿਲਾਂ ਦਾ ਬਿਆਨ ਪਾਰਲੀਮੈਂਟ ਦੇ ਵਿੱਚ ਉਹਨੇ ਕੀ ਬੋਲਿਆ ਸੀ, ਮਾਫੀ ਮੰਗੋ, ਬੋਲੋ ਹਮਸੇ ਗਲਤੀ ਹੋਈ ਹੈ, ਹਮਨੇ ਦੇਸ਼ ਦਰੋਹ ਕੀਆ ਹੈ, ਹਮ ਆਪਕੋ ਛੋੜ ਦੇਂਗੇ। ਉਹਦੇ ਭਾਈ ਮੋਰਚੇ ਲਾਉਣੇ ਆ ਤੇ ਜਾ ਕੇ ਬੀਜੇਪੀ ਦੇ ਮੋਦੀ ਦੇ ਦਫ਼ ਸਾਹਮਣੇ ਉਹਨੇ ਉੱਥੇ ਲਾਓ, ਤੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਅੱਜ ਦਮਜੇ ਮਾਰ ਰਹੇ ਵੀ ਅਸੀਂ ਬੀਜੇਪੀ ਦੀ ਸਰਕਾਰ ਲੈ ਕੇ ਆਉਣੀ ਹੈ ਪੰਜਾਬ ਦੇ ਵਿੱਚ, ਇਹਨਾਂ ਨੂੰ ਇਹਨਾਂ ਤੋਂ ਪੁੱਛੋ। ਇੱਥੇ ਆਮ ਆਦਮੀ ਪਾਰਟੀ ਦੀ ਫੀਲਡਿੰਗ ਲਾਉਣ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ, ਕਿਉਂਕਿ ਲੋਕੀ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਚੁੱਕੇ ਨੇ। ਔਰ ਹਰ ਵਾਰ ਇਹ ਹੀ ਹੁੰਦਾ ਜਦੋਂ ਇਲੈਕਸ਼ਨ ਆਉਂਦੀ ਆ, ਇਹ ਹੀ ਕੰਮ ਹੁੰਦਾ। ਔਰ ਰਮੇਸ਼ ਜੀ, ਮੇਰਾ ਦੂਸਰਾ ਸਵਾਲ ਇਹ ਹੈ, ਸੋਰੀ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ ਤੁਹਾਡਾ, ਤੁਸੀਂ ਈਡੀ ਆਫਿਸਰ ਨਰਿੰਦਰ ਸਿੰਘ ਜਲੰਧਰ ਤੋਂ ਉਹਨਾਂ ਦੀ 4-5 ਦਿਨ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਜਿੰਨੇ ਸੈਂਟਰ ਦੇ ਲਾਏ ਹੋਏ ਮੁਲਾਜ਼ਮ ਸੀਗੇ ਉਹ ਦੱਸੇ ਆ, ਈਵਨ ਕਿ ਕੈਪਟਨ ਅਮਰਿੰਦਰ ਦੇ ਟਾਈਮ ਦੇ ਉੱਤੇ 135-40 ਬੰਦੇ ਸ਼ਰਾਬ ਪੀ ਕੇ ਮਰੇ ਸੀ, ਉਹਦੇ ਵਿੱਚ ਵੀ ਕੋਈ ਮੰਤਰੀ ਇਨਵੋਲਵ ਸੀਗਾ, 6.5 ਕਰੋੜ ਦਾ ਘਟਾਲਾ ਸੀਗਾ। ਤੁਸੀਂ ਮੈਨੂੰ ਦੱਸਿਓ ਸਰ ਉਹਦੇ ਬਾਰੇ ਕੀ ਤੁਹਾਡਾ ਖਿਆਲ ਹੈ, ਤੇ ਬਾਕੀ ਮੈਂ ਤੁਹਾਨੂੰ ਕੱਲ ਨੂੰ ਡਿਟੇਲ ਵਿੱਚ ਦੱਸੂਗਾ ਤੇ ਕਿਹੜੇ ਕਿਹੜੇ ਅਫਸਰ ਦੇ ਨਾਂ ਹੈਗੇ, ਕਿਉਂਕਿ ਮੇਰੇ ਕੋਲ ਕੱਲ ਹੀ ਵੀਡੀਓ ਪਹੁੰਚੀ ਹੈ ਸਰ। ਥੈਂਕ ਯੂ, ਮਿਹਰਬਾਨੀ ਤੁਹਾਡਾ ਟਾਈਮ ਦੇਣ ਦਾ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਦੇਖੋ ਗੱਲ ਇਹ ਹੈ, ਜਿਹੜਾ ਕੌਮੀ ਇਨਸਾਫ ਮੋਰਚਾ ਹੈ, ਨਿੱਜੀ ਤੌਰ ਤੇ ਕੌਣ ਉਹਦੇ ਨਾਲ ਕਿੰਨਾ ਸਹਿਮਤ ਹੈ ਇੱਕ ਅਲੱਗ ਮੁੱਦਾ ਹੈ, ਪਰੰਤੂ ਮੈਂ ਦੱਸਦਾ ਕਿ ਕੌਮੀ ਇਨਸਾਫ ਮੋਰਚਾ ਕੋਈ ਤਾਜ਼ਾ ਵੋਟਾਂ ਨੂੰ ਲੈ ਕੇ ਲੱਗਿਆ ਮੋਰਚਾ ਨਹੀਂ ਹੈ। ਮੈਂ ਨਾ ਉਹਦੇ ਹੱਕ 'ਚ ਹੈ ਨਾ ਵਿਰੋਧ 'ਚ ਹੈ, ਉਹ ਇੱਕ ਮੋਰਚਾ ਆ, ਮੇਰੀ ਡਿਊਟੀ ਹੈ ਕਿ ਮੈਂ ਰਿਪੋਰਟਿੰਗ ਤੁਹਾਡੇ ਤੱਕ ਭੇਜਾਂ, ਉਹ ਮੈਂ ਭੇਜਦਾ। ਉਹ ਮੋਰਚਾ ਪਿਛਲੀ ਸਰਕਾਰ ਸਮੇਂ ਲੱਗਾ ਸੀ, ਚਰਨਜੀਤ ਚੰਨੀ ਦੀ ਸਰਕਾਰ 'ਚ ਮੋਰਚਾ, ਹੁਣ ਤੇ ਸਾਲ 4.5 ਸਾਲ ਹੋ ਗਏ, ਇਸ ਕਰਕੇ ਉਹਨੂੰ ਸਰਕਾਰਾਂ ਨਾਲ ਨਾ ਜੋੜੀਆ, ਉਹ ਮੋਰਚਾ ਮੋਰਚਾ ਆ। ਹੁਣ ਆਮ ਆਦਮੀ ਪਾਰਟੀ ਨਾਲ ਜੇ ਉਹਨੂੰ ਜੋੜਨਾ ਹੋਵੇ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੇ ਕਿੱਥੋਂ ਮਾਫ਼ੀ ਮੰਗ ਲੈਣੀ, ਕਿੱਥੋਂ ਉਹਨੂੰ ਦਸਤਖਤ ਕਰ ਦੇਣੇ ਆ? ਜਿਹੜਾ ਬੰਦਾ ਅਰਧ ਪਾਗਲ ਅਵਸਥਾ ਦੇ ਵਿੱਚ ਹੈ, ਉਹਨੂੰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਛੱਡਣਾ ਸੀ, ਉਹਦੇ ਵਿੱਚ ਤੇ ਅਮਿਤ ਸ਼ਾਹ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ। ਸੋ ਆਪਾਂ ਦੇਖੋ, ਮੈਨੂੰ ਇਹ ਲੱਗਦਾ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਆਮ ਆਦਮੀ ਪਾਰਟੀ ਇਹਦੇ ਵਿੱਚ ਜਿਹੜਾ ਹੈਗਾ ਆ ਕੋਈ ਸਾਥ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਵਿਰੋਧੀ ਹੈ ਸਿੱਖ ਜਿਹੜਿਆਂ ਦੇ, ਜਿਹੜੇ ਸਿੱਖ ਜੇਲ੍ਹਾਂ ਚ ਬੰਦ ਹੈ, ਨਹੀਂ ਛੱਡਣਾ ਚਾਹੁੰਦੀ, ਮੈਂ ਸਹਿਮਤ ਹਾਂ। ਪਰੰਤੂ ਆਮ ਆਦਮੀ ਪਾਰਟੀ, ਸੋਰੀ, ਭਾਜਪਾ ਉਹਦੇ ਨਹੀਂ ਛੱਡਣਾ ਚਾਹੁੰਦੀ, ਪਰੰਤੂ ਆਮ ਆਦਮੀ ਪਾਰਟੀ ਕਿਹੜੀ ਹੱਕ ਚ ਹੈ? ਮੈਂ ਉਹਦੀ ਦਵਿੰਦਰਪਾਲ ਭੁੱਲਰ ਦੀ ਉਦਾਹਰਨ ਦਿੱਤੀ ਹੈ। ਭਾਜਪਾ ਬਿਲਕੁਲ ਇਸ ਗੱਲ ਦੇ ਵਿੱਚ ਮੈਂ ਸਮਝਦਾ ਕਿ ਐਂਟੀ ਰੋਲ ਅਦਾ ਕਰ ਰਹੀ ਹੈ ਕੌਮੀ ਇਨਸਾਫ ਮੋਰਚੇ, ਪਰੰਤੂ ਆਮ ਆਦਮੀ ਪਾਰਟੀ ਵੀ ਹੱਕ ਚ ਨਹੀਂ ਨਾ। ਇਸ ਕਰਕੇ ਦੇਖੋ, ਮੇਰੀ ਡਿਊਟੀ ਤੇ ਹੈ ਕਿ ਦੋਹਾਂ ਨੂੰ ਇੱਕ ਕਟਹਿਰੇ ਚ ਖੜਾ ਕਰਾਂ, ਦੋਵੇਂ ਇਸ ਮਾਮਲੇ ਚ ਇੱਕੋ ਬਰਾਬਰ ਹੈ। ਦੋਹਾਂ ਨੂੰ ਛੱਡੋ, ਕਾਂਗਰਸ ਨੇ ਕਿਹੜਾ ਇਸ ਮੁੱਦੇ ਨੂੰ ਚੁੱਕਿਆ ਹੈ? ਚੀਜ਼ੋਂ ਨੂੰ ਛੱਡੋ, ਸੁਖਬੀਰ ਸਿੰਘ ਬਾਦਲ, ਉਹਨੇ ਕਿਹੜਾ ਇਸ ਮੁੱਦੇ ਨੂੰ ਚੁੱਕਿਆ ਹੈ? ਸੋ ਇਸ ਕਰਕੇ ਚਾਰ ਪਾਰਟੀਆਂ, ਮੈਂ ਚਾਰਾਂ ਨੂੰ ਇੱਕੋ ਚ ਖੜੇ ਕਰਦਾ, 19-21 ਆਵਾਜ਼ ਜ਼ਰੂਰ ਕਿਤੇ ਕਿਤੇ ਨਾ ਚੁੱਕ ਕਿਸੇ ਨੇ ਕੱਢੀ ਹੋਗੀ, 19-21 ਭੋਰਾਕ। ਸੋ ਇਸ ਕਰਕੇ ਇਹ ਚਾਰੇ ਧਿਰਾਂ, ਜੇ ਇਹ ਥੋੜਾ ਜਿਹਾ ਚਾਰਾਂ ਧਿਰਾਂ ਚੋਂ ਭਾਜਪਾ ਨੂੰ ਛੱਡ ਲਓ, ਆਹ 3 ਧਿਰਾਂ ਭੋਰਾਕ ਸਟੈਂਡ ਲੈਂਦੀਆਂ, ਤੇ ਮੈਨੂੰ ਲੱਗਦਾ ਕਈ ਬੰਦੀ ਸਿੰਘ ਜੇਲ੍ਹਾਂ ਚੋਂ ਬਾਹਰ ਆ ਸਕਦੇ ਸੀ। ਇਹਨਾਂ ਤਿੰਨਾਂ ਨੇ ਵੀ ਉਹੀ ਕੀਤਾ ਜੋ ਭਾਜਪਾ ਕਰ ਰਹੀ, ਇਸ ਕਰਕੇ ਇਹ ਚ ਕਲੀਨ ਚਿੱਟ ਨਾ ਦਈਏ।
0: ਜੀ ਬਿਲਕੁਲ ਜੀ, 3645, ਸਤਿ ਸ੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ। 3645, ਸਤਿ ਸ੍ਰੀ ਅਕਾਲ ਜੀ, ਤੁਸੀਂ ਓਨਰ।
4: ਮੈਂ ਲਾਇਆ ਸੀਗਾ ਜੀ ਸਾਰਿਆਂ ਨਾਲ ਪਹਿਲਾਂ ਫੋਨ
0: ਜੀ।
4: ਹੈਲੋ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ ਜੀ।
4: ਹਾਂਜੀ, ਮੈਂ ਸਾਰਿਆਂ ਨਾਲ ਪਹਿਲਾਂ ਮੈਂ ਫੋਨ ਲਾਇਆ ਸੀ, ਬੜਾ ਚਲੋ ਕੋਈ ਨੀ, ਲੇਟ ਹੋ ਗਿਆ ਹੈ ਜੀ। ਮੈਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਤੁਸੀਂ ਵੀਰ ਜੀ ਦੀ ਆਵਾਜ਼ ਸੁਣਾਈ ਸਤਿੰਦਰਪਾਲ ਸਿੱਧਵਾਂ ਦੀ। ਹਾਂਜੀ
0: ਜੀ, ਬਹੁਤ ਸ਼ੁਕਰੀਆ।
4: ਬੜੇ ਚਿਰਾਂ ਬਾਅਦ ਉਹਨਾਂ ਦੇ ਫਾਦਰ ਨੂੰ ਮੈਂ ਪੁਰਾਣਾ, ਅਸੀਂ ਇੱਥੇ ਬਹੁਤ ਪੁਰਾਣੇ, ਉਹਨਾਂ ਨੂੰ ਜਾਣਦੇ ਹਾਂ ਜੀ, ਤੇ ਅੱਜ ਉਹਨਾਂ ਦਾ ਬੋਲ ਸੁਣਿਆ ਤੇ ਬਹੁਤ ਵਧੀਆ ਹੋਇਆ। ਦੂਸਰੀ ਗੱਲ ਜੀ, ਜਿਹੜੀ ਤੁਸੀਂ ਮੂਵੀ ਦੀ ਗੱਲ ਕੀਤੀ ਸੀ ਸਤਲੁਜ, ਇਹ ਟੀਵੀ ਦੇ ਉੱਤੇ ਆ ਚੁੱਕੀ ਆ, ਕੱਲ ਮੈਂ ਅੱਧੀ ਕੁ ਦੇਖੀ ਸੀ ਇਹ। ਮੈਨੂੰ ਇਹ ਨੀ ਪਤਾ ਸੀ ਵੀ ਉਹ ਆ ਮੂਵੀ, ਜੇ ਇਹਨਾਂ ਨੇ ਹੁਸ਼ਿਆਰਪੁਰ ਜੀ ਹੁਣਾਂ ਨੇ ਦੱਸ ਦਿੱਤਾ ਵੀ ਇਹ ਉਹੀ ਮੂਵੀ ਆ, ਇਹਦਾ ਨਾਂ ਸਤਲੁਜ ਸੀਗਾ ਜੀ। ਤੇ ਬਾਕੀ ਭਾਜੀ, ਜਿਹੜੀ ਜਿੱਦਾਂ ਹੁਣ ਕਈ ਭਗਵੰਤ ਮਾਨ ਦਾ ਵਿਰੋਧ ਕਰਦੇ ਇਸ ਗੱਲੋਂ ਵੀ ਉਹਨੂੰ ਪੈਸੇ ਦਿੱਤੇ ਆ ਜਿਹੜੇ ਜਿਹੜੇ ਖਾਤਿਆਂ ਚ, ਵੀਰ ਜੀ ਉਹ ਕੱਲ ਇਹ ਗਰੋਸਰੀ ਦੇ ਪੈਸੇ ਕੱਲ ਵੀ ਆਏ ਆ ਇੱਥੇ ਆਪਣੇ ਕੈਨੇਡਾ ਚ, ਤੇ ਪਿਛਲੇ ਮਹੀਨੇ ਵੀ ਆਏ ਆ। ਜਾਂ ਤਾਂ ਜਿਹੜੇ ਵਿਰੋਧ ਕਰਦੇ ਆ ਉਹ ਨਾ ਲੈਣ ਜੀ, ਇਹ ਇੱਥੇ ਵਾਲੇ ਵੀ ਨਾ ਲੈਣ, ਇਹ ਤੇ ਇਹ ਸਾਰਿਆਂ ਨੂੰ ਸਾਰੇ ਪਾਸੇ ਦਿੰਦੇ ਆ ਜੀ। ਤੇ ਪਹਿਲਿਆਂ ਨੇ ਨਾ ਅਕਾਲੀਆਂ ਨੇ ਤੇ ਕਾਂਗਰਸ ਆ, ਉਹਨਾਂ ਨੇ ਮਨਮੋਹਨ ਸਿੰਘ ਵੀ ਲਾਏ, ਕਰਜ਼ੇ ਵੀ ਲਾਏ, ਉਹਨਾਂ ਨੇ ਸਾਰੇ ਸਬਿਟਸ ਲੈਣ ਬੈਂਕਾਂ ਚ ਜਾਂ ਵੱਡੇ ਵੱਡੇ ਹੋਟਲ ਪਾ ਲਾਏ, ਉਹਨਾਂ ਨੇ ਕਿਸੇ ਨੂੰ ਦਵਾਨੀ ਕਦੇ ਦਿੱਤੀ ਆ? ਜੇ ਕੋਈ ਭਗਵੰਤ ਮਾਨ ਦਿੰਦਾ ਤਾਂ ਲੈ ਲੈਣੇ ਚਾਹੀਦੇ ਆ ਹਾਂਜੀ। ਤੇ ਬਾਕੀ ਦੇਖੋ ਜੀ, ਉਹ ਭਗਵੰਤ ਮਾਨ ਦੀ ਛਵੀ ਹੈਗੀ ਬਹੁਤ ਤਕੜੀ ਹੈ ਇਸ ਵੇਲੇ, ਇਹ ਉਹ ਤੇ ਰਲ ਕੇ ਸੀਰੀਅਸ ਕੋਈ ਐਲੀਗੇਸ਼ਨ ਲਾਉਣਾ ਚਾਹੁੰਦੇ ਆ ਵੀ ਉਹਨੂੰ ਬਦਨਾਮ ਕਰਨਾ ਚਾਹੁੰਦੇ ਆ। ਬਾਕੀ ਤੁਹਾਨੂੰ ਪਤਾ ਹੀ ਆ, ਨਾ ਅਕਾਲ ਤਖ਼ਤ ਤੇ ਜਹੇਦਾਰ ਜੋ ਕੁਛ ਸੁਖਬੀਰ ਬਾਦਲ ਨੇ ਕੀਤਾ, ਉਹ ਉੱਥੇ ਵੀੜਾ ਉਹਨਾਂ ਨੇ ਜੀ ਇਹਨਾਂ ਨੇ ਵੇਚੀਆਂ, ਨਾ ਜਹੇਦਾਰ ਉੱਥੇ ਕਿਹਦੇ ਬੁਰਜੇ ਫੇਰ ਰਹੇ ਨੇ ਮੁੰਡੇ, ਉਹ ਬੈਠੇ ਮਾਰੇ ਪਾਠ ਕਰਦੇ, ਕਿੰਨਾ ਕੁਛ ਇਹਨਾਂ ਨੇ ਕੀਤਾ ਜੀ। ਇਹ ਤਾਂ ਕਿਸੇ ਚੀਜ਼ ਦੇ ਕਾਬਲੇ ਨੀ ਭਗਵੰਤ ਮਾਨ ਨੂੰ ਬਦਨਾਮ ਨਾ ਕਰਨ। ਦੇਖੋ ਗਾਹਾਂ ਵੀ ਉਹਨੇ ਵੜਨਾ, ਤੇ ਉਹ ਇੰਨਾ ਇਹਨਾਂ ਨੂੰ ਜਿੰਨਾ ਮਾੜਾ ਨੀ, ਚਲੋ ਠੀਕ ਆ ਪਿੱਛੇ ਉਹ ਸੈਂਟਰ ਉਹਦੀ ਮਦਦ ਨੀ ਕਰਦੀ, ਉਹਦੇ ਉਹਨੇ ਨਹਿਰਾਂ ਚ ਪਾਣੀ ਹੁਣ ਛੱਡਿਆ। ਦੇਖੋ ਜੀ ਕਿ ਉਹ ਫੇਰ ਬੰਦ ਕਰਨਾ ਚਾਹੁੰਦੇ ਸੈਂਟਰ ਨਾਲ ਰਲ ਕੇ ਸੁਖਬੀਰ ਬਾਦਲ, ਫੇਰ ਏਦਾਂ ਕਰਨਾ ਚਾਹੁੰਦੇ, ਤਾਂ ਇਹ ਇੰਨਾ ਨੀ ਜੀ ਉਹ ਮਾੜਾ। ਬਾਕੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ, ਮੈਂ ਦੋਹਾਂ ਨੂੰ ਤੁਹਾਨੂੰ ਫੇਰ ਜੀ ਤੁਹਾਡਾ ਧੰਨਵਾਦ ਕਰਦਾ ਜੀ, ਥੈਂਕ ਯੂ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
1: ਚਲੋ ਸਰੋਤਿਓ, ਤੁਹਾਡੀ ਆਪਣੀ ਟਿੱਪਣੀ ਹੈ, ਮੈਂ ਥੋੜਾ ਜਿਹਾ ਨਾਲ ਗੱਲ ਜੋੜ ਦਿੰਦਾ। ਵੈਸੇ ਇਸ ਵਿੱਚ ਮੈਂ ਤੇ ਬਹੁਤੀਆਂ ਚੀਜ਼ਾਂ ਤੇ ਇਤਫਾਕ ਨਹੀਂ ਰੱਖਦਾ ਉਦਾਹਰਨ ਦੇ ਤੌਰ ਤੇ। ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਰੌਲਾ ਇਹ ਨਹੀਂ ਹੈ ਕਿ ਕੈਨੇਡਾ ਦੀ ਸਰਕਾਰ ਕੀ ਦੇ ਰਹੀ ਹੈ, ਅਮਰੀਕਾ ਦੀ ਸਰਕਾਰ ਕੀ ਦੇ ਰਹੀ ਹੈ, ਭਾਰਤ ਦੀ ਸਰਕਾਰ ਕੀ ਦੇ ਰਹੀ ਹੈ, ਪਾਕਿਸਤਾਨ ਦੀ ਸਰਕਾਰ ਦੀ ਰਹੀ। ਦੇਖੋ ਅਸੀਂ ਤੁਸੀਂ ਜਿਸ ਪਲੇਟਫਾਰਮ ਤੇ ਬੈਠ ਕੇ ਜਦੋਂ ਚਰਚਾ ਕਰਦੇ, ਸਵਾਲ ਅਸੀਂ ਇਹ ਖੜਾ ਕਰਨਾ ਹੈ ਕਿ ਔਰਤਾਂ ਨੂੰ 1,000 ਰੁਪਿਆ ਦੇਣਾ ਵਾਜਬ ਹੈ? ਜੇ ਦੇਣਾ ਵਾਜਬ ਹੈ ਤੇ ਕਿਉਂ, ਜੇ ਕੱਟਣਾ ਤੇ ਵਾਜਬ ਕਿਉਂ ਹੈ? ਅਸੀਂ ਉੱਥੇ ਚਰਚਾ ਕਰਨੀ ਹੈ, ਚਾਹੇ ਉਹ ਗੱਲ ਅਮਰੀਕਾ ਦੀ ਹੋਵੇ ਚਾਹੇ ਭਾਰਤ ਦੀ। ਮੈਂ ਦੂਸਰੇ ਪਾਸੇ ਖੜਾ, ਮੈਂ ਉਸ ਪਾਸੇ ਖੜਾ ਹਾਂ ਕਿ ਭਾਰਤ ਦੇ ਵਿੱਚ ਜੋ ਵੀ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ, ਤੇਲ ਦੀਆਂ ਬੋਤਲਾਂ ਦੇ ਦਿਓ, ਲੂਣ ਦੀ ਥੈਲੀ ਦੇ ਦਿਓ, ਦਾਣੇ ਦੇ ਦਿਓ, ਕੁਛ ਚੌਲ ਦੇ ਦਿਓ, ਕੁਛ ਦਾਲਾਂ ਦੇ ਦਿਓ, ਕਦੇ ਔਰਤਾਂ ਨੂੰ 1,000 ਦੇ ਦਿਓ, ਕੱਲੇ ਪੰਜਾਬ ਦੀ ਕਹਾਣੀ ਨਹੀਂ ਗੱਲ ਕਰ ਰਿਹਾ, ਮੈਂ ਭਾਰਤ ਦੀ ਗੱਲ ਕਰ ਰਿਹਾ। ਮੈਂ ਸਮਝਦਾ ਹਾਂ ਕਿ ਇਹ ਬਿਲਕੁਲ ਲੋਕਾਂ ਨੂੰ ਮੁੱਦਿਆਂ ਤੋਂ ਭਟਕਾ ਕੇ ਅਸਲ ਰੁਜ਼ਗਾਰ ਦੀ ਥਾਂ ਤੇ ਭੀਖ ਮੰਗੇ ਬਣਾ ਕੇ ਦੇਸ਼ ਦਾ ਬੇੜਾ ਗਰਕ ਕੀਤਾ ਜਾ ਰਿਹਾ, ਲੋਕਾਂ ਦੀ ਮਾਨਸਿਕਤਾ ਖਤਮ ਕੀਤੀ ਜਾ ਰਹੀ ਹੈ, ਢੰਗ ਦੇ ਨਾਲ ਬੇਈਮਾਨੀ ਵਾਲੇ ਢੰਗ ਦੇ ਨਾਲ ਵੋਟਾਂ ਬਟੋਰਨ ਦੀ ਯੋਜਨਾ ਆ, ਚਾਹੇ ਏ ਪਾਰਟੀ ਕਰ ਰਹੀ ਹੈ, ਚਾਹੇ ਵੀ ਕਰ ਰਹੀ ਹੈ, ਚਾਹੇ ਸੀ ਕਰ ਰਹੀ ਹੈ, ਜਾਂ ਦੁਨੀਆਂ ਦੀ ਕਿਸੇ ਵੀ ਨੁੱਕਰ 'ਚ ਹੋ ਰਿਹਾ ਹੈ।
0: ਜੀ ਬਿਲਕੁਲ ਜੀ, ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8900, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨ ਏਅਰ ਹੋ।
5: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਹੈਲੋ, ਆਵਾਜ਼ ਆ ਰਹੀ
0: ਹੈ? ਜੀ ਜੀ ਜੀ ਸਰ, ਬਿਲਕੁਲ ਜੀ।
5: ਹਾਂਜੀ, ਪਹਿਲੀ ਤਾਂ ਮੈਂ ਕਲੈਰੀਫਿਕੇਸ਼ਨ ਦੇਵਾਂ ਵੀ ਸਾਡੇ ਬੰਦੇ ਬੜੇ ਭੋਲੇ ਨੇ, ਸਰਕਾਰਾਂ ਦੇਖੋ ਕਿੱਦਾਂ ਚਲਾਕੀਆਂ ਕਰਦੀਆਂ ਨੇ। ਆਹ ਜਿਹੜਾ ਸਾਨੂੰ ਕੈਨੇਡਾ ਦੇ ਵਿੱਚ ਗਰੋਸਰੀ ਦੀ ਗੱਲ ਕਰਕੇ ਗਏ ਨੇ, ਇਹਦਾ ਨਾਂ ਹੈ GST HST। ਇਹ ਗੌਰਮੈਂਟ ਨੇ ਨਾਮ ਚੇਂਜ ਕਰਕੇ ਹੁਣ ਗਰੋਸਰੀ ਕਰਤਾ। ਇਹ ਸਾਨੂੰ ਪਹਿਲਾਂ ਵੀ ਮਿਲਦਾ ਪਿਆ ਸੀ ਬੈਨੀਫਿਟ ਇੱਥੇ, ਹੁਣ ਜਿਹੜਾ 25% ਇੱਥੋਂ ਇਨਕਰੀਜ਼ ਕੀਤਾ, ਥੋੜ੍ਹਾ ਵਧਾ ਦਿੱਤਾ ਉਹਨਾਂ ਨੇ। ਉਹੀ ਹੈ ਪੁਰਾਣੀ ਰੇਟ, ਕੋਈ ਨਵਾਂ ਥੋੜ੍ਹਾ ਹੈ, ਦੱਸੋ ਸਾਡੇ ਬੰਦੇ ਕਿੰਨੇ ਭੋਲੇ ਆ। ਦੂਜੀ ਗੱਲ ਹੁਣ ਪੰਜਾਬ ਦੀ ਕਰਾਂਗਾ। ਦੇਖੋ ਜੀ, ਕਾਂਗਰਸ ਦੇ ਜਿਹੜਾ ਮੌਜੂਦਾ ਸੰਕਟ ਹੈ ਕਿ ਨਹੀਂ, ਇਹਦਾ ਜ਼ਿੰਮੇਵਾਰ ਕੌਣ ਹੈ? ਪੂਰੀ ਤਰ੍ਹਾਂ ਕਾਂਗਰਸ ਹਾਈ ਕਮਾਂਡ ਔਰ ਸਪੈਸ਼ਲੀ ਰਾਹੁਲ ਗਾਂਧੀ। ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ, ਉਹਨੂੰ ਹਟਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਕਿੰਨੇ ਉਹ ਜ਼ਿਆਦਾ ਹਲਾਸ਼ੇਰੀ ਦਿੱਤੀ ਰਾਹੁਲ ਗਾਂਧੀ ਨੇ। ਉਹਨੇ ਆਪਣੇ ਆਪ ਨੂੰ ਜ਼ਿਆਦਾ ਦਿਖਾਇਆ, ਮੈਂ ਰਾਹੁਲ ਗਾਂਧੀ ਨਾਲ ਕਲੋਜ਼ ਹੈ, ਪ੍ਰਿੰਕਾ ਗਾਂਧੀ ਨਾਲ ਕਲੋਜ਼ ਹੈ, ਅਤੇ ਉਹਨੇ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ, ਹਟ ਗਈ ਕਾਂਗਰਸ ਹਾਈ ਕਮਾਂਡ ਨੇ। ਅਤੇ ਲੱਗਦਾ ਸੀ ਸਿੱਧੂ ਸਾਹਿਬ ਨੂੰ ਹੁਣ ਮੈਨੂੰ ਲੈ ਲੈਣਗੇ ਪ੍ਰਧਾਨ ਦੇ ਤੌਰ 'ਤੇ, ਪਰ ਨਹੀਂ ਲਿਆ। ਉਸ ਵੇਲੇ ਚੰਨੀ ਦਾ ਨਾਂ ਆ ਗਿਆ ਅੱਗੇ, ਅਤੇ ਮੈਂ ਉਦੋਂ ਦੋ ਪ੍ਰੈਡਿਕਸ਼ਨ ਕੀਤੀਆਂ ਸੀ। ਮੈਂ ਕਿਹਾ ਨੰਬਰ ਇੱਕ, ਨਵਜੋਤ ਸਿੰਘ ਸਿੱਧੂ ਦਾ ਪੋਲੀਟੀਕਲ ਕੈਰੀਅਰ ਕਾਂਗਰਸ ਖਤਮ। ਇਸ ਗੱਲ ਦੇ ਉੱਤੇ ਇੱਕ ਪੱਤਰਕਾਰ ਨਾਲ ਮੇਰਾ ਕਾਫੀ ਉਹ ਹੋ ਗਿਆ, ਨਾਰਾਜ਼ ਹੋ ਗਿਆ। ਦੂਜੀ ਗੱਲ ਮੈਂ ਕਹੀ ਸੀ ਵੀ ਹੁਣ ਜਿਹੜਾ ਪੰਜਾਬ ਦਾ ਜੱਟ ਮਤਦਾਤਾ ਹੈ ਕਿ ਨਹੀਂ, ਉਹ ਵੋਟ ਕਾਂਗਰਸ ਨੂੰ ਨਹੀਂ ਪਾਏਗਾ, ਉਹਨਾਂ ਚੋਂ ਕਾਫੀ ਦੂਰ ਹੋ ਜਾਣਗੇ। ਉਹੀ ਹੋਇਆ, ਕਾਂਗਰਸ ਨੇ ਜਾਂ ਰਾਹੁਲ ਗਾਂਧੀ ਜਿਹੜੀ ਜਾਤ ਪਾਤ ਦੀ ਕਰਦਾ ਕਿ ਨਹੀਂ ਰਾਜਨੀਤੀ, ਜਾਤੀਗਤ ਜੰਨਾ, ਇਹੀ ਕਾਂਗਰਸ ਨੂੰ ਲੈ ਡੁੱਬੀ ਪੰਜਾਬ ਦੇ ਵਿੱਚ। ਟੋਟਲੀ ਜ਼ਿੰਮੇਵਾਰ ਰਾਹੁਲ ਗਾਂਧੀ ਹੈ। ਥੈਂਕ ਯੂ ਸੋ ਮੱਚ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। ਜੀ ਰਮੇਸ਼ ਜੀ,
1: ਚਲੋ ਕਈ ਪੱਖ ਸਰੋਤੇ ਆ ਜਾਣੇ, ਤੁਸੀਂ ਇੱਕ ਪੱਖ ਰੱਖ ਦਿੱਤਾ ਹੈ, ਇਹ ਪੱਖ ਠੀਕ ਹੈ, ਤੁਹਾਡਾ ਵਾਜਬ ਹੈ, ਇਹ ਵੀ ਗੱਲ ਆਪਾਂ ਵਿੱਚ ਜੋੜ ਸਕਦੇ ਹਾਂ ਜਦੋਂ ਆਪਾਂ ਸਮੁੱਚੇ ਘਟਨਾਕ੍ਰਮ ਦੀ ਗੱਲ ਕਰਦੇ ਹਾਂ। ਇਹ ਕਹਿ ਸਕਦੇ ਹਾਂ ਕਿ ਕਾਂਗਰਸ ਇੱਕ ਗੱਲ ਤੇ ਬੜੀ, ਮੈਨੂੰ ਲੱਗਦਾ ਕਿ ਜਿਹੜੀ ਮੈਂ ਵੀ ਗੱਲ ਆਖਦਾ, ਹੋਰ ਬਾਕੀ ਸਰੋਤੇ ਵੀ ਅਸੀਂ ਦੇਖਦੇ ਹਾਂ ਇਸ ਗੱਲ ਤੇ ਕੀ ਸਹਿਮਤੀ ਦਿੰਦੇ ਜਾਂ ਨਹੀਂ। ਕਾਂਗਰਸ ਇਸ ਵੇਲੇ ਪੰਜਾਬ 'ਚ ਹੋਰ ਬੁਰੇ ਹਾਲਾਤਾਂ 'ਚ ਚਲੇ ਗਈ। ਪਹਿਲਾਂ ਤੇ ਸੀਗੀ, ਜੇ ਆਪਾਂ ਹਫ਼ਤਾ ਖੰਡ ਪਿੱਛੇ ਚਲੇ ਜਾਈਏ, 15 ਦੇ 2 ਮਹੀਨੇ ਪਿੱਛੇ ਚਲੇ ਜਾਈਏ, ਬਹੁਤ ਬੁਰੇ ਹਾਲਾਤਾਂ 'ਚ ਚਲੇ ਗਈ। ਹੁਣ ਇਹਦੇ ਵਿੱਚੋਂ ਇੱਕ ਚੀਜ਼ ਆਪਾਂ ਪਿੱਛੇ ਜਾਂਦੇ ਜਾਂਦੇ ਘੋਖਾਂਗੇ, ਉਹ 2024 'ਚ ਜਾਵਾਂਗੇ ਜਦੋਂ ਲੋਕ ਸਭਾ ਦੀਆਂ ਵੋਟਾਂ 'ਚ ਪਈਆਂ। ਹੁਣ ਲੋਕ ਸਭਾ ਦੀਆਂ ਵੋਟਾਂ 'ਚ ਕਾਂਗਰਸ ਬਹੁਤ ਅੱਛੇ ਹਾਲਾਤਾਂ ਵਿੱਚ ਸੀ, ਕਾਂਗਰਸ ਦੀ ਬਹੁਤ ਅੱਛੀ ਪ੍ਰਾਪਤੀ ਰਹੀ ਪੰਜਾਬ ਦੇ ਵਿੱਚ। ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਉਹ ਸਮਾਂ ਆਪਣਾ ਮੂਹਰੇ ਰੱਖ ਲੈਣਾ ਚਾਹੀਦਾ ਹੈ ਕਿ ਉਸ ਵੇਲੇ ਅਸੀਂ ਕੀ ਸੀ, ਸਾਡੇ ਲੀਡਰ ਕੌਣ ਸੀ, ਅਸੀਂ ਕਿਹਦੇ ਚਿਹਰੇ ਤੋਂ ਚੋਣ ਲੜੀ, ਕਿਹੜੇ ਚਿਹਰੇ ਨੂੰ ਅਸੀਂ ਟਿਕਟ ਦਿੱਤੀ, ਕਿਹਨੂੰ ਨਹੀਂ ਦਿੱਤੀ, ਉਹ ਆਪੇ ਸਾਹਮਣੇ ਰੱਖ ਲੈਣਾ, ਉਹਦੇ ਵਿੱਚੋਂ ਸਿੱਟਾ ਨਿਕਲੇ ਆਉਣਾ। ਸਾਨੂੰ ਤੁਹਾਨੂੰ ਤਾਂ ਸਮਝਾਓ, ਇੱਕ ਚੰਗਾ ਸਮਾਂ ਆ ਜਦੋਂ ਵੋਟਾਂ ਮਿਲੀਆਂ, ਉਹ ਤੋਂ ਬਾਅਦ ਜੋ ਖਰੂਦ ਪਿਆ, ਜੋ ਇਹਨਾਂ ਦੀ ਬੋਲਬਾਣੀ ਰਹੀ, ਜੋ ਤਾਜ਼ਾ ਕੱਲ੍ਹ ਹੋਇਆ। ਸੋ ਇਸ ਕਰਕੇ ਕਾਂਗਰਸ ਦੇ ਬੁਰੇ ਹਾਲਾਤ, ਸਿਆਸੀ ਬੁਰੇ ਹਾਲਾਤ ਇਸ ਵੇਲੇ ਪੰਜਾਬ 'ਚ ਸ਼ੁਰੂ ਹੋਏ ਆ। ਕਾਂਗਰਸ ਦੇ ਕੋਲ ਅਜੇ ਮੌਕਾ ਮੈਂ ਸਮਝਦਾ ਇੱਕ ਹੋਰ ਹੈ, ਜਿਹਨੂੰ ਕਹਿੰਦੇ ਨਾ ਗਡੁੱਲੇ ਵੇਰਾਂ ਦਾ, ਸ਼ਾਇਦ ਅਜੇ ਵੀ ਕੁਛ ਨਹੀਂ ਵਿਗੜਿਆ, ਹੁਣ ਹਾਲਾਂਕਿ ਹੁਣ ਸ਼ਾਇਦ ਲੱਗ ਗਿਆ ਅੱਗੇ, ਪੱਕਾ ਨਹੀਂ ਹੈ, ਉਹ ਮੌਕਾ ਹੈਗਾ ਆ। ਤੇ ਹੁਣ ਉਹ ਮੌਕਾ ਜੇ ਕਾਂਗਰਸ ਸੰਭਾਲ ਲੈਂਦੀ ਹੈ ਤੇ ਠੀਕ ਹੈ, ਇਕੱਠਿਆਂ ਨੂੰ ਬਿਠਾ ਕੇ ਕੋਈ, ਦੇਖੋ ਹਾਈ ਕਮਾਂਡ 'ਚ ਨੁਕਸ ਇਹ ਆ ਕਿ ਹਾਈ ਕਮਾਂਡ ਵੀ ਬਹੁਤੀਆਂ ਚੀਜ਼ਾਂ ਆਪਣੇ ਮਨ ਵਿੱਚ ਰੱਖ ਕੇ ਚੱਲਦੀ ਹੈ ਕਿ ਨਹੀਂ ਨਹੀਂ ਜਾਓ ਜਾਓ, ਚਿੰਤਾ ਨਾ ਕਰੋ, ਉਧਰੋਂ ਪ੍ਰਤਾਪ ਬਾਜਵੇ ਨੂੰ ਵੀ ਥਾਪੜਾ, ਇਧਰੋਂ ਚਰਨਜੀਤ ਚੰਨੀ ਨੂੰ ਵੀ ਥਾਪੜਾ। ਜਦਕਿ ਇੱਥੇ ਗੱਲ ਮੈਨੂੰ ਲੱਗਦਾ ਕਿ ਇਹਨਾਂ ਨੂੰ ਆਪਣੇ 2-4-5 ਲੀਡਰ ਮੋਹਰੇ ਜਿਹੜੇ ਹੁੰਦੇ ਵਿਸ਼ੇਸ਼, ਇਹਨਾਂ ਨਾਲ ਆਹਮੋ ਸਾਹਮਣੇ ਬਿਠਾ ਕੇ ਗੱਲ ਤੈਅ ਕਰਨੀ ਬਣਦੀ ਕਿ ਭਾਈ ਅਸੀਂ ਸਰਕਾਰ ਬਣਾਉਣੀ ਹੈ, ਜੇ ਸਰਕਾਰ ਬਣੇਗੀ ਤੇ ਤੇਰਾ ਆਹ ਰੋਲ ਹੋਵੇਗਾ, ਤੇਰਾ ਆਹ ਰੋਲ ਹੋਵੇਗਾ, ਅੰਦਰ ਬੈਠ ਕੇ ਗੱਲ ਕਰਨ, ਤਾਂ ਜੋ ਕਿ ਉਹ ਚਿਹਰਿਆਂ ਨੂੰ ਪਤਾ ਹੋਵੇ ਕਿ ਸਰਕਾਰ ਜੇ ਬਣਦੀ ਤੇ ਮੈਨੂੰ ਲਾਭ ਕੀ ਹੈ। ਅੱਜ ਦੇ ਸਮੇਂ 'ਤੇ ਚਰਨਜੀਤ ਚੰਨੀ ਨੂੰ ਐਂ ਲੱਗੀ ਜਾਂਦਾ ਕਿ ਜੇ ਸਰਕਾਰ ਬਣ ਗਈ ਤੇ ਮੈਂ ਤੇ ਖੂੰਜਿਆ ਲੱਗ ਜਾਣਾ, ਪਤਾ ਨੀ ਮੈਨੂੰ ਕੈਬਨਿਟ ਮੰਤਰੀ ਵੀ ਬਣਾਉਣਾ ਕਿ ਨਹੀਂ ਬਣਾਉਣਾ। ਸੋ ਇਸ ਕਰਕੇ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆ। ਮੈਨੂੰ ਲੱਗਦਾ ਕਿ ਇਹ ਕਮੀ ਰਾਹੁਲ ਗਾਂਧੀ ਕਮਾਂਡ ਦੀ ਹੈ, ਜਿਹਨੂੰ ਹਾਈ ਕਮਾਂਡ ਕਹਿੰਦੇ ਆ, ਤੇ ਜੇ ਉਹ ਹਾਈ ਕਮਾਂਡ ਨੇ ਨਿਰਣਾ ਨਾ ਲਿਆ ਨਾ ਢੁਕਵਾਂ, ਤੇ ਸੰਧੂ ਸਾਹਿਬ ਕਾਂਗਰਸ ਨੂੰ ਹੋਰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ।
0: ਜੀ ਬਿਲਕੁਲ ਜੀ। ਸੋ ਅਗਲਾ ਮੈਸੇਜ ਤੁਹਾਨੂੰ ਦਈਏ ਮੱਲੀ ਟੈਂਟ ਸਰਵਿਸ ਵਾਲਿਆਂ ਦਾ। ਤੁਸੀਂ ਆਊਟਡੋਰ ਕੋਈ ਈਵੈਂਟ ਕਰਾਉਣਾ, ਤੁਹਾਡੇ ਘਰ ਮੈਰਿਜ ਆ, ਪਾਰਟੀ ਆ, ਫੰਕਸ਼ਨ ਆ, ਬਰਥਡੇ ਪਾਰਟੀ ਆ ਗਈ ਆ, ਤੁਸੀਂ ਆਊਟਡੋਰ ਈਵੈਂਟ ਕਰਨਾ ਚਾਹੁੰਦੇ ਹੋ ਤਾਂ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਮੱਲੀ ਟੈਂਟ ਸਰਵਿਸਿਸ, ਜਾਣਿਆ ਪਹਿਚਾਣਿਆ ਨਾਮ ਆ ਟੈਂਟ ਦੀ ਦੁਨੀਆ ਦੇ ਵਿੱਚ। ਸੋ ਟੈਂਟ ਤੁਸੀਂ ਰੈਂਟ ਕਰਨਾ ਤਾਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ, ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦਿਆ ਕਰੋ ਵਧੀਆ ਪ੍ਰਾਈਜ਼ ਦੇ ਲਈ। 6479925269 6479925269 ਮੱਲੀ ਟੈਂਟ ਸਰਵਿਸ। ਨਾਲ ਦੀ ਨਾਲ ਅੱਜ ਤਾਂ ਵੈਸੇ ਵੀ ਕਿਣਮਿਣ ਹੋ ਗਈ ਆ, ਸੋ ਖੂਬਸੂਰਤ ਵੈਦਰ ਹੋ ਗਿਆ ਆ, ਸੋ ਫੁੱਲਾਂ ਦੇ ਸੋਹਣੇ ਸ਼ਹਿਰ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਮੈਂ ਗੱਲ ਕਰ ਰਿਹਾ ਗਿੱਲ ਫਾਰਮ ਦੀ, ਡਿਕਸੀ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਕੈਲਡਨ ਗਿੱਲ ਫਾਰਮ। ਕਿਸੇ ਵੀ ਤਰ੍ਹਾਂ ਦੀ ਤੁਸੀਂ ਮੌਸਮੀ ਸਬਜ਼ੀਆਂ ਦੀ ਪਨੀਰੀ ਲੈਣੀ ਹੈ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ, ਜਾਂ ਤੁਸੀਂ ਫਰੈਸ਼ ਚੱਕੀ ਆਟਾ ਲੈਣਾ ਅਤੇ ਸਬਜ਼ੀਆਂ ਤਾਂ ਤੁਹਾਨੂੰ ਫਰੈਸ਼ ਉੱਥੋਂ ਮਿਲ ਹੀ ਜਾਣੀਆਂ। ਸੋ ਗਿੱਲ ਫਾਰਮ 'ਤੇ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। 4169878478 ਗਿੱਲ ਫਾਰਮ 'ਤੇ ਤੁਸੀਂ ਆਪਣਾ ਇੱਕ ਚੱਕਰ ਜ਼ਰੂਰ ਲਾ ਕੇ ਆਉਣਾ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਦੇਖੋ ਜੀ, ਹੁਸ਼ਿਆਰਪੁਰ ਸਾਹਿਬ, ਤੁਸੀਂ ਇੱਕ ਗੱਲ ਕੀਤੀ ਹੈ ਤੇ ਖਾਲੜਾ ਸਾਹਿਬ ਦੀ ਗੱਲ ਕੀਤੀ ਹੈ ਤੇ ਪੰਜਾਬੀਆਂ ਦੀ ਗੱਲ ਕੀਤੀ ਬੜੀ ਵੱਡੀ। ਅਸੀਂ ਪ੍ਰਭ ਜੀ ਉਹ ਪੰਜਾਬੀ ਹਾਂ ਜਦੋਂ ਅਕਾਲ ਤਖ਼ਤ ਸਾਹਿਬ ਢਾਇਆ ਗਿਆ ਕਾਂਗਰਸ ਦੀ ਸਰਕਾਰ ਬਣਾਤੀ ਪੰਜਾਬੀਆਂ ਨੇ। ਹਾਂਜੀ, ਜਿਹੜੇ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਗੱਲ ਕੀਤੀ ਹੈ, ਜਦੋਂ ਉਹਨਾਂ ਦੀ ਧਰਮ ਪੱਧਰੀ ਨੂੰ ਖੜੇ ਹੋਣ ਦਾ ਮੌਕਾ ਮਿਲਿਆ ਕਿ ਮੈਂ ਆਪਣੀ ਆਵਾਜ਼ ਆਪਣੇ ਘਰ ਵਾਲੇ ਵਾਂਗੂ ਉਠਾਵਾਂ ਤੇ ਸਾਡੇ ਪੰਜਾਬੀਆਂ ਨੇ ਕੀ ਹਾਲ ਕੀਤਾ ਉਹਨਾਂ ਦਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਹਾਂਜੀ, ਤੀਸਰੀ ਗੱਲ ਨਾਲ ਇਹ ਹੈ ਕਿ ਦੋ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਵੀਡੀਓ ਦੀ, ਜਿਹੜੀਆਂ ਗੁੜਗਾਓਂ ਦੇ ਵਿੱਚ, ਅੱਜ ਤੀਜੀ ਗ੍ਰਿਫਤਾਰੀ ਪੰਕਜ ਯਾਦਵ ਦੀ ਹੋ ਗਈ ਹੈ। 4 ਦਿਨ ਪਹਿਲਾਂ ਡਿਟੇਨ ਕੀਤਾ ਸੀ, ਹੁਸ਼ਿਆਰਪੁਰੀ ਸਾਹਿਬ ਨੂੰ ਪਤਾ ਹੋਏਗਾ, ਉਹਦੇ ਚ 10 ਲੱਖ ਦੀ ਗੱਲ ਨਹੀਂ ਹੈ, ਕਰੋੜਾਂ ਦੀ ਗੱਲ ਹੈ। ਹਾਂਜੀ, ਨਾਲ ਦੇਖੋ ਤੁਸੀਂ, ਅਸੀਂ ਇਹ ਗੱਲ ਤੇ ਜ਼ਰੂਰ ਕਹਿੰਦੇ ਹਾਂ, ਅਸੀਂ ਵੀ ਇਕੱਠੇ ਹੁੰਦੇ ਹਾਂ ਪ੍ਰਭ ਜੀ, ਕਿਸੇ ਜਿਵੇਂ ਅੱਖਾਂ ਤੋਂ ਜਿਹੜਾ ਨਾ ਅੱਖਾਂ ਤੋਂ ਪੜਦਾ ਜਿਹੜਾ ਬਿਲਕੁਲ ਜਾਲਾ ਜੰਮ ਗਿਆ, ਉਹ ਕੋਈ ਵੀ ਡਾਕਟਰ ਲਾ ਨਹੀਂ ਸਕਦਾ। ਅਸੀਂ ਵੀ ਇਕੱਠੇ ਹੋਏ ਸੀ ਬੰਦੇ 10-15
0: ਤੇ
6: ਉੱਥੇ ਗੱਲਾਂ ਕਰਦੇ ਹਾਂ, ਇੰਟਰੋਡਕਸ਼ਨ ਦਿੰਦੇ ਹਾਂ ਨਾ, ਅਸੀਂ ਆਪਣਾ ਨਾਂ ਦੱਸਣੇ ਆ, ਨਾਂ ਦੱਸਣੇ ਆ ਤੇ ਫਿਰ ਅਸੀਂ ਫਿਰ ਕਹਿੰਦੇ ਵੀ ਹਾਂਜੀ ਸਨ ਆਫ ਉਹ ਵਿੱਚੋਂ ਨਾ ਵਿੱਚੋਂ ਕੁਝ ਬੰਦੇ ਉਹ ਕਹੀ ਜਾਣ ਜੀ ਸਨ ਆਫ ਕੇਜਰੀਵਾਲ ਤੇ ਸਨ ਆਫ ਭਗਵੰਤ ਮਾਨ। ਹਾਂਜੀ, ਭੇਡਾਂ ਨੂੰ ਨਾ ਭੇਡਾਂ ਨੂੰ ਮੁੰਨਿਆਂ ਤੇ ਜਾਇਆ ਜਾ ਸਕਦਾ, ਲੇਕਿਨ ਸਮਝਾਇਆ ਨੀ ਜਾ ਸਕਦਾ। ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਬੜਾ ਵਧੀਆ, ਚੜ੍ਹਦੀ ਕਲਾ ਚ ਰਹੋ, ਵੀਕਐਂਡ ਇੰਜੋਏ ਕਰੋ ਜੀ, ਦੁਬਾਰਾ ਤੁਹਾਨੂੰ ਕੱਲ ਨੂੰ ਮਿਲਾਂਗੇ। ਧੰਨਵਾਦ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ, ਮੈਂ ਬਾਕੀ ਗੱਲਾਂ ਤੇ ਗੱਲ ਨਹੀਂ ਕਰਨੀ, ਇੱਕ ਤੇ ਮੈਂ ਜ਼ਰੂਰ ਆਪਣੀ ਨਿੱਜੀ ਸਾਂਝ ਪਾਉਣੀ ਹੈ। ਜਦੋਂ 2019 ਦੀ ਗੱਲ ਹੈ, ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਸੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ, 2-3 ਪਾਰਟੀਆਂ ਨੇ ਰਲਾ ਕੇ ਖੜੇ ਕਰ ਦਿੱਤਾ। ਦੇਖੋ ਗੱਲ ਇਹ ਆ, ਮੈਂ ਨਿੱਜੀ ਤੌਰ ਤੇ ਬੜਾ ਦਰਦ ਮਨਾਇਆ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਾਰ ਦਾ। ਹਾਲਾਂਕਿ ਮੈਂ ਇੱਕ ਟਿੱਪਣੀ ਜ਼ਰੂਰ ਕਰਦੀ ਹਾਂ, ਜਿਹੜੀ ਮੈਂ ਕਈ ਵਾਰ ਵੱਖ ਵੱਖ ਸਟੇਜਾਂ ਤੋਂ ਕੀਤੀ ਹੈ, ਜਦੋਂ ਖਾਲੜਾ ਧੜਾ ਵੀ ਕਿਤੇ ਜਿਹੜੇ ਉਹ ਇੱਕ ਮਿਸ਼ਨ ਬਣਿਆ ਨਾ ਇਕੱਠਾ ਹੁੰਦਾ, ਮੈਂ ਉੱਥੇ ਵੀ ਟਿੱਪਣੀ ਕਈ ਵਾਰ ਕੀਤੀ ਹੈ। ਪਹਿਲਾਂ ਮੈਂ ਦੱਸਦਾ, ਮੈਨੂੰ ਯਾਦ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟਾਂ ਪਾਈ ਉਦੋਂ ਲੱਖਾਂ ਚ ਪਈਆਂ ਸੀ, ਇਹ ਬੜੀ ਇੱਕ ਵੱਡੀ ਅਚੀਵਮੈਂਟ ਸੀ। ਹਾਲਾਂਕਿ ਹਾਰ ਗਏ ਸੀ, ਕਾਂਗਰਸ ਜਿੱਤੀ ਸੀ ਉਦੋਂ ਉੱਥੋਂ 2019 ਦੇ ਵਿੱਚ, ਤੇ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਹਾਰ ਗਏ ਸੀਗੇ, ਵੋਟਾਂ ਪਈਆਂ ਸੀ ਕਾਫੀ ਵੱਡੀ ਗਿਣਤੀ ਚ ਲੱਖਾਂ ਚ। ਮੈਂ ਇਹ ਟਿੱਪਣੀ ਜਿਹੜੀ ਕਰਦਾ ਰਿਹਾ, ਮੈਂ ਇੱਥੇ ਵੀ ਕਰਦੀ ਹਾਂ, ਮੈਨੂੰ ਲੱਗਦਾ ਕਿ ਪੰਜਾਬੀਆਂ ਨੇ ਮਾੜਾ ਕੀਤਾ, ਪਰਮਜੀਤ ਕੌਰ ਖਾਲੜਾ ਨੂੰ ਨਹੀਂ ਹਰਾਉਣਾ ਚਾਹੀਦਾ ਸੀ, ਉਹਦਾ ਮੁੱਲ ਮੋੜਨਾ ਚਾਹੀਦਾ ਸੀ, ਮੈਂ ਮਹਿਸੂਸ ਅੱਜ ਵੀ ਕਰਦਾ। ਬੀਬੀ ਪਰਮਜੀਤ ਕੌਰ ਖਾਲੜਾ ਦੀ ਅਸੀਂ ਦੇ ਨਹੀਂ ਦੇ ਸਕਦੇ, ਹੁਣ ਸਾਡੇ ਲਈ ਰੰਡੇਪਾ ਕੱਟ ਰਹੀ ਹੈ ਬੀਬੀ ਪਰਮਜੀਤ ਕੌਰ ਖਾਲੜਾ, ਅਸੀਂ ਉਹਦਾ ਦੇ ਨਹੀਂ ਦੇ ਸਕਦੇ, ਅਸੀਂ ਵੋਟ ਦੇ ਮੁੱਲ ਮੋੜਨਾ। ਪਰ ਦੂਜੀ ਗੱਲ ਸਰੋਤੇ ਜਿਹੜੀ ਮੈਨੂੰ ਲੱਗਦਾ ਕਿ ਜਿਸ ਚੀਜ਼ ਦੀ, ਜਿਸ ਕੁਰਬਾਨੀ ਦੀ ਅਸੀਂ ਗੱਲ ਕਰਦੇ ਹਾਂ, ਬੀਬੀ ਪਰਮਜੀਤ ਕੌਰ ਦੀ ਗੱਲ ਕਰਦੇ ਹਾਂ ਜਾਂ ਜਸਵੰਸੂ ਖਰੜੇ ਦੀ ਗੱਲ ਕਰਦੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਇੱਧਰ ਪੈਰ ਨਹੀਂ ਧਰਨਾ ਚਾਹੀਦਾ ਸੀ। ਇਹ ਵੀ ਟਿੱਪਣੀ ਮੈਂ ਪਹਿਲਾਂ ਵੀ ਕਈ ਵਾਰ ਕੀਤੀ ਹੈ, ਕੀ ਲੋੜ ਪਈ ਸੀ ਆਪਾਂ ਇਕੱਠੇ ਕਰਕੇ ਸਾਰੇ, ਔਰ ਬੀਬੀ ਪਰਮਜੀਤ ਖਾਲੜਾ ਦੇ ਨਾਲ ਜਿਹੜੇ ਸੀਗੇ ਉਹ ਕਿੱਥੇ ਦੇ ਲੁਕੇ ਛੁਪੇ ਥੋੜੇ ਕੌਣ ਸੀਗੇ, ਕਿੱਡੇ ਕੁ ਉਹ ਲਾਇਕ ਵਿਅਕਤੀ ਸੀ, ਕਿੰਨੇ ਕੁ ਪੰਜਾਬ ਦੇ ਅਸੀਂ ਕਹੀਏ ਜੀ ਉਹ ਤੇ ਬੜੇ ਹੀ, ਉਹ ਤੇ ਕਮਾਲ ਦੇ ਲੀਡਰ ਸੀ, ਸੁਖਪਾਲ ਸਿੰਘ ਖਹਿਰੇ ਦੀ ਪਾਰਟੀ ਸੀ ਜਾਂ ਹੋਰ ਵੀ ਇੱਦਾਂ ਦੇ ਸੀਗੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਥੋੜੀ ਜਿਹੀ ਟਿੱਪਣੀ ਸਾਨੂੰ ਭਵਿੱਖ ਚ ਸਿੱਖ ਲੈਣਾ ਚਾਹੀਦਾ ਕਿ ਸਾਨੂੰ ਵੀ ਉੜਦੇ ਪਰਿੰਦਿਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ।
0: ਜੀ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਦਿਲਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ।
7: ਹੈਲੋ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ।
0: ਸਤਿ ਸ਼੍ਰੀ ਅਕਾਲ ਜੀ।
7: ਹਾਂਜੀ,
3: ਮੈਂ ਜੀ ਬਸ ਆਹੀ ਮੈਨੂੰ ਬਹੁਤ ਮੈਂ ਤਾਂ ਐਗਰੀ ਹਾਂ ਹੁਸ਼ਿਆਰਪੁਰ ਸਾਹਿਬ ਨੇ ਜਿਵੇਂ ਕਿਹਾ ਵੀ ਇਹ ਜਿਹੜਾ ਫ੍ਰੀ ਵਾਲਾ ਨਾ ਇਹਦਾ ਟੋਟਲੀ ਕੁਛ ਵੀ ਨੀ ਹੋਣਾ ਚਾਹੀਦਾ, ਫ੍ਰੀ ਦਾ ਕਿਸੇ ਨੂੰ ਕੁਛ ਵੀ ਨੀ ਚਾਹੀਦਾ ਹੈਗਾ। ਜੋ ਮਤਲਬ ਹੁਸ਼ਿਆਰਪੁਰ ਸਾਹਿਬ ਨੇ ਕਿਹਾ ਨਾ ਬਹੁਤ ਵਧੀਆ ਚੀਜ਼ ਆ ਵੀ 1000 ਦਾ ਕਿਸੇ ਨੂੰ ਕੀ ਬਣ ਜੂਗਾ ਜਾਂ 2000 ਦਾ ਕਿਸੇ ਨੂੰ। ਮੈਂ ਤਾਂ ਕਹਿੰਦਾ ਮੁੱਢਾ ਹੀ ਰੱਦ ਕਰਨਾ ਚਾਹੀਦਾ। ਜਿਹੜਾ ਬਾਦਲ ਬਾਬੇ ਨੇ ਆਦਤ ਪਾਈ ਆ ਲੋਕਾਂ ਨੂੰ ਫ੍ਰੀ ਦਾ ਖਾਣ ਦੀ, ਬਹੁਤ ਭੈੜੀ ਆਦਤ ਆ। ਬਾਕੀ ਇੱਕ ਮੈਂ ਹੁਸ਼ਿਆਰਪੁਰ ਸਾਹਿਬ ਨੂੰ ਪੁੱਛਣਾ ਚਾਹੁੰਦਾ, ਇਆਲੀ ਪਿੰਡ ਦੇ ਵਿੱਚ ਉਹ ਮੁੰਡਾ ਸਾਡਾ ਦੱਸਦਾ ਜੀ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਜਥੇਦਾਰਾਂ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਐਕਸਪਾਈ ਜਟਕੀ ਨੇ ਵੀ ਲਾਤਾ ਵੀ ਜਥੇ ਵੀ ਭਗਵੰਤ ਮਾਨ ਨਾਲ ਮੂੰਹ ਨਾਲ ਲਾਓ। ਇਹਦੇ ਨਾਲ ਜੀ ਬਾਕੀ ਜਨਰੇਸ਼ਨ ਦੇ ਕੀ ਅਸਰ ਪੈ ਰਹੇ ਵੀ ਜ਼ਿਆਦਾ ਜੇ ਆਪਾਂ ਇੰਨੇ ਸੁਹਿਰਦ ਹੋਈਏ, ਮੇਰੇ ਹਿਸਾਬ ਨਾਲ ਹੋ ਸਕਦਾ ਮੈਂ ਗਲਤ ਹੋਵਾਂ, ਵੀ ਜਦੋਂ ਜਿੱਥੇ ਭਗਵੰਤ ਮਾਨ ਜਾਂਦਾ ਉਹਦੇ ਤੱਕ ਤੇ ਜਾਵੇ ਹੀ ਕੋਈ ਨਾ। ਹੁਣ ਜੇ ਕੱਲ ਨੂੰ ਭਗਵੰਤ ਮਾਨ ਫਿਰ ਬਣ ਗਿਆ ਤੇ ਫਿਰ ਇਹਦਾ ਮਤਲਬ ਸਿੱਖਾਂ ਦੇ ਮਨ ਦੇ ਵਿੱਚ ਇਹਦਾ ਆਪਣਾ ਕਾਲ ਤੱਕ ਦੀ ਕੋਈ ਵੈਲਿਊ ਨੀ, ਕਿਉਂ ਜਲੂਸ ਕਢਾ ਰਿਹਾ ਮੈਨੂੰ ਨੀ ਸਮਝ ਆ ਰਹੀ, ਪਲੀਜ਼ ਐਕਸਪਲੇਨ ਕਰੋ ਥੋੜਾ ਜੀ।
0: ਜੀ ਸਰ ਬਹੁਤ ਸ਼ੁਕਰੀਆ ਜੀ। ਰਮੇਸ਼ ਜੀ
1: ਦੇਖੋ ਹੁਣ ਤੇ ਸਥਿਤੀ ਉਹ ਬਣ ਗਈ ਹੈ ਜਿਹੜੀ ਸਥਿਤੀ ਦਾ ਤੁਸੀਂ ਚਿੰਤਾ ਪ੍ਰਗਟ ਕੀਤੀ ਹੈ, ਮੈਂ ਪਹਿਲਾਂ ਪ੍ਰਗਟ ਕਰ ਚੁੱਕਾ ਹੈ ਕਿ ਸਵਾਲ ਇੱਥੇ ਕਦੇ ਵੀ ਨਹੀਂ ਇਹ ਕਿ ਭਗਵੰਤ ਮਾਨ ਦਾ ਕੀ ਬਣੇਗਾ, ਜਿੱਤਦਾ ਹਾਰਦਾ ਸੀ ਪਰੇ ਰੱਖ ਲੈਣੇ ਆ, ਸਾਨੂੰ ਭਗਵੰਤ ਮਾਨ ਦੀ ਚਿੰਤਾ ਨਹੀਂ। ਕਈ ਭਗਵੰਤ ਮਾਨ ਪੰਜਾਬ ਦੇ ਵਿੱਚ ਆਏ ਕਈ ਗਏ, ਅਕਾਲ ਤਖ਼ਤ ਸਾਹਿਬ ਨਾ ਆਇਆ ਨਾ ਆਉਣਾ ਤੇ ਨਾ ਭਵਿੱਖ ਦੇ ਵਿੱਚ ਜਾਣਾ, ਜੋ ਹੈ ਉਹੀ ਰਹਿਣਾ। ਮੈਂ ਤੇ ਆਪ ਇਸ ਗੱਲ ਤੋਂ ਚਿੰਤਤ ਆ। ਹੁਣ ਉਸ ਚਿੰਤਾ ਦੇ ਲਈ ਭਵਾਂ ਭਵਿੱਖ ਦੇ ਵਿੱਚ ਅਸੀਂ ਜਥੇਦਾਰ ਨੂੰ ਕਟਹਿਰੇ 'ਚ ਖੜਾ ਕਰ ਦਈਏ ਕਿ ਤੂੰ ਕਿਉਂ ਫੈਸਲਾ ਬਿਨਾਂ ਸੋਚੇ ਸਮਝੇ ਦਿੱਤਾ, ਤੇਰੀ ਕੀ ਵੇਲਣੇ 'ਚ ਵਾਂ ਆ ਗਈ ਸੀ, ਤੂੰ ਏਡਾ ਕਿਉਂ ਕਾਹਲਾ ਪਿਆ, ਪਹਿਲਾਂ ਉਹਨੂੰ ਕੋਈ ਚਿੱਠੀ ਪੱਤਰ ਕਰ ਲੈਂਦਾ, ਉਹਨੂੰ ਸੱਦ ਲੈਂਦਾ ਭਗਵੰਤ ਮਾਨ ਨੂੰ, ਉਹਦੇ ਕੋਲੋਂ ਦੋ ਸ਼ਬਦ ਕਹਾ ਲੈਂਦਾ, ਸ਼ਾਇਦ ਮੰਨ ਜਾਂਦਾ। ਜੇ ਨਾ ਮੰਨਦਾ ਤੇ ਘੱਟੋ ਘੱਟ ਲੋਕਾਂ 'ਚ ਗਲਤੇ ਜਾਂਦੀ ਕਿ ਜਥੇਦਾਰ ਸਾਹਿਬ ਨੇ ਮੌਕਾ ਦਿੱਤਾ, ਤੂੰ ਬਿਨਾਂ ਮੌਕਾ ਦਿੱਤੇ ਠਾਹ ਚੱਲੇ ਫੈਸਲਾ ਦਿੱਤਾ, ਜੇ ਹਾਲਾਤ ਤੇ ਬਣ ਗਏ ਭਵਿੱਖ ਵਿੱਚ ਅਸੀਂ ਜੋ ਮਰਜ਼ੀ ਨੁਕਤਾਚੀਨੀ ਕਰ ਲਈਏ, ਪਰੰਤੂ ਨੁਕਸਾਨ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਤੇ ਹੋ ਰਿਹਾ, ਇਸ ਵਿੱਚ ਕੋਈ ਸ਼ੱਕ ਨਹੀਂ। ਭਗਵੰਤ ਮਾਨ ਦੀ ਜਿਹੜੀ ਗੱਲ ਹੈ, ਦੇਖੋ ਸਰੋਤਿਓ, ਮੈਂ ਵੀ ਜੋ ਮਹਿਸੂਸ ਕਰਦਾ ਹਾਂ ਕਿ ਉਹ ਫੈਸਲਾ ਜਿਹੜਾ ਲਿਆ ਗਿਆ, ਉਹ ਫੈਸਲੇ ਨਾਲ ਅਸੀਂ ਦੋ ਹਿੱਸਿਆਂ 'ਚ ਵੰਡੇ ਹੋਏ ਹਾਂ। ਪਹਿਲੇ ਪਲ ਤੋਂ ਹੀ ਅਸੀਂ ਤੁਸੀਂ ਬਤੌਰ ਪੰਜਾਬੀ, ਬਤੌਰ ਸਿੱਖ ਜਾਂ ਜਿਵੇਂ ਮਰਜ਼ੀ ਕਹਿ ਲਈਏ, ਪਹਿਲੇ ਦਿਨ ਤੋਂ ਦੋ ਹਿੱਸਿਆਂ 'ਚ ਹੈ, ਤੇ ਉਹ ਦੋ ਹਿੱਸਿਆਂ 'ਚ ਵੰਡਣ ਦੀ ਥਾਂ ਤੇ ਇੱਕ ਤੀਜਾ ਹਿੱਸਾ ਜਿਸਨੇ ਅੰਸ਼ਕ ਯਤਨ ਕੀਤੇ, ਉਹ ਯਤਨਾਂ ਨੂੰ ਅਜੇ ਤੱਕ ਤਾਂ ਨਹੀਂ ਬੂਰ ਪਿਆ ਕਿ ਇਹ ਮਸਲਾ ਨਿਬੜ ਜਾਣਾ ਚਾਹੀਦਾ। ਭਗਵੰਤ ਮਾਨ ਜੀ ਨੇ ਵੀ ਬੀਤੇ ਦਿਨਾਂ 'ਚ ਕਿਹਾ ਸੀ ਕਿ ਭਾਈ ਮੈਂ ਲਿਖਤੀ ਸਪਸ਼ਟੀਕਰਨ ਭੇਜਾਂਗਾ, ਉਹ ਵੀ ਨੀ ਮੈਨੂੰ ਲੱਗਦਾ ਅਜੇ ਤੱਕ ਭੇਜਿਆ ਲਿਖਤੀ ਸਪਸ਼ਟੀਕਰਨ। ਤੇ ਅਸੀਂ ਤੁਸੀਂ ਮੈਂ ਇੱਕ ਇਸ ਪਲੇਟਫਾਰਮ ਤੇ ਜ਼ਿਕਰ ਕੀਤਾ ਸੀ ਕਿ ਕੁਛ ਬੁੱਧੀਜੀਵੀ, ਸਿੱਖ ਬੁੱਧੀਜੀਵੀ ਵਰਗ ਨੇ ਵਿੱਚ ਪੈ ਕੇ ਭਗਵੰਤ ਮਾਨ ਨੂੰ ਕਿਹਾ ਸੀ ਕਿ ਤੂੰ ਲਿਖਤੀ ਸਪਸ਼ਟੀਕਰਨ ਭੇਜਿਆ, ਮੈਂ ਮੀਡੀਆ ਤੇ ਨਾ ਪਿੱਟ ਕੇ ਮੈਂ ਸੱਚਾ ਆ। ਫਿਰ ਉਧਰ ਜਥੇਦਾਰ ਸਾਹਿਬ ਨੂੰ ਕਿਹਾ ਸੀ ਕਿ ਜਿਹੜਾ ਸਪਸ਼ਟੀਕਰਨ ਆਉਂਦਾ ਹੈ ਉਸ ਸਪਸ਼ਟੀਕਰਨ ਨੂੰ ਘੋਖ ਪੜਤਾਲ, ਜੇ ਉਹ ਸਪਸ਼ਟੀਕਰਨ ਸਹੀ ਹੈ ਤੇ ਭਾਈ ਤੂੰ ਆਪਣੇ ਫੈਸਲੇ ਤੇ ਬ੍ਰੇਕ ਲਾ ਸਕਦਾ, ਤੂੰ ਕਹਿ ਸਕਦਾ ਕਿ ਭਾਈ ਇਹ ਤੂੰ ਲਿਖ ਕੇ ਇੱਥੇ ਆ ਕੇ ਸਪਸ਼ਟੀਕਰਨ ਦੇ, ਭਗਵੰਤ ਮਾਨ ਆ ਕੇ ਦੇ ਦੇਗਾ, ਕਿੱਡੀ ਕੁ ਗੱਲ ਹੈ। ਸੋ ਉਹ ਮਸਲਾ ਵੀ ਨਹੀਂ ਵਿੱਚੋਂ ਹੁਣ ਕਿਤੇ ਨਾ ਕਿਤੇ ਗੱਲ ਚੰਗੇ ਪਾਸੇ ਤੁਰੀ ਹੈ, ਮਸਲਾ ਜ਼ਰੂਰ ਚਿੰਤਾਜਨਕ ਹੈ। ਮੈਂ ਇਹ ਪਹਿਲੇ ਦਿਨ ਤੋਂ ਚਿੰਤਤ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਤੋਂ ਵੀ ਕਿਤੇ ਨਾ ਕਿਤੇ ਠੇਸ ਪਹੁੰਚ ਰਹੀ ਹੈ। ਸਿਆਸੀ ਤੌਰ ਤੇ ਤਾਂ ਚਲੋ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਆ,
8: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਮੈਸੇਜ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਦੇ ਦਈਏ। ਕੰਟਰੈਕਟਰ, ਰੈਨੋਵੇਸ਼ਨ ਅਤੇ ਬਿਲਡਰ ਅਤੇ ਘਰ ਮਾਲਕਾਂ ਲਈ ਇੱਕੋ ਐਸੀ ਥਾਂ ਕਿ ਤੁਹਾਨੂੰ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦਾ ਸਮਾਨ ਅਲੱਗ ਅਲੱਗ ਸਟੋਰਾਂ ਤੋਂ ਹੁਣ ਨਹੀਂ ਲੈਣਾ ਪੈਣਾ, ਤੁਹਾਡਾ ਸਮੇਂ ਦੀ ਅਤੇ ਤੁਹਾਡੇ ਪੈਸੇ ਦੀ ਦੋਨਾਂ ਦੀ ਬੱਚਤ ਹੋਣੀ ਹੈ। ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਗੇੜਾ ਮਾਰ ਕੇ ਆਓ। ਪਲੰਬਿੰਗ ਸਪਲਾਈ ਦਾ ਫਿਕਸਚਰ ਦਾ ਸਮਾਨ, ਐਚ ਵੀ ਏ ਸੀ ਦਾ ਸਮਾਨ, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਵੈਂਟੀਆਂ, ਫਾਸਟ ਟੋਇਲਟਸ ਐਂਡ ਸ਼ਾਵਰ ਸਿਸਟਮ ਦਾ ਸਾਰਾ ਹੀ ਸਮਾਨ ਤੁਹਾਨੂੰ ਇੱਕੋ ਛੱਤ ਤੋਂ ਹੁਣ ਮਿਲ ਸਕਦਾ ਆ। ਸੋ ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੀ ਵੈਬਸਾਈਟ 'ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ, www.bestvaluebuildingsupplies.ca 'ਤੇ ਵਧੀਆ ਕੀਮਤਾਂ, ਵਧੀਆ ਕੁਆਲਿਟੀ ਤੇ ਅਮੇਜ਼ਿੰਗ ਸਰਵਿਸ ਦੇ ਲਈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖੋ 647-961-0585 647-961-0585 ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਜਾ ਕੇ ਗੱਲਬਾਤ ਕਰ ਸਕਦੇ ਹੋ ਔਰ ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ 0031 ਸਤਿ ਸ਼੍ਰੀ ਅਕਾਲ ਸਰ ਤੁਸੀਂ ਆਨਰ ਹੋ
9: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਤੁਸੀਂ ਗੱਲ ਕਰਦੇ ਸੀ ਕਾਂਗਰਸ ਦੀ ਤੁਹਾਡੇ ਕੋਲ ਇੰਨੇ ਗੱਟਸ ਹੈ ਕਿ ਤੁਸੀਂ ਗੱਲ ਕੀਤੀ ਬੀਜੇਪੀ ਦੀ ਇੱਕ ਕਿਹੜੀ ਇੰਪੋਰਟੈਂਟ ਖਬਰ ਹੈ ਇੰਡੀਆ ਦੀ ਉਹ ਨਹੀਂ ਕਰਦੇ ਸੀ ਤੁਹਾਨੂੰ ਪਤਾ ਇੱਕ ਮਹੀਨੇ ਤੋਂ ਉਹਨਾਂ ਦੀ ਕੈਬਨਿਟ ਮੀਟਿੰਗ ਹੋ ਰਹੀ ਹੈ ਕਿਹੜਾ ਕੈਬਨਿਟ ਚੇਂਜ ਕਰਨੀ ਹੈ ਕਿੰਨੀ ਉਹਨਾਂ ਨੇ ਕਰਨੀ ਹੈ ਇਸੇ ਕਰਕੇ ਕਿ ਉਹਦੇ ਚੋਂ ਨਿਤਿਨ ਖਟਕਰੇ ਰਾਜਨਾਥ ਸਿੰਘ ਦੀ ਛੁੱਟੀ ਔਰ ਉਹ ਇਹ ਚੀਜ਼ ਦੇ ਉੱਤੇ ਉਹ ਅੜੇ ਨੇ ਕਿ ਰਾਜਨਾਥ ਸਿੰਘ ਨੂੰ ਕਹਿੰਦੇ ਆ ਕਿ ਪ੍ਰੈਜੀਡੈਂਟ ਵਾਸਤੇ ਜੁਲਾਈ 'ਚ ਖੜਾ ਕਰੋ ਮੋਦੀ ਸਾਹਿਬ ਆਪ ਕਹਿੰਦੇ ਕਿ ਮੈਂ ਖੜੇ ਹੋਣਾ ਇਹ ਚੀਜ਼ ਹੈਗੀ ਆ ਔਰ ਤਿੰਨ ਚਾਰ ਕਿਹੜੇ ਨਵੇਂ ਫੇਸ ਲੈ ਕੇ ਆਉਣੇ ਆ ਉਹਦੇ 'ਚ ਰਾਘਵ ਚੱਡਾ ਅਤੇ ਅਨੁਰਾਗ ਠਾਕਰ ਅਤੇ ਪਲੱਸ ਨਿਤੀਸ਼ ਕੁਮਾਰ ਤੇ ਹੋਰਾਂ ਦੀ ਸਫਾਈ ਹੁਣ ਪੰਜਾਬ ਵਾਲੇ ਪਾਸੇ ਉਹ ਰਾਹੁਲ ਨੇ ਆ ਕਰਤਾ ਬਰਾਹ ਨੇ ਰਾਹੁਲ ਨੇ ਬਿਲਕੁਲ ਸਹੀ ਕੀਤਾ ਅੱਗੇ ਕਦੋਂ ਕਾਂਗਰਸ ਗਾਂਧੀ ਫੈਮਿਲੀ ਦੇ ਹੱਥ 'ਚ ਨਹੀਂ ਸੀ ਸੀਤਾ ਰਾਮ ਕੇਸਰੀ ਨੇ ਪੱਠਾ ਫਟਾ ਦਿੱਤਾ ਚਾਰ ਪੰਜ ਗਰੁੱਪ ਬਣ ਗਏ ਸਟੇਟ ਦੇ ਉੱਤੇ ਉਹੀ ਇਹ ਚਰਨਜੀਤ ਚੰਨੀ ਕਰਨਾ ਚਾਹੁੰਦਾ ਇਹ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਚਾਹ ਤੁਹਾਨੂੰ ਪਤਾ ਨਹੀਂ ਪਰ ਤੁਸੀਂ ਇੱਥੇ ਬੈਠੇ ਗੱਲਾਂ ਕਰਦੇ ਹੋ ਔਰ ਐਵੇਂ ਗਲਤ ਅਫਵਾਹਾਂ ਉਡਾਉਂਦੇ ਹੋ ਪਹਿਲਾਂ ਜਾ ਕੇ ਮੈਂ ਕੋਈ ਬੇਵਕੂਫ ਨਹੀਂ ਹਾਂ 45 ਸਾਲ ਹੋ ਗਏ ਮੈਨੂੰ ਮੀਡੀਆ 'ਚ ਅੱਧੀ ਫੈਮਿਲੀ ਮੀਡੀਆ ਦੇ ਵਿੱਚ ਹੈ ਔਰ ਤੁਸੀਂ ਗਲਤ ਨਾ ਖਬਰਾਂ ਦਿਓ ਔਰ ਆਪਣੇ ਕੋਲ ਬੱਲੇ ਬੱਲੇ ਕਰਾਓ ਮੈਂ ਤੁਹਾਨੂੰ ਕਾਲ ਨਹੀਂ ਕਰਨਾ ਕਿਉਂਕਿ ਤੁਸੀਂ ਗਲਤ ਪ੍ਰਾਪੋਗੰਡਾ ਕਰਦੇ ਹੋ ਐਵੇਂ ਸੁਣੀ ਸੁਣਾਈਆਂ ਖਬਰਾਂ ਓਕੇ ਬਾਏ
0: ਜੀ ਬਹੁਤ ਸ਼ੁਕਰੀਆ ਜੀ ਰਮੇਸ਼ ਜੀ
10: ਚਲੋ ਹੁਣ ਜਵਾਬ ਤੇ ਦੇਣਾ ਹੀ ਪਏਗਾ ਜੀ ਕਿਉਂਕਿ ਜਦੋਂ ਕਟਹਿਰੇ 'ਚ ਸਾਹਮਣੇ ਬੰਦਾ ਖੜਾ ਤੇ ਉਹਦੀ ਮਜਬੂਰੀ ਬਣ ਜਾਂਦੀ ਹੈ ਦੇਖੋ ਜਿਸ ਗਟਸ ਦਾ ਜ਼ਿਕਰ ਕੀਤਾ ਹੈ ਮੈਨੂੰ ਲੱਗਦਾ ਕਿ ਕੋਈ ਮੁੱਦਾ ਹੋ ਤੇ ਉੱਤੇ ਗਟਸ ਪੁੱਛਿਓ ਇਹ ਕਿਹੜੀ ਚੀਜ਼ਾਂ 'ਚੋਂ ਚੀਜ਼ ਹੈ ਇਹ ਤੇ ਮੇਰੇ ਲਈ ਨਿੱਤ ਦੀਆਂ ਗੱਲਾਂ ਨੇ ਨਿੱਤ ਸਾਂਝੀਆਂ ਕਰਦਾ ਹੈ ਜਿਹੜੀ ਜਾਣਕਾਰੀ ਜੈਰਸ ਸਾਹਿਬ ਤੁਸੀਂ ਹੁਣ ਸਾਂਝੀ ਕਰਕੇ ਗਏ ਹੋ ਮੈਂ ਕਈ ਦਿਨ ਪਹਿਲੀ ਸਾਂਝੀ ਕਰ ਚੁੱਕਾ ਤੁਸੀਂ ਆਪਣੇ ਆਂਢੀ ਗੁਆਂਢੀ ਸਰੋਤਿਆਂ ਨੂੰ ਪੁੱਛ ਸਕਦੇ ਹੋ ਤੁਸੀਂ ਤੇ ਰਾਘਵ ਚੱਡਾ ਤੱਕ ਜ਼ਿਕਰ ਕੀਤਾ ਅਨੁਰਾਗ ਠਾਕਰ ਤੱਕ ਜ਼ਿਕਰ ਕੀਤਾ ਮੈਂ ਤੇ ਇੱਥੋਂ ਤੱਕ ਵੀ ਜ਼ਿਕਰ ਕਰ ਦਿੱਤਾ ਕਿ ਪੰਜਾਬ ਦਾ ਸੋਰੀ ਭਾਰਤ ਦਾ ਖਜ਼ਾਨਾ ਮੰਤਰੀ ਕੌਣ ਬਣਾ ਜਾ ਰਹੀ ਹੈ ਭਾਜਪਾ ਨਹੀਂ ਹੋਵੇ ਤੇ ਮੈਂ ਦੁਬਾਰਾ ਦੱਸ ਦੂੰਗਾ ਜੇ ਕਿਤੇ ਦੁਬਾਰਾ ਕੱਲ੍ਹ ਕਾਲ ਕਰ ਲੈਣਾ ਮੈਂ ਤਾਂ ਸਖਿੰਦੂ ਸ਼ੇਖਰ ਰਾਜ ਦਾ ਵੀ ਜ਼ਿਕਰ ਕਰ ਦਿੱਤਾ ਕਿ ਉਹਦੇ ਕੋਲ ਵੀ ਕੈਬਨਿਟ ਮਿਨਿਸਟਰ ਆਏਗੀ ਭਾਵ ਕਿ ਤੁਸੀਂ ਇਹ ਨਾ ਕਹੋ ਕਿ ਸ਼ਾਇਦ ਸਾਰੀ ਖਬਰਸਾਰ ਤੁਹਾਡੀ ਪੁੱਜ ਵਿੱਚ ਹੀ ਹੈ ਮੇਰੇ ਵਰਗੇ ਜਿਹੜੇ ਨਸੀਬ ਜਿਹੇ ਹੁੰਦੇ ਆ ਪੂਰਾ ਜਾਣਕਾਰੀ ਉਹਨਾਂ ਤੋਂ ਹੁੰਦੀ ਮੈਂ ਕਈ ਦਿਨ ਪਹਿਲਾਂ ਡਿਟੇਲ ਕਿ ਕੈਬਨਿਟ ਵਿੱਚ ਕੀ ਤਬਦੀਲੀ ਆਵੇਗੀ ਔਰ ਜੇ ਮੈਂ ਮਾਫ਼ ਕਰਨਾ ਤਰੀਕ ਨਹੀਂ ਅਜੇ ਐਲਾਨ ਕਰ ਸਕਦਾ ਕਿਉਂਕਿ ਮੇਰੇ ਤੋਂ ਪੂਰਾ ਠੋਸ ਅੰਕੜਾ ਨਹੀਂ ਮੈਂ ਤਾਂ ਤਰੀਕ ਵੀ ਦੱਸ ਸਕਦਾ ਕਿਸ ਦਿਨ ਕੈਬਨਿਟ ਚੇਂਜ ਹੋਣੀ ਹੈ ਮੈਂ ਤੇ ਮਾਨਸੂਨ ਸੈਸ਼ਨ ਦੀ ਤਰੀਕ ਦਾ ਵੀ ਐਲਾਨ ਕਰ ਗਿਆ ਅਜੇ ਲਗਭਗ ਮੈਨੂੰ ਲੱਗਦਾ ਕਿ ਘੰਟਾ ਕੁ ਪਹਿਲਾਂ ਉਹ ਨੋਟੀਫਿਕੇਸ਼ਨ ਜਾਰੀ ਹੋਇਆ ਮੈਂ ਤਰੀਕ ਐਲਾਨ ਕਰ ਚੁੱਕਾ ਕਿ ਮਾਨਸੂਨ ਸੈਸ਼ਨ ਜਿਹੜਾ ਹੈਗਾ ਆਰੰਭ ਹੋਣ ਜਾ ਰਿਹਾ ਹੈਗਾ 20 ਜੁਲਾਈ ਤੋਂ ਸੋ ਇਸ ਕਰਕੇ ਇਹ ਨਹੀਂ ਹੈ ਕਿ ਇੱਦਾਂ ਆਪਾਂ ਕਰੀਏ ਰਹੀ ਗੱਲ ਕਾਂਗਰਸ ਦੀ ਦੇਖੋ ਲੜਾਈ ਕਾਂਗਰਸ ਦੀ ਅਸੀਂ ਤੇ ਬਤੌਰ ਰਿਪੋਰਟਰ ਹਾਂ ਜੋ ਸੱਚ ਆ ਸਾਹਮਣੇ ਰੱਖ ਦਿੱਤਾ ਹੁਣ ਕਾਂਗਰਸ ਨੂੰ ਤੁਸੀਂ ਕਹੋ ਕਿ ਰਾਹੁਲ ਗਾਂਧੀ ਦੇ ਖਿਲਾਫ਼ ਗੱਲ ਗਈ ਚਰਨਜੀਤ ਚੰਨੀ ਤੇ ਇਹਦੇ ਮੈਂ ਤੁਸੀਂ ਜਾਂ ਕੀ ਕਰ ਸਕਦੇ ਹਾਂ ਇਹ ਤੇ ਦੇਖੋ ਚਰਨਜੀਤ ਚੰਨੀ ਨੇ ਇਕੱਠ ਕੀਤਾ ਉਹ ਚ ਗਏ ਆ 22-23 ਜਣੇ ਇਹ ਚ ਮੈਂ ਕਿਵੇਂ ਰੋਕ ਸਕਦਾ ਜੋ ਉਹਨਾਂ ਨੇ ਸ਼ਬਦ ਕਹੇ ਮੈਂ ਆਪਣੇ ਮੇਰੇ ਸ਼ਬਦ ਕਹੋ ਕਿ ਰਮੇਸ਼ ਹੁਸ਼ਿਆਰਪੁਰੀ ਆਪਣੇ ਸ਼ਬਦ ਕਹਿੰਦਾ ਤੇ ਚਰਨਜੀਤ ਚੰਨੀ ਦੇ ਸ਼ਬਦ ਹੀ ਨੇ ਉਹਦੀ ਮੀਟਿੰਗ ਹੋਈ ਨੀ ਜਾਂ ਕਹੋ ਕਿ ਭਾਈ ਉਹਨਾਂ ਜਿਹੜੀਆਂ 5-4 ਉੱਥੋਂ ਚੌਧਰਾਂ ਦੇ ਕੇ ਤੋਰੀਆਂ ਦੱਸੋ ਚੌਧਰਾਂ ਕਿਹੜੀ ਕੋਰ ਕਮੇਟੀ ਦੇ ਕਿਹੜਾ ਕੋਰ ਕਮੇਟੀ ਦਾ ਚੇਅਰਮੈਨ ਜਿਹੜੀਆਂ ਰਾਹੁਲ ਗਾਂਧੀ ਨੇ ਚੌਧਰਾਂ ਬੋਝੇ 'ਚ ਪਾ ਕੇ ਇਹਨਾਂ ਨੂੰ ਦਿੱਲੀ ਤੋਂ ਤੋਰ ਦਿੱਤਾ ਉੱਪਰ ਥੱਲੇ ਮੀਟਕਾ ਕਰਦਾ ਇਹਨਾਂ ਦਾ ਕੱਢਿਆ ਕੀ ਅੱਜ 8 ਮਹੀਨੇ ਰਹਿ ਗਏ ਫੈਸਲਾ ਨਹੀਂ ਕਾਂਗਰਸ ਪਰ ਕਰ ਪਾ ਰਹੀ ਕਿ ਸਾਡਾ ਪੰਜਾਬ ਦਾ ਲੀਡਰ ਕੌਣ ਹੋਵੇਗਾ ਜਾਂ 2-3-4 ਲੀਡਰਾਂ ਨੂੰ ਅਸੀਂ ਕਿਹੜਾ ਨੂੰ ਕੱਟ ਦੇਖੋ ਇਹ ਕਾਂਗਰਸ ਦੀ ਨਲਾਇਕੀ ਹੈ ਤੁਸੀਂ ਇਹਨੂੰ ਨਿੱਜ ਨਾਲ ਨਾ ਜੋੜੋ ਕਿ ਮੇਰੀ ਕੋਈ ਕਾਂਗਰਸ ਦੇ ਪ੍ਰਤੀ ਤੁਸੀਂ ਕਹਿੰਦੇ ਭਾਜਪਾ ਦੀ ਮੈਂ ਕਿਦਨ ਭਾਈ ਭਾਜਪਾ ਦੀਆਂ ਵਡਿਆਈਆਂ ਕਰਦਾ ਮੈਂ ਕਿਹੜਾ ਭਾਜਪਾ ਨੂੰ ਸਰਟੀਫਿਕੇਟ ਬਣ ਦਿੱਤਾ ਕਿ ਤੂੰ ਬੱਲੇ ਬੱਲੇ ਹੈ ਵੀ ਭਾਜਪਾ ਤੇਰੇ ਝੰਡੇ ਬੁਲੰਦ ਹੈ ਜਾਂ ਮੈਂ ਕਿਹਾ ਪੰਜਾਬ 'ਚ ਉਹਦੀ ਸਰਕਾਰ ਬਣ ਗਈ ਆ ਜਾਂ ਕੱਲ੍ਹ ਨੂੰ ਬਣ ਜਾਣੀ ਇਹ ਨਾ ਕਹੀਏ ਪਲੀਜ਼ ਪ੍ਰੋਪੋਗੰਡਾ ਇਹ ਨਹੀਂ ਹੈ ਪ੍ਰੋਪੋਗੰਡਾ ਮੈਂ ਬਹੁਤ ਸਤਿਕਾਰ ਕਰਦਾ ਪ੍ਰੋਪੋਗੰਡਾ ਉਹ ਹੈ ਜਿਹੜਾ ਤੁਸੀਂ ਸ਼ਬਦਾਂ ਦੀ ਵਰਤੋਂ ਕਰਦੇ ਜਾਂ ਅਸੀਂ ਦੋਨੇ ਜਣੇ ਸਾਡੇ ਸ਼ਬਦ ਸਰੋਤਿਆਂ ਤੱਕ ਪਹੁੰਚ ਗਏ ਆ ਫੈਸਲਾ ਉਹ ਕਰਨਗੇ ਪਲੀਜ਼ ਬੇਨਤੀ ਹੈ ਖਬਰ ਨੂੰ ਖਬਰ ਚਲਾਓ ਦੇਖੋ ਕਾਂਗਰਸ ਨੂੰ ਕਹੋ ਆਪਣੇ ਸਹੀ ਕਾਰਜ ਕਰੇ, ਅਸੀਂ ਸਹੀ ਗੱਲ ਕਰ ਦੇ ਦਾਂਗੇ। ਮੀਟਿੰਗਾਂ ਉਹ ਕਰਦੇ ਆ, ਧੜੇਬੰਦੀ ਉਹਦੇ ਵਿੱਚ ਆ, ਨਿੱਤ ਦੀ ਲੜਾਈ ਉਹਨਾਂ 'ਚ ਹੈ, ਪੁੱਠੇ ਸਿੱਧੇ ਸ਼ਬਦ ਉਹ ਬੋਲਦੇ ਆ, ਫੈਸਲਾ ਰਾਹੁਲ ਗਾਂਧੀ ਤੋਂ ਨਹੀਂ ਹੋ ਰਿਹਾ, ਗੁੱਸੇ ਅਸੀਂ ਪ੍ਰੈਸ ਰਿਪੋਰਟਰਾਂ ਨਾਲ ਹੋਈ ਜਾਈਏ, ਇਹ ਗੱਲ ਨਹੀਂ ਸੋਭਦੀ ਨਹੀਂ ਹੈਗੀ
0: ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਹੋ ਸਕਦਾ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਫੈਸਲਾ ਉਹ ਸਰੋਤੇ ਕਰਨਗੇ, ਸੋ ਬਿਲਕੁਲ 905-673-3337 1706 ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਹਾਂਜੀ ਸਤਿ
11: ਸ਼੍ਰੀ ਅਕਾਲ ਜੀ, ਨਵਸੰਤ ਗੱਲ ਕਰ ਰਿਹਾ
0: ਜੀ। ਜੀ ਸੰਸਾਰ ਸਤਿ ਸ਼੍ਰੀ ਅਕਾਲ ਜੀ।
11: ਹਾਂਜੀ ਹਾਂਜੀ, ਮੈਂ ਚਲੋ ਗੱਲ ਆਪਣੀ ਵੀ ਕਰਨੀ ਸੀ। ਚਲੋ ਆ, ਮੈਂ ਕੋਈ ਪਰਸਨਲ ਟਿੱਪਣੀ ਨਾ ਮੈਂ ਕਰਦਾ, ਨਾ ਮੇਚੀ ਦਾ ਸੁਭਾਅ ਬਹੁਤ ਵਧੀਆ ਕਿ ਪਰਸਨਲ ਉਹ ਵੀ ਨਹੀਂ ਜਾਣਦੇ ਜ਼ਿਆਦਾ, ਭਾਵੇਂ ਲੋਕੀ ਜਿੰਨਾ ਮਰਜ਼ੀ ਅਫਸਾਉਣ। ਮੈਂ ਬਿਲਕੁਲ ਵੀ ਸੁਣਦਾ ਨਹੀਂ ਆ ਖਬਰਾਂ ਜੀ ਅੱਜ ਕੱਲ੍ਹ, ਕਿਉਂਕਿ ਸਾਰਾ ਸੋਸ਼ਲ ਮੀਡੀਆ ਜਾਂ ਕੁਛ ਕਹਿ ਲਓ, ਬੰਦਾ ਜਿੱਦਾਂ ਜਿੱਦਾਂ ਲਿਖਿਆ ਹੋਇਆ ਜਿਵੇਂ ਸਾਰਾ ਕੁਛ। ਮੈਂ ਇਕਲੌਤਾ ਚੈਨਲ ਜਾਂ ਸੁਣਦਾ ਜੋ ਆ ਰੇਡੀਓ ਸੁਣਦਾ, ਇਸੇ ਕਰਕੇ ਹੀ, ਕਿਉਂਕਿ ਮੈਨੂੰ ਇਹ 'ਚ ਘੱਟੋ ਘੱਟ ਪਤਾ ਲੱਗਦੀ ਆ ਕਿ ਕਿਸੇ ਦੇ ਵੀ ਵੱਲ ਇੱਦਾਂ ਨਹੀਂ ਕਿ ਕਿਸੇ ਦਾ ਝੁਕਾਅ ਆ ਜਾਂ ਕਿਸੇ ਸਰਕਾਰ ਤੋਂ ਲਿਖੇ ਹੋਏ ਜਾਂ ਉੱਧਰ ਜ਼ਿਆਦਾ ਝੁਕਾਅ ਜੀ, ਉਹਦੇ ਬਾਰੇ ਚੰਗੀਆਂ ਗੱਲਾਂ ਕਰਨੀਆਂ। ਔਰ ਇੱਕ ਮੈਂ ਇਸ ਕਰਕੇ ਵੀ ਨਹੀਂ ਸੁਣਦਾ ਕਿ ਇਸ ਟਾਈਮ 'ਤੇ ਮੈਂ ਫ੍ਰੀ ਹਾਂ ਜਾਂ ਡਰਾਈਵਿੰਗ ਕਰ ਰਿਹਾ ਹੁੰਦਾ, ਸਿਰਫ ਇੱਕੋ ਹੀ ਆ ਕਿ ਮੈਂ ਰਮੇਸ਼ ਜੀ ਨੂੰ ਜਿੱਦਾਂ ਦਾ ਸੁਣਨਾ ਸ਼ੁਰੂ ਕੀਤਾ, ਮੈਨੂੰ ਪਤਾ ਕਿ ਘੱਟੋ ਘੱਟ ਕਿ ਮੈਂ ਤਿੰਨੇ ਪਾਰਟੀਆਂ ਦਾ ਮੈਂ ਕਿਸੇ ਦੇ ਵੀ ਹੱਥ 'ਚ ਨਹੀਂ ਹਾਂ, ਕਿਉਂਕਿ ਮੇਰਾ ਵੀ ਇਹ ਮੰਨਣਾ ਜਿਹੜਾ ਗਲਤ ਕਰ ਰਿਹਾ ਉਹਨੂੰ ਗਲਤ ਨੂੰ ਗਲਤ ਕਹੋ, ਏਦਾਂ ਅੰਧ ਭਗਤ ਬਣ ਕੇ ਆਪਾਂ ਪੱਟੀਆਂ ਬਣ ਕੇ ਆਪਾਂ ਇੱਕ ਨੂੰ ਜੱਪੀ ਜਾਣਾ, ਜਿਹੜਾ ਇੰਨੇ ਜੇ ਖੁਸ਼ ਆ ਆਪਾਂ ਪਾਰਟੀਆਂ ਤੋਂ ਕਿਸੇ ਨੇ, ਉਹ ਪੰਜਾਬ 'ਚ ਆ ਜਾਂ ਹਿੰਦੁਸਤਾਨ ਦੀ ਆ, ਆਪਾਂ ਨੂੰ ਫਿਰ ਉੱਥੇ ਆਉਣ ਦੀ ਲੋੜ ਹੀ ਨਹੀਂ ਸੀ। ਆਪਾਂ ਇੱਥੇ ਇਸੇ ਕਰਕੇ ਆਏ ਹਾਂ ਕਿਉਂਕਿ ਇੱਥੋਂ ਦਾ ਸਿਸਟਮ ਥੋੜ੍ਹਾ ਵਧੀਆ, ਇੱਥੇ ਥੋੜ੍ਹੀ ਹਿਊਮਨਿਟੀ ਦੀ ਕਦਰ ਹੈਗੀ ਆ, ਜੇ ਤੇ ਕਿਸੇ ਨੂੰ ਵੀ ਲੱਗਦਾ ਕਿ ਉੱਥੇ ਹੈਗੀ ਹੈ ਤਾਂ ਚਲੋ ਪਹਿਲੀ ਗੱਲ ਬੰਦੇ ਨੂੰ ਆਉਣਾ ਹੀ ਨਹੀਂ ਚਾਹੀਦਾ ਉੱਥੋਂ। ਚਲੋ ਇਹ ਤਾਂ ਗੱਲ ਰਹੀ ਜਿਹੜੀਆਂ ਰੀਸੈਂਟ ਹੋਣੇ ਹੋਏ ਆ, ਬਾਕੀ ਮੈਂ ਆਪਣੀ ਗੱਲ ਤੇ ਆਉਣਾ ਜਿਹੜੀ ਕਰਨੀ ਸੀ। ਤੇ ਅੱਜ ਦੀ ਖਰੜਾ 'ਚ ਦੀ ਗੱਲ ਕੀਤੀ, ਮੈਂ ਰਮੇਸ਼ ਜੀ ਨਾਲ ਬਿਲਕੁਲ ਸਹਿਮਤ ਆ ਕਿ ਉਹਨਾਂ ਨੂੰ ਇਸ ਬੰਨੇ ਆਉਣਾ ਹੀ ਨਹੀਂ ਚਾਹੀਦਾ ਸੀ ਪਹਿਲੀ ਗੱਲ, ਕਿਉਂ ਕਿਉਂਕਿ ਇੰਨੀ ਜਿਹਨਾਂ ਨੇ ਘਾਲਣਾ ਕਰੀ ਹੋਵੇ, ਇੰਨਾ ਵੱਡਾ ਯੋਗਦਾਨ ਆ, ਆਪਾਂ ਮਤਲਬ ਉਹਨਾਂ ਨੂੰ ਕੀ ਮਤਲਬ ਕਿ ਇੱਕ ਸੀਟ ਦੀ ਪਹਿਲੀ ਗੱਲ ਤੁਹਾਨੂੰ ਨਹੀਂ ਛਾਉਣਾ ਚਾਹੀਦਾ, ਪਰ ਜੇ ਇਨ ਕੇਸ ਆ ਹੀ ਗਏ, ਮਤਲਬ ਆਪਣੇ ਪੰਜਾਬ ਦੇ ਲੋਕੀ ਮਤਲਬ ਇਸ ਥਾਂ ਇੰਨੇ ਗਿਰ ਗਏ ਹੋਏ ਆ ਕਿ ਮਤਲਬ ਕਿ ਇਹੋ ਜਿਹੀ ਥਾਂ ਤੋਂ ਵੇਖਦੇ ਨਹੀਂ ਆ ਕਿ ਕਿਹੜਾ ਬੰਦਾ ਵਾ ਤੇ ਕੌਣ ਹੈ, ਤੇ ਉਹਨੂੰ ਘੱਟੋ ਘੱਟ ਜੋ ਆ ਹੀ ਗਿਆ ਤੇ ਆਪਾਂ ਯਾਰ ਇਹ ਵਿਖਾਈ, ਇੱਕ ਵਾਰ ਤੇ ਖੜੇ ਹੋ ਕੇ ਵਿਖਾ ਦਈਏ ਜੇ ਅਗਲੇ ਬੰਦੇ ਨੇ ਆਪਣੀ ਜਾਨ ਗਵਾ ਲਈ ਜਾਂ ਕਿੱਦਾਂ, ਮਤਲਬ ਉਹਦਾ ਮੁੱਲ ਹੀ ਨਹੀਂ ਹੈਗਾ, ਮਤਲਬ ਮੁੱਲ ਦੇ ਸਕੀਆ ਪੈਸੇ ਦੇ ਕਿਸੇ ਨੂੰ। ਠੀਕ ਹੈ, ਚਲੋ ਜੇ ਕਰਤੀ, ਚਲੋ ਚਲੋ ਫਿਰ ਵੀ ਇਹਨਾਂ ਨੇ ਜੋ ਕਰਦਾ ਦੂਜਾ, ਮੇਰੇ ਦਮੇਸ਼ ਜੀ ਮੈਨੂੰ ਲੱਗਦਾ ਇੱਕ ਸਭ ਤੋਂ ਜ਼ਿਆਦਾ ਨਾ ਆਪਣੇ ਲੋਕ ਹੀ ਲੱਗਦਾ ਪ੍ਰੋਬਲਮ ਆ ਸਰਕਾਰਾਂ, ਕਿਉਂਕਿ ਸਰਕਾਰਾਂ ਨੂੰ ਲੋਕਾਂ ਦਾ ਪਤਾ। ਆਪਾਂ ਜਿਹੜੇ ਝੰਡੇ ਤੱਕੀ ਫਿਰਦੇ ਨੇ, ਮੈਨੂੰ ਛੋਟੇ ਹੁੰਦੇ ਡੈਡੀ ਕਹਿੰਦੇ ਹੁੰਦੇ ਸੀ ਕਿ ਇਹਦਾ ਟੀਕਾ ਲੱਗਾ ਨਾ ਲੋਕਾਂ ਨੂੰ ਕਿ ਆਹ ਕਾਂਗਰਸ ਆ, ਆਹ ਅਕਾਲੀ ਦਲ ਆ ਤੇ ਇਹ ਭਾਜਪਾ, ਉਹ ਟੀਕਾ ਐਸਾ ਕਿ ਉਹਨਾਂ ਨੂੰ ਫਿਰ ਕੁਛ ਕਰੀ ਜਾਣ ਪੱਟੀ ਬੰਨੀ ਜਾਂਦੀ ਆ ਤੇ ਬਸ ਕੀ ਸਾਨੂੰ ਉਹੀ ਪਾਰਟੀ ਦੇਖਦੀ ਉਹਨਾਂ ਨੂੰ ਸਾਰਾ ਕੁਛ ਆ ਕਿੱਦਾਂ, ਪਰ ਸੱਚ ਨੂੰ ਸੱਚ ਜਾਂ ਗਲਤ ਨੂੰ ਗਲਤ, ਬਾਕੀ ਉਹ ਗੱਲ ਗਟਸ ਵਾਲੀ ਆ ਕਿ ਉਹ ਇੱਕ ਪਾਰਟੀ ਦੇ ਹੱਥ 'ਚ ਬੋਲਣਾ ਗਲਤ ਨਹੀਂ ਆ, ਗੱਲ ਇਹੋ ਹੀ ਆ ਕਿ ਜਿਹੜੀ ਪਾਰਟੀ ਗਲਤ ਕਰਦੀ ਉਹਨੂੰ ਬੋਲਣਾ, ਫਿਰ ਮੀਟ ਉਹ ਕਰਦੇ ਆ।
0: ਜੀ ਬਹੁਤ ਸ਼ੁਕਰੀਆ ਜੀ। ਜੀ ਸਰ ਜੀ ਰਮੇਸ਼ ਜੀ,
10: ਨਹੀਂ ਚਲੋ ਪਰਸਨਲ ਤੇ ਲੈਣਾ ਹੀ ਨਹੀਂ ਕਦੇ ਵੀ, ਇਹ ਤੇ ਮੈਂ ਧੰਨਵਾਦੀ ਆਪਣੇ ਸਰੋਤਿਆਂ ਦਾ ਜਿਹੜੇ ਮੈਨੂੰ ਉਸ ਕੈਟਾਗਰੀ 'ਚ ਰੱਖਦੇ ਆ, ਕਿਉਂਕਿ ਜਦੋਂ ਆਪਾਂ ਸੰਤੂ ਸਾਹਿਬ ਚਰਚਾ ਹੀ ਛੇੜ ਲਈ, ਜਿਹਨੂੰ ਵਿਚਾਰ ਚਰਚਾ ਕਹਿੰਦੇ ਆ, ਵਿਚਾਰਾਂ ਦੀ ਚਰਚਾ, ਤੇ ਫਿਰ ਵਿਚਾਰਾਂ ਦੀ ਚਰਚਾ ਵਿੱਚ ਨਿੱਜ ਤੇ ਰਹਿ ਹੀ ਨਹੀਂ ਜਾਣਾ ਚਾਹੀਦਾ, ਇਹਨੂੰ ਤੇ ਅਸਲ ਵਿੱਚ ਜਿਹੜਾ ਸਤਸੰਗ ਆ ਇਹੀ ਹੈ, ਸੱਚ ਦੇ ਲਈ ਸੰਗ ਨਾ, ਸਤਸੰਗ ਇਹੀ ਹੈ ਨਾ ਕਿ ਅਸੀਂ ਆਪਣੀ ਆਪਣੀ ਗੱਲ ਰੱਖੀਏ, ਇਹ ਨਾ ਹੋਵੇ ਨਾ ਮੈਂ ਆਪਣੀ ਸੁਣਾ ਕੇ ਚੱਲ ਜਾ, ਕੋਈ ਆਪਣੀ ਸੁਣਾ ਕੇ ਚੱਲ ਜੇ, ਤੇ ਇਹ ਨਹੀਂ ਹੈਗਾ। ਸੋ ਸੱਚ ਦੀ ਗੱਲ ਇੱਥੇ ਹੁੰਦੀ ਹੈ, ਤੇ ਜਿੰਨਾ ਕੁ ਚਿਰ ਮੇਰੇ ਤੁਸੀਂ ਸਾਥ ਦਿੰਦੇ ਰਹੋਗੇ ਮੈਂ ਸੱਚ ਬੋਲਦਾ ਰਹਾਂਗਾ। ਬਾਕੀ ਭਾਈ ਗੱਲ ਇਹ ਹੈ, ਮੈਂ ਇੱਕੋ ਟਿੱਪਣੀ ਕਰਾਂਗਾ, ਪਹਿਲਾਂ ਵੀ ਕਰਦਾ, ਦੁੱਖ ਹੀ ਇਸ ਗੱਲ ਦਾ ਹੈ ਕਿ ਅਸੀਂ ਪੰਜਾਬੀ, ਖਾਸ ਕਰਕੇ ਪੰਜਾਬੀ ਕਮਿਊਨਿਟੀ ਭਾਰਤ ਦੇ ਵਿੱਚ, ਅਸੀਂ ਸਿਆਸੀ ਤੌਰ ਤੇ ਵੰਡੇ ਹੋਏ ਹਾਂ, ਸਿਆਸੀ ਤੌਰ ਤੇ, ਚਾਹੇ ਪਰਮਜੀਤ ਕੌਰ ਖਾਲੜਾ ਖੜੀ ਹੋ ਜਾਏ, ਮੈਂ ਵੋਟ ਅਕਾਲੀ ਦਲ ਨੂੰ ਹੀ ਪਾਉਣੀ, ਤੱਕੜੀ ਨੂੰ ਹੀ ਪਾਉਣੀ ਹੈ, ਮੈਂ ਪੰਜੇ ਨੂੰ ਹੀ ਪਾਉਣੀ ਹੈ, ਮੈਂ ਫੁੱਲ ਨੂੰ ਹੀ ਪਾਉਣੀ ਹੈ। ਇਹ ਇੱਕ ਬੜਾ ਦਿਖਾਂਤ ਹੈ, ਜਦਕਿ ਵੋਟ ਕਿਸੇ ਵਿਚਾਰਧਾਰਾ ਨੂੰ ਪੈਣੀ ਚਾਹੀਦੀ ਹੈ, ਤੇ ਜੇ ਅੱਜ ਜਿਹੜਾ ਜਿਹੜਾ ਵਿਚਾਰਧਾਰਾ ਤੋਂ ਛਿੜਕਦਾ, ਚਾਹੇ ਉਹਦਾ ਨਾਂ ਰਮੇਸ਼ ਹੁਸ਼ਿਆਰਪੁਰੀ ਹੋਵੇ, ਚਾਹੇ ਪ੍ਰਭ ਸੰਧੂ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਕੇਜਰੀਵਾਲ ਹੋਵੇ, ਮੈਨੂੰ ਲੱਗਦਾ ਕਿ ਉਹਦਾ ਬਾਈਕਾਟ ਹੋਣਾ ਚਾਹੀਦਾ ਹੈਗਾ ਵੋਟਾਂ ਦੇ ਵਿੱਚ। ਇਸ ਕਰਕੇ ਵੋਟ ਵਿਚਾਰਧਾਰਾ ਨੂੰ ਚਾਹੀਦੀ ਹੈ, ਵੋਟਾਂ ਦੇ ਲਈ ਅਸੀਂ ਜਿਹੜੀ ਧੜੇਬੰਦੀ ਬਣਾ ਲਈ ਆ ਨਾ ਵੋਟਾਂ ਦੇ ਵਿੱਚ, ਜਿਹੜਾ ਸਿਆਸੀ ਤੌਰ ਤੇ ਵੰਡੇ ਹੋਏ ਆ, ਇਹ ਪੰਜਾਬੀਆਂ ਦਾ ਦਿਖਾਂਤ ਹੈ।
0: ਜੀ ਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਜੀ।
12: ਹਾਂਜੀ, ਸਿਰਫ 30-40 ਸੈਕਿੰਡ ਲੈਣੇ ਜੀ। ਰਮੇਸ਼ ਜੀ, ਦੇਖੋ ਤੁਹਾਡਾ ਤੁਹਾਨੂੰ ਆਪਣਾ ਮਰਾਜ ਡਾਊਨ ਕਰਨ ਦੀ ਲੋੜ ਨੀ, ਤੁਸੀਂ ਸੱਚ ਦੇ ਪੈਰਾਂ ਦਿੰਦੇ ਹੋ ਤੇ ਚੜ੍ਹਦੀ ਕਲਾ ਚ ਰਹੋ। ਦੂਸਰੀ ਗੱਲ ਹੈ ਜੀ, ਮੇਰੇ ਨਾ ਅੰਗਰੇਜ਼ੀ ਅਖਬਾਰ ਨੇ, ਮੇਰੇ ਕੋਲ ਸੱਜਣ ਮਿੱਤਰ ਹੈਗੇ ਨੇ, ਫੈਮਿਲੀ ਮੈਂਬਰ ਹੈਗੇ ਨੇ, ਅੰਗਰੇਜ਼ੀ ਅਖਬਾਰਾਂ ਜਿਹੜੀਆਂ ਬੜੀਆਂ ਟੌਪ ਦੀਆਂ ਨੇ ਰਮੇਸ਼ ਜੀ, ਉਹਨਾਂ ਚ ਬਹੁਤ ਉੱਚੀਆਂ ਉੱਚੀਆਂ ਪੋਜੀਸ਼ਨਾਂ ਤੇ ਲੱਗੇ ਨੇ, ਤੇ 2014 ਤੋਂ ਬਾਅਦ ਜਦੋਂ ਦੀ ਮੋਦੀ ਸਰਕਾਰ ਆਈ ਹੈ, 14 ਤੋਂ ਬਾਅਦ ਘੁੱਗੀ ਨੇ ਕੂਣੀ ਜਿੱਤ ਵੀ ਚੜੀ ਨੇ
6: ਬਾਕੀ ਚੜ੍ਹਦੀ ਕਲਾ ਚਲੋ ਰਮੇਸ਼ ਜੀ ਕੋਈ ਐਸੀ ਗੱਲ ਨੀ, ਤੁਹਾਨੂੰ ਤਾਂ ਤੁਹਾਡੇ ਨਾਲ ਜੁੜੇ ਆ, ਇਸ ਚੈਨਲ ਨਾਲ ਤਾਂ ਜੁੜੇ ਆ ਤੇ ਤੁਸੀਂ ਸੱਚ ਬੋਲਦੇ ਹੋ, ਸੱਚ ਦੇ ਪਹਿਰਾ ਦਿੰਦੇ ਹੋ ਕਿ ਚਾਹੇ ਪਲੇਟਫਾਰਮ ਬਹੁਤ ਵੱਡਾ ਅਸੀਂ ਸਾਰੀ ਫੈਮਿਲੀ ਤੁਹਾਡੇ ਨਾਲ ਜੁੜੇ ਹੋਏ ਆ, ਇਸ ਗੱਲ ਦਾ ਸਾਨੂੰ ਮਾਣ ਹੈ ਚੜ੍ਹਦੀ ਕਲਾ ਚਲੋ ਜੀ ਮੇਰੇ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ,
10: ਚਲੋ ਧੰਨਵਾਦ ਹੈ ਜੀ। ਤੇ ਆਪਾਂ ਸਾਰੇ ਰਲ ਮਿਲ ਕੇ ਯਤਨ ਕਰਦੇ ਰਹੀਏ ਘੱਟੋ ਘੱਟ ਇਸ ਪਲੇਟਫਾਰਮ 'ਚ ਇੰਨਾ ਕੁ ਸਮਾਂ ਜਿਹੜਾ ਇੱਕ ਘੰਟਾ ਜਾਂ ਡੇਢ ਘੰਟਾ ਹੁੰਦਾ ਹੈ, ਇਹਦੇ ਵਿੱਚ ਅਸੀਂ ਘੱਟੋ ਘੱਟ ਚੰਗੀਆਂ ਗੱਲਾਂ ਕਰਦੇ ਰਹੀਏ। ਬਾਕੀ ਆਪਣੀ ਆਪਣੀ ਪਾਰਟੀ ਨਾਲ ਤੁਸੀਂ ਜੁੜੇ ਹੋ, ਕੋਈ ਨਾਰਾਜ਼ਗੀ ਨਹੀਂ, ਜਿੱਥੇ ਜੁੜੇ ਹੋ ਜੁੜੇ ਰਹੋ, ਬਸ ਆਪਣੀ ਪਾਰਟੀ ਤੇ ਇਹ ਚੁੰਡੀ ਜ਼ਰੂਰ ਬੁੱਢਿਓ ਕਿ ਭਾਈ ਚੰਗੇ ਕੰਮ ਕਰਨੇ, ਜਿਹੜੀ ਜਿਹੜੀ ਪਾਰਟੀ ਨਾਲ ਵੀ ਉਹਨੂੰ ਹੀ ਕਹਿਣਾ ਕਿ ਚੰਗੇ ਕੰਮ ਕਰ ਲਏ, ਬਸ ਹੋਰ ਤੇ ਕੋਈ ਸਾਡੀ ਡਿਮਾਂਡ ਨਹੀਂ
0: ਜੀ। ਸਾਡੇ ਬਹੁਤ ਹੀ ਪਿਆਰੇ ਲਿਸਨਰ ਬਲਦੇਵ ਸਿੱਧੂ ਸਾਹਿਬ ਪਹੁੰਚ ਗਏ ਨੇ। ਬਲਦੇਵ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣਾ ਰਹੋ ਜੀ।
13: ਸੰਧੂ ਸਾਹਿਬ ਹੁਸ਼ਿਆਰਪੁਰੀ ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ,
13: ਤੁਹਾਡੀਆਂ ਬਹੁਤ ਵਧੀਆ ਖਬਰਾਂ ਹੁੰਦੀਆਂ ਜਿਹੜਾ ਭਾਈ ਸਾਹਿਬ ਕਹਿੰਦੇ ਤੁਸੀਂ ਝੂਠੀਆਂ ਖਬਰਾਂ ਦਿੰਦੇ ਹੋ। ਮੈਂ ਕੁਲਦੀਪ ਰਾਮ ਸਿੰਘ ਦਾ, ਉਹਨੇ ਜਦੋਂ ਜੂਨ 84 ਦਾ ਹਫ਼ਤਾ ਚੱਲਦੇ ਇੱਕ ਕਿਸੇ ਰੇਡੀਓ 'ਤੇ ਨਹੀਂ ਗਿਆ ਉਹ, ਤੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਨੀ, ਜਿਹੜਾ ਮੋਹਿਮ ਕਹਿੰਦੇ ਹੁਸ਼ਿਆਰਪੁਰੀ ਤੂੰ ਝੂਠ ਫੈਲਾ ਰਿਹਾ, ਇੱਥੇ ਬੈਠੇ ਖਬਰਾਂ ਦਿੰਦੇ, ਤੂੰ ਉਹਦਾ ਇੰਡੀਆ ਤੋਂ ਖਬਰਾਂ ਦਿੰਦਾ, ਤੂੰ ਇੱਥੇ ਬੈਠਾ। ਬਾਕੀ ਜਿਹੜਾ ਆਪਣਾ ਜਥੇਦਾਰ ਉਹਨੇ ਕੌਮ ਨੂੰ ਦੋ ਫਾੜ ਕਰਤਾ, ਜਿਹੜੇ ਬਾਦਲ ਕਹਿੰਦੇ ਬੇੜਾ ਗਰਕ ਕਰਤਾ ਸਿੱਖ ਕੌਮ ਦਾ। ਬਾਕੀ ਆਉਣ ਵਾਲੀ ਸਰਕਾਰ ਫਿਰ ਭਗਵੰਤ ਮਾਨ ਦੀ ਹੈ, ਬਾਕੀ ਚੜ੍ਹਦੀ ਕਲਾ ਦੇ ਜਾਂਦੇ ਬਾਅਦ ਰਹੋ, ਪਰ ਜੂਨ 84 ਵੇਲੇ ਇੱਕ ਅੱਖਰ ਨਹੀਂ ਬੋਲਿਆ ਨੇ ਮੂੰਹ ਚੋਂ, ਜਿਹੜਾ ਭਾਈ ਸਾਹਿਬ ਮੋਹਿਮ ਕਹਿ ਕੇ ਗਲਤ ਖਬਰਾਂ ਬੋਲਣ। ਧੰਨਵਾਦ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
10: ਚਲੋ ਕੋਈ ਗੱਲ ਨੀ, ਦੇਖੋ ਜੂਨ 84 ਤੇ ਕੋਈ ਬੋਲਦਾ ਨਹੀਂ ਬੋਲਦਾ, ਜਿਹੜੇ ਮੇਰੇ ਵਰਗੇ ਜਿਹੜੇ ਅਸੀਂ ਆਪਣੇ ਆਪ ਨੂੰ ਬੜੇ ਬੁੱਧੀਜੀਵੀ ਕਹਿੰਦੇ, ਅਸੀਂ ਵੀ ਕਈ ਵਾਰੀ ਚੁੱਪ ਵੱਟ ਜਾਈਦੀ ਹੈ। ਚਲੋ ਏਦਾਂ ਦੀ ਨਾਰਾਜ਼ਗੀ ਨਹੀਂ ਆਪਾਂ ਪਾਲਣੀ ਕਿ ਸਾਡੇ ਸਾਰੇ ਸਰੋਤੇ ਸਤਿਕਾਰ ਤੈ, ਅਸੀਂ ਫਿਰ ਵੀ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਬੜੇ ਸਾਰੇ ਮੁੱਦੇ ਆ, ਹੋਰ ਮੁੱਦਿਆਂ ਤੇ ਬੋਲੋ, ਪਰ ਬੋਲਿਆ ਜ਼ਰੂਰ ਕਰੋ ਔਰ ਬੋਲਿਓ ਸੱਚ ਕਰੋ, ਬਸ ਇਹੀ ਹੈ
0: ਜੀ। ਬਿਲਕੁਲ ਜੀ, ਇੱਕ ਤੁਹਾਨੂੰ ਮੈਸੇਜ ਦੀ ਲਵਾਨਾ ਵੈਲਨੈਸ ਸਪਾ ਦਾ, ਰਿਲੈਕਸਿੰਗ ਮਸਾਜ ਥੈਰੇਪੀ ਬਿਊਟੀ ਸਰਵਿਸ ਲੇਡੀਜ਼ ਵਾਸਤੇ, ਜੀ ਟੀ ਏ ਦੀਆਂ ਜਿੰਨੀਆਂ ਵੀ ਭੈਣਾਂ ਆ ਉਹਨਾਂ ਵਾਸਤੇ ਇਹ ਮੈਸੇਜ ਆ। ਔਰ ਨਾਲ ਦੀ ਨਾਲ ਸਾਡੇ ਟਰੱਕ ਡਰਾਈਵਰ ਵੀਰ, ਜਾਂ ਜੇ ਤੁਸੀਂ ਵਰਕ ਫਰੋਮ ਹੋਮ ਕਰਦੇ ਹੋ, ਬਹਿ ਕੇ ਬੈਕ ਪੇਨ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਦੇ ਵਿੱਚ ਤੁਹਾਨੂੰ ਇਸ਼ੂਜ਼ ਆ ਰਹੇ ਨੇ, ਉਹ ਬੈਕ ਪੇਨ ਠੀਕ ਨਹੀਂ ਹੋ ਰਹੀ, ਤਾਂ ਲਵਾਨਾ ਵੈਲਨੈਸ ਸਪਾ ਨਾਲ ਤੁਸੀਂ ਸੰਪਰਕ ਕਰੋ। ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਇਹਨਾਂ ਕੋਲ ਨੇ, ਸੋ ਤੁਹਾਡੀ ਪੇਨ ਦਾ ਅਸਲੀ ਕੌਜ਼ ਲੱਭ ਕੇ ਤੁਹਾਡੀ ਹੈਲਪ ਕਰ ਸਕਦੇ ਨੇ। ਸਿਆਟਿਕਾ ਬੈਕ ਪੇਨ ਹੋ ਰਹੀ ਤੁਹਾਨੂੰ, ਉਹਦੇ ਵਿੱਚ ਵੀ ਤੁਹਾਡੀ ਪੂਰੀ ਹੈਲਪ ਕਰਨਗੇ ਇਹਨਾਂ ਦੇ ਪ੍ਰੋਫੈਸ਼ਨਲ ਥੈਰੇਪਿਸਟ। ਨਾਲ ਦੀ ਨਾਲ ਬਿਊਟੀ ਸਰਵਿਸ ਦਿੰਦੇ ਨੇ, ਬਹੁਤ ਸਾਰੀਆਂ ਇਹਨਾਂ ਕੋਲ ਮਸਾਜ ਨੇ, ਰਿਲੈਕਸ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ, ਬਹੁਤ ਸਾਰੀਆਂ ਹੋਰ ਸੇਵਾਵਾਂ ਲਵਾਨਾ ਵੈਲਨੈਸ ਪਾ ਦਿੰਦਾ ਆ। ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਐਲੀਜੀਬਲ ਹੋ ਸਕਦੇ ਹੋ। ਕਾਲ ਕਰਨੀ ਪੈਣੀ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਪੈਣਾ ਆ, 416-881-5385, 416-881-5385। ਲਵਾਨਾ ਵੈਲਨੈਸ ਸਪਾ ਬਿਲਕੁਲ ਸਟੀਲ ਐਂਡ ਏਅਰਪੋਰਟ ਦੇ ਕਾਰਨਰ 'ਤੇ ਲੋਕੇਟਡ ਨੇ, 340 ਪਾਰਕਹਸਟ ਸਕੁਆਇਰ, ਬਰੈਂਪਟਨ। ਸੋ 905-673-33-37, 905-673-33-37। ਸਮਾਂ ਆਲਮੋਸਟ ਆਪਣਾ ਹੋ ਚੁੱਕਿਆ ਆ, ਇੱਕ ਦੋ ਕਾਲਸ ਹੈਗੀਆਂ, ਪਰ ਸਾਡੇ ਨਾਲ ਆਈ ਥਿੰਕ ਰਮੇਸ਼ ਜੀ ਹੁਣਾਂ ਦਾ ਰਾਬਤਾ ਟੁੱਟ ਚੁੱਕਿਆ ਆ। ਸੋ ਜੇ ਤੁਹਾਡੇ ਰਮੇਸ਼ ਜੀ ਦੇ ਨਾਲ ਕੋਈ ਸਵਾਲ ਸੀ ਤਾਂ ਉਹ ਤੁਸੀਂ ਭਾਈ ਕੱਲ੍ਹ ਨੂੰ ਆ ਕੇ ਕਰ ਸਕਦੇ ਹੋ, ਕੱਲ੍ਹ ਨੂੰ ਵੀ ਖੁੱਲ੍ਹਾ ਸਮਾਂ ਹੋਣਾ ਆ। ਸੋ ਹੁਣ ਰਮੇਸ਼ ਜੀ ਦਾ ਰਾਬਤਾ ਸਾਡੇ ਨਾਲ ਆਈ ਥਿੰਕ ਟੁੱਟ ਚੁੱਕਿਆ ਆ, ਅਤੇ ਮੈਨੂੰ ਲੱਗਦਾ ਕਿ ਸਮਾਂ ਬਹੁਤ ਥੋੜ੍ਹਾ ਆ, ਅਤੇ ਦੁਬਾਰਾ ਨਾਤਾ ਹੁਣ ਕੱਲ੍ਹ ਨੂੰ ਜੁੜਾਂਗੇ। ਸੋ ਇੱਕ ਮਿੰਟ ਪਿੱਛੇ ਨਾਤਾ ਜੋੜਨਾ, ਮੈਨੂੰ ਲੱਗਦਾ ਇੱਕ ਮਿੰਟ 'ਤੇ ਆਪਾਂ ਨੂੰ ਕਾਲ ਕਰਨ 'ਤੇ ਲੱਗ ਜਾਣਾ। ਸੋ 905-673-33-37। ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋਗੇ, ਅਤੇ ਅੱਜ ਵਾਕਈ ਦਿਨ ਖੂਬਸੂਰਤ ਹੋ ਗਿਆ, ਮੀਂਹ ਪੈ ਗਿਆ, ਮੌਸਮ ਵੈਦਰ ਹੋਰ ਕਲੀਅਰ ਹੋ ਗਿਆ ਆ। ਸੋ ਆਪਣੀ ਸੋਚ ਵੀ ਓਨੀ ਕਲੀਅਰ ਹੋਣੀ ਚਾਹੀਦੀ ਆ, ਆਪਣਾ ਜਿਹੜਾ ਮਨ ਆ ਇੰਨਾ ਹੀ ਸਾਫ਼ ਅਤੇ ਪਵਿੱਤਰ ਹੋਣਾ ਚਾਹੀਦਾ ਜਿੰਨਾ ਅੱਜ ਦਾ ਵੈਦਰ ਆ, ਮੌਸਮ ਆ। ਇਹ ਪੋਲੀਟੀਕਲ ਜਿਹੜੀਆਂ ਗੱਲਾਂ ਆ, ਧਾਰਨਾਵਾਂ ਆ, ਸਿਰਫ ਪੋਲੀਟੀਕਲ ਰਹਿ ਜਾਣੀਆਂ ਚਾਹੀਦੀਆਂ। ਇਨਸਾਨੀ ਜਦੋਂ ਆਪਾਂ ਰਿਸ਼ਤਿਆਂ ਦੀ ਗੱਲਬਾਤ ਕਰਦੇ ਹਾਂ, ਇਹਨਾਂ ਦੇ ਵਿੱਚ ਤਕਰਾਰ ਚੰਗੀ ਨਹੀਂ। ਸੋ ਸਿਰਫ ਇਹਨਾਂ ਨੂੰ ਪੋਲੀਟੀਕਲ ਤੱਕ ਰੱਖਿਆ ਕਰੋ, ਪਰਸਨਲੀ ਨਾ ਲਿਆ ਕਰੋ, ਵੰਡੇ ਨਾ ਜਾਈਏ, ਇਨਸਾਨੀ ਤੌਰ 'ਤੇ ਵੰਡੀਆਂ ਨਾ ਪਾਓ। ਇਹ ਅਸਲ ਦੇ ਵਿੱਚ ਜਿਹੜੀਆਂ ਪੋਲੀਟੀਕਲ ਕੋਈ ਵੀ ਕੌਮ ਜਿਹੜੀਆਂ ਮਾਫ਼ ਕਰਨਾ ਪਾਰਟੀਆਂ ਹੁੰਦੀਆਂ, ਇਹ ਇਹੀ ਚਾਹੁੰਦੀਆਂ, ਇਹਨਾਂ ਦਾ ਇਹਨਾਂ ਨੂੰ ਆਪਣੇ ਮਨਸੂਬੇ 'ਚ ਕਾਮਯਾਬ ਨਾ ਹੋਣ ਦਿਓ। ਇਨਸਾਨੀ ਤੌਰ 'ਤੇ ਆਪਾਂ ਨਾ ਵੰਡੇ ਜਾਈਏ, ਇਨਸਾਨੀਅਤ ਤੌਰ 'ਤੇ ਆਪਾਂ ਇੱਕ ਰਹੀਏ। ਸੋ ਇਹੀ ਸਾਡੀ ਅਰਦਾਸ ਆ। ਸੋ ਪੰਜਾਬੀ ਲਹਿਰਾਂ ਵੱਲੋਂ ਸਾਰੇ ਪਿਆਰ ਭਰੇ ਸਰੋਤਿਆਂ ਨੂੰ, ਸਾਰੇ ਚੜ੍ਹਦੀ ਕਲਾ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਇੰਜੋਏ ਕਰੋ ਅੱਜ ਦੇ ਖੂਬਸੂਰਤ ਦਿਨ ਨੂੰ, ਅਤੇ ਅਕਾਲ ਪੁਰਖ ਦਾ ਸ਼ੁਕਰ ਸ਼ੁਕਰਾਨਾ ਕਰੋ। ਸੋ ਜੁੜੇ ਰਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸੋ ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ ਅਤੇ ਇਸੇ ਘੜੀ ਇਸੇ ਪਲ। ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਲਵ ਯੂ ਆਲ। ਜ਼ਿੰਦਗੀ ਜ਼ਿੰਦਾਬਾਦ।
14: ਕਿਉਂ ਬਿਆਨ ਕਰਦੇ ਹਨ

0: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਅੰਮ੍ਰਿਤਸਰ ਸਾਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca
3: 905-790-1699. ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
4: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 tawakitchen.ca।
5: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟ ਕਾਲ ਦ ਬੈਸਟ ਟੀਮ, ਫੇਅਰ ਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000।
4: ਸਿਮਰਨ ਬੜੀ ਪਤਲੀ ਹੋ ਗਈ ਹੈ, ਕੁਝ ਖਾਂਦੀ ਖੁੰਦੀ ਨਹੀਂ?
6: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
4: ਤਾਂ ਟਿਫਨ ਲਵਾ ਲਾ,
6: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ।
4: ਮਤਲਬ ਤੂੰ ਤਵਾ ਕਿਚਨ ਦਾ ਫੂਡ ਨਹੀਂ ਟੇਸਟ ਕੀਤਾ?
7: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
2: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699 tawakitchen.ca।
8: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜੱਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
9: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
10: 6 ਫੁੱਟ 2 ਇੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇਂ ਕਰੀਬ 500 ਮੈਚ ਖੇਲੇ, ਉਸਮੇਂ ਸੇ ਏਕ ਭੀ ਮੈਚ ਨਹੀਂ ਹਾਰੇ।
11: इसी तरह तवा किचन का दारा सिंह पराठा भी हार नहीं मान रहा, चैंपियन इन पराठा मार्केट,
12: जो कि मिल रहा है 2410 एट तवा किचन, 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
13: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-300-2941,
14: 412-3022-9941। क्या आपको $10 for 2 कोई दे पाएगा कि नहीं? मैं आपसे पूछता हूँ, खाना चाहोगे कि नहीं?
15: क्यों नहीं खाना चाहेंगे? तवा किचन दे रहा है ना अमृतसरी कुल्चा 2 for 10, बिरयानी 2 for 10, न्यूट्री कुल्चा 2 for 10।
16: अरे बस बस, फोन नंबर और एड्रेस तो दो।
12: तवा किचन एट 30 रैम्बलर ड्राइव, ब्रैम्पटन, क्लोज टू कैनेडी एंड स्टील्स, 905-451-2600, 905-451-2600।
17: ड्राइव कर रहे हो? सोनो एंजॉय कर रहे हो? कुछ भूल रहे हो?
18: ड्राइविंग लाइसेंस?
17: नो।
18: पुलिस ऑफिसर?
17: नो नो।
18: ट्रैफिक लाइट्स?
17: नो।
18: देन
19: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक ਸਾਲ ਦੀ ਇੰਸ਼ੋਰੈਂਸ ਘੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ
20: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
19: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ ਆਪਣੇ ਦੋਸਤ ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ
21: ਹੈਲੋ ਬ੍ਰੋ ਕਿੱਥੇ ਆ ਤੂੰ
22: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ
21: ਓ ਯਾਰ ਇਹ ਤਾਂ 올ਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
22: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
21: ਨਜ਼ਾਰਾ ਰੈਸਟੋਰੈਂਟ 30 ਰੈਂਬਲਰ ਡਰਾਈਵ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ ਹੁਣੇ ਕਾਲ ਕਰੋ 9054512600 9054512600

Drive, Brampton. Major intersection, Steeles and Kennedy, 90545126000.

ਮੇਰੇ ਸਾਹਿਤ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ ਅਮਰਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਜਿਉਂਦੇ ਹਾਂ, ਰੋਟੀ ਖਾਂਦੇ ਹਾਂ, ਆਉਂਦੇ ਹਾਂ, ਜਾਂਦੇ ਹਾਂ, ਦੈਟਸ ਆਲ। ਬਟ ਵੈਨ ਯੂ ਆਰ ਕਮਿੰਗ ਆਊਟ ਫਰੋਮ ਦ ਬਾਕਸ, ਤੁਸੀਂ ਉਦੋਂ ਜ਼ਿੰਦਗੀ ਨੂੰ ਦੇਖਦੇ ਹੋ। ਫਿਲਹਾਲ ਜ਼ਿੰਦਗੀ, ਆਪ ਸਭ ਨੂੰ ਮੁਬਾਰਕ ਜਿੰਨੇ ਵੀ ਲੋਕ ਸੜਕਾਂ 'ਤੇ ਹੋ। ਵੀਕਐਂਡ ਦਾ ਇਹ ਦਿਨ ਹੈ ਅਤੇ ਉਮੀਦ ਹੈ ਕਿ ਅੱਜ ਬਹੁਤ ਖੂਬ ਰਹੇਗਾ ਅਤੇ ਖੂਬ ਜਿਹੀਆਂ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਦਾ ਨੰਬਰ 905-673-3337, ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਟਿਕਟਾਂ ਦੋ ਲੈ ਲਈ ਤੁਹਾਡੀ ਟਿਕਟ ਟੂ ਕਾਲ ਸਟੂਡੀਓ 905-673-3337। ਔਰ ਵੀਕਐਂਡ ਹੈ, ਬੜਾ ਸਪੈਸ਼ਲ ਹੁੰਦਾ ਕਿ ਵੀਕਐਂਡ 'ਤੇ ਕੁਛ ਖਾਸ ਕਰਾਂਗੇ। ਖਾਸ ਕਰਨ 'ਚ ਕੀ ਹੁੰਦਾ, ਇੱਕ ਬਾਹਰ ਜਾਵਾਂਗੇ ਅਤੇ ਕੁਛ ਖਾਵਾਂਗੇ, ਜ਼ਰੂਰ ਉਹਦੀ ਵੀ ਗੱਲਬਾਤ ਕਰਾਂਗੇ। ਫਿਲਹਾਲ ਮੇਰੇ ਨਾਲ ਸਾਥੀ ਕਲਾਕਾਰ ਸੰਤੋਸ਼। ਸੰਤੋਸ਼ ਜੀ,
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੈਂ ਸੰਤੋਸ਼ ਕੌਰ, ਮੈਂ ਫੇਅਰ ਡੀਲ ਰਿਐਲਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ। ਆਪਣੇ ਬ੍ਰੋਕਰ ਫਰੈਕਟ ਹਰਦੀਪ ਪੰਦੇਰ, ਉਹਨਾਂ ਦੀ ਟੀਮ 'ਚ ਅਸੀਂ ਕਾਫੀ ਰਿਐਲਟਰਸ ਹੈਗੇ ਹਾਂ। ਸੋ ਅੱਜ ਰੇਡੀਓ ਦਾ ਸ਼ੋਅ 10 to 1 ਹੈ ਔਰ ਅਸੀਂ ਤੁਹਾਡੇ ਲਾਗੇ ਬਹੁਤ ਪਿਆਰੀਆਂ ਪਿਆਰੀਆਂ ਵਧੀਆ ਵਧੀਆ ਲਿਸਟਿੰਗਸ ਲੈ ਕੇ ਆਵਾਂਗੇ ਜੋ ਕਿ ਤੁਹਾਨੂੰ ਐਮ ਐਲ ਐਸ 'ਤੇ ਨਹੀਂ ਮਿਲਣਗੀਆਂ, ਔਰ ਨਾਲ ਹੀ ਤੁਹਾਡੇ ਨਾਲ ਕੁਛ ਗੱਲਾਂ ਵੀ ਸਾਂਝੀਆਂ ਕਰਾਂਗੇ। ਸੋ ਤੁਸੀਂ ਸਾਡਾ ਸ਼ੋਅ ਇੰਝ ਹੀ ਸੁਣਦੇ ਰਹੋ 10 to 1 ਤੱਕ। ਅਤੇ ਸਾਡੀ ਰੀਅਲ ਅਸਟੇਟ ਟੀਮ ਦਾ ਨੰਬਰ ਹੈਗਾ 416-473-4242, 416-473-4242। ਐਂਡ ਜੇ ਕਿਸੇ ਨੇ ਵੀ ਆਪਣਾ ਘਰ ਰੈਂਟ ਆਊਟ ਕਰਨਾ ਹੈ, ਸਾਨੂੰ ਕਾਫੀ ਕੁਐਰੀਜ਼ ਆ ਰਹੀਆਂ ਔਰ ਵਧੀਆ ਲੱਗਦਾ ਕਿ ਤੁਸੀਂ ਸਾਰੇ ਅਲਰਟ ਹੋ ਰਹੇ ਹੋ ਆਪਣੀਆਂ ਪ੍ਰੋਪਰਟੀਜ਼ ਨੂੰ ਲੈ ਕੇ, ਕਿਉਂਕਿ ਰੀਸੈਂਟਲੀ ਕੁਛ ਇੱਦਾਂ ਦੇ ਇੰਸੀਡੈਂਸਿਸ ਹੋਏ ਆ ਜਿਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਸਾਡੇ ਕੋਲ ਲੋਕ ਆਉਂਦੇ ਆ, ਕਹਿੰਦੇ ਆ ਕਿ ਹੁਣ ਸਾਡੇ ਘਰੇ ਟੈਨੈਂਟ ਵੜ ਗਏ ਆ, 1-1 ਸਾਲ ਹੋ ਗਿਆ ਅਤੇ ਘਰ ਖਾਲੀ ਨਹੀਂ ਕਰ ਰਿਹਾ। ਸੋ
0: ਸਪੈਸ਼ਲੀ ਓਨਟਾਰੀਓ 'ਚ ਇਸ 1 ਤਰੀਕ ਤੋਂ ਨਵਾਂ ਇੱਕ ਹੋਰ ਪਾਵਰ ਜਿਹੜਾ ਹੈਗਾ, ਲਾਅ ਲੋਕਾਂ ਦੇ ਨੇ, ਲਾਅ ਹੁੰਦੇ ਨੇ ਜਿਹੜੇ ਬੈਲੈਂਸ ਕਰਦੇ ਹੁੰਦੇ ਨੇ, ਇੱਕ ਪਾਵਰ ਹੋਰ ਟੈਨੈਂਟ ਨੂੰ ਦਿੱਤੀ ਗਈ ਹੈ ਕਿ ਉਹ ਆਪਣੀ ਪ੍ਰੋਪਰਟੀ ਦੇ ਵਿੱਚ ਜਿੱਥੇ ਉਹ ਰੈਂਟ ਕਰ ਰਿਹਾ ਕੀ ਚੇਂਜ ਕਰ ਸਕਦਾ। ਇਹ ਵੀ ਡਕਫੋਰਡ ਸਾਹਿਬ ਦੀ ਬਹੁਤ ਮਿਹਰਬਾਨੀ ਹੈ। ਇਸ ਸਮੇਂ ਅਗਰ ਤੁਸੀਂ ਮੈਨੀਟੋਬਾ, ਇੱਕ ਪਾਸੇ ਨੌਰਥ ਵਾਲੇ ਪਾਸੇ ਸਾਡੇ ਨਾਲ ਲੱਗਦੀ ਹੈ, ਮੈਨੀਟੋਬਾ 'ਚ ਅਗਰ ਕਿਰਾਏਦਾਰ ਕੱਢਣਾ 60 to 90 ਦਿਨ ਦੀ ਮੈਕਸੀਮਮ ਡੇਟ ਹੈ
1: ਜੀ।
0: ਅਗਰ ਤੁਸੀਂ ਬਫਲੋ ਦੇ ਵਿੱਚੋਂ ਕਿਰਾਏਦਾਰ ਕੱਢਣਾ 60 ਡੇਜ਼ ਦੇ ਅੰਡਰ ਬਫਲੋ 'ਚੋਂ ਕਿਰਾਏਦਾਰ ਨਿਕਲ ਜਾਂਦਾ, ਕਿਊਬੈਕ ਦੇ ਵਿੱਚੋਂ ਤੁਸੀਂ ਕਿਰਾਏਦਾਰ ਕੱਢਣਾ ਜਾਂ ਡੀਟਰੋਇਟ 'ਚੋਂ ਕੱਢਣਾ ਹੈਗਾ, ਐਵਰੇਜ ਟਾਈਮ ਪੀਰੀਅਡ 60 to 90 ਡੇਜ਼ ਆ। ਪਰ 1-1 ਸਾਲ ਲੋਕਾਂ ਦੇ ਘਰਾਂ ਦੇ ਵਿੱਚ ਕਿਰਾਏਦਾਰ ਬੈਠੇ ਨੇ ਅਤੇ ਲੈਂਡਲੋਰਡ ਟੈਨੈਂਟ ਬੋਰਡ ਨਾਂ ਦਾ ਇੱਕ ਬਣਾ ਦਿੱਤਾ ਗਿਆ ਸਿਸਟਮ ਜਿਹਦੇ ਨਾਲ ਪਾਵਰ ਦਿੱਤੀ ਜਾ ਰਹੀ ਹੈ ਵੀ ਕਿਹਨੂੰ ਰੱਖਣਾ ਕਿਹਨੂੰ ਨਹੀਂ ਨਹੀਂ ਦੇਣਾ। ਇਸ ਵੇਲੇ ਇਨਬੈਲੈਂਸ ਹੈ, ਜਿੱਥੇ ਡਗਫੋਰਡ ਦੀ ਕੁਰਸੀ ਖੁਦ ਹੀ ਇਨਬੈਲੈਂਸ ਹੋ ਚੁੱਕੀ ਹੈ, ਬੜੇ ਰੌਲੇ ਰੱਪੇ ਪੈ ਰਹੇ ਨੇ, ਕੰਟਰੋਵਰਸੀਜ਼ ਕ੍ਰੀਏਟ ਹੋ ਚੁੱਕੀਆਂ ਨੇ, ਸਕੈਂਡਲਸ ਦੀ ਗੱਲ ਕੀਤੀ ਜਾ ਰਹੀ ਹੈ, ਆਟੋ ਇੰਸ਼ੋਰੈਂਸ ਤੋਂ ਲੈ ਕੇ ਹੈਲਥ ਕੇਅਰ, ਹੈਲਥ ਕੇਅਰ ਤੋਂ ਲੈ ਕੇ ਲੈਂਡਲੋਰਡ ਟੈਨੈਂਟ ਬੋਰਡ, ਲੈਂਡਲੋਰਡ ਟੈਨੈਂਟ ਬੋਰਡ ਤੋਂ ਲੈ ਕੇ ਜਿਹੜੇ ਸਕੂਲਿੰਗ ਸਿਸਟਮ ਦੇ ਵਿੱਚ ਸਕੂਲਾਂ ਦੇ ਡਰਾਈਵਿਆਂ 'ਚ ਖੜ ਕੇ ਲੋਕ ਡਰੱਗਸ ਵੇਚ ਦਿੰਦੇ ਨੇ ਬੱਚਿਆਂ ਨੂੰ, ਉਹ ਸਾਰੇ ਲੈਵਲ ਜਿਹੜੇ ਨੇ ਇਸ ਸਮੇਂ ਲੋਕਾਂ ਦੀ ਪੇਸ਼ੈਂਸ ਤੋਂ ਉੱਪਰ ਜਾ ਚੁੱਕੇ ਨੇ ਅਤੇ ਲੋਕ ਚੁੱਪ ਨੇ ਕਿਉਂਕਿ ਲੋਕ ਇੱਕ ਸਿਸਟਮ 'ਚ ਫਸੇ ਹੋਏ ਨੇ ਅਤੇ ਉਹਦੇ ਵਿੱਚ ਇਹ ਕੰਮ ਕਰੀ ਜਾ ਰਹੇ ਨੇ। ਕਿਸ਼ਤ ਨਾ ਦਿੱਤੀ, ਕ੍ਰੈਡਿਟ ਖਰਾਬ ਹੋ ਜੂਗਾ, ਕ੍ਰੈਡਿਟ ਖਰਾਬ ਹੋਇਆ ਐਂ ਹੋ ਜੂਗਾ,
1: ਬਿਲਕੁਲ
0: ਇੰਨੀ ਕੁ ਚੀਜ਼ ਦੇ ਵਿੱਚ ਲੋਕਾਂ ਨੂੰ ਬੰਨ ਦਿੱਤਾ। ਅਤੇ ਪੋਲੀਟੀਸ਼ੀਅਨ ਜਿਹੜੇ ਕਹਿੰਦੇ ਨੇ ਵੀ ਅੱਛੇ ਦਿਨ ਆਉਣ ਵਾਲੇ ਹੈ, ਇਹ ਕਹਿੰਦੇ ਨੇ ਬਾਅਦ 'ਚੋਂ ਸਾਡੇ ਆਪਣੇ ਤੁਹਾਡੇ ਨਹੀਂ, ਉਹ ਅਸੀਂ ਪੂਰੀ ਗੱਲ ਕੀਤੀ ਨਹੀਂ ਸੀ, ਤੁਸੀਂ ਸਾਨੂੰ ਪਹਿਲਾਂ ਹੀ ਵੋਟ ਪਾ ਦਿੱਤੀ। ਸੋ ਪੋਲੀਟੀਸ਼ੀਅਨਸ ਦੇ ਅੱਛੇ ਦਿਨ ਆ ਜਾਂਦੇ ਨੇ ਜਦੋਂ ਉਹ ਕੰਮ 'ਤੇ ਲੱਗਦੇ ਨੇ। ਇੱਕ ਉਹਨਾਂ ਨੂੰ ਆਫਿਸ ਮਿਲਦਾ ਹੈਗਾ, ਇੱਕ ਉਹਨਾਂ ਨੂੰ ਦੋ ਅਸਿਸਟੈਂਟ ਮਿਲਦੇ ਨੇ, ਇੱਕ ਰਿਸ਼ਤੇਦਾਰ ਭੂਆ ਦਾ ਮੁੰਡਾ ਲੱਗ ਜਾਂਦਾ ਹੈ ਕੰਸਟੀਚੁਐਂਸੀ ਦੇ ਵਿੱਚ, ਜਾਂ ਕੋਈ ਚਾਚੇ ਤਾਏ ਦਾ ਪੁੱਤ, ਅਤੇ ਇੱਕ ਆਟਵਾ ਜਾਂ ਕੁਇਨਸ ਪਾਰਕ ਟੋਰੋਂਟੋ ਦੇ ਵਿੱਚ ਮਿਲ ਜਾਂਦਾ। ਦੋ ਅਸਿਸਟੈਂਟ ਮਿਲ ਗਏ ਇਹਨਾਂ ਨੂੰ, ਦੋ ਉਹਨਾਂ ਨਾਲ ਅੱਗੇ ਸਬ ਅਸਿਸਟੈਂਟ ਮਿਲ ਗਏ, 7-8 ਬੰਦਿਆਂ ਦਾ ਸਟਾਫ ਹੋ ਗਿਆ। ਰੋਜ਼ ਸਵੇਰੇ ਮੇਰੇ ਵਰਗਿਆਂ ਦੇ ਈਮੇਲ ਗਏ ਹੁੰਦੇ ਨੇ ਕਿ ਸਾਡਾ ਉਦਘਾਟਨ ਕਰ ਜਿਓ, ਸਾਡੇ ਫੋਟੋਆਂ ਖਿਚਾ ਦਿਓ। ਕੰਮ ਲਈ ਜਦੋਂ ਕੋਈ ਜਾਂਦਾ ਹੈਗਾ ਤਾਂ ਉਹ ਕਹਿ ਦਿੰਦੇ ਨੇ ਇਹ ਪ੍ਰੋਵਿੰਸ਼ੀਅਲ ਹੈ, ਇਹ ਫੈਡਰਲ ਹੈ, ਇਹ ਮਿਊਂਸਪੈਲ ਹੈ। ਅਤੇ ਜਦੋਂ ਤੁਹਾਡਾ ਕੰਮ ਨਹੀਂ ਹੁੰਦਾ, ਬਾਬੂ ਬੈਠੇ ਤਾੜੀਆਂ ਮਾਰਦੇ ਨੇ ਕਿ ਬਾਬੂਆਂ ਨੂੰ ਪਤਾ, ਬਾਬੂ ਕੌਣ ਨੇ ਜੋ ਇੰਡੀਆ 'ਚ ਕਲਰਕ ਸ਼ਾਹੀ ਸੀ, ਉਹ ਇੱਥੇ ਦਫ਼ਤਰਾਂ ਦੇ ਵਿੱਚ ਤਾੜੀਆਂ ਮਾਰਦੇ ਆ ਕਿ ਲਓ ਅਸੀਂ ਦੱਸਾਂਗੇ ਪ੍ਰਸ਼ਾਸਨ ਕਿਵੇਂ ਚੱਲੂਗਾ। ਫਿਲਹਾਲ ਇਹ ਸਭ ਚੀਜ਼ਾਂ ਤੋਂ ਬਾਹਰ ਜਾਣਾ, ਮਿਊਂਸਪਲ ਇਲੈਕਸ਼ਨ ਆ ਰਹੇ ਨੇ ਅਕਤੂਬਰ ਦੇ ਵਿੱਚ, ਬੀ ਰੈਡੀ ਫੋਰ ਦੈਮ। ਉਹ ਫਲਾਣਾ ਬੜਾ ਸਟਰੋਂਗ ਆ, ਉਹਦੇ ਖਿਲਾਫ਼ ਕੋਈ ਖੜਿਆ ਨਹੀਂ, ਉਹ ਆਟੋਮੈਟਿਕਲੀ ਰਾਜਾ ਬਣ ਗਿਆ 4 ਸਾਲ ਲਈ ਫਿਰ ਤੁਹਾਡੇ ਸ਼ਹਿਰ ਦਾ। ਤੁਹਾਡੀ ਮਾੜੀ ਕਿਸਮਤ ਹੈ ਕਿ ਉਹ ਰਾਜਾ ਬਣ ਗਿਆ ਹੈ। ਫਿਲਹਾਲ ਆਪਾਂ ਆਪਣਾ ਸ਼ੋਅ ਲੈ ਕੇ ਚੱਲੀਏ
1: ਜੀ।
0: ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ ਵਾਲੀ ਸਟ੍ਰੈਟਜੀ 'ਤੇ ਜਦੋਂ ਚੱਲਦੇ ਹੋ ਨਾ, ਪਾਸ਼ ਕਹਿੰਦਾ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਸਭ ਕੁਝ ਸਹਿਣ ਕਰ ਜਾਣਾ, ਕੁਝ ਨਾ ਕਹਿ ਪਾਉਣਾ, ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਸੋ ਇਹ ਡੇਂਜਰਸ ਹੈ, ਬਟ ਕੋਈ ਚੱਕਰ ਨਹੀਂ, ਆਪਾਂ ਨੋਰਮਲੀ ਲੈਂਦੇ ਹਾਂ। ਜੇ ਅੱਜ ਤੇਰੇ ਘਰ ਅੱਗ ਨਹੀਂ ਲੱਗੀ, ਸੁਰਜੀਤ ਪਾਤਰ ਕਹਿੰਦੇ ਨੇ ਗੁਆਂਢੀ 'ਤੇ ਲੱਗੀ ਹੈ ਨਾ, ਅਤੇ ਤੇਰੀ ਜਿਹੜੀ ਤੇਰੀ ਅਗਲੀ ਦੀਵਾਰ ਆ ਉਹ ਤੇਰੀ ਹੀ ਰੈਡੀ ਹੈਗੀ ਆ। ਸੋ ਜੇ ਜੇ ਨਾ ਬੋਲਿਆ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਇਹ ਸਮਾਂ ਦੱਸੇਗਾ। ਫਿਲਹਾਲ ਤੁਹਾਨੂੰ ਅਸੀਂ ਅੱਜ

0: ਸਿਰੇ ਬਹੁਤ ਵਧੀਆ ਕੁਛ ਖਿਲਾਉਣ ਜਾ ਰਹੇ ਹਾਂ। ਤਵਾ ਕਿਚਨ ਤੇ ਪਹੁੰਚ ਚੁੱਕਿਆ। ਤਵਾ ਕਿਚਨ ਵਾਲੇ ਸਤਿ ਸ਼੍ਰੀ ਅਕਾਲ ਜੀ। ਹੈਲੋ ਤਵਾ ਕਿਚਨ। ਹੈਲੋ ਸਟੂਡੀਓਜ਼ ਨੰਬਰ 905-673-3337 9573333373 ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਕੀ ਹਾਲ ਚਾਲ ਤੁਹਾਡੇ? ਉਮੀਦ ਕਰਦਾ ਬਹੁਤ ਵਧੀਆ ਹੋਣਗੇ।
1: ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
2: 50 Sunnyvale Gate, Brampton, Mount Nash and Bovada intersection, ya visit karo www.tawakitchen.ca 905-790-1699 TAWAKitchen.ca।
0: महंगाई के इस दौर में मैं पूछता हूँ भाई बहनों, क्या आपको $10 फॉर टू कोई दे पाएगा कि नहीं? मैं आपसे पूछता हूँ, खाना चाहोगे कि नहीं?
3: क्यों नहीं खाना चाहेंगे? तवा किचन दे रहा है ना, अमृतसरी कुल्चा 2 for 10, बिरयानी 2 for 10, न्यूट्री कुल्चा 2 for 10।
4: अरे बस बस, फोन नंबर और एड्रेस तो दो।
5: तवा किचन @30 Rambler Drive, Brampton, क्लोज टू कैनेडी एंड स्टील्स, 905-455-2600, 905-451-2600।
4: इतना ही नहीं, ग्रैंड अपनी स्पेशल और भी आइटम है $10 for 2।
0: और ਤੁਸੀਂ ਮਹਿੰਗਾਈ ਜਿਹੜੀ ਉਸ ਸਮੇਂ ਦੇ ਵਿੱਚ ਜਦੋਂ ਮੈਂ ਕੱਲ ਕੋਸਕੋ ਚ ਗਿਆ
6: ਜੀ,
0: ਅੱਗੇ ਜਿਹੜਾ ਡਰਿੰਕ ਨਾ ਕੋਕ ਦਾ ਪਿਆ ਹੁੰਦਾ, ਲੱਗਿਆ ਕੁਛ ਨਹੀਂ ਹੋਇਆ, ਕੋਕ ਦਾ ਲਿਕੁਇਡ ਆ ਵਿੱਚ, ਪਾਣੀ ਆ, ਪਾਣੀ ਦੇ ਵਿੱਚ ਉਹ ਮਿਲਾਏ ਹੋਏ ਨੇ ਜਿਹੜੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਆਹਾ ਆਹਾ ਪਾਊਡਰ ਮਿਲਾਏ ਹੋਏ ਨੇ, ਉਹ 50 cents ਦਾ ਲੱਗਿਆ ਹੋਇਆ ਇੱਕ, ਹੈ ਨਾ
6: ਜੀ।
0: ਸੋ 32 ਸੀਗੇ, $16 ਦੇ ਲੱਗੇ ਸੀ। ਮੈਂ ਹੈਰਾਨ ਸੀ ਕਿ ਇਹ ਮੈਂ $20 ਤੋਂ ਦੇਖਦਾ ਹੁੰਦਾ ਸੀ, 50 ਤੇ ਲਿਆਉਂਦੇ। ਹਜੇ ਵੀ ਤਵਾ ਕਿਚਨ ਤੁਹਾਨੂੰ ਰੀਜ਼ਨੇਬਲ ਕੀਮਤ 'ਤੇ, ਟੋਰੋਂਟੋ ਦੇ ਜਿਹੜੇ ਰੈਸਟੋਰੈਂਟ ਸੀ ਉਹਨਾਂ 'ਚ ਇੱਕ ਹੈ, ਹਜੇ ਵੀ ਇੱਦਾਂ ਨਹੀਂ ਕਿਹਾ ਕਿ ਦਾਲ ਮੱਖਣੀ $20 ਦੀ ਕਰਕੇ 50% ਔਫ ਲਾ ਕੇ ਮੈਨਿਊ ਬੈਠ ਜਾਓ ਅਤੇ ਲੋਕ $10 ਦੀ ਖਾਈ ਜਾਣ, 10 ਦੀ ਆਮ ਵਿਕਦੀ ਸੀ
6: ਜੀ।
0: ਸਾਫ਼ ਸੁਥਰੀ ਗੱਲਬਾਤ ਆਂਟੀ, ਅਸਰ ਨਾਲ ਆਂਟੀ ਤੁਸੀਂ ਆਉਂਦੇ ਰਹੋ ਜੀ, ਪਲੀਜ਼ ਦਿਓ ਮੈਸੇਜ ਆਪਣਾ।
7: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹੂੰਗੀ ਕਿ ਮੌਸਮ ਅੱਜ ਪਰਮਾਤਮਾ ਨੇ ਬਦਲ ਦਿੱਤਾ ਆ ਥੋੜਾ, ਤੇ ਖਾਣ ਪੀਣ ਦਾ ਸਮਾਂ ਆ ਤੇ ਸਵੇਰੇ ਬ੍ਰੇਕਫਾਸਟ ਰੈਡੀ ਨੇ, ਤੁਸੀਂ ਤਵਾ ਕਿਚਨ ਤੇ ਪਹੁੰਚ ਸਕਦੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਿਆਰਾ ਪਿਆਰਾ ਤੁਹਾਡਾ ਜਿਹੜਾ ਹੈਗਾ ਦਾਰਾ ਸਿੰਘ ਪਰੌਂਠਾ, ਜਿਹਦੇ ਵਿੱਚ ਆਪਾਂ 3 to 4 ਤਰ੍ਹਾਂ ਦੀ ਸਟਫਿੰਗ ਪਾਉਂਦੇ ਹਾਂ, ਐਜ਼ ਯੂ ਲਾਈਕ, ਪਨੀਰ, ਆਲੂ ਤੇ ਆਪਣੇ ਵਿੱਚ ਹੋਰ ਚੀਜ਼ਾਂ, ਗੋਭੀ ਤੇ ਮੂਲੀ ਵਗੈਰਾ ਪਾ ਕੇ ਆਪਾਂ 4 ਦੀ ਸਟਫਿੰਗ ਇੱਕੋ ਪਰੌਂਠੇ ਦੇ ਵਿੱਚ ਤੁਹਾਨੂੰ 4 ਪਰੌਂਠਿਆਂ ਦਾ ਟੇਸਟ ਮਿਲਦਾ। ਔਰ ਹਰ ਬੁਰਕੀ ਤੋੜੋਗੇ ਤਾਂ ਤੁਹਾਨੂੰ ਉਸ ਦੇ ਨਾਲ ਨਾਲ ਜਿਹੜਾ, ਤੇ ਜਿਸ ਦੇ ਨਾਲ ਅਸੀਂ ਦਹੀਂ ਤੇ ਨਾਲ ਜੇ ਲੱਸੀ ਲਓ ਜਾਂ ਚਾਹ ਲਓ ਤੁਹਾਡੀ ਇੱਛਾ, ਇਸ ਦੇ ਨਾਲ ਨਾਲ ਜੀ ਅਸੀਂ ਜਿਹੜੇ ਨੇ ਜਿਵੇਂ ਮੂਲੀ ਪਰੌਂਠਾ, ਗੋਭੀ ਪਰੌਂਠਾ, ਮਿਕਸ ਪਰੌਂਠਾ ਹੋ ਗਿਆ, ਜਾਂ ਲੂਣ ਮਿਰਚ ਵਾਲਾ ਪਰੌਂਠਾ ਹੋ ਗਿਆ, ਕਿਸੇ ਨੇ ਯੈਲੋ ਦਾਲ ਨਾਲ ਖਾਣਾ ਜਾਂ ਦੂਸਰੀ ਦਾਲ ਨਾਲ ਖਾਣਾ, ਤਾਂ ਸਾਡੇ ਕੋਲ ਸਾਰੇ ਤਰ੍ਹਾਂ ਦੇ ਜਿਹੜੇ ਪਰੌਂਠੇ ਨੇ। ਔਰ ਤੁਹਾਡੇ ਸ਼ਾਬਾਸ਼ ਹੈ ਕਿ ਤੁਸੀਂ ਸਾਨੂੰ ਡੀਲ ਬੰਦ ਨਹੀਂ ਕਰਨ ਦੇ ਰਹੇ, ਕਿਉਂਕਿ ਹਰ ਵਾਰ ਜਦੋਂ ਤੁਸੀਂ ਆ ਕੇ ਡੀਲ ਮੰਗਣੇ ਹੋ ਤਾਂ ਫਿਰ ਸਾਨੂੰ ਇਹ ਹੁੰਦਾ ਵੀ ਹੁਣ ਪਿਛਲੀ ਵਾਰੀ ਦਿੱਤੀ ਤੇ ਇਹਨਾਂ ਨੂੰ ਦੇ ਹੀ ਦਿਓ, ਤੇ ਡੀਲਸ ਸਾਡੀਆਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ, ਤੇ ਤੁਸੀਂ ਇਹ ਪਰੌਂਠੇ ਜਿਹੜੇ ਨੇ ਵਧੀਆ ਲੈ ਸਕਦੇ ਹੋ। ਬਟਰ ਜੇ ਤੁਸੀਂ ਲੈਸ ਓਇਲ, ਮਤਲਬ ਬਿਲਕੁਲ ਓਇਲੀ ਨਹੀਂ ਖਾਣ, ਮਤਲਬ ਬਟਰ ਵਗੈਰਾ ਨਹੀਂ ਖਾਣਾ ਚਾਹੁੰਦੇ, ਪਰਹੇਜ ਕਰਦੇ ਹੋ, ਤਾਂ ਤੁਸੀਂ ਸੇਮ ਪਰੌਂਠੇ ਆਪਾਂ ਤੰਦੂਰ ਦੇ ਵਿੱਚ ਤੁਹਾਨੂੰ ਲਾ ਕੇ ਕੜਕ ਲਓ ਤੇ ਥੋੜੇ ਸੋਫਟ ਲਓ, ਉਹ ਤੁਹਾਡੀ ਇੱਛਾ, ਉਹ ਅਸੀਂ ਤੁਹਾਨੂੰ ਬਣਾ ਕੇ ਦਿੰਨੇ ਆ। ਨਾਲ ਜੇ ਇੱਥੇ ਬੈਠ ਕੇ ਖਾਣੇ ਹੋ ਤਾਂ ਥੋੜਾ ਬਟਰ ਨਾਲ ਤੁਹਾਨੂੰ ਦਹੀਂ ਤੇ ਲੱਸੀ ਚਾਹ ਤੁਹਾਡੀ ਇੱਛਾ ਮੁਤਾਬਕ ਜਿਹੜਾ ਹੈਗਾ ਪਰੋਸ ਕੇ ਥਾਲ ਤੁਹਾਨੂੰ ਦਿੱਤਾ ਜਾਂਦਾ, ਨਾਲ ਅਚਾਰ ਦਿੱਤਾ ਜਾਂਦਾ ਜੀ। ਤੇ ਇਸ ਤੋਂ ਮੈਂ ਤੁਹਾਨੂੰ ਤੰਦੂਰੀ ਆਈਟਮ ਦੇ ਬਾਰੇ ਦੱਸ ਦੇਵਾਂ, ਜਿਹੜੀ ਆਪਣੀ ਤੰਦੂਰੀ ਚੀਜ਼ਾਂ ਨੇ, ਜਿਵੇਂ ਹੋ ਗਿਆ ਆਪਣੇ ਅੰਮ੍ਰਿਤਸਰੀ ਕੁਲਚਾ, ਜਿਹੜਾ ਕਿ ਬਹੁਤ ਆਪਣਾ ਫੇਵਰੇਟ ਹੈ, ਤੇ ਉਹਦੇ ਵਿੱਚ ਵੀ ਅਸੀਂ ਜਿਹੜੀ ਹੈ ਦੇਖੋ ਪਨੀਰ, ਸਪੈਸ਼ਲ ਪਨੀਰ ਹੁੰਦਾ, ਤੁਸੀਂ ਕਦੀ ਵੀ ਚੈੱਕ ਕਰ ਸਕਦੇ ਹੋ ਆ ਕੇ ਤਵਾ ਕਿਚਨ ਦੇ ਵਿੱਚ, ਕੋਈ ਕੰਪਰੋਮਾਈਜ਼ ਨਹੀਂ ਹੈਗਾ ਵੀ ਜੇ ਆਪਾਂ ਕਹਿਤਾ ਤਾਂ ਉਹ ਅਸੀਂ ਕਰਦੇ ਹਾਂ। ਔਰ ਜਵਾਂ ਇਹੀ ਗੱਲ ਹੈ ਕਿ ਆਪਣਾ ਨੰਬਰ 1 ਤੇ ਜਾ ਰਿਹਾ, ਤੁਹਾਡੀ ਕਿਰਪਾ ਦੇ ਨਾਲ ਤੁਸੀਂ ਜਿਹੜੇ ਉਹ ਹੈ ਗਾਹਕ, ਗਾਹਕ ਰੱਬ ਦਾ ਰੂਪ ਹੁੰਦਾ, ਤੇ ਉਸ ਦੇ ਅਨੁਸਾਰ ਜਿਹੜਾ ਉਹਦੇ ਵਿੱਚ ਅਸੀਂ ਪਨੀਰ, ਆਲੂ ਤੇ ਜੇ ਗੋਭੀ ਵਗੈਰਾ ਕਿਸੇ ਨੇ ਮਿਕਸ ਕਰਵਾਉਣੀ ਹੁੰਦੀ ਉਹ ਇੱਛਾ ਮੁਤਾਬਕ ਹੁੰਦਾ, ਜਿਹੜੀ ਚੀਜ਼ ਤੁਸੀਂ ਕਹਿੰਦੇ ਅਸੀਂ ਪਾ ਕੇ ਉਹਨੂੰ ਵਧੀਆ ਤਰ੍ਹਾਂ ਕਰੰਚੀ ਬਣਾ ਕੇ ਜਿਹੜਾ ਹੈ ਉਹ ਤੁਹਾਨੂੰ ਉਹਦੇ ਤੇ ਵੀ ਅਸੀਂ 2 ਡੀਲ ਲਗਾਤਾਰ ਸਟਾਰਟ ਰੱਖੀ ਹੋਈ ਹੈ, ਤੁਸੀਂ ਉਹ ਲੈ ਸਕਦੇ ਹੋ। ਨਾਲ ਤੁਹਾਨੂੰ ਰਸ ਮਿਸੇ ਲਾਹੌਰੀ ਚਨੇ, ਜਿਹਨਾਂ ਨੂੰ ਅਸੀਂ ਬੋਲਦੇ ਹਾਂ, ਜਿਹਦਾ ਪਾਕਿਸਤਾਨ ਔਰ ਹਿੰਦੁਸਤਾਨ ਦੋਨਾਂ ਦਾ ਟੇਸਟ ਹੈ, ਤੇ ਉਹਦੇ ਨਾਲ ਖੱਟੀ ਮਿੱਠੀ ਜਿਹੜੀ ਹੈ ਹਰੀ ਮਿਰਚ ਅਚਾਰ ਦੀ, ਜਿਹੜੇ ਅਚਾਰ ਆਪਣੇ ਫੇਵਰੇਟ ਆ ਤੁਹਾਡੇ ਉਹ ਤੁਹਾਨੂੰ ਪਤਾ ਹੀ ਹੈ, ਨਾਲ ਪਿਆਜ਼ ਦਿੱਤਾ ਜਾਂਦਾ, ਨਾਲ ਗਾਜਰ ਦਾ ਅਚਾਰ ਦਿੱਤਾ ਜਾਂਦਾ ਜਿਹੜਾ ਸਿੱਕੇ ਵਿੱਚ ਡਿਪ ਕਰਕੇ ਰੱਖਿਆ ਜਾਂਦਾ, ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਬੜੇ ਮਸਾਲੇ ਮਸੂਲੇ ਪਾ ਕੇ ਤੇ ਤੁਹਾਨੂੰ ਤਿਆਰ ਕਰਕੇ ਦਿੰਦੇ ਹਾਂ। ਔਰ ਉਸ ਤੋਂ ਬਾਅਦ ਜੇ ਸਪੈਸ਼ਲ ਕਿਸੇ ਨੇ ਦਹੀਂ ਵਗੈਰਾ ਨਾਲ ਲੈਣਾ ਤਾਂ ਸਪੈਸ਼ਲ ਦਾ ਪੱਟ ਅਸੀਂ ਦਿੰਦੇ ਚਨੇ ਔਰ ਅਚਾਰ ਤੇ ਨਾਲ ਕੁਲਚੇ ਆ। ਉਹ ਤੁਸੀਂ ਚਟਣੀ ਵੀ ਲੈ ਸਕਦੇ ਹੋ, ਤੁਸੀਂ ਰੈਡ ਚਟਣੀ ਉੱਪਰ ਪਾਣੀ ਹੋਵੇ ਤਾਂ ਉਹ ਤੁਸੀਂ ਜਿਹੜਾ ਟੇਸਟ ਹੈ ਖਾਓਗੇ, ਪਿਆਜ਼ ਵਗੈਰਾ ਨਜ਼ਾਰਾ ਆ ਜਾਏਗਾ। ਔਰ ਜਿਹਨਾਂ ਨੇ ਨਹੀਂ ਖਾਧਾ ਜ਼ਰੂਰ ਪਹੁੰਚੋ ਤਵਾ ਕਿਚਨ ਤੇ। ਇਸ ਨਾਲ ਅਸੀਂ ਆ ਜਾਂਦੇ ਪਹਾੜਗੰਜ ਦੇ ਛੋਲੇ ਭਟੂਰੇ। ਛੋਲੇ ਸੇਮ ਪੈਟਰਨ ਹੈ ਜੀ ਜਿਹੜਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਤੇ ਭਟੂਰੇ ਜਿਹੜੇ ਨੇ ਲੈਸ ਤੇਲ ਦੇ, ਬਸ ਤੇਲ ਨੂੰ ਟੱਚ ਹੀ ਕਰਨਾ ਹੁੰਦਾ ਉਹਨਾਂ ਨੇ, ਤੇ ਜਿਹੜਾ ਹੈ ਆਪੋ ਆਪਣੀ ਸ਼ੈਫ ਦੀ ਟ੍ਰਿਕ ਹੁੰਦੀ ਹੈ ਤੇ ਉਹਨੂੰ ਜਿਹੜਾ ਹੈ ਕੱਢਿਆ ਜਾਂਦਾ, ਲੈਸ ਆਇਲ ਹੁੰਦਾ ਬਿਲਕੁਲ, ਤੁਸੀਂ ਕਦੀ ਵੀ ਸਬੂਤ ਨਹੀਂ ਕਰ ਪਾਓਗੇ। ਤੇ ਬਹੁਤ ਵਧੀਆ ਮਤਲਬ ਜਿਹੜੇ ਹੈਗੇ ਤੇ ਡਾਈਜੈਸਟੇਬਲ ਨੇ, ਤੁਸੀਂ ਉਹ ਵੀ ਤੁਸੀਂ ਜਿਹੜੇ ਨੇ ਦੋ ਤੇ ਡੀਲ ਲੱਗੀ ਔਰ ਬਹੁਤ ਜ਼ਿਆਦਾ ਜਾ ਰਹੇ ਨੇ ਨੰਬਰ, ਥੋੜਾ ਸੋਰੀ ਫਾਰ ਲੇਟ, ਥੋੜਾ ਬਹੁਤਾ ਹੋ ਜਾਂਦੇ ਆ, ਸਾਡੀ ਗਲਤੀ ਆ, ਮਾਫੀ ਮੰਗਦੇ ਆ। ਤੇ ਜਿਹੜਾ ਹੈ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ। ਇਸ ਤੋਂ ਬਾਅਦ ਮੈਂ ਤੁਹਾਡੇ ਵੱਲ ਥੋੜਾ ਜਿਹਾ ਤੁਹਾਨੂੰ ਫਾਸਟ ਫੂਡ, ਕਿਉਂਕਿ ਜਿਹੜੇ ਇੱਥੋਂ ਦੇ ਜੰਮਪਲ ਬੱਚੇ ਆ ਜਾਂ ਇੱਥੋਂ ਦੇ ਬੱਚੇ ਆ ਜਾਂ ਇੱਧਰ ਆ ਜਾਂਦੇ ਆ ਤਾਂ ਫਿਰ ਉਹਨਾਂ ਦਾ ਰੂਪ ਰੇਖਾ ਇਹੋ ਜਿਹੀ ਬਣ ਜਾਂਦੀ ਹੈ। ਉਹਦੇ ਵਿੱਚ ਜਿਵੇਂ ਨਿਊਟਰੀ ਕੁਲਚਾ, ਵਾਹ ਜੀ ਵਾਹ, ਬੜਾ ਤੁਹਾਡਾ ਪਿਆਰਾ ਬਣ ਚੁੱਕਿਆ ਹੈ, ਜਿਹਦੇ ਵਿੱਚ ਨਿਊਟਰੀ ਸਾਰੀਆਂ ਵੈਜਸ ਕੱਟ ਕੇ, ਬਰੀਕ ਬਰੀਕ ਵੈਜਸ ਕੱਟ ਕੇ ਥੋੜੀ ਨਿਊਟਰੀ ਪਾਈ ਹੁੰਦੀ ਹੈ, ਉਹ ਤੁਹਾਨੂੰ ਤਾਕਤ ਦੇ ਮੁਤਾਬਕ ਵੀ ਤਾਕਤ ਵੀ ਦੇਣਗੇ ਔਰ ਖਾਣ ਚ ਵੀ ਟੇਸਟੀ ਹੋਣਗੇ। ਔਰ
0: ਹਲਕੇ ਫੁਲਕੇ ਪ੍ਰੋਟੀਨ ਤੁਹਾਡਾ ਪੂਰਾ ਨਹੀਂ ਹੋ ਰਿਹਾ, ਪ੍ਰੋਟੀਨ ਤੁਹਾਡਾ ਨਿਊਟਰੀ ਪੂਰਾ ਕਰਦੀ ਹੈ ਨਿਊਟਰੀ ਕੁਲਚਾ ਤੇ ਤੁਸੀਂ ਦੱਸੋ। ਹਾਂਜੀ
1: ਜੀ ਬਿਲਕੁਲ, ਬਹੁਤ ਨਿਊਟ੍ਰੀਸ਼ੀਅਸ ਹੈਗਾ ਆਂਟੀ ਜੀ ਤੁਸੀਂ ਜੋ ਦੱਸ ਰਹੇ ਹੋ, ਤੇ ਇਹਦੇ ਵਿੱਚ ਕੀ ਡੀਲ ਹੈਗੀ ਆ?
7: ਹਾਂਜੀ ਇਹਦੇ ਵਿੱਚ ਅਸੀਂ ਡੀਲ ਜਿਹੜੀ ਹੈਗੀ ਉਹ ਵੀ ਸੇਮ ਰੱਖੀ ਹੋਈ ਆ, ਸਾਡਾ ਜਿਹੜਾ ਬਾਬੇ ਨਾਨਕ ਦੀ ਕਿਰਪਾ ਨਾਲ 13-13 ਹੀ ਆ, 13-13 ਦੇ ਵਿੱਚ ਜਿਹੜੇ ਅਸੀਂ ਦੋ ਦੇ ਰਹੇ ਹਾਂ, ਸਾਰੀ ਡੀਲ ਸਾਡੀ 13 ਦੇ ਵਿੱਚ ਹੈਗੀ ਆ। ਥੋੜਾ ਬਹੁਤਾ ਟੈਕਸ ਵਾਲੇ ਜੇ 1-2 ਡਾਲਰ ਲੈ ਜਾਂਦੇ ਨੇ ਉਹ ਤਾਂ ਆਪਾਂ ਹੁਣ ਭਰਨਾ ਹੀ ਹੈ ਜਦੋਂ ਆਪਾਂ ਇੱਥੇ ਬੈਠੇ ਆ ਨਾ ਜੀ। ਤੇ ਹਾਂਜੀ ਤੇ ਇਸ ਦੇ ਨਾਲ ਜੀ ਹੁਣ ਗਰਮੀ ਹੈ, ਮੈਂ ਤੁਹਾਨੂੰ ਲੱਸੀਆਂ ਬਾਰੇ ਦੱਸਦਾ, ਫਲੂਦਾ ਕਿਆ ਬਾਤ ਹੈ ਜੀ, 7-8 ਆਈਟਮ ਪਾਉਂਦੇ ਆ, ਤੁਸੀਂ ਇੱਕ ਵਾਰੀ ਫਲੂਦਾ ਖਾ ਲਓ ਤਵਾ ਕਿਚਨ ਤੋਂ, ਕੋਈ ਵੀ ਸਰਤੀਆ ਗੱਲ ਹੈ, ਕੋਈ ਵੀ ਤੁਸੀਂ ਨੁਕਸ ਨਹੀਂ ਕੱਢ ਪਾਓਗੇ, ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਔਰ ਇੱਕ ਵਾਰੀ ਖਾ ਕੇ ਜ਼ਰੂਰ ਦੇਖੋ, ਜਿਹਦੇ ਵਿੱਚ ਚੀਆ ਸੀਡ ਜਿਹੜੀ ਰਬੜੀ ਹੈ ਨਾ, ਰਬੜੀ ਇੱਕ ਚਮਚ ਦਾ ਰੇਟ, ਜੇ ਤੁਸੀਂ ਜਿਸ ਹਿਸਾਬ ਨਾਲ ਬਣਾਈ ਜਾਂਦੀ ਹੈ, ਮਿਹਨਤ ਕੀਤੀ ਜਾਂਦੀ ਹੈ, ਉਹਨੂੰ ਚੰਗਾ 4-5 ਘੰਟੇ ਰਬੜੀ ਦੁੱਧ ਨੂੰ ਜਿਹੜਾ ਵਾਲ ਵਾਲ ਕੇ ਬਿਲਕੁਲ ਐਨ ਜਦੋਂ ਖੋਏ ਦੀ ਤਰ੍ਹਾਂ ਬਣ ਜਾਂਦੀ ਹੈ, ਤਾਂ ਇਹ ਨੀ ਹੈ ਵੀ ਥੋੜੀ ਹਲਕੀ ਪਤਲੀ ਜਿਵੇਂ ਆਪਾਂ ਵਿਆਹਾਂ ਚ ਖਾਂਦੇ ਹਾਂ, ਉਹ ਚੀਜ਼ ਨਹੀਂ ਹੁੰਦੀ ਹੈ। ਜਿਹਨਾਂ ਨੇ ਖਾਧਾ ਉਹਨਾਂ ਲਈ ਬਹੁਤ ਹੈ। ਸੇਮੀਆਂ ਹੁੰਦੀਆਂ ਨੇ ਵਿੱਚ, ਅਸੀਂ ਜਿਹੜੇ ਹੈਗੇ ਆ ਨਟਸ ਪਾਉਂਦੇ ਹਾਂ ਜੀ, ਚੀਆ ਸੀਡ ਪਾਉਂਦੇ, ਮਤਲਬ ਬਿਲਕੁਲ ਤੁਸੀਂ ਨਾ ਇੱਕ ਵਾਰੀ ਬਹੁਤ ਸਾਰਾ ਕੁਛ ਪਾਇਆ ਜਾਂਦਾ, ਇੱਕ ਵਾਰੀ ਖਾਓ।
1: ਵਾਓ, ਤੇ ਆਂਟੀ ਜੀ ਤਾਂ ਬਹੁਤ ਨਿਊਟ੍ਰੀਸ਼ੀਅਸ ਚੀਜ਼ਾਂ ਦੱਸ ਰਹੇ, ਜਿੱਦਾਂ ਸਾਡੇ ਘਰੇ ਸਾਡੀ ਮੰਮੀ ਸਾਨੂੰ ਨਿਊਟ੍ਰੀਸ਼ੀਅਸ ਚੀਜ਼ਾਂ ਖਿਲਾਉਂਦੇ ਆ, ਤਵਾ ਕਿਚਨ 'ਚ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਵਧੀਆ ਨਿਊਟ੍ਰੀਸ਼ੀਅਸ ਫੂਡ ਮਿਲੇਗਾ ਔਰ ਡੀਲਸ ਵੀ ਤੁਹਾਡੀਆਂ ਲਾਜਵਾਬ। ਸੋ $13 ਦੇ ਦੋ ਦੋ ਚੀਜ਼ਾਂ ਤੁਸੀਂ ਲਓ, ਤੇ ਅੱਜ ਹੈਗਾ ਹੈ ਵੀਕਐਂਡ, ਤੁਸੀਂ ਸਾਰਿਆਂ ਨੇ ਇੰਜੋਏ ਕਰਨਾ ਹੈ ਵੀਕਐਂਡ। ਤੇ ਆਂਟੀ ਜੀ ਹੋਰ ਸਪੈਸ਼ਲ ਆਈਟਮ ਕੀ ਹੈ? ਤਵਾ ਚਿਕਨ ਤੁਹਾਡਾ ਇੱਕ ਸਪੈਸ਼ਲ
7: ਕਮਾਲ ਹੀ ਕੀਤੀ ਪਈ ਹੈ, ਕਿਉਂਕਿ ਅਸੀਂ ਉਹ ਵੀ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਨਾ, ਸਾਨੂੰ ਇਹ ਹੁੰਦਾ ਵੀ ਪਰਿਵਾਰ ਕੋਈ ਕਿਸੇ ਕੋਲ ਕੰਮ ਹੈ ਨਹੀਂ ਹੈ, ਮਤਲਬ ਕੋਈ ਵੀ ਭੁੱਖਾ ਨਾ ਸਮੇ, ਇੱਕ ਤਵਾ ਕਿਚਨ ਹੈ ਜਿਹੜਾ ਤੁਹਾਨੂੰ ਜਿਵੇਂ $20 ਦੇ ਵਿੱਚ ਨਾਲ ਗ੍ਰੇਵੀ ਹੋ ਗਿਆ, ਨਾਲ ਦੋ ਨਾਨ ਦੇ ਦਿੰਦੇ, ਨਾਨ ਵੀ ਸਾਡੇ ਸੰਤੋਸ਼ ਜੀ 5 ਤੋਂ 5 ਪੀਸ ਹੁੰਦੇ ਨੇ, ਕੁਝ ਵੱਡੇ ਕਰੋ ਨੋਰਮਲ ਰੈਸਟੋਰੈਂਟ ਵਾਲੇ ਬਣਾਓ ਤਾਂ
1: ਜੀ
7: ਨਹੀਂ, ਵੱਡੇ ਵੱਡੇ 4 ਪੀਸ ਕੱਟ ਕੇ ਦਿੱਤੇ ਜਾਂਦੇ, 8 ਪੀਸ ਹੋ ਗਏ ਜੇ ਪਰਿਵਾਰ ਵਿੱਚ 3 ਜੀ ਨੇ ਨਾ, ਜੇ 3-3 ਪੀਸ ਵੱਡੇ ਖਾ ਲੈਂਦੇ, 2 ਬੱਚਾ ਖਾ ਲੈਂਦਾ, ਫੈਮਿਲੀ ਦਾ ਜਿਹੜਾ ਨਾ ਪੈਕੇਜ ਪੂਰਾ ਹੋ ਜਾਂਦਾ
1: ਬਿਲਕੁਲ।
7: ਔਰ ਉਹ ਤੁਸੀਂ $15-18 ਦੇ ਵਿੱਚ ਤੁਸੀਂ ਰੱਜ ਕੇ 4 ਬੰਦੇ ਖਾ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ ਜੀ। ਇਸੇ ਤਰ੍ਹਾਂ ਜਿਹੜੀ ਗੋਟ ਕੜੀ ਹੈ ਸਾਡੀ, ਬਹੁਤ ਤੁਹਾਡੀ ਫੇਵਰੇਟ ਹੈ, ਮੋਟਰ ਵਾਲੀ ਗੋਟ ਕੜੀ, ਉਹ ਜਿਹੜੀ ਉਹਨੂੰ ਵੀ ਅਸੀਂ ਸਮਾਰ ਕੇ ਪਿਆਜ਼ ਪੂਜਣ ਬਾਬਾ ਜੀ ਲੱਗੇ ਹੋਏ ਨੇ ਅੰਦਰ, ਸਵੇਰ ਦੇ ਫਲਾਈ ਜਾਂਦੇ ਨੇ ਤੇ ਉਹ ਤਿਆਰੀਆਂ ਕਰੀ ਜਾਂਦੇ ਨੇ, ਐ ਨੀ ਹੈ ਵੀ ਕੋਈ ਪੇਸਟ ਪਾਤੀ ਗ੍ਰੇਵੀਆਂ ਪਾਤੀਆਂ ਤੇ ਚੱਲ ਵੀ ਕੱਲ ਦਾ ਬਣਿਆ ਤੜਕਾ, ਬਿਲਕੁਲ ਕੰਪਰੋਮਾਈਜ਼ ਇਹ ਤਾਂ ਹੈ ਹੀ ਨੀ ਜੀ, ਜਿੰਨਾ ਚਿਰ ਮੈਂ ਬੈਠੀ ਹਾਂ, ਮੇਰੀ ਗਰੰਟੀ ਹੈ, ਜਿੰਨਾ ਚਿਰ ਤੁਹਾਡੀ ਆਂਟੀ ਬੈਠੀ ਹੈ ਤੁਹਾਨੂੰ ਫਰੈਸ਼ ਹੀ ਫੂਡ ਮਿਲੇਗਾ
0: ਜੀ। ਥੈਂਕ ਯੂ ਸੋ ਮਚ, ਔਰ ਬੜੀ ਲੰਬੀ ਗੱਲਬਾਤ ਹੋ ਗਈ ਨਾ ਦੂਸਰੇ ਪਾਸੇ ਫੋਨ ਤੇ ਸੀ, ਤੇ ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਵਾਉਣੀ ਹੈ, ਤੁਸੀਂ ਇਹਨਾਂ ਦੀ ਸਪੈਸ਼ਲ ਜਿਹੜੀ ਕੋਈ ਤਰੀ ਹੈ, ਜਿਵੇਂ ਤਰੀਆਂ ਮਸ਼ਹੂਰ ਹੁੰਦੇ ਸੀ, ਪ੍ਰਕਾਸ਼ ਦਾ ਢਾਬਾ, ਡੱਬੂ ਦਾ ਚਿਕਨ ਜਾਂ ਅਮਨ ਚਿਕਨ ਲੁਧਿਆਣੇ, ਹੈ ਨਾ? ਸੋ ਇਸੇ ਤਰ੍ਹਾਂ ਇਹਨਾਂ ਦੀ ਗ੍ਰੇਵੀਜ਼ ਨੇ ਜਿਹੜੇ ਤਰੀਆਂ ਨੇ ਮਸ਼ਹੂਰ, ਤੁਸੀਂ ਇੱਕ ਤਾਂ ਤਵਾ ਚਿਕਨ ਟਰਾਈ ਕਰ ਸਕਦੇ ਹੋ ਜਿਹੜਾ ਬੋਨ ਵਾਲਾ ਹੁੰਦਾ, ਜਿਹੜੇ ਚਿਕਨ ਖਾਣ ਦੇ ਸ਼ੌਕੀਨ ਨੇ, ਜੇ ਕੁਛ ਅਲੱਗ ਤਰ੍ਹਾਂ ਦਾ ਚਿਕਨ ਖਾਣਾ, ਤਵਾ ਚਿਕਨ ਹੈ ਜਿੱਥੇ ਸਪੈਸ਼ਲ ਹੈ, ਤੁਸੀਂ ਰੇਡੀਓ ਤੋਂ ਅਗਰ ਕਾਲ ਕਰੋਗੇ, ਇੱਕ ਨਾਨ ਤੁਹਾਨੂੰ ਬਟਰ ਨਾਨ ਬਿਲਕੁਲ ਫ੍ਰੀ ਹੈ, ਇਹਦੇ ਨਾਲ ਬਾਏ 1 ਗੈਟ 1 ਫ੍ਰੀ ਹੈ, ਗੈਟ 1 ਦੇ ਵਿੱਚ ਕੀ ਹੈ ਬਟਰ ਨਾਨ ਫ੍ਰੀ ਹੈ, ਤਵਾ ਚਿਕਨ ਟਰਾਈ ਕਰਨਾ, ਇਹਦੀ ਤਰੀ ਜਿਹੜੀ ਆ ਤੁਸੀਂ ਇੱਕ ਵਾਰ ਖਾ ਲਈ, ਬਾਰ ਬਾਰ ਲੋਕਾਂ ਨੂੰ ਭੇਜੋਗੇ ਕਿ ਉੱਥੇ ਜਾ ਕੇ ਖਾਓ। ਨੰਬਰ ਟੂ, ਇਹਨਾਂ ਦਾ ਮੇਥੀ ਮਲਾਈ ਇੱਕ ਇਹਨਾਂ ਦੀ ਰੈਸਪੀ ਆ ਜਿਹਦੇ ਵਿੱਚ ਮੇਥੇ ਪਾ ਕੇ ਕਰੀਮ ਦੇ ਵਿੱਚ ਅਤੇ ਉਹ ਮਲਾਈ ਪਾ ਕੇ ਬਿਲਕੁਲ ਤਿਆਰ ਕੀਤੀ ਜਾਂਦੀ ਹੈ। ਸਪੈਸ਼ਲ ਗ੍ਰੇਵੀ ਆ ਜਿਹੜੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਖਾ ਲੈਂਦੇ ਨੇ, ਕੋਈ ਪ੍ਰੋਬਲਮ ਨਹੀਂ। ਕੇਟਰਿੰਗ 'ਚ ਸਭ ਤੋਂ ਜ਼ਿਆਦਾ ਇਹਨਾਂ ਦੀ ਜਾਂਦੀ ਆ, ਉਹ ਟਰਾਈ ਕਰੋ। ਨਾਨਸ ਦੇ ਵਿੱਚ ਪਿਸ਼ੌਰੀ ਨਾਨ ਤੁਸੀਂ ਇਹਨਾਂ ਦਾ ਟਰਾਈ ਕਰਨਾ, ਪਿਸ਼ੌਰੀ ਨਾਨ, ਪਿਸ਼ੌਰੀ ਨਾਨ ਜਿਹੜਾ ਕਿ ਲਾਹੌਰ ਪਿਸ਼ੌਰ ਦੀਆਂ ਗੱਲਾਂ ਕਰਦੇ ਹਾਂ ਪੌਦਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦੀਆਂ, ਉਸ ਸਮੇਂ ਦੀ ਰੈਸਪੀ ਆ। ਮਿੱਠਾ ਹੁੰਦਾ ਨਾਨ, ਇਹ ਇਹਦੇ ਵਿੱਚ ਡਰਾਈ ਫਰੂਟਸ ਪੈਂਦੇ ਨੇ ਅੰਦਰ। ਪਿਸ਼ੌਰੀ ਨਾਨ ਟਰਾਈ ਕਰਨਾ ਜਾਂ ਪੀਜ਼ਾ ਨਾਨ, ਇਹਨਾਂ ਦਾ ਬਹੁਤ ਜਾਂਦਾ ਪੀਜ਼ਾ ਨਾਨ, ਤੰਦੂਰ ਦੇ ਅੰਦਰ ਪੀਜ਼ੇ ਵਾਂਗੂ ਨਾਨ ਬਣਦਾ, ਤੁਸੀਂ ਉਹ ਟਰਾਈ ਕਰਨਾ। ਨੰਬਰ ਟੂ ਕਾਲ ਫੋਰ ਆਲ ਦੋਸ ਥਿੰਗਸ, ਤੁਸੀਂ ਇੱਕੋ ਨੰਬਰ 'ਤੇ ਡਾਇਲ ਕਰੋਗੇ 905-790-1699 ਦੇ ਉੱਤੇ ਤੁਸੀਂ ਜਿਹੜੀ ਗੱਲਬਾਤ ਕਰਨੀ ਹੈ। ਤਵਾ ਕਿਚਨ ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ, ਕੋਈ ਟਰੱਕਾਂ ਵਾਲੇ ਬਾਈ ਸੁਣਦੇ ਪਏ ਨੇ, ਟਰੱਕਾਂ ਵਾਲੇ ਬਾਈ ਸਪੈਸ਼ਲੀ, ਤੁਸੀਂ ਸਿਰਫ ਇੱਕ ਵਾਰ ਜਾਣਾ ਹੈਗਾ। ਮੈਕਸੀਮਮ ਟਰੱਕ ਡਰਾਈਵਰਸ ਇੱਥੇ ਪਹੁੰਚਦੇ ਨੇ, ਤੁਸੀਂ ਫੋਨ ਕਰਨਾ। ਸਭ ਤੋਂ ਮਹਿੰਗੇ ਜਿਹੜੇ ਇਹ 6 ਆਈਟਮ, ਤੇਲ ਹੋ ਗਿਆ, ਆਟਾ ਜਿਹੜਾ ਹੈਗਾ, ਪਨੀਰ ਹੋ ਗਿਆ, ਅਤੇ ਕਰੀਮਸ ਹੋ ਗਈਆਂ, ਡੇਰੀ ਪ੍ਰੋਡਕਟ ਹੋ ਗਏ, ਅਤੇ ਪਲੱਸ ਇਹ ਜਿਹੜਾ ਹੈਗਾ ਤੁਹਾਡੇ ਲਈ
6: ਸਬਜ਼ੀਆਂ ਵੀ ਫਰੈਸ਼ ਲੈ ਕੇ,
0: ਅਤੇ ਜੋ ਤੁਹਾਡੇ ਲਈ ਹੋਰ ਜਿਹੜੇ ਆਈਟਮਸ ਨੇ ਉਹਨਾਂ ਵਿੱਚ ਮੀਟ ਔਰ ਦੂਸਰੇ ਕੁਆਲਿਟੀ ਦੇ, ਉਹ ਹਾਈ ਕੁਆਲਿਟੀ ਦੇ ਖਰੀਦੇ ਜਾਂਦੇ ਨੇ ਅਤੇ ਲੋ ਪ੍ਰਾਈਜ਼ ਦੇ ਵਿੱਚ ਮਿਲਦੇ ਨੇ, ਕਿਉਂਕਿ ਲੋਕੇਸ਼ਨਸ ਜਿਹੜੀਆਂ ਨੇ ਇਹ ਰੈਂਟਲ ਰੇਟ ਘੱਟ ਨੇ। ਵੱਡੇ ਵੱਡੇ ਪਲਾਜ਼ਿਆਂ 'ਚ ਵੱਡੀਆਂ ਵੱਡੀਆਂ ਦੁਕਾਨਾਂ ਲਈਆਂ, 10-10 ਹਜ਼ਾਰ, 15-15 ਹਜ਼ਾਰ ਰੈਂਟ ਨੇ, ਉਹ 15-15 ਹਜ਼ਾਰ ਰੈਂਟ ਪਾਸ ਔਨ ਕਰ ਦਿੱਤੇ ਜਾਂਦੇ ਨੇ ਗਾਹਕਾਂ ਦੀਆਂ ਦਾਲਾਂ ਦੇ ਉੱਪਰ। ਜਦੋਂ ਵੱਡੀਆਂ ਵੱਡੀਆਂ ਦੁਕਾਨਾਂ 'ਤੇ ਜਾਂਦੇ ਹੋ ਤੁਸੀਂ, ਜਿਹੜੇ ਖਾਂਦੇ ਹੋ ਨਾ ਬੈਠ ਕੇ, ਉਹ ਤੁਹਾਨੂੰ ਪਰ ਡਿਸ਼ ਦੇ ਉੱਪਰ $4-5 ਸਿਰ ਬੈਠਣ ਦੇ ਲਗਾਏ ਜਾਂਦੇ ਨੇ। ਸੋ ਤੁਸੀਂ ਤਵਾ ਕਿਚਨ 'ਤੇ ਪਹੁੰਚਣਾ, 905-790-1699, 905-790-1699। ਸਵੇਰੇ ਸਵੇਰੇ ਟਰਾਈ ਕਰੋ। ਟੋਰੋਂਟੋ ਦਾ ਸਭ ਤੋਂ ਮਸ਼ਹੂਰ ਪਰੌਂਠਾ ਇਹਨਾਂ ਦਾ ਦਾਰਾ ਸਿੰਘ ਪਰੌਂਠਾ, ਜਾਂ ਇਹਨਾਂ ਦੇ 6 ਹੋਰ ਪਰੌਂਠੇ, ਤੰਦੂਰ ਦੇ ਵਿੱਚ ਮੇਥੇ ਵਾਲਾ ਪਰੌਂਠਾ, ਜਾਂ ਤੰਦੂਰ ਦੇ ਵਿੱਚ ਤੁਸੀਂ ਤਿਆਰ ਕਰਾਉਣਾ ਹੈਗਾ ਮਿੱਸਾ ਪਰੌਂਠਾ, ਮਿੱਸਾ ਪਰੌਂਠਾ ਕਹਿੰਦੇ ਨੇ, ਜਾਂ ਮਿੱਸੀ ਰੋਟੀ ਤੰਦੂਰ ਦੇ ਵਿੱਚ ਤਿਆਰ ਹੋਊਗੀ, ਮੇਥੇ ਵਾਲੀ ਤੰਦੂਰ ਦੇ ਵਿੱਚ ਤਿਆਰ ਹੋਊਗੀ ਵਿਦਾਊਟ ਆਇਲ। ਤੁਸੀਂ ਕਾਲ ਕਰਨੀ ਹੈ 905-790-1699, 905-790-1699। ਤਵਾ ਕਿਚਨ
6: ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
8: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ।
2: ਤਵਾ ਕਿਚਨ 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, TAWAKitchen.ca।
0: ਸੋ ਤੁਸੀਂ ਆ ਤਾਂ ਕੀ ਖਾਣ ਪੀਣ ਦੀ ਗੱਲ, ਇੱਕ ਗੱਲ ਕਰਦੇ ਹਾਂ ਅਸੀਂ ਆਪਣੀ ਲਾਈਫ ਸਟਾਈਲ ਦੀ। ਲਾਈਫ ਸਟਾਈਲ ਕੀ ਆ, ਮੈਂ ਇੱਕ ਵਿਅਕਤੀ ਨੂੰ ਮਿਲਿਆ, ਇਹ ਤਕਰੀਬਨ 4 ਸਾਲ ਪਹਿਲਾਂ ਦੀ ਗੱਲ ਆ, 4.5 ਸਾਲ ਪਹਿਲਾਂ ਦੀ। ਉਸ ਆਦਮੀ ਨੇ ਲਿਖ ਕੇ ਲਾਇਆ ਸੀ ਹਾਊਸ ਫੋਰ ਸੇਲ ਪ੍ਰਾਈਵੇਟ। ਮੈਂ ਉਹਨੂੰ ਕੋਂਟੈਕਟ ਕੀਤਾ, ਮੈਂ ਉਹਦੇ ਘਰ ਦੇ ਅੰਦਰ ਗਿਆ। ਜਦੋਂ ਮੈਂ ਉਹਦੇ ਘਰ ਦੇ ਅੰਦਰ ਗਿਆ ਜਿਹੜਾ ਸੇਲ 'ਤੇ ਲਾਇਆ ਸੀ, ਮੈਂ ਦੇਖ ਕੇ ਹੈਰਾਨ ਰਹਿ ਗਿਆ। ਤਕਰੀਬਨ 100 ਦੇ ਕਰੀਬ ਸਾਲ ਪੁਰਾਣੀ ਪ੍ਰੋਪਰਟੀ, ਮੈਂ ਇਸ ਤਰ੍ਹਾਂ ਦਾ ਫਲੋਰ ਕਦੇ ਅੱਜ ਤੱਕ ਪਾਇਆ ਹੋਇਆ ਨਹੀਂ ਦੇਖਿਆ। ਇਹ ਗੋਰਾ ਬੰਦਾ ਸੀਗਾ, ਮੈਂ ਇਹਨੂੰ ਮਿਲਿਆ, ਕੈਨੇਡੀਅਨ ਸੀਗਾ, ਕੈਨੇਡੀਅਨ ਬੋਰਨ ਬੰਦਾ ਸੀ, ਤਾਂ ਇਹਨੂੰ ਮੈਂ ਕਿਹਾ ਵੀ ਮੈਂ ਅੱਜ ਤੱਕ ਇੱਦਾਂ ਦਾ ਕੰਮ ਨਹੀਂ ਹੋਇਆ ਦੇਖਿਆ, ਜਿਹੜੀਆਂ ਉਹਦੀਆਂ ਕੇਸਿੰਗ ਵਗੈਰਾ ਸੀਗੀਆਂ, ਵਿੰਡੋਜ਼ ਦੇ ਆਸ ਪਾਸ ਡਿਜ਼ਾਇਨ ਬਣਾਏ ਹੋਏ ਸੀ, ਇਟ ਵਾਜ਼ ਵੰਡਰਫੁਲ। ਅਸੀਂ ਗੱਲਾਂ ਕਰਨ ਲੱਗ ਗਏ, ਅਸੀਂ ਕਿਹਾ ਵੀ ਇਹ ਪ੍ਰੋਪਰਟੀ ਇੱਥੇ ਨੇੜੇ ਸਾਡੇ ਕੋਲ ਵੀ ਹੋ ਰਿਹਾ, ਇੱਕ ਸਾਡੇ ਦੋਸਤ ਲੈਣਾ ਚਾਹੁੰਦੇ ਨੇ, ਉਹ ਕਹਿੰਦੇ ਲੈ ਲਓ। ਦੋਸਤੀ ਪਈ, ਲਾਈਫ ਸਟਾਈਲ ਦੇ ਉੱਪਰ ਗੱਲ ਚੱਲ ਪਈ, ਗੱਲਾਂ ਚੱਲਦੇ ਚੱਲਦੇ ਖਾਣੇ ਦੇ ਉੱਤੇ ਉਹਦੀ ਕਨਵਰਟੀਬਲ ਕਾਰ ਮੈਂ ਦੇਖੀ ਬਾਹਰ ਖੜੀ, ਅਤੇ ਮੈਂ ਉਹਨੂੰ ਕਿਹਾ ਵੀ ਮੈਨੂੰ ਬੜੀ ਸੋਹਣੀ ਲੱਗੀ ਤੇਰੀ ਕਾਰ, ਤਾਂ ਉਹਨੇ ਦੱਸਿਆ 1936 ਦੀ ਟੋਇਟਾ ਮਾਡਲ ਆ ਇਹ, ਕਨਵਰਟੇਬਲ, ਅਤੇ 36 ਕਿੰਨੇ ਦੇ ਦੱਸਿਆ ਸੀਗਾ, 36 ਜਾਂ 46, ਮਤਲਬ ਅੱਜ ਤੋਂ ਤਕਰੀਬਨ 80-70 ਸਾਲ ਪਹਿਲਾਂ ਦੀ ਕਾਰ ਸੀ। ਮੈਨੂੰ ਉਹਨੇ ਦੱਸਿਆ ਕਿ ਮੈਂ ਰਿਟਾਇਰ ਹੋ ਚੁੱਕਿਆ, ਸਾਲ ਦੇ 1 ਜਾਂ 2 ਘਰ ਇੱਦਾਂ ਤਿਆਰ ਕਰਕੇ ਰੈਂਟ ਕਰਦਾ ਜਾਂ ਵੇਚਦਾ, ਇਹ ਮੇਰਾ ਬਿਜ਼ਨਸ ਆ। ਮੈਂ ਅਤੇ ਮੇਰੀ ਵਾਈਫ ਇੱਕ ਚੰਗੀ ਜੋਬ 'ਤੇ ਸੀ, ਸਾਨੂੰ ਚੰਗੀ ਪੈਨਸ਼ਨ ਆਉਂਦੀ ਹੈ। ਫਾਈਨਲੀ ਗੱਲ ਇੱਥੇ ਮੁੱਕ ਗਈ, ਹੁਣ ਆ ਕੇ ਲਾਈਫ ਸਟਾਈਲ 'ਤੇ ਗੱਲ ਚੱਲ ਪਈ। ਉਹ ਮੈਨੂੰ ਕਹਿੰਦਾ ਵੀ ਤੁਸੀਂ ਲੋਕ ਮੇਰੇ ਦੋਸਤ ਤੋਂ ਬਹੁਤ ਸਾਰੇ ਇੰਡੀਅਨਸ, ਮੇਰੇ ਬਹੁਤ ਸਾਰੇ ਦੋਸਤ ਨੇ, ਤੁਹਾਡੇ ਲਾਈਫ ਸਟਾਈਲ ਨਾਂ ਦੀ ਕੋਈ ਚੀਜ਼ ਨਹੀਂ ਹੈ, ਨਾ ਖਾਣੇ ਦੇ ਵਿੱਚ ਨਾ ਜ਼ਿੰਦਗੀ ਜਿਉਣ ਦੇ ਵਿੱਚ, ਤੁਸੀਂ ਹਰ ਚੀਜ਼ ਤੋਂ ਟੁੱਟੇ ਹੋਏ ਹੋ ਅਤੇ ਅਸੀਂ ਅਟੂਟ ਹਾਂ। ਅਟੂਟ 'ਚ ਕੀ ਹੋਇਆ, ਕਹਿੰਦਾ ਵੀ ਸਾਡੇ ਘਰ ਗ੍ਰੇਵਯਾਰਡ ਦੇ ਮੂਹਰੇ ਹੁੰਦੇ ਨੇ, ਅਸੀਂ ਆਪਣੇ ਪਿਆਰਿਆਂ ਨੂੰ ਯਾਦ ਰੱਖਦੇ ਹਾਂ, ਬਜ਼ੁਰਗਾਂ ਨੂੰ ਯਾਦ ਰੱਖਦੇ ਹਾਂ, ਫੁੱਲ ਰੱਖ ਕੇ ਆਉਂਦੇ ਉੱਥੇ ਉਹਨਾਂ ਨੂੰ ਪਿਆਰ ਨਾਲ ਯਾਦ ਕਰਦੇ ਹਾਂ ਅਤੇ ਇੱਧਰ ਅਸੀਂ ਰੋ ਕੇ ਯਾਦ ਕਰਦੇ ਜਾਂ ਭੁੱਲ ਜਾਂਦੇ ਹਾਂ ਕੰਧਾਂ ਦੇ ਉੱਤੇ ਟੰਗ ਦਿੰਦੇ ਹਾਂ ਅਤੇ ਉਹ ਕਹਿੰਦਾ ਦੂਸਰੇ ਨੰਬਰ 'ਤੇ ਮੈਂ ਅਤੇ ਮੇਰੀ ਵਾਈਫ ਸ਼ਾਮ ਨੂੰ ਇਸ ਕਨਵਰਟੇਬਲ ਕਾਰ 'ਚ ਬੈਠ ਕੇ ਕ੍ਰਿਸਟਲ ਬੀਚ ਦੇ ਨਾਂ ਨਾਲ ਇੱਕ ਰੋਡ ਆ ਅਸੀਂ ਉੱਥੇ ਗੱਡੀ 'ਚ ਰੋਜ਼ ਲਾਊਡ ਮਿਊਜ਼ਿਕ ਲਗਾ ਕੇ
9: ਜੀ
0: ਅਤੇ ਅਸੀਂ ਦੋਨੋਂ ਜਾਣੇ ਆਪਣਾ ਫੇਵਰਟ ਮਿਊਜ਼ਿਕ ਲਾ ਕੇ ਉਹ ਖਾਲੀ ਰੋਡ ਦੇ ਉੱਤੇ ਗੱਡੀ ਚਲਾਉਂਦੇ ਹਾਂ ਸ਼ਾਮ ਨੂੰ ਅਸੀਂ ਜ਼ਰੂਰ 40-45 ਮਿੰਟ ਜਾਣਾ ਹੁੰਦਾ ਅਤੇ ਅਸੀਂ ਉੱਥੇ ਇੱਕ ਸਾਈਕਲਿੰਗ ਦਾ ਏਰੀਆ ਹੈਗਾ ਉਹਨੂੰ ਕਹਿੰਦੇ ਫਰੈਂਡਸ਼ਿਪ ਟ੍ਰੇਲ ਫਰੈਂਡਸ਼ਿਪ ਟ੍ਰੇਲ 'ਤੇ ਸਾਈਕਲ ਵੀਕ 'ਚ ਦੋ ਦਿਨ ਚਲਾਉਂਦੇ ਹਾਂ ਅਸੀਂ
9: 14 ਕਿਲੋਮੀਟਰ
0: ਤਕਰੀਬਨ ਦੋਨੋਂ ਜਾਣੇ ਅਸੀਂ ਜਾਂਦੇ ਹਾਂ ਅਤੇ ਸਾਡਾ ਖਾਣ ਪੀਣ ਬਹਿਣ ਉੱਠਣ ਸਾਰਾ ਸੈੱਟ ਆ ਅਤੇ ਅਸੀਂ ਵੈਰੀ ਖੁਸ਼ ਵੈਰੀ ਹੈਪੀ ਇਸੇ ਤਰ੍ਹਾਂ ਮੈਂ ਇੱਕ ਕਿਸੇ ਹੋਰ ਸ਼ਖਸ ਨੂੰ ਵੀ ਮਿਲਿਆ ਸੀ ਉਹਦੀ ਵੀ ਗੱਲ ਕਰੂੰਗਾ ਉਹ ਆਦਮੀ ਡੇਰੀ ਕੁਇਨਸ ਦੇ ਮਲਟੀਪਲ ਸਟੋਰ ਓਨ ਕਰਦਾ ਸੀ
9: ਜੀ
0: ਮਿਲਿੰਦਰ ਬੰਦਾ ਉਹਨੇ ਹੈਂਕਸ ਵਰਗੀ ਕੰਪਨੀ ਨੂੰ ਆਪਣਾ ਗ੍ਰੀਨ ਹਾਊਸ ਮਿਲੀਅਨਸ ਆਫ ਡਾਲਰ 'ਚ ਅੱਜ ਤੋਂ ਕਈ ਸਾਲ ਪਹਿਲਾਂ ਵੇਚਿਆ ਹੋਇਆ
9: ਜੀ
0: ਲੰਡਨ ਬੇਸੇ ਗੋਰਾ ਸਾਡਾ ਮਿੱਤਰ ਆ ਪਰ ਸੰਤੋਸ਼ ਸਮਝਾਇਆ ਮੈਂ ਕਿਹਦੀ ਗੱਲ ਕਰਦਾ
9: ਜੀ ਬਿਲਕੁਲ
0: ਸੋ ਸੰਤੋਸ਼ ਗੱਲ ਦੱਸੋ ਜਦੋਂ ਖੇਡਣ ਗਿਆ ਹੁੰਦਾ ਕਿਸ ਦਾ ਫੋਨ ਚੱਕਦਾ
9: ਬਿਲਕੁਲ ਵੀ ਨਹੀਂ ਉਹ ਟੈਕਸਟ ਮੈਸੇਜ ਕਰ ਦਿੰਦਾ ਕਿ ਮੈਂ ਬਿਜ਼ੀ ਹਾਂ ਪੂਰੇ ਹਫ਼ਤੇ ਔਰ ਮੈਂ ਆਪਣੇ ਸਪੋਰਟਸ 'ਚ ਬਹੁਤ ਬਿਜ਼ੀ ਹਾਂ ਮੈਨੂੰ ਕਾਲ ਨਾ ਕਰਿਓ
0: ਕਿੱਡਾ ਮਰਜ਼ੀ ਕੰਮ ਹੋਵੇ
9: ਜੋ ਮਰਜ਼ੀ ਹੋਵੇ ਮੈਂ ਦੇਖਿਆ ਸਾਡੀਆਂ ਟ੍ਰਾਂਜੈਕਸ਼ਨ ਕੁਛ ਇੱਦਾਂ ਦੀਆਂ ਸੀਗੀਆਂ ਬਹੁਤ ਅਰਜੈਂਟ ਬਟ ਉਹਦਾ ਬਸ ਇੱਕ ਟੈਕਸਟ ਮੈਸੇਜ ਆ ਜਾਂਦਾ ਕਿ ਆਈ ਐਮ ਬਿਜ਼ੀ ਜਾਂ ਆਪਣੀ ਫੈਮਿਲੀ ਦੇ ਨਾਲ ਜਦੋਂ ਟਾਈਮ
0: ਜਦੋਂ ਫੈਮਿਲੀ ਨਾਲ ਗਿਆ ਹੁੰਦਾ
9: ਉਦੋਂ ਵੀ
0: ਤੇ ਜਦੋਂ ਖੇਡਣ ਗਿਆ ਹੁੰਦਾ ਬੇਸਬਾਲ ਖੇਡਦਾ ਹੋਆ
9: ਜਾਂ
0: ਅਮਰੀਕਾ ਤੱਕ ਖੇਡਣ ਜਾਂਦਾ ਪੂਰੀ ਬੱਸ ਲੈ ਕੇ ਪੂਰੀ ਟੀਮ ਬਣਾ ਕੇ ਖੇਡਣ ਜਾਂਦੇ ਨੇ
9: ਜੀ
0: 800 acres ਜ਼ਮੀਨ ਦਾ ਮਾਲਕ ਆ
9: ਜੀ
0: ਖੇਤੀ ਕਰਦਾ ਕੰਟਰੈਕਟ ਬੇਸ ਦੇ ਉੱਤੇ ਕੈਚਅਪ ਦੀ ਕੰਪਨੀ ਵਾਸਤੇ ਤੇ ਉਹ ਬੰਦਾ ਪੈਸੇ ਧੇਲੇ ਦੇ ਵਿੱਚ ਵੀ ਮਿੰਟਾਂ 'ਚ ਬਹਿ ਕੇ ਕੈਲਕੂਲੇਸ਼ਨਸ ਕਰ ਲੈਂਦਾ ਕੈਲਕੂਲੇਸ਼ਨਸ ਕਰਕੇ ਕੰਮ ਖਤਮ ਕਰ ਦਿੰਦਾ ਬੋਝ ਨਹੀਂ ਪਾਉਂਦਾ ਬਟ ਉਹ ਜ਼ਿੰਦਗੀ ਜਿਉ ਰਹੇ ਨੇ ਅਸੀਂ ਕੀ ਕਰ ਰਹੇ ਹਾਂ ਸੋਚਣ ਵਾਲੀ ਗੱਲ ਆ ਉਹ ਖੇਤੀ 'ਚ ਚਲਿਆ ਗਿਆ ਹੁਣ ਖੇਤੀ ਕਰਨ ਲੱਗ ਗਿਆ ਮੈਨੂੰ ਕਹਿੰਦਾ ਜਦੋਂ ਮੈਂ ਟਰੈਕਟਰ 'ਤੇ ਹੁੰਦਾ ਮੈਂ ਹੁਣ ਫੋਨ ਚੱਕਣੇ ਬਿਲਕੁਲ ਬੰਦ ਕਰਤੇ ਨੇ ਅਤੇ ਉਹ ਜਿਹੜੇ ਟਾਈਮ 'ਤੇ ਸੰਤੋਸ਼ ਇੱਕ ਹੋਰ ਖਾਸੇ ਦੱਸੋ ਉਸ ਬੰਦੇ ਦੀ ਅਗਲੇ ਵੀਰਵਾਰ 1:30 ਵਜੇ ਆਪਾਂ ਗੱਲ ਕਰਾਂਗੇ 1:30 ਵਜੇ ਤੁਹਾਨੂੰ ਉਹਦੀ ਕਾਲ ਆਜੂਗੀ ਅਗਲੇ ਵੀਰਵਾਰ
9: ਬਿਲਕੁਲ
0: ਸੋ ਹੀ ਇਜ਼ ਲਾਈਕ ਦੈਟ ਇਸੇ ਤਰ੍ਹਾਂ ਮੈਂ ਤੁਹਾਨੂੰ ਕਹਿਣ ਲੱਗਿਆ ਕਿ ਆਪਣੀ ਲਾਈਫ ਨੂੰ ਤੁਸੀਂ ਲਾਈਫ ਸਟਾਈਲ ਨੂੰ ਕੁਛ ਵਧੀਆ ਬਣਾਓ ਬਿਹਤਰੀਨ ਬਣਾਓ ਅਸੀਂ ਇੱਕ ਐਡ ਸਟਾਰਟ ਕੀਤਾ ਸੀ ਗੱਲ ਤਾਂ ਐਡ ਤੋਂ ਸਟਾਰਟ ਹੋਈ ਸੀ
9: ਜੀ
0: ਤੇ ਮੈਂ ਕਿਹਾ ਜੋਤੀ ਹੋਲ ਤੇ ਮੈਨਾਂ ਜੋਤੀ ਜੀ
10: ਹਾਂਜੀ ਹਾਂਜੀ
0: ਕੈਸੇ ਹੈਂ ਜਿਤਨੀ ਵੀ ਮੈਂ ਕਹਾਣੀ ਸੁਣਾ ਰਹਾ ਹੂੰ ਆਪਕੇ ਕਾਰਨ ਸੁਣਾ ਰਹਾ ਹੂੰ ਮੇਰੇ ਘਰ ਮੇ ਇੱਕ ਸ਼ਖਸ ਹੈ ਜੋ ਆਪਨੇ ਉਸਕੋ ਬੇਚਾ ਹੈ ਨਾ ਸਾਰਾ ਦਿਨ ਉਸਕੇ ਆਸ ਪਾਸ ਹੋਤਾ ਹੈ
9: ਜੀ
0: ਮਾਈ ਵਾਈਫ ਵੋ
10: ਬੜੀਆ ਬੜੀਆ
0: ਵੋ ਆਪਨੇ ਜੋ ਫੂਲ ਦੀਏ ਥੇ ਹਮੇ ਫਰੰਟ ਪੇ ਉਨਸੇ ਲੇਕਰ ਆਪਨੇ ਜੋ ਸਬਜ਼ੀਆਂ ਦੀ ਥੀ ਜੋ ਹਮੇ ਬੇਲ ਦੀ ਥੀ ਵੋ ਸਾਰੇ ਕੇ ਆਸ ਪਾਸ ਹੋਤੀ ਹੈ ਹਰ ਟਾਈਮ ਔਰ ਮੇਰੀ ਫਸਟ ਰੂਟੀਨ ਜੋਤੀ ਪਤਾ ਕਿਆ ਹੈ 97% ਮੈਂ ਉੱਠ ਕੇ ਕਰਟਨ ਸਾਈਡ ਪੇ ਕਰਕੇ ਪਲਾਂਟਸ ਕੋ ਹਰ ਸਵੇਰ ਦੇਖਤਾ ਹੂੰ ਔਰ ਆਪਨੇ ਜੋ ਹਮੇ ਮੇਥੀ ਵੇਚੀ ਥੀ ਨਾ ਮੇਥੀ
10: ਹਾਂਜੀ
0: ਹਮਾਰੇ ਵਹਾਂ ਇੱਕ ਸ਼ਿਕਾਰੀ ਹੈ ਅਬ ਹਮਨੇ ਉਸਕੋ ਖੁਲਾ ਛੋੜ ਦਿਆ ਹੈ ਇੱਕ ਖਰਗੋਸ਼ ਹੈ ਵਾਹ ਬਾਕੀ ਕੁਛ ਨਹੀਂ ਖਾਤਾ ਵੋ ਆਪਕੀ ਮੇਥੀ ਕੋ ਟੁੱਟ ਕੇ ਪੜ ਜਾਤਾ ਹੈ ਹਮਾਰੇ ਆਧੀ ਮੇਥੇ ਵੋ ਖਾ ਗਿਆ ਆਧੇ ਮੈਂ ਖਾ ਗਿਆ ਪਰੌਂਠੋ ਮੈਂ ਡਾਲ ਡਾਲ ਕੇ ਹਾਂਜੀ ਮਿੱਸੀਆਂ ਰੋਟੀਆਂ 'ਚ ਪਾ ਪਾ ਕੇ ਅੱਧੇ ਮੇਥੇ ਮੈਂ ਖਾ ਲਏ ਧਰਤੀ ਨਾਲ ਜੁੜੋ ਧਰਤੀ ਨਾਲ ਪਿਆਰ ਕਰੋ ਧਰਤੀ ਮਾਂ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸ਼੍ਰੀ ਗੁਰੂ ਨਾਨਕ ਦੇਵ ਜੀ ਪਵਨ ਪਾਣੀ ਹਵਾ ਅਤੇ ਧਰਤੀ ਇਹ ਤਿੰਨੋਂ ਸਾਡੇ ਜਨਮਦਾਤਾ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਨਾਂ ਦੀ ਇੱਜ਼ਤ ਅਤੇ ਪਿਆਰ ਕਰੋ ਜੋਤੀ ਦਾ ਗ੍ਰੀਨ ਹਾਊਸ ਹੈ ਬਾਈ ਗੁਰਦੇਵ ਜੀ ਉਹਨਾਂ ਦੀ ਟੀਮ ਪੂਰੀ ਇਹਨਾਂ ਦੇ ਮੈਂਬਰਸ ਨੇ ਇਹ 8-9 ਬੰਦੇ ਇਸ ਗ੍ਰੀਨ ਹਾਊਸ ਨੂੰ ਰਨ ਕਰ ਰਹੇ ਆ
9: ਬਿਲਕੁਲ
0: 14 acres ਦੇ ਵਿੱਚ ਵੱਡਾ ਗ੍ਰੀਨ ਹਾਊਸ ਆ ਨੈਗਰਾ ਔਨ ਦਾ ਲੇਕ
9: ਬਿਲਕੁਲ
0: ਜਿਹੜੇ ਬੀ ਨੇ ਉਹਨਾਂ ਨੂੰ ਡਿਜ਼ਾਈਨ ਕਰਵਾਇਆ ਜਾਂਦਾ PAU ਚੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਤਾਂ ਜੋ ਸੰਤੋਸ਼ ਨੇ ਜਿਹੜੀਆਂ ਭਿੰਡੀਆਂ ਲਾਈਆਂ ਨੇ ਬੈਕਯਾਰਡ 'ਚ
9: ਬਿਲਕੁਲ
0: ਉਹਨਾਂ ਦਾ ਟੇਸਟ ਇੰਡੀਆ ਵਾਲਾ ਹੀ ਰਹੇ
9: ਬਿਲਕੁਲ
0: ਸੰਤੋਸ਼ ਤੁਸੀਂ ਲਗਾਏ ਬੂਟੇ
9: ਹਾਂਜੀ ਮੈਂ ਮਿਰਚਾਂ ਲਗਾਈਆਂ ਭਿੰਡੀਆਂ ਲਗਾਈਆਂ ਕਰੇਲੇ ਲਗਾਏ ਜੋਤੀ ਜੀ ਨੇ ਸਾਰਾ ਕੁਛ ਦੱਸਿਆ ਸੀਗਾ ਕਿ ਕਿਵੇਂ ਲਗਾਉਣਾ ਅਸੀਂ ਸਾਰਾ ਕੁਛ ਲਗਾਇਆ ਔਰ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਬਟ ਇਹਨਾਂ ਦੀ ਟੀਮ ਨੇ ਸਾਰਿਆਂ ਨੇ ਹੈਲਪ ਕੀਤੀ ਸੋ ਜਿਨ੍ਹਾਂ ਨੂੰ ਮੇਰੇ ਵਰਗਿਆਂ ਨੂੰ ਨੌਲੇਜ ਨਹੀਂ ਹੈਗੀ ਬਟ ਸ਼ੌਂਕ ਆ ਉਹ ਪਹੁੰਚੋ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ
0: ਸੋ ਜੋਤੀ ਆਪ ਕਿਤਨਾ ਬਿਜ਼ੀ ਰਹਤੇ ਲੋਕ ਕਿਤਨਾ ਤੰਗ ਕਰਤੇ ਆਪਕੋ
10: ਬਹੁਤ ਬਹੁਤ ਜ਼ਿਆਦਾ ਜਿਤਨੇ ਵੀ ਲੋਕ ਆਤੇ ਬਹੁਤ ਸਾਰੇ ਸਵਾਲ ਹੋਤੇ ਉਨਕੇ ਕਹਾ ਕਿਆ ਲਗਾਨਾ ਚਾਹੀਏ ਵੇਟ ਕਰਤੇ ਐਕਚੁਲੀ ਕਿ ਉਨਕੋ ਮੈਂ ਸਭ ਗਾਈਡੈਂਸ ਕਰੂੰ ਕੌਣ ਸੀ ਚੀਜ਼ ਕਹਾਂ ਲਗਾਨੀ ਹੈ ਕਿਆ ਲੈਣਾ ਹੈ ਅਬ ਫੂਲੋਂ ਕਾ ਸੀਜ਼ਨ ਆ ਰਹਾ ਹੈ ਵੈਜੀਟੇਬਲ ਸਭ ਨੇ ਲਗਾ ਦੀਏ ਥੋੜੇ ਲੋਕ ਅਭੀ ਵੀ ਆਤੇ ਕਿ ਚਲੋ ਅਬ ਔਰ ਵੀ ਵੈਜੀਟੇਬਲਸ ਚਾਹੀਏ तो फूल लगाने हैं या ट्रीज लगाने हैं, बहुत सारे
0: ज्योति ट्रीज के लिए कितनी अवेयरनेस आई सभी में ट्रीज के लिए?
10: बहुत कम है वैसे देखा जाए तो, समझ में नहीं आता है कि कितना दूर कहाँ कौन सी जगह पर लगाना चाहिए।
0: नहीं नहीं, लोग ट्रीज मांगते हैं आपके पास आके अब?
10: हाँ जी हाँ जी, फ्रूट ट्रीज मांगते हैं, मेपल ट्रीज या लाइक जो जो शैडो देने वाले ट्रीज मांगते हैं लोग, एंड फ्रूट्स फ्रूट
0: वाले भी मांगते हैं। सो मैं दसवां मेरे गवांड चना की लेडी है ज्योति जियो लेडी, तुसी पिकअप ते ड्रॉप कर दवो। आई प्रॉमिस यू, आपको कोई भी यूनिवर्सिटी में भी इतनी नॉलेज नहीं दे सकता जितनी वो दे सकती है। उसका हस्बैंड चला गया, उसको हम हेल्प करते हैं, कभी कोई दवाई लेके आनी होती है, गोरी है ठीक है, यूरोपियन है एक्चुअली, दवाई लेके आनी है, अगर वो बीमार भी थोड़ी बहुत हो जाए ना, फटाफट हमारी बैल बजा देती है, हम समझ जाते हैं कोई इमरजेंसी होगी, जब भी घबरा जाती है हमारे घर पे आ जाती है ठीक है। वो बहुत प्यार करती है हमारा, उसने चमेली के फूल दिए, जो चमेली के नहीं
9: खुशबू
0: वाले,
10: हाँ जी,
0: मेरे को वो तोड़ के दिए, बोली कि ये घर के बाहर जो मेरा एक पोर्च बनाया हुआ बैठने के लिए ना, शीशा लगा के ना, अच्छा। एक रूम की तरह पोर्च बनाया घर के एंटर होने से पहले, तो वहां पे रख देना, मैंने रखे, इतनी खुशबू आई उसकी, दो डालियां तोड़ के दी थी। सो धरती नू प्यार करो, नंगे पैर जाओ, नंगे पैर जाके घा दे उत्ते तुरो, नंगे पैरी जाके आप बूटियां दे बिच जाओ, इन्हां नू गुड्डो बूटियां नू, अपने फुलां नू प्यार करो, जाके बाहर देखो थोड़े फुलां नू, और ये थैरेपी आ, ये नैचुरल थैरेपी च आंदा कि तुसी धरती ते उदे पौधे ते उदे विच उगण वाली चीजां नाल गलबात करदे हो। ज्योति कौन कौन से हमारे पास सब्जियां, सब्जियां में हम लोग बोल दे दोनों,
10: हां जी सब्जियां,
0: ओके, टिंडे हैगे ने, करेले हैगे ने, घीए हैगे ने, पहला बेलां बोल देंदे आ, बेलां,
10: हां जी खत्म हो चुकी है, बहुत लोगों ने भर भर के लेके गए है।
0: अब क्या है आपके पास?
10: सारी अभी भी वेजिटेबल्स है, चिली है, बैंगन है, क्यूकुम्बर्स है, और बेल पेपर में लाइक ऑरेंज बेल पेपर अवेलेबल है अभी भी, अगर कोई लेना चाहता है तो।
0: मेरे को ना एक दिन बफलो से फोन आया, आपके पास एक बंदा आया था बफलो से?
10: हाँ जी,
0: वो बंदा 716 नंबर से मेरे को फोन आया, वो बोले कि जी हमें वो दे दीजिए, उनका एड्रेस दे दीजिए। मैं कह, मेरे पास नेग्रा उन्ना लेक का तो है नहीं, जहां आपका बड़ा ग्रीन हाउस है वो मेरे को पता भी नहीं ओपन टू पब्लिक है कि नहीं है। तो मैंने बोला कि वो आपसे दूर आप नहीं जाएंगे? कह रहा ना ना ना ना भाई साहब, मैं तो यहाँ आ गया हूँ, मैं तो 401 में आउटलेट पे खड़ा हूँ, मेरे को समझ नहीं आ रहा किस तरफ जाना है, कहाँ पे ग्रीन हाउस है। बफलो से बंदा आपके पास आया, और आपको हैरानी होगी कि आपको लोग कितनी दूर दूर तक सुनते हैं, खरीदना नहीं खरीदना, आना नहीं आना बात की बात है,
9: जानते
0: पर है। जानते हैं, और असि आने वाले टाइम दे विच सारी पब्लिक नु, सुल्तान जी भी मैंने सुनते पे ने, अपने अपने छाबड़ा साहब भी, जनक छाबड़ा भी सुनते पे ने, राइट नो होल्डते ने, मैं ये दसन लग्या कि तुसी आने वाले टाइम च ग्रीन हाउस खेती दे नाल जुड़ोगे। मैं एक कहानी क्यों सुनाई जो लंदन के बंदे की, उसने सारे डेयरी क्वींस बेच दिए
9: जी
0: ज्योति, उसने बाकी अपने रनिंग बिजनेस बेच के खेती शुरू कर दी, 800 एकड़ की खेती करता है।
10: वाओ,
0: आप हिसाब लगा लो कितना पैसा बनाता है, कितनी पीसफुल लाइफ जीता है। साल में वो बोलता है कि मैं 4 महीने काम करता हूं बस
9: जी,
0: साल में 4 महीने काम करता, बाकी तो खेलता ही रहता है, हमसे बड़ा है एज में।
10: इतना सुकून नहीं है लाइक जितना तुम पेड़ों पौधों में टाइम बिताते हो, उसकी इसकी जैसी फीलिंग्स को कोई भी रिप्लेस नहीं कर सकता।
0: ओके, अच्छा सब तो वड्डी गल लोगों ने पता लग गया, पहला ग्रीन हाउस तो हर शहर च बने ने, लोग उत्थे चले जांदे, टॉम पानी दे रहंदा, हाँ जी
9: या।
0: ते जड़ी कैटरीना हुंदी आ, वो बिजी हुंदी आ काउंटर दे उत्ते, असी चक के लिया के उत्थे बस प्राइस चेक कर करके रखी है।
9: बिल्कुल,
0: ज्योति कोल जाण दा फायदा ये है, ये थोनू दसूगी केड़ा फुलां दा बूटा लगाउणा, सबसे ज्यादा फूल कौन से बिकते आपके?
10: अभी जो जिनकी खुशबू है वो ज्यादा बिकते हैं, रोजेस बिकते हैं, हमारे पास इतनी अच्छी बेल आई हुई है अलग अलग टाइप की जिसकी इतनी खुशबू है, आप उसको अगर आपके पैटियो के पास लगा दो तो जहाँ बैठो वहाँ खुशबू आएगी, ऐसी खुशबू के भी हमारे पास बेल्स आए हुए हैं, उनको
0: आज मौसम बहुत खूबसूरत है, सारे लोग पहुंचो ग्रीन वैली गार्डन सेंटर, ऐसी एड नहीं चलाते, ऐसी अवेयरनेस कैंपस चला रहे हैं,
9: बिल्कुल
0: कैंपेन चला रहे हैं, सॉरी अवेयरनेस कैंपेन दे विच तुसी सारे पहुंचो ग्रीन वैली गार्डन सेंटर 647-222-5601। मैनू भी बहुत शौक है, तुहानू भी शौक है, धरती नाल जुड़ो, नंगे पैर घरां दे अंदर घूमदे हो, थले कैमिकल लगे ने फ्लोरस उत्ते टाइलों के उत्ते, वो कैमिकल्स बॉडी ते असर कर रहे ने, ਖਾਣੇ ਦੇ ਵਿੱਚ ਕੈਮੀਕਲ ਨੇ, ਫਿਰ ਉਹ ਬੋਡੀ 'ਤੇ ਅਸਰ ਕਰ ਰਿਹਾ। ਬੋਡੀ ਵਿਚਾਰੀ ਕੀ ਕਰੂਗੀ, 70 ਸਾਲ ਦੀ ਤਾਂ ਏਜ ਰਹਿ ਗਈ ਬੰਦੇ ਦੀ, 120 ਸਾਲ ਤੋਂ 70 ਸਾਲ 'ਤੇ ਆ ਗਿਆ ਮੁੜ ਕੇ। ਤੀਸਰੀ ਪ੍ਰੋਬਲਮ ਆ, ਮੇਰਾ ਇੱਕ ਦੋਸਤ ਆ ਉਹ ਕਹਿੰਦਾ ਹੁੰਦਾ ਮੇਰੇ ਦਾਦਾ ਜੀ 125 ਸਾਲ ਜਿਉਏ। ਪੁੱਛੋ ਕਿਉਂ ਜਿਉਏ, ਜੋਤੀ ਪੁੱਛੋ ਕਿਉਂ ਜੀ ਜੀਤੇ ਰਹੇ 125 ਸਾਲ ਤੱਕ?
10: ਕਿਉਂ ਜੀ?
0: ਕਿਉਂਕਿ ਉਹ ਆਪਣੇ ਕੰਮ ਤੱਕ ਮਤਲਬ ਰੱਖਦੇ ਥੇ ਬਸ। ਉਹ ਕਿਸੇ ਕੇ ਕੰਮ ਮੈਂ ਦਖਲ ਨਹੀਂ ਦਿੰਦੇ ਥੇ। ਸੋ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਤੇ ਪਹੁੰਚਣਾ, ਦੂਰੋਂ ਦੂਰੋਂ ਆ ਰਹੇ ਹੋ ਲੋਕ, ਵਰਥ ਹੈ, ਵਰਥ ਹੈ, ਵਰਥ ਹੈ, ਹੁਣ ਵੀ ਆਓ। ਤੁਸੀਂ ਫੋਟੋਜ਼ ਲੈ ਕੇ ਆਉਣੀਆਂ ਬੈਕਯਾਰਡ ਅਤੇ ਫਰੰਟਯਾਰਡ ਦੀਆਂ, ਜੋਤੀ ਕਿਹੜੇ ਫੁੱਲ ਕਿਹੜੀ ਸਬਜ਼ੀ ਕਿੱਥੇ ਕਿਵੇਂ ਕਿਵੇਂ ਲਾਉਣੀ ਹੈ, ਕਿੰਨਾ ਪਾਣੀ ਦੇਣਾ, ਕਿੰਨੇ ਰਿਓ ਦੇ ਬੈਗ ਚੱਕਣੇ ਦੇ ਨਾਲ, ਰਿਓ ਵੀ ਪਿਆ ਉੱਥੇ, ਬੂਟੇ ਵੀ ਪਏ ਨੇ, ਗਮਲੇ ਵੀ ਪਏ ਨੇ, ਸਭ ਕੁਛ ਪਿਆ। 1.5 ਏਕੜ ਦਾ ਗ੍ਰੀਨ ਹਾਊਸ, ਕਹਿੰਦੇ ਕੈਨੇਡਾ 'ਚ ਫੁੱਲਾਂ 'ਚ ਖੁਸ਼ਬੂ ਨਹੀਂ। ਤੁਸੀਂ ਜੋਤੀ ਉਹਨਾਂ ਦੇ ਗ੍ਰੀਨ ਹਾਊਸ 'ਤੇ ਜਾਓ, ਗੁਲਾਬ ਖੁਸ਼ਬੂਆਂ ਛੱਡਦੇ ਪਏ ਨੇ
9: ਜੀ,
0: ਇੰਡੀਆ ਵਾਲੇ ਗੁਲਾਬ। ਅਤੇ ਕਾਲ ਕਰਨ ਲਈ ਨੰਬਰ ਹੈ 647-222-5506, 647-222-5601, ਗ੍ਰੀਨ ਵੈਲੀ ਗਾਰਡਨ ਸੈਂਟਰ। ਅਸੀਂ ਅੱਗੇ ਚੱਲ ਕੇ ਗ੍ਰੀਨ ਹਾਊਸਿਸ ਦਾ ਕੰਮ ਵੀ ਇਹਨਾਂ ਦਾ ਲੈ ਕੇ ਆਵਾਂਗੇ, ਤੁਹਾਨੂੰ ਜੋੜਾਂਗੇ ਇਹਨਾਂ ਦੇ ਨਾਲ, ਤਾਂ ਜੋ ਤੁਸੀਂ ਖੇਤੀ ਦੇ ਵਿੱਚ ਆਪਣੀਆਂ ਜ਼ਮੀਨਾਂ ਨੂੰ ਵਰਤ ਸਕੋ। 647-222-5601 ਫੁੱਲਾਂ ਵਾਸਤੇ, ਸਬਜ਼ੀਆਂ ਵਾਸਤੇ ਬਹੁਤ ਅੱਛਾ ਟਾਈਮ ਹੈ, ਲਗਾਓ ਅਗਲੇ 2.5-3 ਮਹੀਨੇ ਦੱਬ ਕੇ ਖਾਓ। ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਜੋਤੀ ਅਤੇ ਇਹਨਾਂ ਦੀ ਟੀਮ ਨੂੰ ਮਿਲੋ, ਪੁੱਛੋ, ਗੱਲਬਾਤ ਕਰੋ, ਫੋਟੋਜ਼ ਲੈ ਕੇ ਜਾਓ। ਇਹ ਤੁਹਾਨੂੰ ਡਿਜ਼ਾਈਨ ਬਣਾ ਦੇਣਗੇ ਕਿ ਇੱਦਾਂ ਦਾ ਭਰ ਦਿਓ। ਮੇਰੇ ਘਰ ਦੇ ਬਾਹਰ ਵਾਲਾ ਰਾਊਂਡ ਅਬਾਊਟ ਆ
9: ਜੀ,
0: ਮੈਨੂੰ ਨਿਕਲ ਲੱਗੇ ਸਭ ਤੋਂ ਸੋਹਣਾ ਪਾਰਟ ਉਹ ਲੱਗਦਾ ਹੁੰਦਾ, ਮੈਂ ਗੱਡੀ 'ਚ ਬੈਠ ਕੇ ਆਪਣੇ ਫੁੱਲ ਦੇਖ ਕੇ ਨਿਕਲਦਾ ਕਿੰਨੇ ਹੋ ਗਏ ਕਿੰਨੇ ਨਹੀਂ ਹੋ ਗਏ। ਉਹ ਫੁੱਲ ਦੇਣਗੇ ਤੁਹਾਨੂੰ ਜਿਹੜੇ ਬਾਰ ਬਾਰ ਆਪਣੇ ਆਪ ਨਿਕਲ ਕੇ, ਕਿਆ ਬੋਲਤੇ, ਪਰੇਨੀਅਲਸ ਬੋਲਤੇ ਇਸ ਕੋ,
10: ਪਰੇਨੀਅਲਸ।
0: ਹਾਂ, ਸੋ
9: ਪਰੇਨੀਅਲਸ,
0: ਹਾਂਜੀ ਹਾਂਜੀ, ਪਰੇਨੀਅਲ ਫੁੱਲ ਕੌਣ, ਫੁੱਲ ਕੌਣ ਸੇ ਹੋਤੇ ਜੋਤੀ, ਬਤਾ ਦੀਜੀਏ ਇੱਕ ਵਾਰ।
10: ਹਮਾਰੇ ਪਾਸ ਲਾਵੈਂਡਰ ਹੈ, ਕੋਰਨ ਫਲਾਵਰ ਹੈ, ਹਾਈਡ੍ਰੇਂਜੀਆ ਹੈ, ਔਰ ਅਲਗ ਟਾਈਪ ਕੇ ਡੇਜ਼ੀਸ ਕੇ ਟਾਈਪਸ ਵੀ ਹੈ।
0: ਅੱਛਾ, ਨਹੀਂ ਇਹ ਹੋਤੇ ਕਿਆ ਹੈ?
10: ਅੱਛਾ, ਪਰੇਨੀਅਲ ਫਲਾਵਰ ਜੋ ਹੈ ਵੋ ਹਰ ਸਾਲ ਆਤੇ ਹੈ, ਆਪਣੇ ਆਪ ਆਨੇ ਵਾਲੇ ਫਲਾਵਰ, ਹਰ ਸੀਜ਼ਨ ਕੋ ਝੇਲ ਸਕਤੇ ਬੇਸਿਕਲੀ। ਤੋ ਡੈਫੀਨੇਟਲੀ ਮੈਂ ਤੋ ਸਭ ਕੋ ਰਿਕਮੈਂਡ ਕਰਤੀ ਹੂੰ, ਇੱਕ ਬਾਰ ਸਾਰਾ ਗਾਰਡਨ ਸੈੱਟ ਕਰ ਦੋ ਤੋ ਆਪਕੋ ਖੁਸ਼ੀਆਂ ਹੀ ਖੁਸ਼ੀਆਂ ਮਿਲੇਗੀ।
0: ਜਨਕ ਭਾਜੀ ਆਏਗੇ ਔਰ ਸੁਲਤਾਨ ਜੀ ਆਏਗੇ, ਇਨਕੋ ਸਪੈਸ਼ਲ ਡਿਸਕਾਊਂਟ ਦੇਣਾ ਆਪਣੇ, ਠੀਕ ਹੈ?
10: ਹਾਂਜੀ ਪੱਕਾ,
0: ਠੀਕ ਹੈ, ਥੈਂਕ ਯੂ ਸੋ ਮਚ। ਔਰ ਆਪਣਾ ਨੰਬਰ ਦੇਣੇ ਲਗਾਉਂ ਫਿਰ ਇੱਕ ਵਾਰ, 647-222-5601। ਪਹੁੰਚਣਾ ਕਿੱਥੇ ਹੈ, 11-665 ਮਕਵੀਨ ਡਰਾਈਵ ਦੇ ਉੱਤੇ, ਮਕਵੀਨ ਐਂਡ ਜੋ ਮੇਫੀਲਡ ਦਾ ਇੰਟਰਸੈਕਸ਼ਨ ਆ ਉੱਥੇ, ANW ਵਾਲਾ ਪਲਾਜ਼ਾ, ਉਹਦੇ ਪਲਾਜ਼ੇ ਦੇ ਅੰਦਰਲੇ ਪਾਸੇ ਜਾਓਗੇ, ਉੱਥੇ ਗ੍ਰੀਨ ਵੈਲੀ ਗਰੋਸਰੀ ਸਟੋਰ ਉਹਦੇ ਪੂਰੇ ਗਾਰਡਨ ਸੈਂਟਰ ਹੈ
9: ਜੀ।
0: ਸੈਕਿੰਡ ਗਾਰਡਨ ਸੈਂਟਰ ਜਿਹੜਾ ਇਹਨਾਂ ਦਾ ਹੈਗਾ ਉਹ ਪੂਰਾ ਪ੍ਰੋਪਰ 1.5 ਏਕੜ ਦੇ ਵਿੱਚ, 1.5 ਕਿੱਲੇ 'ਚ ਬਣਿਆ ਹੋਇਆ, ਜਿਹਦੇ ਵਿੱਚ ਤੁਸੀਂ ਅੰਦਰ ਜਾਓਗੇ ਗਲਾਸ ਹਾਊਸ ਦੇ, ਖੁਸ਼ਬੂਆਂ ਹੀ ਖੁਸ਼ਬੂਆਂ ਆਉਣਗੀਆਂ ਤੁਹਾਨੂੰ, ਤਰ੍ਹਾਂ ਤਰ੍ਹਾਂ ਦੇ ਫੁੱਲ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਰਿਓ ਦੇ ਢੇਰ, ਬਜਰੀ, ਜੋ ਲੈਣਾ ਲਓ। ਪੰਜਾਬੀਆਂ ਦਾ ਸਭ ਤੋਂ ਵੱਡਾ ਗ੍ਰੀਨ ਵੈਲੀ ਗਾਰਡਨ ਸੈਂਟਰ ਇਹ ਹੈ। ਜਦੋਂ ਤੁਸੀਂ ਐਮਾਜ਼ੋਨ ਦੀ ਬਿਲਡਿੰਗ ਹੈਰੀਟੇਜ ਰੋਡ ਦੇ ਉੱਤੇ ਜਾਂਦੇ ਹੋ, ਐਮਾਜ਼ੋਨ ਦੀ ਬਿਲਡਿੰਗ ਨੂੰ ਟੱਪ ਜਾਂਦੇ ਹੋ, ਸਟੀਲ ਤੋਂ ਕੁਈਨ ਵੱਲ ਨੂੰ ਜਾਂਦਿਆਂ ਨੂੰ, ਕੁਈਨ ਕੂਣੀ ਮੋੜ ਬਣ ਜਾਂਦੀ ਆ ਮਿਸਾਗਾ ਰੋਡ 'ਤੇ, ਕੂਣੀ ਮੋੜ ਬਣ ਕੇ ਕੁਈਨ ਤੋਂ ਇਹਦਾ ਨਾਂ ਬਦਲ ਕੇ ਐਂਬਲਟਨ ਬਣ ਜਾਂਦਾ, ਐਂਬਲਟਨ EMBELETON ਰੋਡ। ਇੱਥੇ ਪਹੁੰਚਣਾ, ਗ੍ਰੀਨ ਵੈਲੀ ਗਾਰਡਨ ਸੈਂਟਰ ਪਾਲਣਾ, 647-222-5601। ਅੱਜ ਪਹੁੰਚੋ, ਹੁਮ ਹਮਾ ਕੇ ਪਹੁੰਚੋ ਸਾਰੇ, ਜਾਓ ਔਰ ਲਗਾਓ ਫੁੱਲ ਬੂਟੇ। ਅਤੇ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਮੈਂ ਸੁਲਤਾਨ ਜੀ ਨੂੰ ਇੱਕ ਵਾਰ ਏਅਰ 'ਤੇ ਲੈਣ ਲੱਗਿਆ, ਉਹ ਤੋਂ ਬਾਅਦ ਜਨਕ ਛਾਬੜਾ ਜੀ ਮੇਰੇ ਨਾਲ ਹੋਰ ਤੇ। ਸੁਲਤਾਨ ਜੀ ਤੁਸੀਂ ਔਨ ਏਅਰ।
11: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ, ਕਿਉਂਕਿ ਸਭ ਜਾਣਦੇ ਜੀ ਕਿ ਇਸ ਵਾਰੀ ਕੈਨੇਡਾ ਡੇ ਮਿਡਲ ਆਫ ਦਾ ਵੀਕ ਆਇਆ, ਇਸ ਕਰਕੇ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ, ਜਿਹੜਾ ਕਿ ਅੱਜ 4 ਹੋ ਗਈ ਹੈ, ਸੋ ਇਸ ਵੀਕਐਂਡ ਦੇ ਉੱਪਰ ਕੈਨੇਡਾ ਡੇ ਸੇਲ ਜਿਹੜੀ ਹੈ ਉਹ ਤੁਹਾਨੂੰ ਮਿਲੇਗੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਖਾਸ ਤੌਰ ਤੇ ਜਿਹੜੇ ਕਸਟਮਰ ਬਿਗ ਸਕਰੀਨ ਟੀਵੀ ਲੈਣਾ ਚਾਹੁੰਦੇ, ਸੋਨੀ ਬ੍ਰੇਵੀਆ 3 ਜਿਹੜਾ ਇਹ ਅਪਡੇਟਡ ਟੈਕਨੋਲੋਜੀ ਦੇ ਨਾਲ ਹੈ, 85 ਇੰਚ ਦਾ ਸੋਨੀ ਬ੍ਰੇਵੀਆ 3 $2300 ਵਾਲਾ, $1599 ਕੈਨੇਡਾ ਡੇ ਸੇਲ ਤੇ ਹੈ। ਸਿਰਫ 3 TV ਸਟਾਕ 'ਚ ਰਹਿ ਗਿਆ ਜੀ, ਅੱਜ ਜਾਂ ਕੱਲ੍ਹ 'ਚ ਦੋ ਦਿਨਾਂ 'ਚ ਅਗਰ 3 TV ਇਹ ਵਿਕ ਗਏ ਤਾਂ ਦੁਬਾਰਾ ਇਹ $2000 ਤੋਂ ਘੱਟ ਨਹੀਂ ਮਿਲਣਾ। ਸੋ 1599 'ਚ ਸੋਨੀ ਬ੍ਰੇਵੀਆ 3 85 ਇੰਚ ਤੁਸੀਂ ਲੈ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ। ਪੇਮੈਂਟ ਵੀ 6 ਮਹੀਨੇ 'ਚ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ। 55 ਇੰਚ ਲੈਣਾ 399 ਦਾ ਮਿਲ ਜਾਏਗਾ। 65 ਇੰਚ ਚਾਹੀਦਾ $1000 ਵਾਲਾ, ਕੈਨੇਡਾ ਡੇ ਸੇਲ ਤੇ 699 ਦਾ ਮਿਲੇਗਾ। 75 ਇੰਚ ਟੀਵੀ ਦੇਖ ਰਹੇ ਹੋ $1200 ਵਾਲਾ, 899 ਦਾ ਮਿਲੇਗਾ। ਸੋ ਕੈਨੇਡਾ ਡੇ ਸੇਲ ਦਾ ਲਾਸਟ 2 ਦਿਨ ਰਹਿ ਗਏ, ਅੱਜ ਔਰ ਕੱਲ ਦੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬੋਵੇ ਡਰਾਈਵ ਵੈਸਟ ਤੇ ਹੈ ਜੀ, 905-450-2828 ਨੰਬਰ ਹੈ। ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ ਚਾਹੁੰਦੇ, 40% ਦਾ ਡਿਸਕਾਊਂਟ ਕੈਨੇਡਾ ਡੇ ਤੇ ਮਿਲ ਰਿਹਾ ਉਹਨਾਂ ਨੂੰ। ਫਰਿੱਜ ਸਟੋਵ ਡਿਸ਼ਵਾਸ਼ਰ $5000 ਵਾਲਾ 3-piece ਕਿਚਨ ਬੰਡਲ 29.99 ਚ ਮਿਲੇਗਾ, ਤੇ 29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ 10.99 ਦਾ ਪੇਅਰ ਦਿੱਤਾ ਜਾ ਰਿਹਾ। ਈਵਨ ਕੱਲਾ ਕੱਲਾ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਤੇ 599 ਦਾ ਵਾਸ਼ਰ ਮਿਲ ਜਾਏਗਾ। ਸਿੰਗਲ ਪੀਸ ਡਰਾਇਰ ਚਾਹੀਦਾ, 499 ਦਾ ਡਰਾਇਰ ਮਿਲ ਜਾਏਗਾ। ਕੱਲਾ ਫਰਿੱਜ ਲੈਣਾ ਜੀ, ਸਾਡੇ ਕੋਲ ਸਿਰਫ 5 ਫਰਿੱਜ ਇਨ ਸਟਾਕ ਹੈ। 5 ਫਰਿੱਜ ਜਿਹੜਾ ਕਿ ਬੇਸਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਜਾਂ ਗਰਾਹ ਚ ਐਜ ਸੈਕਿੰਡ ਫਰਿੱਜ ਲੈਣਾ ਚਾਹੁੰਦੇ ਹੋ, ਤੇ ਤੁਹਾਨੂੰ ਅੱਜ ਅਸੀਂ ਇਹ $1400 ਵਾਲਾ ਫਰਿੱਜ 699 ਦਾ, 5 ਲੱਕੀ ਕਸਟਮਰ ਕੈਨ ਗੈਟ ਇਟ। 5 ਫਰਿੱਜ ਇਨ ਸਟਾਕ ਹੈ, ਇਸ ਤੋਂ ਬਾਅਦ ਦੁਬਾਰਾ ਇਹ $1000 ਤੋਂ ਘੱਟ ਨਹੀਂ ਮਿਲਣਾ। ਅੱਜ 699 ਦਾ ਮਿਲ ਰਿਹਾ ਕੈਨੇਡਾ ਡੇ ਸਪੈਸ਼ਲ ਸੇਲ ਤੇ, ਫ੍ਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਜੀ। ਤੇ ਜਿੱਥੇ ਤੁਸੀਂ ਸਿੰਗਲ ਸਿੰਗਲ ਪੀਸ ਤੇ ਫਾਇਦਾ ਚੁੱਕਣਾ, ਉੱਥੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਮਿਸ ਨਾ ਕਰਨਾ, ਕਿਉਂਕਿ ਪਲੈਟੀਨਮ ਕਲਰ ਚ ਤੁਹਾਨੂੰ ਸਟੈਕੇਬਲ ਵਾਸ਼ਰ ਐਂਡ ਡਰਾਇਰ $2200-2300 ਵਾਲਾ 1499 ਦਾ ਦਿੱਤਾ ਜਾ ਰਿਹਾ, ਫ੍ਰੀ ਹੋਮ ਡਿਲੀਵਰੀ ਦੇ ਨਾਲ। 905-450-2828 ਨੰਬਰ ਹੈ ਜੀ, ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜ਼ਰੂਰ ਵਿਜ਼ਿਟ ਕਰਨਾ। 905-450-2828 ਨੰਬਰ ਹੈ, 905-450-2828 ਜੀ।
0: ਬਹੁਤ ਸ਼ੁਕਰੀਆ। ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿੱਥੇ ਕਮਿਊਨਿਟੀ ਦੇ ਵਿੱਚ ਇੱਕ ਬ੍ਰਾਂਡ ਦੀ ਤਰ੍ਹਾਂ ਹੈਗਾ ਅਪਲਾਈਸਿਸ 'ਚ, ਉੱਥੇ ਸਪੈਕਸ ਐਕਸਪ੍ਰੈਸ ਕਹਿੰਦੇ ਕਿ ਅੱਖਾਂ ਗਈਆਂ ਅਤੇ ਜਹਾਨ ਗਿਆ। ਅੱਖਾਂ ਜਿਹੜੀਆਂ ਅੱਜ ਆਮ ਨਹੀਂ ਰਹਿ ਗਈਆਂ, ਅੱਖਾਂ 'ਤੇ ਬਹੁਤ ਪ੍ਰੈਸ਼ਰ ਹੈ, ਅੱਗੇ ਨਾਲੋਂ ਵੱਧ ਬੋਝ ਹੈ, ਦਿਮਾਗ 'ਤੇ ਵੀ ਹੈਗਾ ਅਤੇ ਅੱਖਾਂ 'ਤੇ ਵੀ ਹੈਗਾ। ਅੱਖਾਂ ਨੇ ਵਿਚਾਰੀਆਂ ਨੇ ਟਿਕਟੋਕ ਵੀ ਦੇਖਣਾ ਹੁੰਦਾ, ਅੱਖਾਂ ਵਿਚਾਰੀਆਂ ਰਾਤ ਨੂੰ 2 ਵਜੇ ਤੱਕ ਇੰਸਟਾਗ੍ਰਾਮ ਦੇ ਅਪਗ੍ਰੇਡ ਵੀ ਦੇਖਦੀਆਂ ਨੇ ਕੀ ਹੋਇਆ, ਅਤੇ ਅੱਖਾਂ ਨੇ ਹੀ ਦੱਸਣਾ ਹੁੰਦਾ ਵੀ ਕੀ ਕੁਛ ਹੋ ਰਿਹਾ ਦੁਨੀਆ 'ਚ, ਟਰੰਪ ਕੀ ਕਰ ਰਿਹਾ, ਫਲਾਣਾ ਕੀ ਕਰ ਰਿਹਾ। ਇਹਨਾਂ ਦੀ ਸੰਭਾਲ ਬਸ ਇੱਕੋ ਜਾਣਾ ਕਰਦਾ, ਸਪੈਕਸ ਐਕਸਪ੍ਰੈਕਸ, ਜਿੱਥੇ ਡਾਕਟਰਸ ਟੌਪ ਦੇ ਨੇ ਅਤੇ ਮਸ਼ੀਨਰੀ ਇਕਿਉਪਮੈਂਟ ਟੌਪ ਦਾ ਹੈਗਾ। ਚਿੱਟੇ ਮੋਤੀਏ ਕਾਲੀ ਮੋਤੀਏ ਤੋਂ ਪਹਿਲਾਂ ਤੁਸੀਂ ਆਪਣੀਆਂ ਅੱਖਾਂ ਚੈੱਕ ਕਰਾਉਂਦੇ ਰਹੋ, ਇਹਦੇ 'ਚ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ ਬਹੁਤ ਤੇਜ਼, ਅਤੇ ਸਪੈਕਸ ਐਕਸਪ੍ਰੈਸ ਜੀ ਤੁਸੀਂ ਆਉਣਾ ਹੀ ਰਹੋ ਪਲੀਜ਼।
12: ਬਹੁਤ ਬਹੁਤ ਬਹੁਤ ਧੰਨਵਾਦ ਅਮਨ ਜੀ, ਸਾਰੇ ਸਰੋਤਿਆਂ ਨੂੰ ਅਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਿਆ ਜਾਵਾਂਗੇ ਬੱਚਿਆਂ ਬਾਰੇ। ਅਮਨ ਜੀ, ਬਹੁਤ ਸਾਰੇ ਸਾਡੇ ਕੋਲ ਕੰਪਲੇਂਟਸ ਆਉਂਦੀਆਂ ਪੇਰੈਂਟਸ ਦੀਆਂ ਕਿ ਬੱਚੇ ਉਹਨਾਂ ਦੇ ਸਾਰਾ ਦਿਨ ਸੈੱਲ ਫੋਨ 'ਤੇ ਰਹਿੰਦੇ ਨੇ ਜਾਂ ਕੰਪਿਊਟਰ 'ਤੇ, ਲੈਪਟਾਪ ਦੇ ਉੱਤੇ, ਅਤੇ ਇੱਕ ਉਹਨਾਂ ਦਾ ਨੰਬਰ ਜਿਹੜਾ ਬਹੁਤ ਜਲਦੀ ਜਲਦੀ ਵੱਧਦਾ, ਅਤੇ ਹਰ ਪੇਰੈਂਟ ਇਹੀ ਹੁੰਦਾ ਵੀ ਕੋਈ ਤਰੀਕਾ ਹੈਗਾ ਜੀ ਬੱਚਿਆਂ ਦਾ ਨੰਬਰ ਰੁਕ ਜਾਵੇ, ਇਹ ਵਧੇ ਨਾ। ਅਤੇ ਸਾਡੇ ਕੋਲ ਜੀ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਨੇ। ਸੋ ਇਹਦੇ 'ਚ ਕੀ ਕਰਦੇ ਆ, ਜਦੋਂ ਬੱਚੇ ਐਗਜ਼ਾਮ ਕਰਾ ਲਈ ਆਉਂਦੇ ਨੇ, ਪਹਿਲੇ ਤਾਂ ਦੱਸਦਾ ਵੀ 20 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਐਗਜ਼ਾਮ ਸਾਲ 'ਚ ਇੱਕ ਵਾਰੀ ਹੈਲਥ ਕਾਰਡ ਦੇ ਉੱਤੇ ਕਵਰ ਹੁੰਦਾ, ਸੋ ਤੁਹਾਨੂੰ ਪੇ ਨਹੀਂ ਕਰਨਾ ਪੈਂਦਾ। ਸੋ ਜ਼ਰੂਰ ਆਪਣੇ ਬੱਚਿਆਂ ਨੂੰ ਹਰ ਸਾਲ ਲੈ ਕੇ ਆਇਆ ਕਰੋ ਐਗਜ਼ਾਮ ਕਰਾਉਣ ਦੇ ਲਈ, ਤਾਂ ਕਿ ਤੁਹਾਨੂੰ ਪਤਾ ਚੱਲਦਾ ਰਹੇ ਕਿ ਬੱਚਿਆਂ ਦੇ ਅੱਖ 'ਚ ਕੋਈ ਪ੍ਰੋਬਲਮ ਚੱਲ ਤੇ ਨਹੀਂ ਰਹੀ, ਕਿਉਂਕਿ ਬੱਚਿਆਂ ਨੂੰ ਨਹੀਂ ਹੁੰਦਾ ਪਤਾ ਕਿ ਦੁਨੀਆ ਕਿੱਦਾਂ ਨਜ਼ਰ ਆਉਂਦੀ ਹੈ। ਜਦੋਂ ਪਹਿਲੀ ਵਾਰੀ ਐਗਜ਼ਾਮ ਕਰਾਉਂਦੇ ਆ, ਫਿਰ ਕਹਿੰਦੇ ਜੀ ਬੱਚੇ ਦਾ ਨੰਬਰ 4 ਹੈ, ਤੇ ਜੀ ਬੱਚੇ ਨੇ ਦੱਸਿਆ ਨਹੀਂ। ਹੁਣ ਬੱਚੇ ਨੂੰ ਨਹੀਂ ਪਤਾ ਵੀ ਦੁਨੀਆ ਇਸ ਤੋਂ ਵੱਧ ਵੀ ਸਾਫ਼ ਨਜ਼ਰ ਆਉਂਦੀ ਹੈ, ਜੇ ਆਪਾਂ ਉਹਨੂੰ ਡਾਕਟਰ ਕੋਲ ਲੈ ਕੇ ਆਵਾਂਗੇ, ਡਾਕਟਰ ਚੈੱਕ ਕਰੇਗਾ, ਐਗਜ਼ਾਮਿਨ ਕਰੇਗਾ, ਫਿਰ ਹੀ ਪਤਾ ਚੱਲਦਾ ਹੈ। ਸੋ ਬੱਚਿਆਂ ਵਾਸਤੇ ਜਿਹੜਾ ਸਪੈਸ਼ਲ ਹੈ, ਸਾਡੇ ਕੋਲ ਇੱਕ ਟੋਪੋਗ੍ਰਾਫੀ ਦੀ ਮਸ਼ੀਨ ਹੈ, ਇਹ ਕੀ ਕਰਦੀ ਹੈ, ਇਹ ਪਹਿਲਾਂ ਹੀ ਬੱਚਿਆਂ ਦੀ ALM ਇੱਕ ਐਕਸੀਲੈਂਸ ਮੈਜਰ, ਇੱਕ ਟੈਸਟ ਹੁੰਦਾ ਜੀ, ਇਹ ਕਰ ਲੈਂਦੇ ਨੇ, ਤੇ ਇਹਦੇ 'ਚ ਪਹਿਲਾਂ ਪਤਾ ਚੱਲ ਜਾਂਦਾ ਕਿ ਬੱਚਾ ਤੁਹਾਡਾ ਕੀ ਉਸ ਕੈਟਾਗਰੀ 'ਚ ਆਉਂਦਾ, ਜਿਹਦਾ ਹਰ ਸਾਲ ਨੰਬਰ ਆਪਣੇ ਆਪ ਹੀ ਵਧੀ ਜਾਣਾ। ਜੇ ਆਉਂਦਾ ਤੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਕਿਸਮ ਦੇ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਦਿੰਦੇ ਹਾਂ। ਇਹ ਦੇਖਣ ਨੂੰ ਤਾਂ ਸੇਮ ਲੱਗਦੇ ਨੇ, ਪਰ ਇੱਕ ਥੈਰੇਪੀ ਦਾ ਕੰਮ ਕਰਦੇ ਨੇ, ਜਿਹਦੇ ਨਾਲ ਬੱਚਿਆਂ ਦਾ ਨੰਬਰ ਉੱਥੇ ਹੀ ਰੁਕ ਜਾਂਦਾ, ਬੱਚੇ ਦਾ ਨੰਬਰ ਅੱਗੇ ਨਹੀਂ ਵੱਧਦਾ। ਸੋ ਜ਼ਰੂਰ ਤੁਸੀਂ ਆਪਣੇ ਬੱਚਿਆਂ ਵਾਸਤੇ ਇਹ ਟੈਸਟ ਕਰਾਓ, ਔਰ ਜਿਹੜਾ ਇਹ ਟੈਸਟ ਹੈ ਇਹ ਮੋਸਟਲੀ ਇੰਸ਼ੋਰੈਂਸ ਉੱਤੇ ਕਵਰ ਹੁੰਦਾ ਹੈ, ਸੋ ਤੁਹਾਨੂੰ ਆਪਣੇ ਪ੍ਰੋਫਿਟ 'ਚੋਂ ਪੇ ਨਹੀਂ ਕਰਨਾ ਪੈਂਦਾ। ਸਾਡੇ ਕੋਲ ਡਾਕਟਰ ਵੀ ਅੱਜ ਅਵੇਲੇਬਲ ਨੇ ਤਕਰੀਬਨ 11 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਆਪਣੇ ਬੱਚਿਆਂ ਦਾ ਐਗਜ਼ਾਮ ਜੇ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਤੇ ਦੂਜਾ ਕੈਨੇਡਾ ਡੇ ਕਰਕੇ ਜੀ ਸੇਲਾਂ ਬਹੁਤ ਲੱਗੀਆਂ ਨੇ, ਜਿਹੜੇ ਸਾਡੇ ਭੈਣ ਭਰਾ ਚਾਹੁੰਦੇ ਨੇ ਵਧੀਆ ਬ੍ਰਾਂਡਡ ਸਨ ਗਲਾਸਿਸ ਜਾਂ ਬ੍ਰਾਂਡਡ ਫਰੇਮ ਲੈਣੇ, ਤੇ ਗੁੱਚੀ ਦੇ, ਪ੍ਰਾਡਾ ਦੇ, ਟਿਫਨੀ ਦੇ, ਟੋਮ ਫੋਰਡ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ, ਬਰਬਰੀ ਦੇ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ 30% ਡਿਸਕਾਊਂਟ ਚੱਲ ਰਿਹਾ ਜੀ। ਅਰਮਾਨੀ ਦੇ ਲੈਣਾ ਚਾਹੁੰਦੇ ਹੋ, ਮਾਈਕਲ ਕੋਰਸ ਦੇ, ਕੇਚ ਪੇਟ ਦੇ, ਮਾਰਕ ਜੇਕਬ ਦੇ, ਹਿਊਗੋ ਬੌਸ ਦੇ ਜਾਂ ਫਿਰ ਪੋਲੋ ਦੇ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਫਲੈਟ 50% ਆਫ ਚੱਲ ਰਿਹਾ। ਤੇ ਸਭ ਤੋਂ ਵਧੀਆ ਡੀਲ ਹੈ ਜੀ, ਟੋਮੀ ਹਿਲ ਫਿਗਰ ਦੇ ਫਰੇਮ ਤੇ ਸਨ ਗਲਾਸਿਸ, ਕੈਲਵਿਨ ਕਲਾਈਨ ਦੇ ਫਰੇਮ ਤੇ ਸਨ ਗਲਾਸਿਸ ਜਾਂ ਫਿਰ ਫੈਂਟੀ ਤੇ ਵੈਲੰਟੀਨੋ ਦੇ, ਇਹ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 75% ਆਫ ਦਿੱਤਾ ਜਾ ਰਿਹਾ। ਸੋ ਜ਼ਰੂਰ ਇਹਨਾਂ ਡੀਲਾਂ ਨੂੰ ਗ੍ਰੈਬ ਕਰੋ, ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫੇਰ ਜੀ 905-460-8888,
0: 905-460-9588। ਮਾਰਕ ਕਾਰਨੀ ਨੇ ਬੜੇ ਪਿਆਰ ਤੇ ਆਰਾਮ ਨਾਲ ਕਹਿ ਦਿੱਤਾ ਕਿ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ, ਗੱਲਬਾਤ ਵੀ ਅਸੀਂ ਉਦੋਂ ਹੀ ਕਰਾਂਗੇ ਜਦੋਂ ਸਾਡੀਆਂ ਸ਼ਰਤਾਂ ਤੇ ਤੁਸੀਂ ਸਾਡੇ ਨਾਲ ਡੀਲ ਸਾਈਨ ਕਰੋਗੇ। ਤੇ ਲੋਕ ਇਹ ਸਮਝਦੇ ਸੀ ਕੁਜ਼ਮਾ ਬੰਦ ਹੋਣ ਤੋਂ ਬਾਅਦ ਇੱਕਦਮ ਪਤਾ ਨਹੀਂ ਕੀ ਭੁਚਾਲ ਆਊਗਾ। ਐਕਚੁਅਲ ਦੇ ਵਿੱਚ 10 ਹੋਰ ਸਾਲ ਇਸ ਡੀਲ ਨੂੰ ਕੈਂਸਲ ਹੋਣ ਨੂੰ ਲੱਗ ਜਾਣਗੇ ਜਿਹੜੀ ਟ੍ਰੇਡ ਡੀਲ ਹੈ। ਪਰ ਡੋਨਲਡ ਟਰੰਪ ਤੋਂ ਬਾਅਦ ਦੇ ਪ੍ਰਧਾਨ ਜੇ ਆਉਂਦੇ ਨੇ, ਹਮੇਸ਼ਾ ਡੈਮੋਕ੍ਰੇਟਸ ਜਦੋਂ ਆਏ ਨੇ ਉਹਨਾਂ ਨੇ ਕੈਨੇਡਾ ਦੇ ਨਾਲ ਰਿਲੇਸ਼ਨ ਇੱਦਾਂ ਦੇ ਬਣਾਏ ਨੇ ਕਿ ਕੈਨੇਡਾ ਸਾਡੀ ਸੱਜੀ ਬਾਂਹ ਹੈ ਅਤੇ ਖੱਬੀ ਬਾਂਹ ਮੈਕਸੀਕੋ ਆ। ਸੋ ਨੌਰਥ ਅਮਰੀਕਾ ਟ੍ਰੇਡ ਦੀ ਜਿਹੜੀ ਡਰ ਸੀ ਉਹ ਲੋਕਾਂ 'ਚ ਨਿਕਲ ਗਿਆ। ਹੁਣ ਇਨਫਲੇਸ਼ਨ ਦੇ ਨੰਬਰ ਅਤੇ ਜੋਬ ਨੰਬਰ ਦੇ ਉੱਪਰ ਗੱਲ ਆਉਂਦੀ ਹੈ, ਉਹ ਸਟਰੋਂਗ ਆਏ। ਬਿਲਡਰਸ ਨੂੰ ਬੈਨੀਫਿਟ ਦਿੱਤੇ ਸਰਕਾਰ ਨੇ ਅਤੇ ਲੋਕਾਂ ਨੂੰ ਦਿੱਤੇ। ਅੱਜ ਇੱਕ ਪ੍ਰੋਜੈਕਟ ਆਇਆ ਜਿਹੜਾ ਕਿ ਕਦੇ ਕਹਿੰਦੇ ਹੁੰਦੇ ਸੀ ਕਿ ਕੈਸਲ ਮੋਰ 'ਚ ਘਰ ਲਿਸਟ ਕਰ ਦਿਉ ਅਤੇ ਰਾਈਟ ਵੇ ਵਿਕ ਜਾਂਦਾ
9: ਜੀ।
0: ਇੱਕ ਐਸਾ ਪ੍ਰੋਜੈਕਟ ਆ ਜਿਹੜਾ ਕਿ ਦੋ ਹਾਈਵੇਜ਼ ਨੂੰ ਟੱਚ ਕਰਦਾ, ਰਿੰਗ ਰੋਡ ਦੇ ਉੱਪਰ ਆ, ਯਾਨੀ ਕਿ ਮੇਫੀਲਡ ਦੇ ਉੱਪਰ ਆ, ਗੋਰਵੇ ਐਂਡ ਰਿੰਗ ਰੋਡ, ਗੋਰਵੇ ਐਂਡ ਮੇਫੀਲਡ 427 ਹਾਈਵੇ, ਜਿੱਥੋਂ ਸਿਰਫ 7-9 ਮਿੰਟ ਵਿੱਚ ਹੈ, ਅਤੇ 413 ਜਿਹੜਾ ਇਹ ਕੱਢ ਰਹੇ ਨੇ ਰਿੰਗ ਰੋਡ ਆ, ਉਹ ਬਿਲਕੁਲ ਨਾਲ ਟੱਚ ਕਰਦਾ, ਇੱਥੋਂ ਦੀ ਲੰਘ ਕੇ ਉਹ 400 ਹਾਈਵੇ ਦੇ ਵਿੱਚ ਜਾ ਕੇ ਖਤਮ ਹੋ ਜਾਂਦਾ। ਅਤੇ ਇਹ ਫਿਊਚਰ ਵਾਸਤੇ ਜਿਹੜੀ ਪ੍ਰੋਪਰਟੀ ਆ, ਅੱਜ ਜਿਹੜੇ ਲੋਕ ਮੈਨੂੰ ਸੁਣ ਰਹੇ ਨੇ, ਇਹਨਾਂ ਨੇ ਮੈਨੂੰ ਯਾਦ ਆ ਇੱਕ ਬੰਦਾ ਕੁਕਿੰਗ ਦਾ ਕੰਮ ਕਰਦਾ, ਮੁੰਡਾ ਸਾਡਾ ਦੋਸਤ ਆ, ਬੜਾ ਪਿਆਰਾ ਬੰਦਾ, ਉਹਨੇ ਨਾ ਟਾਊਨ ਹਾਊਸ ਬੁੱਕ ਕਰਾਇਆ 11.5 ਲੱਖ ਰੁਪਈਏ ਦਾ। ਤਾਂ ਮੈਂ ਉਹਨੂੰ ਕਿਹਾ ਵੀ ਯਾਰ ਤੁਸੀਂ ਮਹਿੰਗਾ ਨਹੀਂ ਬੁੱਕ ਕਰਾ ਲਿਆ
9: ਜੀ?
0: ਕਹਿੰਦਾ ਜੀ ਮੇਰੇ ਕੋਲ ਤਾਂ 13.5 ਦੀ ਔਫਰ ਆ ਜਾਣੀ ਆ। ਅੱਜ ਅਸੀਂ ਉੱਥੇ 11.5 ਲੱਖ ਵਾਲੀ ਲੋਕੇਸ਼ਨ ਤੋਂ ਤਕਰੀਬਨ 3 ਕਿਲੋਮੀਟਰ ਸਾਈਡ 'ਤੇ ਜਾ ਕੇ ਬ੍ਰੈਂਡ ਨਿਊ ਕੰਸਟਰਕਸ਼ਨ $7.5 ਲੱਖ ਦੇ ਵਿੱਚ ਔਫਰ ਕਰ ਰਹੇ ਹਾਂ। ਯਾਨੀ ਕਿ ਬਿਲਡਰ ਸਿਰਫ HST ਰਿਬੇਟ ਦੇ ਜਿਹੜੇ ਪ੍ਰੋਫਿਟਸ ਉਹਨੂੰ ਆਉਣੇ ਨੇ, ਜਿਹੜੇ ਆਪਾਂ ਨੇ ਖਰੀਦਣਾ, HST ਆਪਾਂ ਨੂੰ ਪੇਬੈਕ ਜਿਹੜੀ ਹੋਣੀ ਆ, ਉਹਦੀ ਗੇਮ 'ਤੇ ਖੇਡ ਰਿਹਾ। ਅਤੇ ਬਿਲਡਰ ਕੰਸਟਰਕਸ਼ਨ ਦੇ ਵਿੱਚ ਪੈਸਾ ਨਹੀਂ ਬਣਾ ਰਿਹਾ, ਪਰ ਡਿਵੈਲਪਮੈਂਟ ਕੋਸਟ ਦੇ ਵਿੱਚ ਆਪਣਾ ਪੈਸਾ ਬਣਾਉਣਗੇ। ਇਸ ਲਈ HST ਰਿਬੇਟ ਵਾਸਤੇ ਅੱਜ ਤੁਸੀਂ ਆਪਣੇ ਬੱਚਿਆਂ ਲਈ ਘਰ ਖਰੀਦਣਾ 7.5, 8.5, 9 ਲੱਖ 'ਚ, ਤਿੰਨ ਅਮਾਊਂਟ ਨੇ, 7.5 'ਚ ਟਾਊਨ, 8.5 'ਚ ਸੈਮੀ ਡਿਟੈਚ ਅਤੇ 9.5 'ਚ ਸੈਮੀ ਡਿਟੈਚ ਘਰ ਬਣਾਉਣੇ। ਬਿਲਡਰ ਨੇ ਬੰਦ ਕਰ ਦਿੱਤੇ ਸੀ, ਦੁਬਾਰਾ ਰੀਸਟਾਰਟ ਕਰਦੇ ਨੇ। ਜਨਕ ਜੀ ਦਿਓ ਇਨਫੋਰਮੇਸ਼ਨ ਬਾਕੀ ਦੀ।
13: ਹਾਂਜੀ ਵੀਰ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਸਾਰਿਆਂ ਤੋਂ ਪਹਿਲਾਂ ਸਾਰੇ ਤੁਹਾਡੇ ਸੁਣਨ ਵਾਲੇ ਪਰਿਵਾਰਾਂ ਨੂੰ, ਸੁਣਨ ਵਾਲੇ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਆਦਾਬ, ਗੁੱਡ ਮਾਰਨਿੰਗ ਤੇ ਨਮਸਤੇ। ਇਹ 404-13 ਬਿਲਕੁਲ ਕਮਿਊਨਿਟੀ ਦੇ ਅੰਦਰੋਂ ਲੱਗਣਾ ਤੇ 4-5 ਮਿੰਟ ਦੀ ਦੂਰੀ ਤੇ ਈਸਟ ਕੈਨੇਡਨ ਗੋਲ ਸਟੇਸ਼ਨ ਆ ਰਿਹਾ। 2500 ਮਕਾਨਾਂ ਦੀ ਮਾਸਟਰ ਪਲਾਨ ਕਮਿਊਨਿਟੀ ਲੈ ਕੇ ਆ ਰਹੇ ਨੇ ਸੋਲਮਾਰ ਡਿਵੈਲਪਰ, 36 ਸਾਲਾਂ ਦਾ ਬਿਲਡਰ ਹੈਗਾ, ਬਹੁਤ ਹਜ਼ਾਰਾਂ ਮਕਾਨ ਬਣਾ ਕੇ ਸਕਸੈਸਫੁਲੀ ਡਿਲੀਵਰ ਕਰ ਚੁੱਕਿਆ ਹੈ। ਮੇਫੀਲਡ ਤੇ ਗੋਰ ਰੋਡ ਦਾ ਇੰਟਰਸੈਕਸ਼ਨ ਪੈਂਦਾ, ਮੇਫੀਲਡ ਤੇ ਗੋਰ ਰੋਡ ਬਿਲਕੁਲ ਬਾਰਡਰ ਹੈ ਕੈਲੀਡਨ ਤੇ ਬ੍ਰੈਂਪਟਨ ਤੇ, ਕੋਈ 10-12 ਮਿੰਟ ਦੀ ਡਰਾਈਵ ਹੋਣੀ ਹੈ ਬ੍ਰੈਂਪਟਨ ਪ੍ਰੋਪਰ ਡਾਊਨ ਟਾਊਨ ਤਾਈਂ। ਇੱਥੇ ਤੁਹਾਨੂੰ ਸਿਰਫ 10% ਦੇਣਾ ਹੈ ਇੱਕ ਸਾਲ ਵਿੱਚ। ਪਹਿਲਾਂ ਡਿਪੋਜ਼ਿਟ ਹੈ ਇਕੱਲਾ 10,000, ਉਹਦੇ ਬਾਅਦ ਇੱਕ ਸਾਲ ਵਿੱਚ ਤੁਸੀਂ ਟੋਟਲ 10% ਕਰਨਾ ਹੈ। ਕਲੋਜ਼ਿੰਗ ਹੈਗੀ ਜਾਂ ਤੇ ਸਪਟੈਂਬਰ ਅਕਤੂਬਰ ਨੈਕਸਟ ਈਅਰ, ਤੇ ਤੁਸੀਂ 1-1.5 ਸਾਲ ਤੁਹਾਡੇ ਕੋਲ ਪਿਆ, ਤੁਹਾਡਾ ਪੈਸਾ ਟਾਈਮ ਹੈਗਾ ਗਰੋ ਕਰਨ ਵਾਸਤੇ। ਇਹਦੇ ਵਿੱਚ ਵੀਰ ਜੀ ਕ੍ਰਿਕਟ ਦਾ ਗਰਾਊਂਡ ਵੀ ਮਿਲ ਰਿਹਾ ਜੇ, ਇਹਦੇ ਚ ਬੈਡਮਿੰਟਨ ਦਾ ਗਰਾਊਂਡ ਵੀ ਮਿਲ ਰਿਹਾ ਜੀ। ਇੱਥੇ ਬਹੁਤ ਵੱਡੀ ਟ੍ਰੇਲ ਹੈਗੀ, ਇਹ 900 acres ਤੇ ਸਾਰਾ ਡਿਵੈਲਪ ਹੋਣਾ ਹੈ, ਹੋਰ ਵੀ ਡਿਵੈਲਪਰ ਆਉਣਗੇ ਅੱਗੇ ਚੱਲ ਕੇ। ਇਸ ਵੇਲੇ ਜਿਕਰ ਤੁਸੀਂ ਕਹਿ ਬੈਠੇ ਹੋ, ਇੱਕ ਤਾਂ ਨੇਚਰ ਨਾਲ ਜਿਹਨਾਂ ਨੂੰ ਪਿਆਰ ਹੈਗਾ, ਸਾਰੀ ਨੇਚਰ ਨਾਲ ਹੀ ਹੈਗੀ ਉੱਥੇ। ਦੂਸਰਾ ਐਚ ਐਸ ਟੀ ਦੀ ਰਿਬੇਟ ਕਰਕੇ ਤੁਹਾਨੂੰ 9.5 lakh 949 ਐਗਜੈਕਟਲੀ ਤੁਸੀਂ ਡੀਟੈਚ ਲੈ ਸਕਦੇ ਹੋ। ਡੀਟੈਚ ਸਾਡੇ ਪੰਜਾਬੀਆਂ ਦਾ ਸ਼ੌਕ ਹੁੰਦਾ ਡੀਟੈਚ ਦਾ, 949 ਉਹਦੇ ਤੁਸੀਂ ਡੀਟੈਚ ਲੈ ਸਕਦੇ ਹੋ। ਸੈਮੀ ਜਿਹੜੇ ਬਿਲਡਰ ਬਣਾਉਣਾ ਬੰਦ ਕਰ ਬੈਠੇ ਨੇ, 8.5 lakh ਟਾਊਨ ਹਾਊਸ, 7.5 lakh ਫਰੀ ਹੋਲਡ, ਬਿਲਕੁਲ ਐਬਸੋਲੂਟਲੀ ਫਰੀ ਹੋਲਡ, ਨੋ POTL, ਨੋ ਮੇਨਟੇਨੈਂਸ, ਕੋਈ ਸਟੈਕ ਟਾਊਨ ਨਹੀਂ। ਵੱਡੇ ਟਾਊਨ ਨੇ, 25 feet ਫਰੰਟ ਤੋਂ ਲੈ ਕੇ ਪਿੱਛੇ ਵੱਡਾ ਬੈਕਯਾਰਡ ਵੀ ਹੈਗਾ, ਤੇ ਡਬਲ ਕਾਰ ਗੈਰਾਜ ਔਰ ਸਿੰਗਲ ਕਾਰ ਗੈਰਾਜ ਵਾਲੇ ਨੇ। ਵੀਰ ਜੀ 80% ਮਾਲ ਇਹਨਾਂ ਦਾ 3 ਦਿਨਾਂ ਚ ਵਿਕ ਗਿਆ ਸੀ, 17 ਤਰੀਕ ਲੰਬੀ ਲਾਈਨਾਂ ਲੱਗੀਆਂ ਸੀ, ਕੋਈ 1000 ਬੰਦਾ ਉੱਥੇ ਖੜਾ ਸੀ। 80% ਮਾਲ ਵਿਕ ਚੁੱਕਿਆ ਹੈ। ਸੈਕਿੰਡ ਫੇਜ਼ ਇਹਨਾਂ ਨੇ ਲਿਆਉਣਾ ਹੈ, ਇਸ ਵੇਲੇ ਸਿਰਫ 200 lot ਰਿਲੀਜ਼ ਕੀਤੇ ਨੇ ਇਹਨਾਂ ਨੇ, ਉਹਦੇ ਹਰ ਬੰਦਾ ਜਾਣਦਾ 20 to 50 hazard ਇਹਨਾਂ ਨੂੰ ਵਧਾ ਦੇਣੇ ਨੇ। ਅਗਲੇ 3 ਮਹੀਨਿਆਂ ਚ ਇਹਦੀ ਪ੍ਰਾਈਸ 20 to 50 hazard ਵਧਾ ਕੇ ਹੀ ਬਿਲਡਰ ਵੇਚੇਗਾ। ਇਸ ਮੌਕੇ ਦਾ ਫਾਇਦਾ ਚੱਕੋ, ਬਾਬਾ ਨਾਨਕ ਮਿਹਰਬਾਨ ਹੈ। 9.5 lakh ਵਿੱਚ ਡਿਟੈਚ ਲੈਣਾ, ਮੈਨੂੰ ਕਾਲ ਕਰੋ 6479990935। ਸਰਵਿਸ ਵਾਸਤੇ ਮੈਂ ਮਸ਼ਹੂਰ ਹਾਂ, ਕਿਸੇ ਵੇਲੇ ਵੀ ਮੈਂ ਤੁਹਾਡੇ ਨਾਲ ਚੱਲਾਂਗਾ, ਫਸਟ ਸਟੈਪ ਤੋਂ ਲਾਸਟ ਸਟੈਪ ਤੁਹਾਡੇ ਨਾਲ ਹੈਗੇ
0: ਜੀ।
13: 6479990935
0: 6479990935। ਤੁਸੀਂ ਬੱਚਿਆਂ ਵਾਸਤੇ ਪ੍ਰੋਪਰਟੀ ਅਗਰ ਲੈਣੀ, ਤੁਹਾਨੂੰ ਲੱਗਦਾ ਕਿ ਹੁਣ ਲੈਣਾ ਲੈਣਾ ਚਾਹੀਦਾ, 9.5 lakh ਦੀ ਜਿਹੜੀ ਪ੍ਰੋਪਰਟੀ ਆ ਅਪਰੋਕਸ 1.5 ਦੇ ਆਸ ਪਾਸ ਵਿਕੀਆਂ ਨੇ, 7.5 lakh ਦੀ ਪ੍ਰੋਪਰਟੀ 10.5-11 lakh ਦੇ ਵਿੱਚ ਮੈਂ ਖੁਦ ਵਿਕਦੀਆਂ ਦੇਖੀਆਂ ਨੇ। ਇਸ ਵੇਲੇ ਟਾਈਮ ਹੈ, ਜਸਟ ਐਂਟਰ ਹੋ ਜਨਕ ਛਾਬੜਾ ਨੂੰ 6479990935। ਜਦੋਂ ਇਹ 17 lakh ਦੇ ਵਿਕਦੇ ਸੀ ਅਸੀਂ ਉਦੋਂ ਐਡ ਨਹੀਂ ਚਲਾਉਂਦੇ ਸੀ, ਜਦੋਂ ਹੁਣ 7.5 lakh ਦੇ ਵਿਕਦੇ ਅਸੀਂ ਐਡ ਚਲਾ ਰਹੇ ਹਾਂ। 6479990935 ਤੇ ਕਾਲ ਕਰਨੀ ਹੈ, 6479990935 ਜਨਕ ਛਾਬੜਾ ਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ, ਰਿਅਲਟਰ ਨੇ। 6479990935। ਥੈਂਕ ਯੂ ਸੋ ਮਚ ਸਰ।
13: ਥੈਂਕ ਯੂ।
0: 6479990935 ਤੇ ਕਾਲ ਕਰਨੀ ਹੈ। ਸੰਤੋਸ਼ ਜੀ
9: ਜੀ,
0: ਅੱਜ ਦਾ ਕੁਐਸਚਨ ਲੈ ਕੇ ਆਏ, ਪਰ ਉਸਤੋਂ ਪਹਿਲੇ ਤਵਾ ਕਿਚਨ ਤੇ ਪਹੁੰਚੋ ਸਾਰੇ, ਤਵਾ ਕਿਚਨ ਤੇ ਪਾਈ
9: ਤੀਜਾ ਵਿਆਹ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ। ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
2: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-709-905-790-1699-TAWAKitchen.ca।
0: ਔਰ ਟੋਰਾਂਟੋ ਦੇ ਵਿੱਚ ਤੁਸੀਂ ਅਗਰ ਸੁਣ ਰਹੇ ਹੋ ਤਾਂ ਰੇਡੀਓ ਆਵਾਜ਼ ਨੂੰ M530 ਡਾਲਤੇ ਸੁਣ ਰਹੇ ਹੋ। M530 ਤੇ ਤੁਸੀਂ ਸਾਡੇ ਬਹੁਤ ਸਾਰੇ ਸ਼ੋਅਜ਼ ਜਿਹਨਾਂ ਵਿੱਚ ਪੰਜਾਬੀ ਲਹਿਰ ਤੋਂ ਲੈ ਕੇ ਰੇਡੀਓ ਆਵਾਜ਼ ਤੋਂ ਲੈ ਕੇ ਹਰਜੀਤ ਹੋ ਗਏ, ਜਾਂ ਤੁਸੀਂ ਸਾਡੇ ਬਹੁਤ ਸਾਰੇ ਪੁਰਾਣੇ ਪ੍ਰੋਡਿਊਸਰਸ ਨੂੰ ਸੁਣਦੇ ਹੋ, ਸਾਨੂੰ ਤਕਰੀਬਨ ਪਿਛਲੇ 15 ਸਾਲ ਤੋਂ ਸੁਣ ਰਹੇ ਹੋ, ਆਪਣਾ ਬਿਜ਼ਨਸ ਲਾਈਵ ਔਨ ਲੋਕੇਸ਼ਨ ਦੇ ਵਿੱਚ ਜਾਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਵੀਕਐਂਡ ਦੇ ਉੱਤੇ, ਤੁਸੀਂ ਚਾਹੁੰਦੇ ਹੋ ਕਿ ਇਸ ਵੇਲੇ ਲੋਕ ਗੱਡੀਆਂ ਚਲਾਉਂਦੇ ਚਲਾਉਂਦੇ ਤੁਹਾਡੇ ਕੰਮ 'ਤੇ ਪਹੁੰਚ ਜਾਣ, ਸਾਨੂੰ 416-518-3200 ਤੇ ਕਾਲ ਕਰ ਸਕਦੇ। ਵਾਪਸ ਆ ਰਹੇ ਹਾਂ।
14: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
15: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
16: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
17: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
18: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 a.m. ਤੱਕ, ਐਵਰੀ ਸੈਟਰਡੇ 10 to 1 a.m. ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
19: पापा पापा, सुनते क्यों नहीं, चॉकलेट लेनी है।
20: अजी सुनते हो, कहाँ गुम हो?
21: अरे महेश, अभी तक ऑफिस नहीं आए, पता नहीं मीटिंग थी। हेलो हेलो हेलो,
22: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
23: You are listening to your favorite radio show, Radio Awaz, the voice, Zindabad, Zindabad. For advertising, please call 416-518-3200.

0: ਸਤਿ ਸ਼੍ਰੀ ਅਕਾਲ ਫਤਿਹ ਡਾਲ ਤੇ ਰੇਡੀਓ ਆਵਾਜ਼ ਨੂੰ ਸੁਣ ਰਹੇ ਹੋ ਔਰ ਖੂਬਸੂਰਤ ਜੀ ਸਵੇਰ ਗ੍ਰੇ ਸਕਾਈਜ਼ ਦੇ ਨਾਲ ਇਸ ਸਮੇਂ ਡ੍ਰਿਜ਼ਲ ਹਲਕੀ ਬੂੰਦਾਬਾਂਦੀ ਗਰਮੀ ਤੋਂ ਰਾਹਤ ਬਹੁਤ ਗਰਮੀ ਜਿਹੜੀ ਪਈ ਉਹ ਤੋਂ ਥੋੜ੍ਹੀ ਜਿਹੀ ਰਾਹਤ ਦੇ ਦਿੱਤੀ ਅਤੇ ਅੱਜ ਥੋੜ੍ਹੀ ਜਿਹੀ ਠੰਡਕ ਮਹਿਸੂਸ ਕਰ ਰਹੇ ਹੋ ਅਤੇ ਰੇਡੀਓ ਆਵਾਜ਼ ਨੂੰ AM 530 ਸੁਣ ਰਹੇ ਹੋ ਅਸੀਂ ਤੁਹਾਡੇ ਨਾਲ ਤੁਹਾਡੇ ਘਰ ਤੋਂ ਕੰਮ ਤੱਕ ਦੇ ਹਮ ਸਫ਼ਰ ਰਹਿੰਦੇ ਹਾਂ 9 ਤੋਂ 10 ਮੰਡੇ ਟੂ ਫਰਾਈਡੇ ਵੀਕਐਂਡ ਦੇ ਉੱਤੇ ਤੁਸੀਂ ਤੁਹਾਨੂੰ ਮਿਲਦੇ ਹਾਂ 10 to 1 ਲੰਬੇ ਲੈਂਥੀ ਸ਼ੋ ਦੇ ਨਾਲ ਔਰ ਇਸ 3 ਘੰਟੇ ਦੇ ਸ਼ੋਅ ਦੇ ਵਿੱਚ ਮਲਟੀਪਲ ਗੱਲਾਂ ਬਾਤਾਂ ਤੁਹਾਡਾ ਹੁੰਦੀਆਂ ਮਲਟੀਪਲ ਚੀਜ਼ਾਂ 'ਤੇ ਗੱਲਬਾਤ ਕਰਦੇ ਹਾਂ ਔਰ 11-3 ਸਟੂਡੀਓਜ਼ ਦੇ ਘੰਟੇ ਉੱਤੇ ਹੋ ਚੁੱਕੇ ਨੇ ਬੜੀ ਜਲਦੀ ਅਸੀਂ ਕਾਲਸ ਓਪਨ ਕਰ ਰਹੇ ਹਾਂ ਟੋਰਾਂਟੋ ਦੇ ਵਿੱਚ ਜਦੋਂ ਮੈਂ ਬਾਬਾ ਬਖਤੌਰਾ ਸ਼ੁਰੂ ਕੀਤਾ ਖਰੀਆਂ ਖਰੀਆਂ ਬੋਲਦਾ ਬਾਬਾ ਬਖਤੌਰਾ ਬੜੀ ਦੁਨੀਆ ਨੇ ਸੁਣਨਾ ਸ਼ੁਰੂ ਕੀਤਾ ਬਾਬੇ ਬਖਤੌਰੇ ਨੂੰ ਬਾਬੇ ਬਖਤੌਰੇ ਦੇ ਵਿੱਚ ਅਸੀਂ ਹਮੇਸ਼ਾ ਗੱਲ ਕੀਤੀ ਤੁਹਾਡੀ ਪਰਸਨੈਲਿਟੀ ਦੀ ਤੁਹਾਡਾ ਤੁਸੀਂ ਕੌਣ ਹੋ ਕਿੱਦਾਂ ਹੋ ਇਹਦੀ ਠੀਕ ਹੈ ਅਤੇ ਬਾਬਾ ਬਖਤੌਰਾ ਜਿਹੜਾ ਸੈਗਮੈਂਟ ਹੈ ਇਸ ਦੇ ਸਪੋਂਸਰ ਨੇ ਟਰੂ ਨੌਰਥ ਵਾਲੇ ਟਰੂ ਨੌਰਥ ਅਗਰ ਤੁਸੀਂ ਘਰਾਂ ਦੇ ਡਰਾਈਵੇ ਪੱਟਦੇ ਹੋ ਕੰਟਰੈਕਟਰ ਹੋ ਕੰਟਰੈਕਟਰ ਜਿਹੜੇ ਡਰਾਈਵੇ ਪੱਟਦੇ ਨੇ ਉਹਨੂੰ ਫਿਰ ਡੰਪ ਕਰਨ ਜਾਂਦੇ ਨੇ ਡੰਪ ਕਰਨ ਦੇ ਲਈ ਇੱਕ ਜਗ੍ਹਾ ਬਣੀ ਹੋਈ ਹੈ ਤੋ ਉਹ ਹੈ ਟਰੂ ਨੌਰਥ ਦਾ ਯਾਰਡ ਟਰੂ ਨੌਰਥ ਦੇ ਯਾਰਡ 'ਚ 3 ਮਿੰਟ 'ਚ ਜਿਹੜਾ ਕਿ 2 ਤੋਂ 2.5 ਘੰਟਿਆਂ 'ਚ ਕੰਮ ਮੁੱਕਦਾ 3 ਮਿੰਟ 'ਚ ਮੁਕਾ ਦਿੰਦੇ ਹੋ ਆਪਣੀ ਵੇਸਟ ਡੰਪਿੰਗ ਕਰਦੇ ਹੋ ਡੰਪ ਟਰੱਕ ਨੇ ਕੋਈ ਸਾਈਡ ਤੋਂ ਮਿੱਟੀ ਚੁਕਾਉਣੀ ਆ ਮਿੱਟੀ ਪਾਉਣੀ ਆ ਗ੍ਰੈਵਲ ਪਾਉਣੀ ਆ ਫਾਊਂਡੇਸ਼ਨਸ ਬਣਾਉਣ ਦੇ ਲਈ ਜ਼ਮੀਨ ਪੱਟਣੀ ਹੈਗੀ ਆ ਐਕਸਕਵੇਸ਼ਨ ਤੋਂ ਲੈ ਕੇ ਲੈਂਡਸਕੇਪਿੰਗ ਤੱਕ ਦੇ ਸਾਰੇ ਕੰਮ ਟਰੂ ਨੌਰਥ ਕਰਦੀ ਹੈ ਟਰੂ ਨੌਰਥ ਦੇ ਜਸ ਨੂੰ ਕਾਲ ਕਰਦੇ ਹੋ 416-803-0603 416-803-0623 ਇਸੇ ਤਰ੍ਹਾਂ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਅਗਰ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਤੁਹਾਡੀ ਗੱਡੀ ਦੀ ਰਿਪੇਅਰ ਲਈ ਤੁਸੀਂ ਇੱਧਰ ਉੱਧਰ ਘੁੰਮਦੇ ਫਿਰਦੇ ਹੋ ਤੁਸੀਂ ਇੱਕ ਚੱਕਰ ਲਗਾਉਣਾ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਜਿਹੜਾ ਕਿ 13 ਰਿਚਮੰਡ ਸਟਰੀਟ ਦੇ ਉੱਪਰ ਆ 289-498-1300 299-498-1300 ਨੰਬਰ ਆ ਪਰਮਸ ਕੁਇਕ ਲਿਊਬ ਐਂਡ ਰਿਪੇਅਰ ਨੈਗਰਾ ਫਾਲ ਦੇ ਏਰੀਏ ਦੇ ਵਿੱਚ ਟੌਪ ਦਾ ਕੰਮ ਟਾਇਰ ਬ੍ਰੇਕ ਆਇਲ ਚੇਂਜ ਸੇਫਟੀ ਇੰਸਪੈਕਸ਼ਨ ਤੋਂ ਲੈ ਕੇ ਰਿਪੇਅਰ ਆਲ ਇੰਜਨ ਮਾਡਲ ਦੀ ਕਰ ਰਹੇ ਨੇ 289-498-1300 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰੋਗੇ ਔਰ ਸ਼ੋਅ ਨੂੰ ਤੁਹਾਡੇ ਤੱਕ ਗ੍ਰੀਨ ਵੈਲੀ ਗਾਰਡਨ ਸੈਂਟਰ ਲੈ ਕੇ ਆਉਂਦੇ ਨੇ ਗ੍ਰੀਨ ਵੈਲੀ ਗਾਰਡਨ ਸੈਂਟਰ ਜਿੱਥੇ ਹੁਣੇ ਜੋਤੀ ਗੱਲ ਕਰਕੇ ਗਿਆ ਆਪਣੀ ਮਰਜ਼ੀ ਦੇ ਫੁੱਲ ਲਗਾਓ ਉਹ ਫੁੱਲ ਜਿਹੜੇ ਇੱਕ ਵਾਰ ਲਗਾ ਦਿੰਦੇ ਆ ਬਾਰ ਬਾਰ ਆਉਂਦੇ ਰਹਿਣਗੇ ਬੈਕਯਾਰਡ ਫਰੰਟ ਯਾਰਡ ਦੀ ਫੋਟੋ ਲੈ ਕੇ ਜਾਓ ਸਬਜ਼ੀਆਂ ਅਤੇ ਫਲਾਂ ਵਾਲੇ ਦਰਖਤ ਲਗਾਓ ਇੰਡੀਆ ਦਾ ਬੀ ਇੰਡੀਆ ਦੀ ਪਨੀਰੀ ਜਿਹੜੀ ਤੁਹਾਨੂੰ ਕੈਨੇਡਾ ਦੇ ਵਿੱਚ ਮਿਲ ਰਹੀ ਹੈ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ 2 ਲੋਕੇਸ਼ਨ ਮਕਵੀਨ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਗਰੋਸਰੀ ਸਟੋਰ ਆ ਗ੍ਰੀਨ ਵੈਲੀ ਉਹਦੇ ਬਾਹਰ ਅਤੇ ਦੂਸਰੀ ਲੋਕੇਸ਼ਨ ਜਿਹੜੀ ਹੈ ਉਹ ਹੈ ਤੁਸੀਂ ਅਗਰ ਜਾਣਾ ਉਹ 2547 ਐਂਬਲਟਨ ਰੋਡ ਬਰੈਂਟਨ ਦੇ ਵਿੱਚ ਹੈ ਬਾਬਾ ਬਖਤੌਰਾ ਜੀ ਅਸੀਂ ਲਾਈਨਸ ਖੋਲ੍ਹਣ ਲੱਗੇ ਹਾਂ ਸਭ ਤੋਂ ਪਹਿਲਾਂ ਅਸੀਂ ਚਿੱਠਾ ਸੰਤੋਸ਼ ਦਾ ਖੋਲ੍ਹਣ ਲੱਗੇ
1: ਜੀ ਬਿਲਕੁਲ
0: ਸੰਤੋਸ਼ ਜੀ ਤੁਹਾਡਾ ਚਿੱਠਾ ਖੋਲ ਦਈਏ
1: ਹਾਂਜੀ ਅਮਨ ਜੀ ਵੈਸੇ ਤਾਂ ਸਭ ਨੂੰ ਪਤਾ ਹੀ ਆ ਲੇਕਿਨ ਜ਼ਰੂਰ ਤੁਸੀਂ ਦੱਸ ਦਿਓ
0: ਠੀਕ ਹੈ
1: ਜੀ
0: ਸੋ ਸੰਤੋਸ਼ ਜੀ
1: ਜੀ
0: ਤੁਹਾਡਾ ਡੇਟ ਆਫ ਬਰਥ ਕੀ ਹੈ
1: ਜੀ ਬਿਲਕੁਲ ਮੇਰਾ ਡੇਟ ਆਫ ਬਰਥ ਹੈਗਾ ਨਵੰਬਰ 19
0: ਤੇ ਸਾਲ ਕਿਹੜਾ
1: ਉਹ ਰਹਿ ਨਹੀਂ ਦੇਈਏ ਅਮਨ ਜੀ
0: ਫਿਰ ਵੀ ਸੰਤੋਸ਼ ਜੀ ਦੱਸ ਦਿਓ
1: 87
0: ਓ ਮਾਈ ਗੋਡ ਸੰਤੋਸ਼ ਜੀ ਇੰਨਾ ਪੁਰਾਣਾ ਮਾਡਲ ਹੈ ਤੁਸੀਂ
1: ਝੂਠ ਨਹੀਂ ਬੋਲੂਗੀ
0: ਅੱਛਾ ਮਤਲਬ ਉਮਰ ਤੇ ਝੂਠ ਨਹੀਂ ਬੋਲਦੇ
1: ਨਹੀਂ ਮੈਂ
0: ਲੇਡੀਜ਼ ਨੂੰ ਸਭ ਤੋਂ ਵੱਧ ਇਤਰਾਜ਼ ਤਾਂ ਉਮਰ ਤੇ
1: ਹੁੰਦਾ ਕਿਉਂਕਿ ਜਦੋਂ ਅਮਨ ਜੀ ਸਾਰੇ ਮੈਨੂੰ ਮਿਲਦੇ ਫਿਰ ਉਹ ਕਹਿੰਦੇ ਆ ਕਿ ਲੱਗਦਾ ਨਹੀਂ ਤਾਂ ਕਰਕੇ
0: ਮੈਂ ਤਾਂ ਤੁਹਾਨੂੰ ਕਹਿਣਾ ਵੀ ਤੁਸੀਂ ਤਾਂ ਮੈਨੂੰ ਲੱਗਦੇ 24 ਸਾਲ ਦੇ
1: ਤਾਂ ਮੈਂ ਦੱਸਿਆ
0: ਜਦੋਂ ਕਿਸੇ ਲੇਡੀ ਨੇ ਕਹਿੰਦੋ ਤੁਸੀਂ ਤਾਂ 24 ਲੱਗਦੇ 10 ਸਾਲ ਘੱਟ ਕਹਿੰਦੋ
1: ਫਿਰ ਤਾਂ ਰਾਤ ਦੀ ਨੀਂਦ ਉੱਡ ਜਾਂਦੀ ਹੈ
0: ਉੱਡ ਜਾਂਦੀ ਹੈ ਨਾ
1: ਹਾਂਜੀ ਹਾਂਜੀ
0: ਵੀ ਲੱਗਣ ਲੱਗਦਾ ਵੀ ਰਹਿਮ ਕਿੱਡਾ ਵੱਡਾ ਪਾਲ ਰੱਖਿਆ ਸੋ ਤੁਸੀਂ ਡੇਟ ਕਿਹੜੀ ਦੱਸੀ ਸੰਤੋਸ਼
1: 19 ਨਵੰਬਰ
0: ਨਵੰਬਰ ਓਕੇ ਹੁਣ ਸੰਤੋਸ਼ ਨੇ ਕਹਿਣਾ ਵੀ ਮੇਰੇ ਵਾਲਾ ਹੈ ਝੂਠ ਆ
1: ਨਹੀਂ ਸਾਰਾ ਕੁਝ ਸੱਚ ਆ
0: ਸੱਚ ਆ
1: ਜੀ
0: ਤੁਸੀਂ ਪ੍ਰਭਾਵਸ਼ਾਲੀ ਹੋ ਕਿਸੇ ਤੇ ਵੀ ਕਬਜ਼ਾ ਇੱਕ ਮਿੰਟ 'ਚ ਕਰ ਲੈਂਦੇ ਹੋ ਗੱਲਾਂ ਬਾਤਾਂ ਕਰਕੇ
1: ਜੀ ਬਿਲਕੁਲ
0: ਸਹੀ ਹੈ
1: ਹਾਂਜੀ ਹਾਂਜੀ
0: ਤੁਸੀਂ ਕਿਸੇ ਦੀ ਵੀ ਪ੍ਰੋਬਲਮ ਸੋਲਵ ਕਰਨ ਲਈ ਜਥੇਦਾਰੀ ਬਹੁਤ ਕਰਦੇ ਹੋ
1: ਸਹੀ ਆ
0: ਸਹੀ ਆ
1: ਬਿਲਕੁਲ
0: ਇੰਟੈਲੀਜੈਂਟ ਤੁਸੀਂ ਹੈਗੇ ਹੋ ਇਹ ਲੋਕਾਂ ਨੂੰ ਪਤਾ ਹੋਊਗਾ ਮੈਨੂੰ ਪਤਾ ਨਹੀਂ ਇਹਦੇ ਬਾਰੇ ਠੀਕ ਹੈ
1: ਸਹੀ ਆ
0: ਤੇ ਇੰਡੀਪੈਂਡੈਂਟ ਹੈਗੇ ਹੋ ਇਹ ਤੁਹਾਨੂੰ ਪਤਾ ਹੋਊਗਾ
1: ਬਿਲਕੁਲ
0: ਹਾਂਜੀ ਸੈਂਸੇਬਲ ਹੈਗੇ ਹੋ ਇਹ ਮੈਨੂੰ ਪਤਾ ਹੈਗਾ
1: ਜੀ
0: ਹਾਂਜੀ ਨਹੀਂ ਹੈਗੇ ਤੁਸੀਂ ਸੰਤੋਸ਼ ਬੜੀ ਖੁਸ਼ ਹੋਈ ਸੀ ਮੈਨੂੰ ਐਕ ਹੋ ਗਿਆ ਅੱਛਾ ਅੱਗੇ ਹੁਣ ਆ ਗਿਆ ਤੁਹਾਡੀ ਚੰਗੀਆਂ ਚੀਜ਼ਾਂ ਆ ਗਈਆਂ
1: ਹੁਣ ਮੈਂ ਲਕੋ ਲਾ ਆਪਣਾ ਮੂੰਹ
0: ਕੋਈ ਵੀ ਚੀਜ਼ ਆ ਉਹਨੂੰ ਬੜੀ ਛੇਤੀ ਸਸਪੀਸ਼ੀਅਸ ਕਰ ਲੈਂਦੇ
1: ਹਾਂਜੀ ਹਾਂਜੀ ਬਿਲਕੁਲ
0: ਵੀ ਸ਼ੱਕੀ ਹਾਲਾਤ ਪੈਦਾ ਕਰ ਦਿੰਦੇ
1: ਹੋ ਯਾ
0: ਕੰਪਲਿਕੇਟਡ ਕਰ ਦਿੰਦੇ ਹੋ ਕਿਸੇ ਵੀ ਸਟੋਰੀ ਨੂੰ ਸਿੱਧੀ ਸਾਦੀ ਚੱਲਦੀ ਆਪਣੀ ਖੁਦ ਹੀ
1: ਬਿਲਕੁਲ ਟਰੂ
0: ਟਰੂ ਆ
1: 100%
0: ਤੇ ਰਿਸ਼ਤਿਆਂ ਲਈ ਬਹੁਤ ਜ਼ਿਆਦਾ ਡੈਡੀਕੇਟਡ ਹੋ
1: ਜੀ, ਬਿਲਕੁਲ
0: ਰਿਸ਼ਤਿਆਂ ਚ ਕੁਛ ਵੀ ਹੋ ਜਾਵੇ ਤੁਹਾਡੇ ਉੱਤੇ ਅਸਰ ਕਰਦਾ
1: ਜੀ, ਬਹੁਤ ਸਹੀ ਕਿਹਾ ਤੁਸੀਂ,
0: ਸਹੀ ਕਿਹਾ ਨਾ,
1: ਹਾਂਜੀ ਹਾਂਜੀ,
0: ਤੇ ਠੈਂ ਠੈਂ ਪੈਸ਼ ਹੋ ਜਾਵੇ ਏਦਾਂ ਹੋ ਜਾਂਦਾ ਨਾ,
1: ਹਾਂਜੀ ਹਾਂਜੀ ਬਿਲਕੁਲ।
0: ਅੱਛਾ ਅਗਲਾ ਨੀ ਮੈਂ ਬੋਲਣਾ ਸੁਣ, ਤੁਝੇ ਬਾਅਦ ਚ ਆਫ ਏਅਰ ਬੋਲ ਦੋ
1: ਬੋਲ ਦੋ ਬੋਲ ਦੋ
0: ਮਨ ਮਰਜ਼ੀ ਬਹੁਤ ਕਰਦੇ ਹੋ
1: ਹਾਂਜੀ,
0: ਤੇ ਕਿਸੇ ਵੀ ਹੱਦ ਤੱਕ ਕਿਸੇ ਵੀ ਗੱਲ ਦੀ ਜਿੱਤ ਫੜੀ ਰੱਖਦੇ
1: ਹੋ ਹਾਂਜੀ।
0: ਸੰਤੋਸ਼ ਜੀ ਲਈ ਤਾੜੀਆਂ ਹੋ ਜਾਣ, ਥੈਂਕ ਯੂ ਸੋ ਮਚ। 905-673-3337 ਤੁਸੀਂ ਆਪਣੀਆਂ ਆਦਤਾਂ ਜਾਣਨੀਆਂ, ਫਟਾਫਟ ਕਾਲ ਕਰਨੀਆਂ। ਨਜ਼ਾਰਾ ਸਾਡੇ ਅੱਜ ਦੇ ਪ੍ਰਾਊਡ ਸਪੋਂਸਰ ਨੇ ਤੇ ਤਵਾ ਕਿਚਨ, ਤੁਸੀਂ ਪਾਸਵਰਡ ਆ ਨਜ਼ਾਰਾ NAZARA, ਮੰਗਣੀਆਂ ਲੋਕ ਕਰ ਰਹੇ ਨੇ ਉੱਥੇ, ਵਿਆਹਾਂ ਦੇ ਪ੍ਰੋਗਰਾਮ। ਪਰਸੋਂ ਨੂੰ ਡਾਂਡੀਆ ਹੈਗਾ ਜਿਹੜਾ 125 ਬੰਦਾ ਗੁਜਰਾਤੀ ਵਿਆਹ ਤੋਂ ਇਕੱਠੇ ਹੋ ਰਹੇ ਨੇ, ਉਹ ਗਰਬਾ ਤੇ ਡਾਂਡੀਆ ਇਕੱਠਾ ਕਰਨ ਲੱਗੇ ਨੇ, ਤੇ ਉੱਥੇ ਨੱਚਣਾ ਟੱਪਣਾ। ਆਊਟਡੋਰ ਟੈਂਟ ਲੱਗਣੇ ਨੇ ਬਾਹਰਲੇ ਪਾਸੇ
1: ਜੀ,
0: ਬਾਹਰ ਟੈਂਟ ਲੱਗਣੇ ਨੇ, ਤੇ ਅੰਦਰਲੇ ਪਾਸੇ ਜਿਹੜਾ ਹੈਗਾ ਜਿਹੜੀ ਵੈਜੀਟੇਰੀਅਨ ਬਾਰ ਚੱਲੂਗੀ ਪੂਰੀ ਡਰਿੰਕਸ ਦੀ, ਗੋਲ ਗੱਪੇ ਚਾਟਾਂ ਦੇ ਸਟਾਲ ਲੱਗਣਗੇ, ਜਲੇਬੀਆਂ ਤਾਜ਼ੀਆਂ ਉੱਥੇ ਨਾਲ ਨਾਲ ਬਣਨਗੀਆਂ, ਤੇ ਗੈਸਟ ਨਾਲੇ ਨੱਚਣ ਟੱਪਣਗੇ, ਨਾਲੇ ਖਾਣਗੇ, ਬਾਹਰ ਲੱਗ ਜਾਣਾ ਖਾਣਾ, ਅੰਦਰ ਉਹਨਾਂ ਨੇ ਡਾਂਸ ਕਰਨਾ। ਅੰਦਰ ਡੀਜੇ ਲੱਗਿਆ ਹੋਇਆ, ਅੰਦਰ ਸਟੇਜ ਬਣੀ ਹੋਈ ਹੈ, ਡਿਸਕੋ ਡਾਂਸਰ ਲਾਈਟਾਂ ਲੱਗੀਆਂ, ਲੇਜ਼ਰ ਲਾਈਟਸ ਜਿਹਨੂੰ ਕਹਿੰਦੇ ਨੇ, ਕੈਬਿਨਸ ਬਣੇ ਨੇ ਜਿਹਦੇ ਵਿੱਚ ਜਿਹਨੇ ਬਹਿ ਕੇ ਦੇਖਣਾ ਡਾਂਸ, ਉਹ ਕੈਬਿਨਸ 'ਚ ਬੈਠ ਕੇ ਦੇਖ ਸਕਦਾ
1: ਜੀ।
0: ਤੇ ਨਜ਼ਾਰਾ ਤੇ ਆ ਗਿਆ, ਨਜ਼ਾਰਾ ਆ ਗਿਆ ਹੋਵੇ, ਜ਼ਰੂਰ ਪਹੁੰਚਣਾ ਤੁਸੀਂ। 905-673-3337 ਬਾਬਾ ਬੁਕਤੋਰਾ, ਦੋ ਲਾਈਨ ਖਾਲੀ ਨੇ ਸਿਰਫ, ਜਿਹੜੇ ਜਿਹੜੇ ਆਪਣੇ ਬਾਰੇ ਪੁੱਛਣਾ ਚਾਹੁੰਦੇ ਜਲਦੀ ਤੋਂ ਪਹਿਲਾਂ ਕਾਲ ਕਰੋ ਮੇਰੇ ਨਾਲ। ਇਸ ਸਮੇਂ ਬਿਗ ਇੰਸ਼ੋਰੈਂਸ ਚੋਂ ਜੋ ਕੰਮ ਡੱਗ ਫੂਡ ਨੂੰ ਕਰਨਾ ਚਾਹੀਦਾ ਸੀ ਉਹ ਕਰ ਰਿਹਾ ਮਨਮੋਹਨ ਸਿੰਘ, ਜੋ ਕੰਮ ਮਨਮੋਹਨ ਸਿੰਘ ਕਰ ਰਿਹਾ ਉਹ ਮੋਦੀ ਨੂੰ ਕਰਨਾ ਚਾਹੀਦਾ ਸੀ
1: ਜੀ,
0: ਮੋਦੀ ਨਹੀਂ ਕਰ ਪਾ ਰਿਹਾ, ਪਰ ਜੋ ਡੱਗ ਫੂਡ ਨਹੀਂ ਕਰ ਪਾ ਰਿਹਾ ਉਹ ਮਨਮੋਹਨ ਸਿੰਘ ਕਰ ਰਿਹਾ।
1: ਬਿਲਕੁਲ
0: ਕਨਫਿਊਜ਼ ਨਹੀਂ ਹੋਣਾ, ਮਨਮੋਹਨ ਸਿੰਘ, ਮੈਂ ਸਰਦਾਰ ਮਨਮੋਹਨ ਸਿੰਘ ਦੀ ਨਹੀਂ, ਟੋਰਾਂਟੋ ਵਾਲੇ ਮਨਮੋਹਨ ਦੀ ਗੱਲ ਕਰਦਾ। ਮਨਮੋਹਨ ਜੀ ਕੀ ਹਾਲ ਨੇ
2: ਜੀ? ਸਤਿ ਸ਼੍ਰੀ ਅਕਾਲ ਭਾਜੀ, ਚੜ੍ਹਦੀ ਕਲਾ ਭਾਜੀ,
0: ਚੜ੍ਹਦੀ ਕਲਾ, ਚੜ੍ਹਦੀ ਕਲਾ। ਮਨਮੋਹਨ ਸਿੰਘ ਇੱਕ ਗੱਲ ਦੱਸੋ, ਆਟੋ ਇੰਸ਼ੋਰੈਂਸ ਚ ਸਭ ਤੋਂ ਵੱਡੀ ਲਾਪਰਵਾਹੀ ਲੋਕੀ ਕਰਦੇ, ਪਹਿਲਾਂ ਉਹ ਦੱਸ ਦਿਓ।
2: ਹਾਂਜੀ, ਸੋ ਸਭ ਤੋਂ ਵੱਡੀ ਜਿਹੜੀ ਲਾਪਰਵਾਹੀ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਕਈ ਲੋਕ ਫੈਮਿਲੀਜ਼ ਸੇਮ ਕੰਪਨੀ ਨਾਲ ਕਾਫੀ ਸਾਲ ਤੋਂ, 10 ਸਾਲ ਤੋਂ, 15 ਸਾਲ ਤੋਂ, 7 ਸਾਲ ਤੋਂ, 6 ਸਾਲ ਤੋਂ ਸੇਮ ਕੰਪਨੀ ਨਾਲ ਇਹ ਚੱਲ ਰਹੇ ਆ, ਉਹ ਕਦੀ ਆਪਣਾ ਚੈੱਕ ਨਹੀਂ ਕਰਵਾਉਂਦੇ ਰਿਨਿਊਲ ਤੇ ਕੋਟ। ਸੋ ਜਦੋਂ ਉਹ ਚੈੱਕ ਕਰਵਾਉਂਦੇ ਆ ਤਾਂ ਉਹਨੂੰ ਕਾਫੀ ਵੱਡੀ ਸੇਵਿੰਗ ਦੇਖਣ ਨੂੰ ਮਿਲਦੀ ਹੈ, ਜਾਂ ਕਈਆਂ ਦੇ ਰੈਕਟ 'ਚ ਕਦੀ ਐਕਸੀਡੈਂਟ ਸੀ ਜਾਂ ਕੋਈ ਟਿਕਟ ਸੀ, ਕੰਪਨੀ ਉਹਨਾਂ ਨੂੰ ਸੇਮ ਹੀ ਰੇਟ ਕਰ ਰਹੀ ਹੈ, ਉਹਨਾਂ ਨੂੰ ਹਾਈ ਪ੍ਰੀਮੀਅਮ ਚਾਰਜ ਕਰ ਰਹੀ ਹੈ, ਲੇਕਿਨ ਉਹ ਸਟਿਲ ਉਹਨਾਂ ਨੇ ਸ਼ੋਪ ਅਰਾਊਂਡ ਨਹੀਂ ਕੀਤਾ, ਔਰ ਜਿਹੜਾ ਕਿ ਉਹਨਾਂ ਦੇ ਰੈਕਟ ਵਿੱਚ ਕਲੀਅਰ ਹੋ ਜਾਂਦਾ ਉਹ ਸਟਿਲ ਉਹ ਪੇ ਕਰ ਰਹੇ ਜ਼ਿਆਦਾ। ਤਾਂ ਜਦੋਂ ਤੁਸੀਂ ਕੰਪੇਅਰ ਕਰਦੇ ਬਾਕੀ ਕੰਪਨੀਜ਼ ਨਾਲ ਤੁਹਾਨੂੰ ਕਾਫੀ ਵੱਡੀ ਸੇਵਿੰਗ ਉੱਥੇ ਵੀ ਦੇਖਣ ਨੂੰ ਮਿਲਦੀ ਹੈ। ਤੇ ਦੂਸਰੇ ਕੇਸ ਦੇ ਵਿੱਚ ਇਹ ਹੈ ਕਿ ਤੁਹਾਡੇ ਕੋਲ ਮਲਟੀਪਲ ਕਾਰਸ ਨੇ, ਕਈਆਂ ਦੀ ਹੁੰਦੀ ਪਾਲਿਸੀ ਇੱਕ ਗੱਡੀ ਕਿਤੋਂ ਚੱਲ ਰਹੀ ਹੈ, ਦੂਸਰੀ ਕਿਤੋਂ ਚੱਲ ਰਹੀ ਹੈ, ਸੋ ਜਦੋਂ ਉਹਨੂੰ ਆਪਾਂ ਕੰਬਾਈਨ ਕਰਦੇ ਹਾਂ ਆਪਾਂ ਨੂੰ ਉੱਥੇ ਵੀ ਸੇਵਿੰਗ ਦੇਖਣ ਨੂੰ ਮਿਲਦੀ ਹੈ, ਘਰ ਦੀ ਪਾਲਿਸੀ ਨੂੰ ਕੰਬਾਈਨ ਕਰਦੇ ਹੋਰ ਸੇਵਿੰਗ ਦੇਖਣ ਨੂੰ ਮਿਲਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਸੋ ਜੇ ਤੁਸੀਂ ਵੀ ਲੱਭ ਰਹੇ ਹੋ, ਤੁਹਾਡੇ ਰਿਨਿਊਲ ਆ ਗਈ ਹੈ, ਤੁਸੀਂ ਨਿਊ ਕੋਟ ਲੱਭ ਰਹੇ ਹੋ, ਤੁਹਾਡੇ ਕੋਲ 20+ ਕੰਪਨੀਜ਼ ਨੇ, ਆਪਾਂ ਸਾਰਿਆਂ ਨਾਲ ਕੰਪੇਅਰ ਕਰਦੇ ਹਾਂ, ਤੇ ਜਦੋਂ ਆਪਾਂ ਕੰਪੇਅਰ ਕਰਦੇ ਹਾਂ ਤਾਂ ਕਾਫੀ ਫੈਮਿਲੀਜ਼ ਨੂੰ ਕਾਫੀ ਵੱਡੀ ਸੇਵਿੰਗ ਦੇਖਣ ਨੂੰ ਮਿਲਦੀ ਹੈ। ਹਰ ਵੀਕ ਦੀ ਤਰ੍ਹਾਂ ਮੈਂ 2 ਐਗਜ਼ਾਮਪਲ ਸ਼ੇਅਰ ਕਰਦਾ। ਇਸ ਵੀਕ ਦੇ ਵਿੱਚ ਆਪਣੇ ਕੋਲ 2 ਗੱਡੀਆਂ, 2 ਕਾਰ ਸੀਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ $2500 ਈਅਰਲੀ ਸੇਵਿੰਗ ਹੋਈ ਹੈ। ਦੂਸਰੇ ਦੇ ਕੇਸ ਦੇ ਵਿੱਚ ਇੱਕ ਗੱਡੀ ਇੱਕ ਕਾਰ ਦੇ ਪਿੱਛੇ $1300 ਈਅਰਲੀ ਸੇਵਿੰਗ ਹੋਈ ਹੈ। ਥਰਡ ਕੇਸ ਵਿੱਚ ਸਟੂਡੈਂਟ ਸੀ ਜਿਨ੍ਹਾਂ ਕੋਲ ਇੱਕ ਗੱਡੀ ਇੱਕ ਟੈਨ ਪੋਲਸੀ ਸੀਗੀ, ਉਹਨਾਂ ਨੂੰ ਵੀ $750 ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਹੈ। ਐਂਡ ਇਹ ਆਪਣੇ ਕਮਰਸ਼ੀਅਲ ਦੀ ਲਾਈਨ ਵਿੱਚ ਆਪਣੇ ਕੋਲ ਰੈਸਟੋਰੈਂਟ ਆਇਆ ਜਿਨ੍ਹਾਂ ਨੂੰ ਆਪਾਂ $110 ਮੰਥਲੀ ਕਢਾ ਕੇ ਦਿੱਤੇ ਆ, ਆਲਮੋਸਟ $1200-1300 ਦੀ ਈਅਰਲੀ ਸੇਵਿੰਗ ਉਹਨਾਂ ਨੂੰ ਵੀ ਦੇਖਣ ਨੂੰ ਮਿਲੀ ਹੈ। ਜੇ ਤੁਸੀਂ ਵੀ ਕੋਈ ਲੱਭ ਰਹੇ ਹੋ ਪਰਸਨਲ ਇੰਸ਼ੋਰੈਂਸ, ਹੋਮ, ਆਟੋ, ਜਾਂ ਤੁਹਾਡੇ ਕੋਈ ਬਿਜ਼ਨਸ ਹੈ, ਤੁਸੀਂ ਰਨ ਕਰਦੇ ਹੋ ਬਿਜ਼ਨਸ, ਤੁਹਾਨੂੰ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਿਸੇ ਵੀ ਇੰਸ਼ੋਰੈਂਸ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ 416-990-3200, 416-990-3200। ਥੈਂਕ ਯੂ ਭਾਜੀ।

0: ਮੱਚ। ਔਰ ਬਾਬਾ ਭਗਤ ਔਰਤ ਦੇ ਵਿੱਚ ਅਸੀਂ ਜਿਹੜੀਆਂ ਕਾਲਸ ਦੇ ਵੱਲ ਜਾਵਾਂਗੇ
1: ਬਿਲਕੁਲ,
0: ਅਤੇ ਪਹਿਲੀ ਕਾਲ ਜਿਹੜੀ ਸ਼ੋਅ ਦੀ ਹੈ ਉਹ ਸਾਡੇ ਨਾਲ ਹੋਲਡ ਦੇ ਉੱਤੇ ਆ, ਅਤੇ ਫਸਟ ਕਾਲ ਆਫ ਦਾ ਸ਼ੋਅ। ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਤੁਹਾਡਾ
1: ਨਾਮ ਦੱਸੋਗੇ
3: ਪਲੀਜ਼? ਸੰਤੋਸ਼।
1: ਤੁਹਾਡਾ ਨਾਮ ਵੀ ਸੰਤੋਸ਼ ਹੈ?
0: ਹੁਣ ਤੱਕ ਮੇਰੇ ਸਾਰਾ ਦਾਦੂ ਜੀ ਸਾਡਾ ਸੀ, ਸੰਤੋਸ਼ ਦਾ ਵੀ ਹਿਸਾਬ ਲਾ ਲਈਏ ਫਿਰ। ਸੰਤੋਸ਼ ਜੀ, ਸੰਤੋਸ਼ ਕਿੰਨਾ ਕਰਿਆ ਲਾਈਫ ਚ ਤੁਹਾਡੇ ਚ? ਇਹਦੇ ਚ ਤਾਂ ਹੈ ਨੀ, ਤੁਹਾਡੇ ਵਾਲੇ ਚ ਹੈਗਾ ਸੰਤੋਸ਼? ਤੁਹਾਡੇ ਵਾਲੀ ਲਾਈਫ ਚ ਹੈਗਾ? ਮੈਂ ਕਿਹਾ ਇਹਨਾਂ ਵਿੱਚ ਤਾਂ ਹੈ ਨੀਗਾ।
1: ਤੁਸੀਂ ਬਹੁਤ ਇਮੋਸ਼ਨਲ ਹੋ ਔਰ ਕਾਫੀ ਇੰਟੈਲੀਜੈਂਟ ਹੋ ਤੇ ਹਰ ਚੀਜ਼ ਨੂੰ ਸਮਝਦੇ ਹੋ ਔਰ ਆਪਣੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਲੋਇਲ ਹੋ, ਲੇਕਿਨ ਤੁਹਾਡੇ ਵਿੱਚ ਕੁਝ ਗੱਲਾਂ ਹੈਗੀਆਂ ਜੋ ਕਿ ਤੁਹਾਨੂੰ ਸਹੀ ਕਰਨੀਆਂ ਚਾਹੀਦੀਆਂ ਹੈ ਕਿ ਤੁਸੀਂ ਸਾਹਮਣੇ ਵਾਲੇ ਬੰਦਾ ਕੀ ਕਰ ਰਿਹਾ ਉਹਦੇ 'ਤੇ ਜ਼ਿਆਦਾ ਫੋਕਸ ਕਰਦੇ ਹੋ, ਨਾ ਕਿ ਤੁਸੀਂ ਆਪਣੇ ਉੱਤੇ ਫੋਕਸ ਕਰਦੇ ਹੋ। ਉਹ ਚੀਜ਼ ਲੈ ਕੇ ਜਦੋਂ ਤੁਸੀਂ ਆ ਜਾਂਦੇ ਵਿੱਚ, ਫਿਰ ਉਹ ਕਿਤੇ ਨਾ ਕਿਤੇ ਤੁਸੀਂ ਅੱਗੇ ਵਧਣ ਤੋਂ ਸਟੋਪ ਕਰ ਲੈਂਦੇ ਹੋ ਆਪਣੇ ਆਪ ਨੂੰ, ਔਰ ਜਦੋਂ ਤੁਹਾਡੀ ਗੱਲ ਨਹੀਂ ਪੂਰੀ ਹੁੰਦੀ ਫਿਰ ਤੁਹਾਨੂੰ ਹਰ ਗੱਲ 'ਚ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਕਦੀ ਕਦੀ ਤੁਸੀਂ ਥੋੜ੍ਹਾ ਜਿਹਾ ਲਾਲਚੀ ਵੀ ਹੋ ਜਾਂਦੇ ਹੋ। ਬਸ ਇਹ ਚੀਜ਼ਾਂ ਆ ਜੋ ਕਿ ਤੁਸੀਂ ਥੋੜ੍ਹਾ ਜਿਹਾ ਇਹਦੇ 'ਤੇ ਵਰਕਆਊਟ ਕਰ ਸਕਦੇ ਹੋ। ਸੰਤੋਸ਼ ਜੀ
3: ਬਿਲਕੁਲ
0: ਸਹੀ
1: ਹੈ ਜੀ। ਮੇਰੇ ਹਸਬੈਂਡ ਦਾ ਨਾਮ ਕੀ ਹੈ ਤੇ ਉਹਨਾਂ ਦੀ ਡੇਟ ਆਫ ਬਰਥ ਕੀ ਹੈ ਜੀ?
4: ਡੇਟ ਆਫ ਬਰਥ 1941
1: ਜੀ।
4: 1 ਸਤੰਬਰ
1: 1 ਸਪਟੈਂਬਰ ਸਪਟੈਂਬਰ 1st ਚ ਤੁਸੀਂ ਬਹੁਤ ਹੀ ਹੈਲਪਫੁਲ ਹੋ, ਤੁਸੀਂ ਜ਼ਿੰਦਗੀ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੈਕਟੀਕਲ ਰਹਿੰਦੇ ਹੋ, ਹਮੇਸ਼ਾ ਸੋਚਦੇ ਹੋ ਕਿ ਕਿਹਦੇ ਵਿੱਚ ਕੀ ਵਧੀਆ ਹੈ ਅਤੇ ਕੀ ਗਲਤ ਆ, ਔਰ ਹਰ ਚੀਜ਼ ਨੂੰ ਤੁਸੀਂ ਪਰਫੈਕਸ਼ਨ ਦੇ ਨਾਲ ਕਰਦੇ ਹੋ, ਔਰ ਨਾ ਹੀ ਤੁਹਾਨੂੰ ਵਧੀਆ ਲੱਗਦਾ ਜੇ ਅਗਲਾ ਬੰਦਾ ਉਹ ਚੀਜ਼ ਵਧੀਆ ਪਰਫੈਕਸ਼ਨ ਹੋ ਕੇ ਪਰਫੈਕਸ਼ਨ ਨਾਲ ਨਾ ਕਰ ਜੀ। ਜੀ ਬਿਲਕੁਲ। ਸੋ ਬਸ ਤੁਸੀਂ ਉਹੀ, ਮੈਂ ਦੂਸਰੀ ਤਰਫ ਆ ਰਹੀ ਹਾਂ ਕਿ ਤੁਸੀਂ ਨਾ ਬਹੁਤ ਪਿੱਕੀ ਹੋ, ਤੁਸੀਂ ਖੁਦ ਪਰਫੈਕਸ਼ਨਿਸਟ ਹੋ ਤਾਂ ਤੁਸੀਂ ਦੂਜਿਆਂ ਦੇ ਉੱਤੇ ਜਲਦੀ ਗਲਤੀ ਕਰ ਦਿੰਦੇ ਹੋ ਤੇ ਆਪਣੀ ਲਾਈਫ ਨੂੰ ਬਹੁਤ ਰੈਸਟ੍ਰਿਕਟ।
0: 905-673-33 ਸਾਰੇ ਕਾਲ ਕਰ ਰਹੇ ਹੋ ਜਲਦੀ ਤੋਂ ਪਹਿਲਾਂ। ਬਾਬਾ ਬਖਤੋਰਾ, ਆਪਣੀਆਂ ਆਦਤਾਂ ਜਾਣਨੀਆਂ, ਜਿਹੜਾ ਤੁਹਾਡੇ ਨਾਲ ਬੈਠਾ ਜਾਣਨਾ ਚਾਹੁੰਦੇ ਹੋ ਵੀ ਕਿੱਦਾਂ ਦਾ ਹੈਗਾ ਇਹ?
1: ਜੀ ਬਿਲਕੁਲ।
0: ਵੈਸੇ ਤੁਹਾਨੂੰ ਪਤਾ ਹੁੰਦਾ ਪਰ ਜਦੋਂ ਚਾਰਟ ਬੋਲਦਾ ਨਾ ਸਾਡਾ ਬਾਬੇ ਬਖਤੋਰੇ ਦਾ
1: ਫਿਰ ਜ਼ਿਆਦਾ ਮਜ਼ਾ ਆਉਂਦਾ,
0: ਵੱਡੇ ਵੱਡਿਆਂ ਦੇ ਤੋਤੇ ਉਡਾ ਹੁੰਦਾ ਤੇ ਛੋਟੇ ਛੋਟੇ ਨੂੰ ਹਸਣ ਲਾ ਦਿੰਦਾ। 905-673-33 ਜਲਦੀ ਤੋਂ ਪਹਿਲਾਂ ਕਾਲ ਕਰ ਲਓ, ਫਿਰ ਲਾਈਨ ਬਿਜ਼ੀ ਹੋ ਜਾਣੇ, ਸਾਡੇ ਸਪੌਂਸਰ ਸਟਾਰਟ ਹੋ ਜਾਣੇ ਹੁਣੇ। 905-673-33 ਲਾਈਨ ਖਾਲੀ ਨੇ ਇਸ ਸਮੇਂ, ਇੱਕ ਭਰ ਗਈ ਹੈ, ਦੋ ਲਾਈਨਸ ਰਹਿ ਗਈਆਂ, ਦੋ ਭਰ ਗਈਆਂ। 905-673-33 ਤੇ ASAP ਹੁਣੇ ਤੋਂ ਪਹਿਲਾਂ ਕਾਲ ਕਰ ਲਓ, ਡੇਟ ਆਫ ਬਰਥ ਦੱਸਣਾ, ਨਾਮ ਦੱਸਣਾ, ਪਾਸਵਰਡ ਹੈ ਤਵਾ ਕਿਚਨ, ਅਤੇ ਅਸੀਂ ਤੁਹਾਨੂੰ ਦੱਸਣਾ ਸ਼ੁਰੂ ਕਰ ਦਾਂਗੇ। ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਅਕਾਲ ਜੀ,
0: ਕੀ ਹਾਲ ਚਾਲ ਹੈ ਜੀ?
5: ਹਾਂਜੀ ਵਧੀਆ ਜੀ।
0: ਪਾਸਵਰਡ ਕੀ ਹੈ ਸਾਡਾ?
5: ਹਾਂਜੀ
0: ਪਾਸਵਰਡ ਦੱਸ ਦੋਗੇ ਸਾਡਾ ਕੀ ਹੈ?
5: ਹਾਂਜੀ 20 ਮਾਰਚ।
0: ਨਹੀਂ ਨਹੀਂ, ਸਾਡਾ ਪਾਸਵਰਡ ਕੀ ਹੈ? ਸਾਡਾ ਪਾਸਵਰਡ
5: ਤਵਾ ਕਿਚਨ।
0: ਗਏ ਹੋ ਕਦੇ?
5: ਗਏ ਨਹੀਂ ਗਏ, ਬਿਜੀ ਹੋਈ ਬਾਹਲਾ ਰਹਿੰਦਾ, ਬਸ ਪੁੱਛੋ ਨਾ ਤੁਸੀਂ।
0: ਓ ਮਾਈ ਗੋਡ, ਇਹ ਜਾ ਕੀ ਕੰਮ ਕਰ ਰਹੇ ਹੋ ਤੁਸੀਂ? ਬਿਜੀ ਰਹਿੰਦੇ ਹੋ?
5: ਸੋਚਿਆ ਬਹੁਤ ਹੈ ਜੀ, ਅਸੀਂ ਬਸ ਕੰਮ ਸਾਡਾ ਐਮਾਜ਼ੋਨ ਨਾਲ ਆ, ਡਿਲੀਵਰੀ ਦਾ।
0: ਅੱਛਾ ਡਿਲੀਵਰੀ ਦਾ, ਮੈਂ ਕਹਿਣ ਲੱਗਾ ਕਿਤੇ ਪੁਲਿਸ ਤੋਂ ਤਾਂ ਨਹੀਂ ਭੱਜੇ ਵੀ ਇੰਨੇ ਬਿਜ਼ੀ ਰਹਿੰਦੇ ਹੋ। ਸੰਤੋਸ਼ ਨੂੰ ਹਸਾਉਣਾ, ਸਿਰ 'ਚ ਪਾਣੀ ਪੀਣ ਲੱਗੀ ਸੀ, ਉਹ ਮੈਂ ਕਹਿੰਦਾ ਪਾਣੀ ਗਲੇ 'ਚ ਲਾ ਦਵਾਂ। ਅੱਛਾ ਹਾਂਜੀ,
5: ਵਧੀਆ ਪ੍ਰੋਗਰਾਮ, ਬਹੁਤ ਸੋਹਣਾ।
0: ਅੱਛਾ ਕਿੰਨੀ ਤਰੀਕ ਦੱਸਿਆ ਸੰਤੋਸ਼
1: ਜੀ? ਇਹਨਾਂ ਨੇ
0: 20 ਮਾਰਚ ਲਈ ਇਹ ਕਹਿੰਦਾ ਵੀ ਗਰਦਨ ਸੱਜੇ ਖੱਬੇ ਬਹੁਤ ਘੁੰਮਦੀ ਹੈ, ਰੋਮਾਂਟਿਕ ਸੁਭਾਅ ਦੇ ਮਾਲਕ ਹੋ, ਕਾਇੰਡ ਹੈਗੇ ਹੋ, ਅਸਥੈਟਿਕ ਲੰਬਾ ਚੱਲਣ ਵਾਲੇ ਬੰਦੇ ਹੋ, ਜਿਹਨਾਂ ਰਿਸ਼ਤਿਆਂ 'ਚ ਚੱਲਦੇ ਹੋ, ਵਿਦ ਗੁੱਡ ਟੈਂਪਰ, ਠੀਕ ਹੈ? ਤੇ ਤੁਸੀਂ ਜਿਹੜਾ ਹੈਗਾ ਅਨਰਲਿਸਟਿਕ, ਬੇਵਜ੍ਹਾ ਦੀਆਂ ਗੱਲਾਂ ਨੂੰ ਪਰੇਸ਼ਾਨੀ ਬਣਾ ਕੇ ਰੱਖਦੇ ਹੋ, ਜਿਵੇਂ ਸੁਖੀ ਬੈਠੇ ਹੁੰਦੇ ਹੋ, ਤੁਹਾਨੂੰ ਖਤਰਾ ਪੈਦਾ ਹੋ ਹੀ ਰਹਿੰਦਾ ਕਿਸੇ ਨਾ ਕਿਸੇ ਪਾਸਿਓ।
5: 100% ਤੁਸੀਂ ਸਹੀ ਕਿਹਾ।
0: ਹਾਂਜੀ, ਹਾਂਜੀ, ਪਰ ਤੁਸੀਂ ਓਵਰ ਥਿੰਕਿੰਗ ਕਰਦੇ ਹੋ ਨਾ ਬਹੁਤ, ਤਾਂ ਕਰਕੇ ਆ, ਠੀਕ ਹੈ? ਤੇ ਹੋਰ ਵੀ ਦੱਸਾਂਗੇ ਆਦਤਾਂ ਤੁਹਾਡੀਆਂ, ਹੋਰ ਵੀ ਸੀਗੀਆਂ, ਸਿਰਫ ਮੈਂ ਤਿੰਨ ਤਿੰਨ ਆਦਤਾਂ ਦੱਸੀਆਂ, ਚਾਰ ਚਾਰ।

0: जी,
1: हेलो,
0: हाँ जी उमेश,
1: सॉरी 15 सितंबर 1958,
0: पूरा साल बताने की जरूरत नहीं, कोई मॉडल नहीं बताना आपने गाड़ी का।
1: सॉरी,
0: हाँ जी कोई बात नहीं, मेरे को कोई प्रॉब्लम नहीं, आप बता रहे हो मेरे को कोई प्रॉब्लम नहीं। सितंबर 15 बोला आपने?
1: यस सर।
0: पासवर्ड बोला आपने?
1: तवा किचन।
0: हाँ तवा किचन, ठीक है। सितंबर 15 में आप इक्विटेबल हो, जो बात आपको दे दी गई, जो चीज दे दी गई आपको, उसको संभाल के रखते हो, चार्मिंग, सोशल स्किल्स अच्छे हैं आपके, ठीक है, काइंड हर्ट हो,
1: थैंक यू सो मच,
0: दूसरों में आपकी जो आदतें चेंज करनी है, दूसरों में परफेक्शन बहुत ढूंढते हो,
1: ओके,
0: हाँ जी, और कोई बात बोल देना आपको, आप बड़ी जल्दी उसमें रिएक्ट कर देते हो, ये दो प्रॉब्लम्स हैं,
1: ओके,
0: तीन और हैं आपकी, अगली बार बताएंगे, थैंक यू। 905-673-3333। हाँ जी, 519 नंबर। हेलो बाबा वक्त ने दो खाली ने और। हाँ जी
2: हेलो। हाँ जी, मेरा नाम हेलो।
0: हाँ जी बोल दो, बोल दो, ना किया।
2: सुरेंद्र सिंह, जून 5th,
0: जून 15th। हाँ
2: जी,
0: सिखण की तमन्ना बहुत सारी जिंदगी रही है, सावधान रहे हो जिंदगी, जो बच बच के चले हो, बोच बोच के, ते टेंशन बहुत लेने हो, बहुत टेंशन लेने हो। हाँ जी,
2: हाँ जी, थैंक यू, थैंक यू,
0: थैंक यू सो मच। छत्ती छत्ती बोलो जी जल्दी। हेलो
3: हेलो।
0: हाँ जी,
3: मई
0: ना कोई सत श्रीकाल ना अपना ना ना लेना भगा के मुंह मारी साढ़े 6 मई। पासवर्ड की है सर?
3: तवा किचन ते नजारा।
0: हाँ नजारा आ गया वे, ठीक है ते। हाँ जी बोलो।
3: हाँ जी सर, मेरा नाम गुरिंदर है, ते पहले मैं माफी चाहूंगा थोड़े को कि मैं अपना नाम नहीं दस पाया,
0: सबर है, संतोख है, संतोष है नी की, नॉलेज हैगी, लॉयल है, वफादार हो, लालच करते हो जो फस जाने हो, दूसरे ते टाइम बहुत वेस्ट किया लाइफ च, अपने ते समय नहीं लगाया,
3: बिल्कुल ठीक,
0: धन्यवाद थोड़ा, थैंक यू। हेलो, चलो जी नेक्स्ट कॉल। कमल जी,
4: कमल
0: सत श्रीकाल जी। हाँ जी, डेट ऑफ बर्थ की है जी?
4: हाँ जी, April 3rd।
0: ओ बाकी इनको कॉल करनी, सॉरी। हाँ जी, April 3rd।
4: हाँ जी,
0: नाम?
4: कमलजीत कौर।
0: April 3rd।
4: हाँ जी,
0: April 3rd। April 3rd दे विच कहिंदा, मार्च, April 3rd। करेज, कॉन्फिडेंट, एडवेंचर, नवीं चीजां करन दा बहुत शौक है, फुल ऑफ एनर्जी, बिलीव इन एक्शन, काम च विश्वास करदे हो, गुस्से ना बहुत कुछ लूज कीता तुसीं जिंदगी च,
4: यस,
0: काली रश, दुश्मन ने दो चीजां तुहाडियां। वर्कआउट करो, ठीक है। अमरिंदर जी, अमरिंदर।
5: हाँ जी भाजी, सत श्री अकाल जी।
0: सत श्री अकाल जी,
5: ए मेरा डेट ऑफ बर्थ है जी 18 अक्टूबर।
0: ते ओ बोलते हो साडा पासवर्ड?
5: तवा किचन जी।
0: गुस्से दा पूरा पटारा हूं,
5: ठीक है जी,
0: आंदा गुस्सा ना बहुत छेती?
5: बहुत ज्यादा जी।
0: अच्छा, दूसरा बहुत सुलझे हुए इंसान हो।
5: थैंक यू सो मच जी,
0: छेती दोस्त नहीं बनाते किसी,
5: ठीक है भाजी, ऑलवेज कल्ला रहना जी।
0: हाँ, ऊं कोल मिल हरेक चीज जाने, ठीक है।
5: हाँ जी,
0: हैगा इदां?
5: हाँ जी, हाँ जी भाजी, जमा सही है जी।
0: अच्छा जी, थैंक यू, नेक्स्ट कॉल। हाँ जी, सत श्री अकाल।
6: सत श्री अकाल।
0: हाँ जी जी,
6: हाँ जी,
0: नंगो जी, नंगो, दरवाजा खुला है, आ जाओ। हाँ जी, डेट ऑफ बर्थ ना बोलो थोड़ा।
6: 5 जुलाई, बलजीत गरेवाल।
0: 5 जुलाई, रंजीत कौर। रणजीत कौर, रणजीत कौर जी, काम की करते हो?
6: तो
0: मतलब सर जाना थोड़ा, कैनेडा सर जाता? ਨਹੀਂ ਐਫਰਟਸ ਕਿਉਂ ਨਹੀਂ ਕਰਦੇ ਕੰਮ ਲਈ?
7: ਐਫਰਟ ਨੇ ਕੀਤੀ ਹੈ ਮੇਰੀ ਜ਼ਿੰਦਗੀ ਪਤਾ ਨਹੀਂ, ਆਈ ਡੋਨਟ ਨੋ, ਤੁਸੀਂ ਦੱਸੋ ਮੈਨੂੰ।
0: ਨਹੀਂ ਇਹ ਨਹੀਂ ਹੈਗਾ, ਦੇਖੋ ਗੱਲ ਸੁਣ, ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਰਣਜੀਤ, ਤੁਹਾਨੂੰ ਲੱਗਦਾ ਹੋਣਾ ਕਿ ਮੈਂ ਕੁਛ ਬੋਲੂੰਗਾ ਤੇ ਉਹ ਤੁਹਾਡੀ ਜ਼ਿੰਦਗੀ ਦਾ ਹੋਊਗਾ ਤੇ ਤੁਸੀਂ ਸੁਣ ਕੇ 2 ਮਿੰਟ 'ਚ ਸਕੂਨ 'ਚ ਚੱਲੋਗੇ। ਮੈਂ ਇੱਕ ਛੋਟੀ ਜਿਹੀ ਕੁਐਸਚਨ ਪੁੱਛਿਆ, ਤੁਹਾਡੇ ਕੋਲ ਜੇ ਕੰਮ ਨਹੀਂ ਤੁਸੀਂ ਐਫਰਟਸ ਕਿਉਂ ਨਹੀਂ ਕਰਦੇ? ਜੁਲਾਈ 5 ਦੇ ਵਿੱਚ ਇਹ ਆ ਕਿ ਤੁਸੀਂ ਜਿਹੜਾ ਹੈਗਾ ਜੁਲਾਈ 5 ਓਕੇ ਕੇਅਰਿੰਗ ਬਹੁਤ ਹੋ ਤੇ ਫਿਰ ਤੁਸੀਂ ਉਸ ਚੀਜ਼ ਦਾ ਅਸਰ ਆਪਣੀਆਂ ਐਕਟੀਵਿਟੀਜ਼ ਦੇ ਉੱਤੇ ਪਾਉਂਦੇ ਹੋ ਬਹੁਤ ਜ਼ਿਆਦਾ। ਹਾਂਜੀ ਹਾਂਜੀ ਤੇ ਤੁਸੀਂ ਮਨ ਤੇ ਕੰਟਰੋਲ ਨਹੀਂ ਹੈਗਾ, ਜਮਾ ਹੀ ਨਹੀਂ ਹੈਗਾ, ਜ਼ੀਰੋ ਤੇ ਗਏ ਹੋ। That's all.
7: ਫਿਲਹਾਲ
0: ਕਿਸੇ ਤੇ ਨਹੀਂ ਹੈਗਾ। ਓਕੇ ਇੱਕ ਗੱਲ ਕਹਿਣ ਲੱਗਾ ਰਣਜੀਤ, ਗੱਲ ਸੁਣ ਧਿਆਨ। ਤੁਸੀਂ ਤੇ ਮੈਂ ਰੋਡ ਤੇ ਜਾ ਰਹੇ ਸੀ 2 ਅਲੱਗ ਅਲੱਗ ਗੱਡੀਆਂ ਚ, ਕਿਸੇ ਵਜ੍ਹਾ ਕਰਕੇ ਰੋਡ ਰੇਜ ਹੋ ਗਈ
7: ਜੀ,
0: ਤੁਸੀਂ ਮੈਨੂੰ ਕੋਈ ਗਾਲੀ ਕੱਢੀ ਬਹੁਤ ਵੱਡੀ ਗਾਲ ਕੱਢੀ, ਮੈਨੂੰ ਕੀ ਰਿਐਕਟ ਕਰਨਾ ਚਾਹੀਦਾ? ਤੇ
7: ਕੁਝ ਨਹੀਂ ਕਰਨਾ ਚਾਹੀਦਾ।
0: ਨਹੀਂ ਤੁਸੀਂ ਕਹਿੰਦੇ ਮੈਂ ਹਰਟ ਬਹੁਤ ਛੇਤੀ ਹੋ ਜਾਂਦੀ ਹਾਂ,
7: ਮੈਂ ਹਰਟ ਹੋ ਜਾਂਦੀ ਹਾਂ।
0: ਹਾਂ ਹਰਟ ਤਾਂ ਆਟੋ ਵੀ ਬੰਦਾ ਹੁੰਦਾ ਜਿਹੜਾ ਦੂਜੇ ਦੀ ਗੱਲਾਂ ਨੂੰ ਬਾਏ ਕਰਦਾ ਹੈਗਾ,
7: ਪਰ ਹਾਂ ਗੱਡੀ ਵਾਲੀ ਗੱਲ ਮੈਨੂੰ ਸਮਝ ਨਹੀਂ ਆਉਂਦੀ। ਮੈਨੇ
0: ਇਹੀ ਗੱਲ ਰਣਜੀਤ ਕੌਰ, ਇਹੀ ਗੱਲ ਲਾਈਫ ਆ, ਜਦੋਂ ਤਾਂ ਸਾਡੇ ਕੋਈ ਰਿਸ਼ਤੇਦਾਰ ਆਪਣੇ ਦੋਸਤ ਹੁੰਦੇ ਉਹਨਾਂ ਨੂੰ ਤਾਂ ਅਸੀਂ ਫੜ ਕੇ ਜੱਫਾ ਪਾ ਕੇ ਬਹਿ ਜਾਂਦੇ ਹਾਂ, ਜਦੋਂ ਸੜਕ ਤੇ ਸਾਨੂੰ ਕੋਈ ਕੁਛ ਕਹਿ ਦਿੰਦਾ ਠੀਕ ਹੈ, ਜਦੋਂ ਸੜਕ ਤੇ ਸਾਨੂੰ ਕੁਛ ਕਹਿੰਦਾ ਉਦੋਂ ਕਹਿੰਦਾ ਅਸੀਂ ਕੋਈ ਗੱਲੇ ਨਹੀਂ ਹੈ ਜੀ।
7: ਹਾਂ ਇਹਨਾਂ ਗੱਲਾਂ ਨੇ ਮੈਨੂੰ ਬਹੁਤ,
0: ਅਸੀਂ ਚੂਜ਼ ਕਰਦੇ ਹਾਂ ਕਿਹਦੇ ਨਾਲ ਕਿਵੇਂ ਡੀਲ ਕਰਨਾ। ਅਸੀਂ ਇੱਕ ਸੰਤੋਸ਼ ਨੇ ਅੱਜ ਮੇਰਾ ਫੋਨ ਨਹੀਂ ਚੱਕਿਆ, ਸੰਤੋਸ਼ ਨੂੰ ਫੜ ਲੈਂਦੇ ਹਾਂ ਜੀ, ਪਰ ਜਿਹਨੂੰ ਜਾਣਦੇ ਨਹੀਂ ਉਹਨੇ ਨਹੀਂ ਚੱਕਿਆ। ਸੰਤੋਸ਼ ਬੜੀ ਖੁਸ਼ ਹੋਈ ਸੁਣ ਕੇ ਵੀ ਮੈਨੂੰ ਇੱਦਾਂ ਹੁੰਦਾ ਰਹਿੰਦਾ। ਓਕੇ ਰਣਜੀਤ ਕੌਰ ਜੀ ਬਾਏ ਬਾਏ ਟਾਟਾ, ਲੋਕਾਂ ਦੀਆਂ ਗੱਲਾਂ ਨੂੰ ਬਾਏ ਕਰਨਾ ਬੰਦ ਕਰੋ, ਸਮਾਂ ਲੋਕਾਂ ਤੇ ਵੇਸਟ ਨਾ ਕਰੋ, ਆਪਣੀ ਐਨਰਜੀ ਆਪਣੇ ਪਾਸੇ ਲਾਓ, ਦੁਨੀਆ ਖੁੱਲੀ ਹੈ, ਮਸਕ ਵਰਗੇ ਰੋਜ਼ ਕਮਾਈ ਜਾ ਰਹੇ ਨੇ, ਤੁਹਾਡੇ ਤੇ ਮੇਰੇ ਵਰਗੇ ਲੜਕੇ ਕੁੜੀ ਜਾਂਦੇ ਨੇ ਉੱਥੇ ਹੀ ਬੈਠੇ ਨੇ, ਉਨੀ ਕੁ ਦੁਨੀਆ, ਮਸਕ ਕਿਸੇ ਨੂੰ ਨਹੀਂ ਜਾਣਦਾ, ਉਹਨੇ ਜੇਬਾਂ ਚੋਂ ਪੈਸੇ ਕਢਾ ਲੈਂਦਾ, ਤੁਸੀਂ ਜਿਹਨਾਂ ਨੂੰ ਜਾਣਦੇ ਉਹਨਾਂ ਨਾਲ ਲੜਾਈਆਂ ਪਾਈ ਬੈਠੇ ਰਹਿੰਦੇ ਹੋ। ਸੰਤੋਸ਼ ਦਾ ਨੰਬਰ ਲਿਖੋ, ਨਹੀਂ ਮਜ਼ਾਕ ਨਹੀਂ ਕਰਦਾ, 416 ਸੰਤੋਸ਼ ਕਰ ਲਿਆ, 416 473 42 42, ਇੱਥੇ ਟੈਕਸ ਕਰੋ ਉਹਨੂੰ।
7: ਠੀਕ ਹੈ ਜੀ,
0: ਸੰਤੋਸ਼ ਤੁਹਾਨੂੰ ਇੱਕ ਕੰਮ ਦਊਗੀ, ਬੈਠ ਕੇ ਕੰਮ ਘਰੋਂ ਕਰੀ ਚੱਲਿਓ ਠੀਕ ਹੈ, ਇੰਨਾ। ਥੈਂਕ ਯੂ ਸੋ ਮਚ, ਮੈਂ ਮਸਾਂ ਮੈਂ ਫੋਨ ਵਿਹਲਾ ਕਰਾਇਆ, ਮਾਫੀ ਚਾਹੁੰਦਾ ਸਾਰਿਆਂ ਤੋਂ। ਹੈਲੋ ਜੀ, ਹੈਲੋ
8: ਹੈਲੋ,
0: ਹਾਂਜੀ
8: ਸਤਿ
0: ਸ਼੍ਰੀ ਅਕਾਲ,
8: ਮੇਰਾ ਨਾਮ ਦੀਕਸ਼ਾ ਹੈ, ਡੇਟ ਆਫ ਬਰਥ ਅਗਸਟ 9 1994।
0: ਦੀਕਸ਼ਾ ਸੀ ਮਾਡਲ ਤਾਂ ਪੁੱਛੇ ਨਹੀਂ ਤੁਹਾਡਾ।
8: ਅੱਛਾ
0: ਤੇ ਦੀਕਸ਼ਾ ਤੁਸੀਂ ਬਚਪਨ ਤੋਂ ਇੱਦਾਂ ਡਰ ਕੇ ਬੋਲਦੇ ਹੋ ਕਿ ਪਹਿਲੀ ਵਾਰ ਰੇਡੀਓ ਤੇ ਕਾਲ ਕਰਨ ਕਰਕੇ ਡਰ ਰਹੇ ਹੋ? ਹੌਸਲਾ ਬਹੁਤ ਦਿੰਦੇ ਹੋ ਤੇ ਆਪ ਹੌਸਲੇ 'ਚ ਰਹਿੰਦੇ ਹੋ, ਸੈਲਫ ਸੈਟਿਸਫੈਕਸ਼ਨ ਦੇ ਨੇੜੇ ਰਹਿੰਦੇ ਹੋ, ਹੁਣ ਤੱਕ ਜੋ ਕੰਮ ਕੀਤੇ ਨੇ ਉਹ 'ਤੇ ਖੁਸ਼ੀ ਮਹਿਸੂਸ ਕਰਦੇ ਹੋ, ਪਛਤਾਵਾ ਦੀ ਮੈਨੂੰ ਪਛਤਾਵਾ ਜਿਹੜੇ ਮੈਂ ਮਾੜੇ ਲੋਕਾਂ ਨਾਲ ਰਿਸ਼ਤੇ ਰੱਖੇ ਕਿਸੇ ਨਾਲ ਵੀ, ਨਾ ਉਹ ਮਾੜੇ ਲੋਕ ਹੋਣ, ਨਾ ਕੋਈ ਸਾਡੀ ਲਾਈਫ ਦੇ ਵਿੱਚ ਕੋਈ ਕਿਸੇ ਦੀ ਗੱਲਬਾਤ ਹੋਵੇ। ਓਕੇ ਹੁਣ ਤੁਹਾਡੀ ਵੱਡੀ ਪ੍ਰੋਬਲਮ ਇਹ ਆ ਪਰਪਸ ਕੋਈ ਨਹੀਂ ਹੈ ਲਾਈਫ ਦਾ, ਜਿਵੇਂ ਚਲਦੇ ਚੱਲੀ ਜਾਣ ਦੇ ਰਹੇ ਬਸ, ਦੈਟਸ ਇਟ, ਵਿਲ ਪਾਵਰ ਡੈਡ ਆ, ਦੈਟਸ ਆਲ, ਥੈਂਕ ਯੂ. ਤੇ ਗੁਰਿੰਦਰ, ਗੁਰਿੰਦਰ
9: ਹਾਂਜੀ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਹੈ?
9: ਠੀਕ ਠਾਕ ਜੀ. ਮੇਰਾ ਨਾਮ ਗੁਰਿੰਦਰ ਸਿੰਘ ਆ ਤੇ ਮੇਰਾ ਡੇਟ ਆਫ ਬਰਥ ਆ 7 ਅਕਤੂਬਰ 2001.
0: ਉਹ ਬੱਲੇ ਬੱਲੇ ਫਿਰ ਤੁਸੀਂ ਮਾਡਲ ਦੱਸਤਾ ਮੈਨੂੰ, ਗੱਡੀ ਨਵੀਂ ਹੈ ਇਹਨਾਂ, ਦੱਸਿਆ ਕਰੋ ਸਾਨੂੰ.
9: ਉਹ ਠੀਕ ਹੈ, ਠੀਕ ਹੈ ਜੀ.
0: ਜਿੰਨੇ ਡੈਂਟ ਪੈਣਗੇ ਉਨੀ ਵਧੀਆ ਰਹੂਗੀ.
9: ਸਹੀ ਗੱਲ ਹੈ, ਇਹ ਤਾਂ ਹੈ. ਅੱਜ ਪੈ ਗਿਆ ਡਿਆ ਨਵਾਂ ਜੀ.
0: ਹਾਂਜੀ, ਹੁਣੇ ਡੈਂਟ ਪਿਆ ਨਾ ਇੱਕ.
9: ਹਾਂਜੀ ਆ,
0: ਹੁਣੇ ਡੈਂਟ ਹੀ ਬੰਦਾ ਬਣਾਉਣਗੇ ਉਹਨੂੰ, ਨਹੀਂ ਤਾਂ ਹੈ ਤਾਂ ਆਪਾਂ ਉਹੀ ਪੁਰਾਣੇ ਜਾਨਵਰ ਆ ਸਾਰੇ.
9: ਹਾਂਜੀ ਹਾਂ,
0: ਜਿਹੜੇ ਲਾਈਫ 'ਚ ਡੈਂਟ ਪੈਂਦੇ ਨੇ ਉਹ ਬੰਦੇ ਨੂੰ ਸਿੱਧਾ ਕਰ ਦਿੰਦੇ ਆ.
9: ਸਹੀ ਗੱਲ ਆ, ਹੁਣ ਉਹੀ ਬਸ ਠੀਕ ਕਰਾਉਣ ਜਾਂਦਾ ਸੀਗਾ ਰੇਡੀਓ ਤੇ ਸੁਣੀ ਆਵਾਜ਼ ਤੁਹਾਡੀ.
0: ਹਾਂ,
9: ਤੇ ਚਲੋ ਆਪਾਂ ਫੋਨ ਲਾ ਲਿਆ.
0: ਇਹ ਗੱਡੀ ਦਾ ਡੈਂਟ ਆ, ਮੈਂ ਲਾਈਫ ਦੇ ਡੈਂਟ ਦੀ ਗੱਲ ਕਰਦਾ.
9: ਸਹੀ ਗੱਲ ਇਹ ਤਾਂ ਹੈ.
10: ਮੈਂ ਸੋਚ ਰਹੀ ਹਾਂ ਠੀਕ ਕਰਾਉਣ ਜਾ ਰਹੇ ਹੋ ਸ਼ਾਇਦ.
0: ਅੱਛਾ, ਸਪੀਡ ਐਕਸ ਵਾਲਾ ਕੋਲ ਨਿਕਲ ਜਾਓ ਜਾਂਦੇ ਹੋਏ.
9: ਠੀਕ ਹੈ ਜੀ,
0: ਦਿਖਾ ਲਿਓ ਗੱਡੀ ਜਿੱਥੋਂ ਕਰਾਉਣਾ ਉੱਥੋਂ ਵੀ ਕਰਾ ਲਿਓ, ਸਪੀਡ ਐਕਸ ਤੇ ਵੀ ਚੱਲ ਜਾਓ. ਤੁਹਾਨੂੰ ਐਜੂਕੇਟ ਕਰ ਦੇਣਗੇ ਉਹ. ਠੀਕ ਹੈ,
9: ਉਹ ਠੀਕ ਹੈ ਜੀ, ਠੀਕ.
0: 416-277-9191 ਨੰਬਰ ਹੈ, 416-277-9221. ਰੇਡੀਓ ਦਾ ਰੈਫਰੈਂਸ ਦੇ ਦਿਓ, ਤੁਹਾਡੀ ਸਪੈਸ਼ਲ ਗੈਂ ਦੀ ਹੈਲਪ ਕਰਨਗੇ ਨਾਲ. ਠੀਕ ਹੈ,
9: ਓਕੇ, ਠੀਕ ਹੈ.
0: ਸਪੀਡ ਐਕਸ ਆਟੋ ਕਲਿਜ਼ਨ ਦੀ ਦੁਕਾਨ ਦਾ ਨਾਮ, ਠੀਕ ਹੈ, ਰਾਦਰਫੋਰਡ ਦੇ ਉੱਤੇ ਨੇ. ਅੱਛਾ, ਅਕਤੂਬਰ ਕਿੰਨਾ ਦੱਸਿਆ?
9: 7 ਅਕਤੂਬਰ.
0: ਉਹ ਬੱਲੇ ਬੱਲੇ ਸੰਤੋਸ਼ ਹੱਸਣ ਲੱਗ ਜਾਂਦੇ ਕਿਉਂਕਿ ਮੇਰੇ ਨੇੜੇ ਤੇੜੇ ਮੈਂ ਤੇਰਾ ਤੂੰ.
10: ਬਿਲਕੁਲ,
0: ਜਿੰਨੀ ਆਪਣੀ ਐਨਰਜੀ ਨੂੰ ਐਜੂਕੇਸ਼ਨ ਵਾਲੇ ਪਾਸੇ ਵਰਤ ਲਏਗਾ ਉਹਨਾਂ ਉੱਪਰ ਜਾਏਗਾ, ਜਿੰਨਾ ਜਿੱਧਰ ਨੂੰ ਰੋਡ ਆ, ਜਿਹੜੀ ਜਿਹੜੀ ਨਾ ਮਾੜੀ ਚੀਜ਼ ਢਲਾਣ ਮੰਗਾਉਂਦੇ ਆ ਥੱਲੇ ਨੂੰ ਹੁੰਦੀ ਆ, ਗੱਡੀ ਬਹੁਤ ਤੇਜ਼ ਭੱਜਦੀ ਆ ਢਲਾਣ 'ਚ ਥੱਲੇ ਨੂੰ.
9: ਹਾਂਜੀ ਹਾਂਜੀ.
0: ਅਤੇ ਜਦੋਂ ਕੁਛ ਹਾਸਲ ਕਰਨਾ ਹੁੰਦਾ ਬਹੁਤ ਜ਼ੋਰ ਲਾਉਣਾ ਪੈਂਦਾ, ਉੱਪਰ ਨੂੰ ਚੜ੍ਹਨਾ ਪੈਂਦਾ. ਗੱਡੀ ਮਿੱਤਰਾ ਤੇਰੀ ਥੱਲੇ ਵਾਲੇ ਪਾਸੇ ਨੂੰ ਜ਼ਿਆਦਾ ਭੱਜ ਰਹੀ ਆ ਹਜੇ.
9: ਠੀਕ ਹੈ ਜੀ.
0: ਉਹਦੇ 'ਚ ਬਾਹਰ ਨਿਕਲਣਾ, ਜਿਹੜੇ ਨਾਲ ਦੇ ਦੋਸਤ ਨੇ ਉਹਨਾਂ ਨਾਲ ਲਿੰਕ ਘੱਟ, ਜਿਹਨਾਂ ਤੋਂ ਕੁਛ ਸਿੱਖ ਸਕਦੇ ਹੋ ਉਹਨਾਂ ਦੇ ਪੈਰਾਂ 'ਚ ਜਾ ਕੇ ਬਹਿ ਜਾ. ਮੇਰੇ ਕਜ਼ਨ ਨੇ, ਉਹਨਾਂ ਨੇ ਸਾਡਾ ਇੱਕ ਕਜ਼ਨ ਇੱਥੇ ਸਾਡੇ ਕੋਲ ਛੱਡਿਆ, ਮੇਰੇ ਕਜ਼ਨ ਨੇ, ਦੇ ਆਰ ਸੁਪਰ ਰਿਚ ਪੀਪਲ, ਸੁਪਰ ਰਿਚ. ਈਵਨ ਤੁਹਾਡੇ ਘਰੇ ਇਹ ਕੇਬਲ ਤੇ ਇੰਟਰਨੈਟ ਉਹਨਾਂ ਦੀ ਚੱਲਦੀ ਹੈ ਤੁਹਾਡੇ ਘਰ ਦੇ ਅੰਦਰ ਜਿੱਥੇ ਵੀ ਪੰਜਾਬ 'ਚ ਤੁਸੀਂ ਹੈਗੇ ਹੋ. ਉਹਨਾਂ ਨੇ ਇੱਕ ਗੱਲ ਕਹੀ ਮੇਰੇ ਕੋਲ ਜਦੋਂ ਮੇਰੇ ਦੂਜੇ ਕਜ਼ਨ ਛੱਡ ਕੇ ਗਏ, ਉਹ ਕਹਿੰਦੇ ਰੋਜ਼ ਤੂੰ ਕੀ ਕਰਿਆ ਕਰਨਾ, ਉੱਠ ਕੇ ਕੱਪੜਾ ਮਾਰਿਆ ਕਰਨਾ ਇਹਦੀ ਕਾਰ ਦੇ ਸ਼ੀਸ਼ੇ ਤੇ.
10: ਹਾਂਜੀ,
0: ਤੇ ਨਾਲ ਹੋਰ ਦੂਜੀ ਕੀ ਗੱਲ ਕਹੀ ਸੀ? ਚਾਹ ਦਾ ਕੱਪ ਬਣਾ ਕੇ ਮੈਨੂੰ ਪਿਲਾਇਆ ਕਰਨਾ. ਯਾਨੀ ਕਿ ਉਹਨੂੰ ਇੱਥੇ ਛੱਡ ਕੇ ਗਏ ਸੀ ਸਾਡੇ ਕੋਲ ਕੰਮ ਸਿੱਖਣ ਵਾਸਤੇ ਕੈਨੇਡਾ ਦਾ.
9: ਹਾਂਜੀ ਹਾਂਜੀ.
0: ਉਹ ਚਾਹੁੰਦੇ ਸੀ ਕਿ ਉਹ ਬੰਦਾ ਬਣ ਜਾਵੇ ਇੱਥੇ ਆ ਕੇ ਵਧੀਆ.
9: ਹਾਂਜੀ.
0: ਉਹਨਾਂ ਨੇ ਇੱਕੋ ਗੱਲ ਕਹੀ ਸੀ ਉਹਨੂੰ ਕਿ ਅਮਨ ਦੀ ਕਾਰ ਤੇ ਆ ਕੇ ਕੱਪੜਾ ਮਾਰਦਾ ਕਰ ਸਵੇਰੇ ਸ਼ੀਸ਼ੇ ਤੇ.
10: ਜੀ.
0: ਤੇ ਇੱਕ ਕੱਪ ਚਾਹ ਦਾ ਸਵੇਰੇ ਬਣਾਉਂਦਾ ਕਰ, ਆਪੇ ਤੈਨੂੰ ਸਾਰਾ ਕੁਝ ਸਿਖਾ ਦੂਗਾ.
9: ਉਹ ਠੀਕ ਹੈ ਜੀ.
0: ਚੰਗੇ ਲੋਕਾਂ ਨਾਲ ਰਾਜੇ ਲੱਗ ਜਿਹੜੇ ਤੈਨੂੰ ਕੁਝ ਸਿਖਾ ਸਕਣ, ਤੈਨੂੰ ਕੁਝ ਬਣਾ ਸਕਣ.
9: ਓਕੇ,
0: ਲਾਈਫ ਦੀ ਕਾਰ ਨਾ ਚੱਲ ਜਾਵੇ. ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ. ਤੇ ਮੇਰਾ ਆਹ ਕਾਲ ਹੋਲ ਤੇ ਆ ਕਾਫੀ ਟਾਈਮ ਤੋਂ, ਫਰੈਸ਼ ਗ੍ਰੋਸਰੀ ਡਿਪੂ ਆਉਂਦੀ. ਫਰੈਸ਼ ਗ੍ਰੋਸਰੀ ਡਿਪੂ ਜਨਾਬ, ਸਤਿ ਸ਼੍ਰੀ ਅਕਾਲ ਜੀ. ਓ 84 0 ਆਪਣਾ ਇੱਕ ਨਾ ਸਿੱਧੋ, ਤੁਸੀਂ ਸਾਡੇ ਪੇਚੇ ਬਹੁਤ ਪਾਉਂਦੇ ਹੋ. ਇੱਧਰ ਮੇਰੇ ਕੋ ਰਿਐਲਿਟੀ ਪੇਂਟਿੰਗ ਤੋਂ ਸੁਖਮਨ ਆ ਜਾਂਦਾ
10: ਜੀ.
0: ਸੁਖਮਨ ਜੀ,
11: ਹੈਲੋ. ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ.
0: ਕੀ ਹਾਲ ਚਾਲ ਨੇ? ਡੇਟ ਆਫ ਬਰਥ ਬੋਲ ਦੋ ਸੁਖਮਨ, ਫਟਾਫਟ. ਡੇਟ ਆਫ ਬਰਥ ਬੋਲ ਦੋ.
11: 28 ਸਤੰਬਰ ਜੀ.
0: ਸੈਪਟੰਬਰ 28. ਆਤਾ ਨੇ ਸਿਰਫ ਆਤਾ, ਠੀਕ ਹੈ. ਇਕੁਟੇਬਲ ਬਹੁਤ ਹੋ, ਯਾਨੀ ਕਿਸੇ ਦੀ ਕੋਈ ਚੀਜ਼ ਤੁਹਾਡੇ ਕੋਲ ਆ ਗਈ ਉਹਦੀ ਸਮਝ ਕੇ ਚੱਲਦੇ ਹੋ, ਠੀਕ ਹੈ. ਲੈਣ ਦੇਣ 'ਚ ਹਿਸਾਬ ਕਿਤਾਬ ਸਹੀ ਚੱਲਦੇ ਹੋ. ਸਟਰੋਂਗ ਸੋਸ਼ਲ ਸਕਿੱਲ ਨੇ. ਕਾਇੰਡ ਹਰਟ ਆ. ਚਾਰਮਿੰਗ ਬਹੁਤ ਹੋ, ਜਿੱਥੇ ਵੀ ਰਹਿੰਦੇ ਖੁਸ਼ ਰਹਿੰਦੇ ਆ, ਠੀਕ ਹੈ.
11: ਠੀਕ ਹੈ ਬਾਈ ਜੀ.
0: ਹੁਣ ਆ ਜਾ ਦੂਜੇ ਪਾਸੇ ਨੂੰ. ਹਾਂ ਹਾਂ,
11: ਹੱਸਣਾ
0: ਨੀ ਪਹਿਲਾਂ. ਕੋਈ ਚੀਜ਼ ਆਈ ਕਈ ਵਾਰੀ ਇਗਨੋਰ ਕਰ ਦਿੰਦੇ ਹੋ, ਸੁਣਦੇ ਨੀ ਉਹਨੂੰ ਪ੍ਰੋਪਰਲੀ. ਦੂਸਰਾ ਹੈਗੇ ਹੋ ਕਿ ਕਈ ਚੀਜ਼ਾਂ ਨੇ ਉਹਨਾਂ ਨੂੰ ਲਾਸਟ ਮੂਮੈਂਟ ਤੇ ਕਰਦੇ ਹੋ, ਟਾਈਮ ਤੋਂ ਪਹਿਲਾਂ ਨੀ ਕਰਦੇ. ਪਰਸਨਲ, ਕੰਮ ਨਾਲ ਰਿਲੇਟਡ ਨੀ ਕਹਿੰਦਾ ਮੈਂ, ਪਰਸਨਲ. ਕੋਈ ਬਿੱਲ ਭਰਾਉਣੇ ਸੀ, ਕੋਈ ਚੀਜ਼ ਸੀ, ਕੋਈ ਲਾਇਸੈਂਸ ਐਕਸਪਾਇਰ ਹੋਣੇ ਵਾਲਾ ਸੀ, ਲਾਸਟ ਮੂਮੈਂਟ ਤੇ ਭੇਜ ਦਿਓ. ਸੰਤੋਸ਼ ਹੱਸਦੀ ਹੈ ਕਿਉਂਕਿ ਮੈਂ ਵੀ ਇੱਦਾਂ ਦਾ ਹੀ. ਕਾਮਯਾਬ ਬੰਦੇ ਅਕਸਰ ਇੱਦਾਂ ਦੇ ਹੁੰਦੇ ਰਾਜੇ.
10: ਬਿਲਕੁਲ,
0: ਠੀਕ ਹੈ. ਤੇ ਪਰਫੈਕਸ਼ਨ ਬਹੁਤ ਲੱਭਦੇ ਹੋ ਸਾਰਿਆਂ 'ਚ. ਜਿਹੜਾ ਬੰਦਾ ਹੋਵੇ ਉਹ 'ਚ ਪਰਫੈਕਸ਼ਨ ਬਹੁਤ ਹੋਣੀ ਚਾਹੀਦੀ ਆ. ਬੰਦ ਕਰ ਦਿਓ. ਜੇ ਪਰਫੈਕਸ਼ਨ ਲੱਭਣੀ ਹੁੰਦੀ ਤਾਂ ਸੰਤੋਸ਼ ਜੀ ਮੇਰੇ ਕੋਲ ਨਾ ਬੈਠੇ ਹੁੰਦੇ. ਸੰਤੋਸ਼ ਇਜ਼ ਪਰਫੈਕਟ, ਬਹੁਤ ਪਰਫੈਕਟ ਹੈ. ਸੰਤੋਸ਼ ਨੂੰ ਲੇਟ ਸਮਝਾਇਆ, ਸੰਤੋਸ਼ ਨੂੰ ਲੇਟ ਸਮਝਾਇਆ ਵੀ ਮੇਰੇ ਬਾਰੇ ਕੀ ਕਿਹਾ ਇਹਨੇ, ਠੀਕ ਹੈ. ਸ਼ੀ ਇਜ਼ ਵੰਡਰਫੁਲ ਪਰਸਨ, ਬਹੁਤ ਵੰਡਰਫੁਲ ਇਨਸਾਨ ਹੈ ਜੀ, ਠੀਕ ਹੈ. ਬਹੁਤ ਮੈਂ ਤੋਂ ਸਿੱਖਿਆ, ਇਹਨੇ ਮੇਰੇ ਤੋਂ ਬਹੁਤ ਸਿੱਖਿਆ. ਅੱਛਾ ਬਾਅਦ ਚ ਕਹਿੰਦੀ ਦਿੰਦਾ ਪੁੱਛਾ ਮਾਰ ਲੈ ਫ੍ਰੀ ਵੀਲਿੰਗ ਬਹੁਤ ਕੱਢਾਂ ਦੇ ਕੱਚੇ ਬਹੁਤ ਹੋ
2: ਹਾਂਜੀ
0: ਹਾਂ ਬਸ ਹਮ ਸੰਗੋ ਨਾ ਰਿਐਲਟੀ ਪੇਂਟਿੰਗ ਬਾਰੇ ਬੋਲ ਦੋ ਤੁਸੀਂ ਰਿਐਲਟੀ ਪੇਂਟਿੰਗ ਮੈਂ ਦੱਸਦਾ ਇਹ ਮੁੰਡਾ ਕਿੱਦਾਂ ਦਾ ਹੈਗਾ ਬਹੁਤ ਸਾਫ਼ ਸੁਥਰੇ ਹਿਸਾਬ ਕਿਤਾਬ ਦਾ ਮਾਲਕ ਮੈਂ ਕਹਿੰਦਾ ਜਿਹੜਾ ਮੇਰੀ ਪੇਮੈਂਟ ਟਾਈਮ ਤੇ ਕਰਦਾ
10: ਬਿਲਕੁਲ
0: ਉਸ ਤੋਂ ਇਮਾਨਦਾਰ ਬੰਦਾ ਕੋਈ ਨਹੀਂ ਹੈਗਾ ਉਹ ਕਿਸੇ ਨਾਲ ਬੇਈਮਾਨੀ ਨਹੀਂ ਕਰ ਸਕਦਾ ਜਿਹੜਾ ਆਪਣੇ ਬੰਦਿਆਂ ਦੀ ਤਨਖਾਹ ਟਾਈਮ ਤੇ ਦੇ ਕੇ ਆਪ ਇੰਟਰਨੈਸ਼ਨਲ ਸਟੂਡੈਂਟ ਉਤਰਿਆ ਹੋਵੇ ਇੱਥੇ ਤੇ ਇੱਕ ਵੱਡੀ ਕੰਪਨੀ ਖੜੀ ਕਰ ਦੇਵੇ ਜਿਹੜੀ ਮੈਨੀਟੋਬਾ ਓਨਟੈਰੀਓ ਤੇ BC 'ਚ ਕੰਮ ਕਰ ਰਹੀ ਆ ਤਿੰਨ ਸਟੇਟਾਂ ਦੇ ਵਿੱਚ ਕੋਈ ਵੀ ਪ੍ਰੋਜੈਕਟ ਦੇ ਦਿਓ ਇਹਨਾਂ ਨੂੰ ਕਰ ਦੇਣਗੇ ਤੁਹਾਡਾ ਪਿੰਡਾਂ ਸ਼ਹਿਰਾਂ 'ਚ ਤੁਹਾਡੇ ਮੋਟਲ ਨੇ ਦੂਰ ਨੇੜੇ ਤੁਹਾਡੀ ਕੋਈ ਕਮਰਸ਼ੀਅਲ ਬਿਲਡਿੰਗ ਆ ਤੁਹਾਡੀ ਰੈਜੀਡੈਂਸ਼ੀਅਲ ਪ੍ਰੋਪਰਟੀ ਆ ਮਲਟੀਪਲੈਕਸ ਬਿਲਡਿੰਗ ਆ ਉਹਦੀ ਟੋਟਲ ਮੈਂਟੇਨੈਂਸ ਅਤੇ ਰਿਪੇਅਰ ਦੇਣੀ ਆ ਰਿਐਲਟੀ ਪੇਂਟਿੰਗ ਕਰਦੀ ਹੈ ਟੋਟਲ ਸਾਰਾ ਦੇ ਦਿਓ ਸਾਰਾ ਟੋਟਲ ਇਹਨਾਂ ਨੂੰ ਪੂਰੇ ਸਾਲ ਦਾ ਕੰਮ ਬਫਲੋ ਦੇ ਵਿੱਚ ਕੋਈ ਬਿਲਡਿੰਗ ਬਣਾਉਣੀ ਆ ਪੁਰਾਣੀ ਖਰੀਦੀ ਆ ਤੁਹਾਨੂੰ ਇੱਕ ਕੰਪਨੀ ਚਾਹੀਦੀ ਹੈ ਕਿ ਟੋਰਾਂਟੋ ਤੋਂ ਆ ਕੇ ਫਿਕਸ ਕਰਕੇ ਵਾਪਸ ਚਲ ਜਾਵੇ ਰਿਐਲਟੀ ਪੇਂਟਿੰਗ ਇਜ਼ ਅ ਰਾਈਟ ਪਰਸਨ ਰਿਐਲਟੀ ਪੇਂਟਿੰਗ ਨੂੰ 416-816-8601 ਮਕਾਨ ਨਹੀਂ ਵਿਕ ਰਹੇ ਜਿਨ੍ਹਾਂ ਦੇ ਖੜ ਗਏ ਨੇ ਰਿਐਲਟੀ ਪੇਂਟਿੰਗ ਕਾਲ ਕਰੋ ਰਿਐਲਟਰਸ ਨੂੰ ਕਹੋ ਰਿਐਲਟੀ ਪੇਂਟਿੰਗ ਵਾਲਿਆਂ ਨੂੰ ਕਾਲ ਕਰੋ ਰੇਡੀਓ 'ਤੇ ਸੁਣਿਆ ਸੀ ਕਿ ਇਹਨਾਂ ਦੇ ਪੇਂਟ ਕੀਤੇ ਘਰ ਬਹੁਤ ਤੇਜ਼ ਵਿਕਦੇ ਨੇ ਛੋਟੀ ਤੋਂ ਵੱਡੀ ਰਿਪੇਅਰ ਆਪਣੇ ਕਮਰਿਆਂ ਦੇ ਥੀਮ ਤਿਆਰ ਕਰਨੇ ਬੱਚਿਆਂ ਦੇ ਕਮਰਿਆਂ ਦਾ ਥੀਮ ਅਲੱਗ ਤਿਆਰ ਕਰਦੇ ਨੇ ਮਾਸਟਰ ਬੈਡਰੂਮ ਦਾ ਅਲੱਗ ਤਿਆਰ ਕਰਦੇ ਨੇ ਕਿਚਨ ਦੇ ਥੀਮ ਅਲੱਗ ਤਿਆਰ ਕਰਦੇ ਨੇ ਛੋਟੇ ਘਰ ਨੂੰ ਵੱਡਾ ਲੱਗਣ ਲਾਉਣਾ ਪੇਂਟ ਦੇ ਨਾਲ ਉਸ ਤਰ੍ਹਾਂ ਦੇ ਪੇਂਟ ਕਰਦੇ ਆ ਛੋਟਾ ਘਰ ਵੱਡਾ ਲੱਗਦਾ ਔਰ ਪੂਰੀ ਪ੍ਰੋਫੈਸ਼ਨਲ ਟੀਮ ਪਹਿਲਾਂ ਪੂਰੇ ਫਲੋਰ 'ਤੇ ਟੇਪ ਲਗਾਉਂਦੇ ਨੇ ਸਾਰਾ ਕੁਛ ਢੱਕਦੇ ਨੇ ਤੁਹਾਡਾ ਕੋਈ ਫਰਨੀਚਰ ਪਿਆ ਉਹਨੂੰ ਪ੍ਰੋਪਰਲੀ ਢੱਕਿਆ ਜਾਂਦਾ ਇੱਕ ਵੀ ਕੱਪੜੇ ਦੇ ਉੱਤੇ ਜਾਂ ਫਰਨੀਚਰ 'ਤੇ ਬੂੰਦ ਦਿਖਾ ਦਿਓ ਇੱਕ ਵੀ ਬੂੰਦ ਫਲੋਰ 'ਤੇ ਦਿਖਾ ਦਿਓ ਇਸੇ ਲਈ ਇਸ ਕੰਪਨੀ ਨੂੰ ਰਿਐਲਟੀ ਪੇਂਟਿੰਗ ਕਹਿੰਦੇ ਆ ਬਾਈ ਜੀ ਕਿੱਥੇ ਕਿੱਥੇ ਪੇਂਟ ਕੀਤੇ ਉਹ ਦੱਸ ਦਿਓ
2: ਬਿਲਕੁਲ ਬਾਈ ਜੀ ਪਿਛਲੇ 8 ਸਾਲਾਂ ਦੇ ਵਿੱਚ ਬਈ ਆਪਣੀ ਕੰਪਨੀ 3 ਸਟੇਟਾਂ ਦੇ ਵਿੱਚ ਆਪਣੀ ਸਰਵਿਸ ਪ੍ਰੋਵਾਈਡ ਕਰਦੀ ਹੈ ਇਨ ਟਰਮਸ ਆਫ ਬਈ ਜੀ ਆਪਾਂ ਕੀ ਕੀ ਹੁਣ ਤੱਕ ਕੰਮ ਕਰ ਚੁੱਕੇ ਹਾਂ ਵੱਡੇ ਹੋਟਲ ਪੇਂਟ ਕਰ ਕੀਤੇ ਆ ਜੀ ਆਪਾਂ ਕਸਟਮ ਕਾਰ ਪੇਂਟ ਕੀਤੇ ਆ ਜੀ ਪਲੱਸ ਆਪਾਂ ਕਮਰਸ਼ੀਅਲ ਦੇ ਵਿੱਚ ਕਿਸੇ ਨੇ ਆਪਣਾ ਕੋਈ ਵੀ ਲਿਸਨਰ ਆ ਕਿਸੇ ਨੇ ਆਪਣਾ ਡੈਂਟਿਸਟ ਦਾ ਆਫਿਸ ਬਣਾਉਣਾ ਕਿਸੇ ਨੇ ਆਪਣਾ ਕੋਈ ਗਰੋਸਰੀ ਸਟੋਰ ਅੰਦਰੋਂ ਬਣਾਉਣਾ ਜਾਂ ਪੇਂਟ ਕਰਾਉਣਾ ਜਾਂ ਕਿਸੇ ਵੀ ਤਰੀਕੇ ਦੀ ਕਿਸੇ ਵੀ ਆਪਣੇ ਲਿਸਨਰ ਦੀ ਕਮਰਸ਼ੀਅਲ ਪ੍ਰੋਪਰਟੀ ਆ ਰੈਜੀਡੈਂਸ਼ੀਅਲ ਪ੍ਰੋਪਰਟੀ ਆ ਜਾਂ ਇੰਡਸਟਰੀਅਲ ਪ੍ਰੋਪਰਟੀ ਆ ਕੋਈ ਵੀ ਤਰੀਕੇ ਦੀ ਵਿੱਚ ਉਹ ਚੇਂਜਿਸ ਕਰਨਾ ਚਾਹੁੰਦੇ ਆ ਉਹ ਮੈਨੂੰ ਕਾਲ ਕਰ ਸਕਦੇ ਆ ਜੀ ਤੇ ਆਪਣੇ ਫ੍ਰੀ ਆਫ ਕਾਸਟ ਬਿਲਕੁਲ ਐਸਟੀਮੇਟ ਹੁੰਦੇ ਆ ਕਿਤੇ ਵੀ ਤੁਸੀਂ ਹੈਗੇ ਆ GTO ਜਾਂ GTA ਦੇ ਵਿੱਚੋਂ ਬਾਹਰ ਆ ਕਿਸੇ ਵੀ ਏਰੀਏ ਦੇ ਵਿੱਚ ਜਾਂ ਆਪਾਂ ਨਾਰਥ ਦੇ ਵਿੱਚ ਆਪਣਾ ਕੋਈ ਵੀ ਲਿਸਨਰ ਆਪਾਂ ਨੂੰ ਸੁਣ ਰਿਹਾ ਫ੍ਰੀ ਆਫ ਕਾਸਟ ਆਪਣੇ ਐਸਟੀਮੇਟ ਹੋਣਗੇ ਜੀ ਨੰਬਰ ਮੇਰਾ ਹੈਗਾ ਜੀ 416-816-8401 416-816-8401
0: 416-816-8401 416-816-8401 416-816-8401 'ਤੇ ਰਿਐਲਟੀ ਪੇਂਟਿੰਗ ਨੂੰ ਤੁਸੀਂ ਕਾਲ ਕਰਨੀ ਆ 416-816-8401 ਸੁਲਤਾਨ ਜੀ ਤੁਸੀਂ ਹੋਲਡ ਰੱਖੋਗੇ ਪਲੀਜ਼ ਮਿਊਟ 'ਤੇ ਰੱਖਿਓ ਅਤੇ ਬਲਵਿੰਦਰ ਤੁਸੀਂ ਵੀ ਹੋਲਡ ਰੱਖੋਗੇ ਮੈਂ ਇਹ ਚਾਹੁੰਦਾ ਕਿ ਲੋਕ ਆਪਣੀ ਲਾਈਫ 'ਚ ਚੇਂਜ ਲੈ ਕੇ ਆਉਣ ਅਤੇ ਲਾਈਫ 'ਚ ਚੇਂਜ ਲੈ ਕੇ ਆਉਣ ਵਾਸਤੇ ਮਾਸਟਰ ਆਫ ਯੂਰ ਐਗਜ਼ਾਮ ਮਾਸਟਰ ਯੂਰ ਐਗਜ਼ਾਮ ਯਾਨੀ ਕਿ ਆਪਣੇ ਐਗਜ਼ਾਮ ਨੂੰ ਆਪ ਲੀਡ ਕਰੋ ਇੱਦਾਂ ਦੀ ਪ੍ਰੈਪਰੇਸ਼ਨ ਅਤੇ ਇੱਦਾਂ ਦੀ ਤਿਆਰੀ ਵਿੱਕੀ ਅਤੇ ਇਹਨਾਂ ਦੀ ਟੀਮ ਕਰਾਉਂਦੀ ਆ 95+ ਸਕਸੈਸ ਰੇਟ ਦੇ ਨਾਲ ਲੋਕਾਂ ਨੇ ਰੀਅਲ ਸਟੇਟ ਤੋਂ ਲੈ ਕੇ ਬਾਕੀ ਲਾਇਸੈਂਸ ਕੀਤੇ ਕੈਸੇ ਹੈ ਵਿੱਕੀ ਆਪ ਠੀਕ ਹੈ ਹੈਲੋ ਹਾਂਜੀ ਹਾਂਜੀ ਕੈਸੇ ਹੈ ਆਪ
12: ਬੜੀਆ ਹੈ ਬਾਈ ਕੈਸੇ
0: ਹੈ ਮੈਂ ਅੱਛਾ ਹੂੰ ਜੀ ਮੈਂ ਅੱਛਾ ਹੂੰ ਔਰ ਸਬਸੇ ਪਹਿਲੇ ਹਮ ਜਾਨਣਾ ਚਾਹੇਂਗੇ ਕਿ ਆਪ ਕੌਨ ਕੌਨ ਸੇ ਲਾਇਸੈਂਸ ਕੇ ਲੀਏ ਪ੍ਰੈਪਰੇਸ਼ਨ ਕਰਵਾਤੇ ਹੈ
12: ਮੈਂ ਪ੍ਰਿਪਰੇਸ਼ਨ ਕਾ ਰੀਅਲ ਇਸਟੇਟ ਕਾ ਕਰ ਦਮ ਔਰ ਲਾਈਕ ਮੋਰਗੇਜ ਹੋਮ ਵੀਕ ਦਿਸ ਯੂ ਨੋ CSE ਇਫਿਕ
0: ਹਾਂਜੀ
12: ਇੰਸ਼ੋਰੈਂਸ ਕਾ
0: ਹਾਂਜੀ ਅਗਰ ਕੋਈ ਬੰਦਾ ਬੈਂਕਾਂ ਦੇ ਵਿੱਚ ਜੌਬ ਕਰਨੀ ਚਾਹੁੰਦਾ ਉਹਦੇ ਇੱਕ ਲਾਇਸੈਂਸ ਹੁੰਦੇ ਨੇ ਬੈਂਕਿੰਗ ਚ ਸਪੈਸ਼ਲ ਜੌਬ ਵਾਸਤੇ ਬੈਂਕਿੰਗ ਜੌਬ ਦਾ ਲਾਇਸੈਂਸ ਕਰਾ ਕੇ ਦਿੰਦੇ ਨੇ ਕੋਈ ਆਟੋ ਇੰਸ਼ੋਰੈਂਸ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਉਹਦਾ ਕੋਈ ਮੋਰਗੇਜ ਏਜੰਟ ਬਣਨਾ ਚਾਹੁੰਦਾ ਉਹਦਾ ਕੋਈ ਰੀਅਲ ਸਟੇਟ ਏਜੰਟ ਬਣਨਾ ਚਾਹੁੰਦਾ ਉਹਦਾ ਔਰ ਇੱਕ ਆਪ ਕੰਸਟਰਕਸ਼ਨ ਮੈਂ ਬੋਲਤੇ ਹੈ ਕੰਸਟਰਕਸ਼ਨ ਮੈਂ ਕਿਆ ਹੁੰਦਾ ਹੈ
12: BCIN ਬਿਲਡਰ ਲਾਇਸੈਂਸ
0: ਕਿਆ ਬੋਲਤੇ ਹੈ
12: BCIN ਬਿਲਡਰ ਲਾਇਸੈਂਸ
0: ਬਿਲਡਰ ਲਾਇਸੈਂਸ ਹੁੰਦਾ BCIN ਜਿਹੜੇ ਤੁਸੀਂ ਡਰਾਇੰਗਾਂ ਤੁਸੀਂ ਐਕਸਟੈਂਸ਼ਨ ਕੁਝ ਕਰਨਾ ਘਰ ਦੇ ਵਿੱਚ ਬਹੁਤ ਸਾਰੇ ਕੰਟਰੈਕਟਰਸ ਹੁੰਦੇ ਪਏ ਨੇ BCIN ਦਾ ਲਾਇਸੈਂਸ ਤੁਸੀਂ ਲੈ ਸਕਦੇ ਹੋ ਔਰ ਇਹ ਯਕੀਨਨ ਗਾਰੰਟੀ ਸ਼ੁਦਾ ਟ੍ਰੇਨਿੰਗ ਤੁਹਾਨੂੰ ਦੇ ਕੇ ਪਾਸ ਕਰਾ ਸਕਦੇ ਨੇ ਪਾਸ ਮਤਲਬ ਤੁਸੀਂ ਹੋ ਜਾਓਗੇ ਆਪ ਇਹ ਤੁਹਾਨੂੰ ਹੈਲਪ ਕਰ ਸਕਦੇ ਨੇ ਤੁਸੀਂ ਕਾਲ ਕਰਨਾ ਮਾਸਟਰ ਯੂਅਰ ਲਾਇਸੈਂਸ ਜਿਹੜਾ ਐਗਜ਼ਾਮ ਹੈ ਮਾਸਟਰ ਯੂਅਰ ਐਗਜ਼ਾਮ 437-376-5656 437-376-5656 ਅੰਗਰੇਜ਼ੀ ਹਿੰਦੀ ਅਤੇ ਪੰਜਾਬੀ 'ਚ ਅਲੱਗ ਅਲੱਗ ਭਾਸ਼ਾ ਬੋਲਣ ਵਾਲੇ ਲੋਕ ਇਹਨਾਂ ਨਾਲ ਕੰਮ ਕਰਦੇ ਨੇ ਤੁਸੀਂ ਕਿਸੇ ਵੀ ਸੈਕਟਰ 'ਚ ਹੈਗੇ ਹੋ ਚਾਹੁੰਦੇ ਹੋ ਕਿ ਨਾਲ ਇੱਕ ਸੈਕਿੰਡ ਇਨਕਮ ਸ਼ੁਰੂ ਹੋ ਜਾਵੇ ਇੱਕ ਲਾਇਸੈਂਸ ਜਿਹਨੂੰ ਲੈਣ ਲਈ ਸੋਚ ਰਹੇ ਸੀ ਪਰ ਲੈ ਨਹੀਂ ਪਾ ਰਹੇ ਤੁਸੀਂ ਉਹਨੂੰ ਕਲੀਅਰ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਜ਼ਰੂਰ ਮਾਸਟਰ ਯੂਅਰ ਐਗਜ਼ਾਮ 437-376-5656 ਨੰਬਰ ਦੇ ਉੱਤੇ ਕਾਲ ਕਰਨੀ ਹੈ ਇਹ 7 ਤੋਂ ਵੱਧ ਤਰ੍ਹਾਂ ਦੇ ਲਾਇਸੈਂਸ ਤੁਹਾਨੂੰ ਦਵਾਉਂਦੇ ਨੇ 7-8 ਤਰ੍ਹਾਂ ਦੇ ਲਾਇਸੈਂਸ ਫਾਰਮਾਸਿਸਟਸ ਦੀ ਪੜ੍ਹਾਈ ਕਰ ਰਹੇ ਹੋ ਤੁਸੀਂ ਜਾਂ ਤੁਸੀਂ ਹੋਰ ਕੋਈ ਵੀ ਲਾਇਸੈਂਸ ਹੈ ਉਹਦੇ ਲਈ ਕੰਟੈਕਟ ਕਰਨਾ 437-376-5656 ਮੈਂ ਰੇਡੀਓ 'ਤੇ ਤਦੇ ਨਿਕਲ ਪਾਇਆ ਜਦੋਂ ਮੈਂ ਮੋਰਗੇਜ ਦਾ ਲਾਇਸੈਂਸ ਲਿਆ ਸੀ ਇਸ ਲਈ ਜਦੋਂ ਤੱਕ ਤੁਸੀਂ ਹਿੰਮਤ ਨਹੀਂ ਮਾਰੋਗੇ ਮੈਂ ਟਰੱਕ ਦੀ ਸੀਟ ਤੋਂ ਉੱਤਰ ਨਹੀਂ ਪਾਉਣਾ ਸੀ ਨੀਚੇ ਟਰੱਕ ਦੀ ਸੀਟ ਤੋਂ ਤਾਂ ਹੀ ਉੱਤਰ ਪਾਇਆ ਜਦੋਂ ਮੈਂ ਨੈਕਸਟ ਲਾਇਸੈਂਸ ਸਟੈਪ ਨੂੰ ਹੱਥ ਪਾਇਆ ਤੁਸੀਂ ਕਾਲ ਕਰੋ ਨੰਬਰ ਟੂ ਕਾਲ 437-376-5556 ਵਿੱਕੀ ਔਰ ਕੁਛ ਕਹਿਣਾ ਚਾਹੇਂਗੇ ਆਪ ਐਂਡ ਮੇ ਵਿੱਕੀ ਆਪ ਕਹਿਣਾ ਚਾਹੇਂਗੇ ਕੁਛ ਔਰ ਹੈਲੋ
13: ਕਿਆ ਨਾ ਬਾਈ
0: ਆਪ ਤੱਕ ਆਵਾਜ਼ ਨਹੀਂ ਆਈ ਮੇਰੀ ਆਪ ਕੁਛ ਔਰ ਕਹਿਣਾ ਚਾਹੇਂਗੇ ਐਂਡ ਮੇ ਆਪ ਔਨ ਏਅਰ ਹੈ
13: ਹੈਲੋ
0: ਹਾਂਜੀ ਹਾਂਜੀ ਆਪ ਕੋ ਮੇਰੀ ਆਵਾਜ਼ ਆ ਰਹੀ ਹੈ ਆਪ ਕੁਛ ਕਹਿਣਾ ਚਾਹੇਂਗੇ ਔਰ ਕੁਛ ਬੋਲਣਾ ਆਪ ਔਨ ਏਅਰ ਹੈ
13: ਔਰ ਦੂਸਰਾ ਲਾਇਸੈਂਸ ਕੋਈ ਕੋਈ ਲਾਇਸੈਂਸ ਲੈਣਾ ਮੈਂ ਹੈਲਪ ਕਰ ਦੂੰਗਾ 95% ਦੇ ਪਾਸ ਰੇਟ
0: ਠੀਕ ਹੈ ਤੁਸੀਂ 1-to-1 ਕਾਲ ਕਰ ਲਓ ਬੰਦਾ ਸ਼ੇਅਰ ਏਅਰ ਤੇ ਸ਼ਾਈ ਹੈ ਬਹੁਤ
10: ਜੀ
0: ਸੋ ਦੇ ਆਰ ਮਾਸਟਰ ਪੀਪਲ ਬਹੁਤ ਚੰਗੇ ਬੰਦੇ ਨੇ ਦੋਏ ਜਾਣੇ 437-376-5556 437-376-5656 ਤੇ ਕਾਲ ਕਰਨੀ ਹੈ ਸੁਲਤਾਨ ਜੀ ਤੁਸੀਂ ਔਨ ਏਅਰ ਪਲੀਜ਼ ਗੋ ਅਹੈਡ
14: ਥੈਂਕ ਯੂ ਵੈਰੀ ਮਚ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਖਾਸ ਤੌਰ ਤੇ ਇਹ ਵੀਕਐਂਡ ਇਸ ਲਈ ਇੰਪੋਰਟੈਂਟ ਹੈ ਕਿ ਜਿਹੜੀ ਕੈਨੇਡਾ ਡੇ ਸੇਲ ਵੈਨਸਡੇ ਤੋਂ ਸਟਾਰਟ ਹੋਈ ਹੈ ਮਿਡਲ ਆਫ ਦਾ ਵੀਕ ਹੋਣ ਕਰਕੇ 5 ਜੁਲਾਈ ਤੱਕ ਹੈ ਤੇ ਅੱਜ 4 ਜੁਲਾਈ ਆਲਰੇਡੀ ਹੋ ਗਈ ਹੈ ਜੀ ਸਿਰਫ 2 ਦਿਨ ਰਹਿ ਗਏ ਅੱਜ ਔਰ ਕੱਲ ਤੁਸੀਂ ਇਸ 800-600-4-400 ਡਾਲਰ ਡਿਸਕਾਊਂਟ ਦਾ ਫਾਇਦਾ ਚੁੱਕ ਸਕਦੇ ਜਿਹੜਾ ਕਿ 85 ਇੰਚ ਦਾ ਸੋਨੀ ਬਰੇਵੀਆ ਮਾਡਲ ਬਿਗ ਸਕਰੀਨ ਟੀਵੀਆਂ ਚੋਂ ਜੇ ਤੁਸੀਂ ਕੋਈ ਟੀਵੀ ਸਿਲੈਕਟ ਕਰਨਾ ਚਾਹੁੰਦੇ ਹੋ ਤੇ ਟੌਪ ਆਫ ਦਾ ਲਾਈਨ ਹਾਈ ਐਂਡ ਟੈਕਨੋਲੋਜੀ ਦੇ ਨਾਲ 85 ਇੰਚ ਸੋਨੀ ਬਰੇਵੀਆ 3 ਇਹ ਲੇਟੈਸਟ ਮਾਡਲ ਹੈ $2300 ਵਾਲਾ 1599 ਚ ਹੈ ਤੇ 1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਜੀ 55 ਇੰਚ $399 ਦਾ $800 ਦੀ ਪ੍ਰਾਈਸ ਸੀਗੀ ਜੀ 65 ਇੰਚ $699 ਚ ਤੇ 75 ਇੰਚ ਸਿਰਫ $899 ਦਾ ਮਿਲ ਜਾਏਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਨੰਬਰ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਕਿਉਂਕਿ ਜਦੋਂ ਤੁਸੀਂ ਵੈਬਸਾਈਟ ਤੇ ਜਾਓਗੇ ਤੁਹਾਨੂੰ ਵੇਅਰਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ ਉਹਨੂੰ ਕਲਿੱਕ ਕਰੋਗੇ ਤਾਂ ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਤੇ ਮਿਲਣਗੀਆਂ ਫੋਰ ਐਗਜ਼ਾਮਪਲ ਤੁਸੀਂ ਡਿਸ਼ਵਾਸ਼ਰ ਲੈਣੀ ਹੈ ਤੁਹਾਨੂੰ $1000 ਵਾਲੀ ਡਿਸ਼ਵਾਸ਼ਰ ਸਟੇਨਲੈਸ ਸਟੀਲ ਦੀ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $499 ਦੀ ਮਿਲੇਗੀ ਔਰ $499 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਜਿਹਨਾਂ ਨੇ ਘਰ ਨੂੰ ਰੈਨੋਵੇਟ ਕਰ ਰਹੇ ਕਿਚਨ ਨੂੰ ਰੈਨੋਵੇਟ ਕਰ ਰਿਹਾ ਜੀ ਜਾਂ ਬਿਲਡਰਸ ਕੋਲ ਜਾ ਕੇ ਡਿਕੋਰ ਸੈਂਟਰ ਤੇ ਤੁਸੀਂ ਆਪਣਾ ਕਸਟਮ ਕਿਚਨ ਜਿਹੜਾ ਸਿਲੈਕਟ ਕਰ ਰਹੇ ਹੋ ਜਿਹਦੇ ਚ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ ਆ ਜਾਂਦਾ ਹੈ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ 40% ਡਿਸਕਾਊਂਟ ਤੇ ਸਿਰਫ $6,900 ਦਾ ਮਿਲੇਗਾ ਫ੍ਰੀ ਡਿਲੀਵਰ ਹੋਏਗਾ ਤੇ $6,900 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਜੀ ਤੇ ਤੁਹਾਡੇ 6 ਮੰਥ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਗੇ ਨਾ ਕਿ ਡੇਟ ਆਫ ਬੁਕਿੰਗ ਤੋਂ ਸੋ ਅੱਜ ਹੀ ਆ ਕੇ ਕੱਟ ਆਊਟ ਡਾਇਮੈਂਸ਼ਨ ਚਾਹੀਦੀਆਂ ਤੁਹਾਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਮਾਡਲ ਤੇ ਕੱਟ ਆਊਟ ਡਾਇਮੈਂਸ਼ਨ ਵੀ ਡਾਇਰੈਕਟ ਅਸੀਂ ਕੰਪਨੀ ਨੂੰ ਜਾਂ ਤੁਹਾਡੇ ਕਿਚਨ ਰੈਨੋਵੇਟ ਵਾਲੀ ਕੰਪਨੀ ਨੂੰ ਭੇਜ ਦਾਂਗੇ ਤੁਸੀਂ ਤੁਹਾਡੀ ਹੈਡੇਕ ਬਿਲਕੁਲ ਜ਼ੀਰੋ ਔਰ ਜਦੋਂ ਤੁਹਾਨੂੰ ਕਿਚਨ ਤਿਆਰ ਹੋ ਜਾਏਗਾ ਡਿਲੀਵਰੀ ਦੇ ਬਾਅਦ ਤੁਸੀਂ ਉਹਨੂੰ ਇੰਸਟਾਲ ਕਰਾ ਲੈਣੇ ਆ ਸੋ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ 905-450-2828 ਸਾਡਾ ਨੰਬਰ ਹੈ ਜੀ 905-450-2828 ਜੀ
0: ਥੈਂਕ ਯੂ ਸੋ ਮਚ ਔਰ ਰੇਡੀਓ ਵਾਸ ਸੁਣਦੇ ਤੁਸੀਂ M530 ਡਾਲ ਦੇ ਉੱਤੇ ਤੇ ਮੇਰੇ ਨਾਲ ਸਪੈਕਸ ਐਕਸਪੈਕਟ ਤੋਂ ਨਹੀਂ ਸਪੈਕਸ ਐਕਸਪੈਕਟ ਭਾਜੀ ਤੁਸੀਂ ਆਉਣੇ ਰਹੋ ਪਲੀਜ਼
15: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਸੋ ਦੱਸਦੇ ਜੇ ਵੀ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਡਾਕਟਰ ਸਾਡੇ ਕੋਲ ਤਕਰੀਬਨ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ ਅੱਜ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ ਪਰ ਜੇ ਅਪੋਇੰਟਮੈਂਟ ਬੁੱਕ ਕਰਵਾਓਗੇ ਤੇ ਤੁਹਾਡਾ ਟਾਈਮ ਸੇਵ ਹੋਏਗਾ ਜੀ ਅਪੋਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888 ਤੇ ਜਿਹੜਾ ਸਾਡੇ ਇੱਥੇ ਮੰਜੀ ਆਈ ਐਗਜ਼ਾਮ ਹੁੰਦਾ ਪੂਰਾ ਡਿਟੇਲਡ ਡਿਜੀਟਲ ਆਈ ਐਗਜ਼ਾਮ ਹੁੰਦਾ ਹੈ ARNCT, OCT, ਟੋਪੋਗ੍ਰਾਫੀ ਵਿਜੁਅਲ ਫੀਲਡ ਇਹ ਸਾਰੇ ਦੇ ਸਾਰੇ ਸਾਡੇ ਕੋਲ ਲੇਟੈਸਟ ਇਕਵਿਪਮੈਂਟ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਜੀ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ ਸਮਝਾਉਂਦੇ ਨੇ ਵੀ ਅੱਖ ਵਿੱਚ ਕੋਈ ਜੇ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਹੱਲ ਹੈ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਜੇ ਤੁਸੀਂ ਅੱਜ ਨਹੀਂ ਅਵੇਲੇਬਲ ਤੇ ਨੈਕਸਟ ਵੀਕ ਵਿੱਚ ਸਾਡੇ ਕੋਲ ਡਾਕਟਰ ਟਿਊਜ਼ਡੇ ਥਰਸਡੇ ਫਰਾਈਡੇ ਤੇ ਸੈਟਰਡੇ 4 ਦਿਨ ਹੁੰਦੇ ਆ ਜੀ ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888 ਦੂਜੀ ਗੱਲ ਕਰਾਂਗੇ ਜੀ ਗਲਾਸਿਸ ਦੀ ਬਹੁਤ ਸਾਰੇ ਸਾਡੇ ਕੋਲ ਕਸਟਮਰ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਵੈਲਿਊ ਪੈਕੇਜ ਲੈ ਕੇ ਆਏ ਹਾਂ ਜੀ ਵੈਲਿਊ ਪੈਕੇਜ 2 ਚੀਜ਼ਾਂ ਦਿੰਦੇ ਹਾਂ ਇੱਕ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ ਇਹਦੇ ਵਿੱਚ ਲੰਡਨ ਫੋਗ ਦੇ ਲਿਵਾਈਸ ਦੇ ਰੈਂਗਲਰ ਦੇ ਵੈਨ ਹਿਲਸਨ ਦੇ ਐਡੀ ਬਾਵਰ ਦੇ ਰੂਟਸ ਦੇ ਆਈਜ਼ੋਡ ਦੇ ਤਕਰੀਬਨ 700 ਤੋਂ 800 ਸਾਡੇ ਕੋਲ ਫਰੇਮ ਡਿਸਪਲੇ ਤੇ ਲੱਗਾ ਸਾਡੇ ਸਰੋਤੇ ਆ ਕੇ ਕੋਈ ਵੀ ਫਰੇਮ ਚੂਜ਼ ਕਰ ਲੈਣ $300 ਦੀ ਕੀਮਤ ਦਾ ਫਰੇਮ ਹੈ ਜੀ ਇਹ ਫਰੇਮ ਇਨਕਲੂਡਿਡ ਹੈ ਵੈਲਿਊ ਪੈਕੇਜ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇਨਕਲੂਡਿਡ ਨੇ ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ ਜੀ ਤੇ ਅਮਨ ਜੀ ਵਧੀਆ ਗੱਲ ਹੈ ਵੀ ਜਿਹੜੇ ਬ੍ਰਾਂਡ ਨਿਊ ਫਰੇਮ ਅਸੀਂ ਤੁਹਾਨੂੰ ਦੇ ਰਹੇ ਹਾਂ ਇਹਨਾਂ ਦੀ ਨਾਲ ਤੁਹਾਨੂੰ ਵਾਰੰਟੀ ਵੀ ਦੇ ਰਹੇ ਹਾਂ 1 ਸਾਲ ਦੀ ਕਿ ਕੋਈ ਜੇ ਇਹਦੇ ਤੇ ਮੈਨੂਫੈਕਚਰਿੰਗ ਡਿਫੈਕਟ ਹੁੰਦਾ ਤੇ ਅਸੀਂ ਕਵਰ ਕਰਦੇ ਹਾਂ ਸੋ ਬਹੁਤ ਵਧੀਆ ਇਹ ਡੀਲ ਹੈ ਜੀ ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ ਜੀ ਤੇ ਜੇ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਜੇ ਤੁਸੀਂ 2 ਪੇਅਰ ਬਣਵਾਉਂਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ ਸੋ ਅਗੇਨ ਡੀਲਾਂ ਲੈਣ ਲਈ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫੇਰ 905-460-8888 905-460-8888 ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਸੋ ਮਚ ਔਰ ਤੁਸੀਂ ਸਾਡੇ ਨਾਲ ਰੇਡੀ ਆਵਾਜ਼ ਨੂੰ M530 ਸੁਣਦੇ ਬਲਵਿੰਦਰ ਮੇਰੇ ਨਾਲ ਹੋਲਡ ਸੀ ਬਲਵਿੰਦਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਕਿਵੇਂ ਹੋ
16: ਵਧੀਆ ਜੀ ਵਧੀਆ ਵਧੀਆ ਵਧੀਆ
0: ਹਾਂਜੀ ਤੇ ਦੱਸੋ ਜੀ ਕੀ ਹੈ ਤੁਹਾਡਾ ਡੇਟ ਆਫ ਬਰਥ
16: ਅਗਸਤ
0: ਹਾਂ
16: 30
0: ਅਗਸਤ
16: 30 30 30 30
0: ਯਾਰ ਬਸ ਕਰ ਯਾਰ ਬਾਹਰ ਜਾ ਕੇ ਖਾ ਲਾ ਬਹਿ ਕੇ ਹੈ ਤੇ ਅਗਸਤ 30 ਹਾਂਜੀ
16: ਹਾਂਜੀ ਹਾਂਜੀ ਹਾਂਜੀ ਕਿਹਨੂੰ ਖਵਾ ਰਹੇ ਹੋ ਜੀ
0: ਤੁਸੀਂ ਜੋ ਵੀ ਕੰਮ ਕਰਦੇ ਹੋ ਪੂਰੀ ਨਿਪੁੰਨਤਾ ਨਾਲ ਕਰਦੇ ਮੇਰੇ ਵਾਂਗੂ ਜੋ ਮੈਂ ਬੈਠਾ ਭਾਜੀ ਮੈਂ ਬਹੁਤ ਪਾਬੰਦ ਇਨਸਾਨ ਆ ਭਾਜੀ ਮੈਨੂੰ 3 ਵਜਣ ਰਾਤ ਦੇ 4 ਵਜਣ ਮੈਂ ਸਵੇਰੇ ਤੇ ਟਾਈਮ ਨਾਲ ਬੈਠਾ ਹੁੰਦਾ ਜੀ ਮਾਈਕ ਦੇ ਉੱਤੇ ਹਨਾ ਤੇ ਮੇਰਾ ਸਿੱਧਾ ਹਿਸਾਬ ਆ ਭਾਈ ਜ਼ਿੰਦਗੀ ਦਾ ਅਸੂਲ ਆ ਜੀ ਜੋ ਕਰਨਾ ਖੁੱਲੀ ਨੀਅਤ ਨਾਲ ਸਾਫ਼ ਨੀਅਤ ਨਾਲ ਕਰੋ ਠੱਗਾਂ ਚੋਰਾਂ ਲੁੱਚਿਆਂ ਵਾਂਗੂ ਕੰਮ ਨਾ ਕਰੋ ਹਾਂਜੀ ਜੇ ਨੌਕਰੀ ਕੀਤੀ ਆ ਭਾਜੀ ਮੈਂ ਸਾਰੀ ਜ਼ਿੰਦਗੀ ਐਨ ਇੱਕ ਚੰਗੇ ਵਰਕਰ ਦੀ ਤਰ੍ਹਾਂ ਨੌਕਰੀ ਕੀਤੀ ਆ ਭਾਜੀ ਜਿੱਥੇ ਜਿੱਥੇ ਮੈਂ ਨੌਕਰੀ ਕੀਤੀ ਆ ਜਿੱਥੇ ਵੀ ਮੈਂ ਆਪਣੇ ਮਾਲਕਾਂ ਨਾਲ ਬਹੁਤ ਵਫ਼ਾਦਾਰ ਰਿਹਾ ਉਹਦਾ ਕਾਰਨ ਇਹ ਸੀ ਭਾਜੀ ਅਕ੍ਰਿਤ ਕਣ ਨਮਕ ਹਰਾਮੀ ਜਿਸ ਦਿਨ ਮੈਨੂੰ ਸਮਝ ਆਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ ਉਹ ਆਪਣੇ ਗੁਰੂ ਨੇ ਭਾਜੀ ਆਪਾਂ ਨੂੰ ਦੱਸਦੇ ਹਾਂ ਆਪਾਂ ਬਹੁਤ ਕੁ ਚੀਜ਼ਾਂ ਹੋਰ ਦੱਸਦੇ ਆਪਾਂ ਫਿਰ ਵੀ ਕਰੀ ਜਾਂਦੇ ਹਾਂ ਪਰ ਆਪਾਂ ਕੁਛ ਚੀਜ਼ਾਂ ਐਸੀਆਂ ਕਰੀਏ ਜਿਹੜੀਆਂ ਸਾਡੇ ਤੱਕ ਸੀਮਤ ਨੇ ਸਮਾਜ 'ਤੇ ਕੋਈ ਅਸਰ ਨਹੀਂ ਪੈਂਦਾ ਉਹ ਓਕੇ ਆ ਪਰ ਕੁਛ ਚੀਜ਼ਾਂ ਨੇ ਜਿਨ੍ਹਾਂ ਦਾ ਸਮਾਜਿਕ ਤੌਰ 'ਤੇ ਅਸਰ ਪੈਂਦਾ ਉਹਨਾਂ 'ਤੇ ਆਪਣਾ ਗੌਰ ਫਰਮਾਓ ਧਿਆਨ ਦੇਵੋ ਜਿਹੜੀਆਂ ਤੁਹਾਡੀਆਂ ਆਦਤਾਂ ਨੇ ਉਹ ਚੇਂਜ ਕਰੋ ਬਾਬਾ ਬੁਖਤਰ ਦਾ ਚਾਰਟ ਆਦਤਾਂ ਦੇ ਉੱਪਰ ਆ ਭਾਜੀ ਰਾਤ ਨੂੰ 3 ਵਜੇ ਤੱਕ ਸੌਣਾ ਨਹੀਂ ਆਹ ਫੇਸਬੁੱਕ ਇੰਸਟਾਗ੍ਰਾਮ ਇਹ ਯਾਸ਼ੀ ਦੇ ਅੱਡੇ ਨੇ ਭਾਜੀ ਬੈਠੇ ਲੋਕਾਂ ਦੀਆਂ ਤੀਵੀਆਂ ਦੇਖੀ ਜਾਓ, ਤੀਵੀਆਂ ਬੰਦੇ ਦੇਖੀ ਜਾਂਦੀਆਂ ਨੇ, ਮੇਰੇ ਪੋਸਟ 'ਤੇ ਕਿੰਨੇ ਲਾਈਕ ਕਰ ਗਏ ਨੇ, ਮੈਨੂੰ ਥੱਲੇ ਕਿਹਨੇ ਕਿਹਨੇ ਕਿਹੜਾ ਕਿਹੜਾ ਕਮੈਂਟ ਲਿਖਿਆ, ਕਿਹਨੇ ਮੇਰੇ ਕਮੀਜ਼ 'ਤੇ ਲਿਖਿਆ, ਕਿਹਨੇ ਮੇਰੇ ਪਜਾਮੇ 'ਤੇ ਲਿਖਿਆ, ਰਾਈਟ? ਬੰਦੇ ਬੈਠੇ ਜਨਾਨੀਆਂ ਦੇ ਪਜਾਮੇ ਦੇਖੀ ਜਾਂਦੇ ਨੇ, ਇਹ ਕਿਹੜਾ ਉੱਥੇ ਇੰਸਟਾਗ੍ਰਾਮਾਂ ਫੇਸਬੁੱਕਾਂ 'ਤੇ ਭਾਜੀ ਕੋਈ ਇਨਫੋਰਮੇਸ਼ਨ ਇਕੱਠੀਆਂ ਕਰਦੇ ਨੇ ਵੀ ਇਹਨਾਂ ਨੇ ਸਵੇਰੇ ਰੇਡੀਓ 'ਤੇ ਬੋਲਣੀਆਂ ਹੁੰਦੀਆਂ ਨੇ, ਰਾਈਟ? ਉਹਨੂੰ ਅਡਲਟਰੀ ਕਹਿੰਦੇ ਨੇ, ਅਯਾਸ਼ੀ ਵਾਸਤੇ ਬਣਾਈਆਂ ਗਈਆਂ ਹੁੰਦੀਆਂ ਨੇ ਸਾਈਟਾਂ. ਆਪਾਂ ਫਿਰ ਇਹਨੂੰ ਨਾਂ ਰੱਖਤਾ ਇੱਕ ਬੜਾ ਵਧੀਆ, ਸੋਸ਼ਲ ਮੀਡੀਆ. ਤੁਸੀਂ ਕਦੇ ਰਾਤ ਨੂੰ 1 ਵਜੇ ਉੱਠ ਕੇ ਟੀਵੀ ਲਾਇਆ? ਕਿੰਨੇ ਸਾਲ ਦੇ ਹੋਗੇ ਤੁਸੀਂ? 31 ਸਾਲ ਦੇ ਹੋ? ਆਵਾਜ਼ ਦੱਸਦੀ ਹੈ ਕਿ 51 ਦੇ ਹੋਵੋਗੇ ਤੁਸੀਂ, ਠੀਕ ਹੈ? ਅਤੇ ਤੁਸੀਂ ਰਾਤ ਨੂੰ ਉੱਠ ਕੇ ਕਦੇ ਟੀਵੀ ਲਾਇਆ? ਹਾਂਜੀ,
17: ਲਾਇਆ ਨਹੀਂ.
0: ਲਾਇਆ ਨਹੀਂ? ਰਾਤ ਨੂੰ ਸੋਸ਼ਲ ਮੀਡੀਆ 1 ਮਿੰਟ 'ਚ ਦੱਬ ਦਿੰਦੇ ਤੁਸੀਂ? ਹਾਂ, ਉਹ ਡਰੇਨ ਹੋ ਰਿਹਾ ਬ੍ਰੇਨ, ਅਤੇ ਆਪਾਂ ਪ੍ਰੋਪਰਲੀ ਕੰਮ ਨਹੀਂ ਕਰ ਪਾ ਰਹੇ ਉਹਦੇ ਕਰਕੇ, ਠੀਕ ਹੈ? ਆਪਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ. ਆਪਾਂ ਇਹਨਾਂ ਨੂੰ ਚੀਜ਼ਾਂ ਦੇ ਉੱਤੇ ਵਰਕਆਊਟ ਕਰਨਾ ਪੈਣਾ. ਕਈ ਵਾਰੀ ਆਪਾਂ ਦੂਸਰੇ ਦੀ ਨਾ ਗੱਲ ਨੂੰ ਅਨਲਿਮਿਟਡ ਲੈ ਲੈਂਦੇ, ਵੀ ਇਹ ਤਾਂ ਮੇਰੀਆਂ ਆਦਤਾਂ 'ਤੇ ਆਦੀ ਹੋ ਚੁੱਕਿਆ, ਐਗਜ਼ਾਮਪਲ ਦੇਣ ਲੱਗਿਆ. ਆ ਮੈਨੂੰ ਇਹਨੂੰ ਉੱਚੀ ਤੱਕ ਤਾਂ ਕਹਿਣਾ ਪਿਆ, ਭਾਅ ਜੀ ਮੈਂ ਨਾਂ ਨਹੀਂ ਲਊਂਗਾ. ਚਲੋ ਇੱਥੇ ਜਿਹੜਾ ਕਿਹੜਾ ਬੈਠਾ, ਮੈਂ ਬਹੁਤ ਵਾਰ ਇਹਨੂੰ ਟੋਕਦਾ ਨਾ ਕਿ ਜਦੋਂ ਅਸੀਂ ਰੇਡੀਓ ਕਰਦੇ ਸਾਨੂੰ ਡਿਸਟਰੈਕਟ ਨਾ ਕਰਿਆ ਕਰ, ਇੱਥੇ ਸਟੂਡੀਓ 'ਚ ਆ ਕੇ ਇਹਦਾ ਪਹਿਲਾ ਕੰਮ ਹੁੰਦਾ ਡਿਸਟਰੈਕਸ਼ਨ ਕ੍ਰੀਏਟ ਕਰਨੀ. ਦੋਸਤ ਆ ਮੇਰਾ ਜੀ ਇੱਥੇ, ਮੇਰਾ ਮੇਰੇ ਕੋਲ ਆਉਂਦਾ ਹੁੰਦਾ, ਇੱਥੇ ਬਹਿੰਦਾ ਹੁੰਦਾ, ਸਿੱਖਣ ਆਉਂਦਾ ਮੈਂ ਰੇਡੀਓ ਕਰਨਾ. ਉਹ ਹੁਣ ਉੱਥੇ ਬੈਠਾ, ਲਿਫਾਫੇ ਖੋਲਿਆ, ਚੜ੍ਹ ਚੜ੍ਹ ਲਿਫਾਫਿਆਂ ਦੀ ਆਵਾਜ਼ਾਂ ਆਉਂਦੀਆਂ ਨੇ. ਕਹਾਉਣ ਤੋਂ ਪਹਿਲਾਂ ਆਪਾਂ ਨੂੰ ਸੋਚਣਾ ਚਾਹੀਦਾ ਕਿ ਮੈਨੂੰ ਕੋਈ ਕਹਿ ਨਾ ਪਾਵੇ ਕਿਸੇ ਗੱਲ ਵਾਸਤੇ. ਚਲੋ, ਡੇਟ ਆਫ ਬਰਥ ਬੋਲੋ ਕੀ ਜੀ, ਸਾਰਾ ਮੂਡ ਜਿਹਾ ਚੇਂਜ ਹੋ ਗਿਆ. ਹਾਂਜੀ ਬੋਲੋ, ਕੀ ਡੇਟ ਆਫ ਬਰਥ ਆ? ਅਗਸਤ ਕਿੰਨੀ ਕਹੀ ਸੀ ਭਾਈ?
17: 30 ਜੀ, 30.
0: 20 ਅਗਸਤ?
17: 30 0.
18: ਸੋਰੀ, ਸਾਡਾ ਵਾਲਾ ਮਾਈਕ ਬੰਦ ਸੀਗਾ, ਸੋ ਮੈਂ ਇਕੱਲੀ ਬੋਲੀ ਜਾ ਰਹੀ ਸੀ. ਆਈ ਐਮ ਸੋ ਸੋਰੀ. ਸੋ ਤੁਹਾਡਾ ਚਾਰਟ ਕਹਿੰਦਾ ਹੈ ਕਿ ਤੁਸੀਂ ਬਹੁਤ ਹੀ ਨਵੀਆਂ ਚੀਜ਼ਾਂ ਸਿੱਖਣ ਅਤੇ ਆਪਣੇ ਆਪ ਨੂੰ ਹਮੇਸ਼ਾ ਅੱਗੇ ਕਰਦੇ ਹੋ, ਔਰ ਜੋ ਵੀ ਕਰਦੇ ਹੋ ਉਹਦੇ 'ਤੇ ਹਮੇਸ਼ਾ ਖੁਸ਼ੀ ਮਹਿਸੂਸ ਕਰਦੇ ਹੋ ਔਰ ਬਹੁਤ ਹੌਂਸਲੇ ਵਾਲੇ ਹੋ. ਲੇਕਿਨ ਤੁਹਾਡੇ ਵਿੱਚ ਹੈਗਾ ਕਿ ਤੁਸੀਂ ਗੁੱਸਾ ਬਹੁਤ ਜਲਦੀ ਕਰ ਲੈਂਦੇ ਹੋ, ਔਰ ਉਸ ਗੁੱਸੇ ਕਰਕੇ ਤੁਸੀਂ ਕਾਫੀ ਰਿਸ਼ਤੇ ਜਿਹੜੇ ਹੈਗੇ ਆ ਗਵਾਏ ਹੋਏ ਆ. ਇੱਦਾਂ ਦਾ ਹੈਗਾ ਕੁਛ? ਹਾਂਜੀ. ਤੇ ਜ਼ਿੰਦਗੀ 'ਚ ਵਿਲ ਪਾਰ ਬਹੁਤ ਘੱਟ ਕੀਤੀ ਹੈ, ਕੁਛ ਨਵਾਂ ਕਰਨ ਦਾ ਤੁਸੀਂ ਸੋਚ ਰਹੇ ਹੋ ਲੇਕਿਨ ਕਰਦੇ ਨਹੀਂ ਹੋ ਆਪਣੀ ਲਾਈਫ ਨੂੰ, ਬਸ ਉਹੀ ਤੁਸੀਂ ਯੂਜੁਅਲ ਜੋ ਆਪਣੀ ਲਾਈਫ 'ਚ ਕਰ ਰਹੇ ਹੋ ਕੋਈ ਪਰਪਸ ਨਹੀਂ ਹੈਗਾ. ਸੋ ਕੁਛ ਨਵਾਂ ਕਰਨ ਦਾ ਸੋਚਣਾ ਹੈ, ਜਿਹੜੀ ਚੀਜ਼ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਕਿ ਵਧੀਆ ਕਰ ਸਕਦੇ ਹੋ ਉਸ ਕੰਮ ਵਾਲੇ ਪਾਸੇ ਹੋਣਾ. ਜਿਹੜੀ ਵੀ ਜੋਬ ਕਰ ਰਹੇ ਹੋ ਤੁਸੀਂ ਉਹਦੇ ਨਾਲ ਦੇ ਨਾਲ ਜੇ ਤੁਸੀਂ ਕਦੀ ਕੋਈ ਬਿਜ਼ਨਸ ਦਾ ਪਲਾਨ ਹੈਗਾ ਤਾਂ ਇੱਕ ਵਾਰੀ ਜ਼ਰੂਰ ਕਰਕੇ ਦੇਖੋ. ਤੇ ਬਾਕੀ ਬਸ ਸਾਰਾ ਕੁਛ ਵਧੀਆ, ਅੱਜ ਦਾ ਦਿਨ ਇੰਜੋਏ ਕਰੋ.
17: ਗੁੱਸੇ ਦਾ ਕੀ ਹੱਲ ਹੈ ਜੀ?
18: ਹਾਂਜੀ,
17: ਗੁੱਸੇ ਦਾ ਕੀ ਹੱਲ
18: ਹੈ? ਗੁੱਸੇ ਦਾ ਹੱਲ ਹੈ ਤੁਸੀਂ ਆਪਣੇ ਆਪ ਤੇ ਗੁੱਸੇ ਤੇ ਕੰਟਰੋਲ ਕਰਨਾ. ਦੇਖੋ ਜੀ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਆ, ਜਦੋਂ ਸਾਡੇ ਘਰ ਦੇ ਸਾਨੂੰ ਕੁਝ ਕਹਿੰਦੇ ਆ ਅਸੀਂ ਉਹਦੇ 'ਚ ਰਿਐਕਸ਼ਨ ਦੇ ਦਿੰਦੇ ਆ, ਜਿਵੇਂ ਅਮਨ ਜੀ ਦੱਸ ਰਹੇ ਸੀ, ਜੇ ਅਸੀਂ ਰੋਡ ਤੇ ਜਾ ਰਹੇ ਹੋਵਾਂਗੇ ਸਾਨੂੰ ਪੁਲਿਸ ਵਾਲਾ ਘੇਰ ਲਊਗਾ ਨਾ, ਅਗਰ ਸਾਡੀ ਗਲਤੀ ਨਹੀਂ ਵੀ ਹੋਗਾ ਤਾਂ ਅਸੀਂ ਉਹਨੂੰ ਥੱਪੜ ਨਹੀਂ ਲਗਾਵਾਂਗੇ, ਕਿਉਂਕਿ ਗੁੱਸਾ ਸਾਡੇ ਅੰਦਰ ਹੈ ਔਰ ਸਾਨੂੰ ਪਤਾ ਹੈ ਕਿ ਅਸੀਂ ਕਿਹਦੇ 'ਤੇ ਨਿਕਾਲ ਸਕਦੇ ਹਾਂ, ਉਹਦੇ 'ਤੇ ਅਸੀਂ ਪੂਰੇ ਚੰਗੇ ਤਰੀਕੇ ਨਾਲ ਨਿਕਾਲਦੇ ਹਾਂ, ਔਰ ਜਿਹਦੇ 'ਤੇ ਸਾਡਾ ਗੁੱਸਾ ਨਹੀਂ ਚੱਲਦਾ ਉਹਦੇ ਨਾਲ ਅਸੀਂ ਬਹੁਤ ਸਵੀਟ ਐਂਡ ਪੋਲਾਈਟ ਹੁੰਦੇ ਹਾਂ. ਸੋ ਤੁਹਾਨੂੰ ਪਤਾ ਚੱਲ ਹੀ ਚੁੱਕਿਆ ਹੋਏਗਾ ਕਿ ਤੁਹਾਡਾ ਗੁੱਸਾ ਜਿਹੜਾ ਹੁੰਦਾ ਆਪਣਿਆਂ ਨਾਲ ਹੁੰਦਾ, ਲੋਕਾਂ ਨਾਲ ਨਹੀਂ ਹੁੰਦਾ. ਸੋ ਆਪਣੇ ਰਿਸ਼ਤਿਆਂ ਨੂੰ ਤੁਸੀਂ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਕਰਨਾ, ਕੰਟਰੋਲ ਵੀ ਤੁਹਾਡੇ ਅੰਦਰ ਹੀ ਹੈ, ਤੁਸੀਂ ਸੋਚ ਤੁਹਾਡੀ ਸੋਚ ਦੇ ਉੱਪਰ ਡਿਪੈਂਡ ਕਰਦਾ ਸਾਰਾ ਕੁਝ. ਬਿਲਕੁਲ ਜੀ, ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕਾਲ ਕੀਤਾ ਬਲਵਿੰਦਰ ਜੀ.
17: ਥੈਂਕ
18: ਯੂ ਜੀ. ਹਾਂਜੀ ਮਨਦੀਪ ਜੀ, ਤੁਸੀਂ ਔਨ ਏਅਰ ਹੋ?
19: ਹੈਲੋ, ਹਾਂਜੀ.
18: ਸੋ ਮਨਦੀਪ ਜੀ, ਦੇਖੋ ਜੀ, ਅਸੀਂ ਕਹਿੰਦੇ ਹਾਂ ਕਿ ਅੱਖਾਂ ਗਈਆਂ ਤੇ ਜਹਾਨ ਗਿਆ ਤੇ ਦੰਦ ਗਏ ਤਾਂ ਸਵਾਦ ਗਿਆ, ਤੇ ਆਹ ਬਿਲਕੁਲ ਸਹੀ ਗੱਲ ਬਣੀ ਹੋਈ ਆ, ਕਿਉਂਕਿ ਸਾਡੇ ਦੰਦਾਂ ਦੇ ਨਾਲ ਹੀ ਸਾਡੀ ਜਿਹੜੀ ਹੈਗੀ ਆ ਸਾਡਾ ਸਵਾਦ ਹੁੰਦਾ ਆ, ਔਰ ਦੰਦ ਹਰ ਜਗ੍ਹਾ ਅਸੀਂ ਸਮਾਈਲ ਕਰਨ 'ਚ ਵੀ ਬਹੁਤ ਸਾਨੂੰ, ਅਗਰ ਸਾਡੇ ਦੰਦ ਸੋਹਣੇ ਤਾਂ ਅਸੀਂ ਸਮਾਈਲ ਵੀ ਬਹੁਤ ਸੋਹਣੀ ਸਾਡੀ ਲੱਗੇਗੀ। ਲੇਕਿਨ ਹੁਣ ਜਿਵੇਂ ਮਨਦੀਪ ਜੀ ਅੱਜ ਕੱਲ੍ਹ ਸੀਜ਼ਨ ਚੱਲ ਰਿਹਾ ਬੱਚਿਆਂ ਦੀ ਛੁੱਟੀਆਂ ਦਾ, ਤੇ ਮੈਂ ਇਸ ਦੇ ਉੱਪਰ ਹੀ ਬੋਲਾਂਗੀ ਕਿ ਕਈ ਵਾਰ ਹੁੰਦਾ ਕਿ ਬੱਚਿਆਂ ਦਾ ਹੈਡੇਕ ਹੋ ਰਿਹਾ ਜਾਂ ਕੋਈ ਪ੍ਰੋਬਲਮ ਹੁੰਦੀ ਆ ਉਹਨਾਂ ਦੀ ਦੰਦ ਤੋਂ ਸ਼ੁਰੂ ਹੁੰਦੀ ਆ ਔਰ ਸਾਨੂੰ ਪਤਾ ਵੀ ਨਹੀਂ ਚੱਲਦਾ। ਰੀਸੈਂਟਲੀ ਸਾਡੇ ਰੈਲੇਟਿਵਸ ਦੇ ਵਿੱਚ ਕੁਝ ਬੱਚੇ ਸੀਗੇ ਜਿਹੜੇ ਬੱਚੇ ਹੈਡੇਕ ਦੀ ਪ੍ਰੋਬਲਮ ਨਾਲ ਘਰੇ ਆਉਂਦੇ ਸੀ ਔਰ ਸਾਨੂੰ ਸਮਝ ਨਹੀਂ ਆਉਂਦਾ ਸੀਗਾ ਕਿ ਕੀ ਪ੍ਰੋਬਲਮ ਹੈ, ਤੇ ਉਹਨਾਂ ਦੇ ਸਕੂਲ 'ਚ ਪੀਲ ਡਿਸਟ੍ਰਿਕਟ ਸਕੂਲ 'ਚ ਡੈਂਟਿਸਟ ਡਿਪਾਰਟਮੈਂਟ ਵਾਲਿਆਂ ਨੇ ਦੱਸਿਆ ਉਹਨਾਂ ਨੂੰ ਜਦੋਂ ਦੰਦਾਂ ਵਾਲੇ ਡਾਕਟਰ ਚੈੱਕ ਕਰਨ ਗਏ ਕਿ ਉਹਨਾਂ ਦੇ ਦੰਦਾਂ 'ਚ ਕੈਵਿਟੀ ਸਟਾਰਟ ਹੋ ਰਹੀ ਹੈ ਜੋ ਕਿ ਸਾਨੂੰ ਦੇਖਣ 'ਚ ਪਤਾ ਵੀ ਨਹੀਂ ਚੱਲਦਾ ਸੀ। ਸੋ ਮੈਂ ਸਾਰਿਆਂ ਨੂੰ ਕਹਾਂਗੀ ਕਿ ਹੁਣ ਛੁੱਟੀਆਂ ਦਾ ਸੀਜ਼ਨ ਚੱਲ ਰਿਹਾ, ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤੁਸੀਂ ਡੈਂਟਿਸਟਰੀ ਐਟ ਰੈਂਬਲਰ, ਇੱਥੇ ਡਾਕਟਰ ਜਤਿੰਦਰ ਗਰੇਵਾਲ ਅਤੇ ਉਹਨਾਂ ਦੀ ਟੀਮ ਹੈ, ਬਹੁਤ ਹੀ ਡਾਊਨ ਟੂ ਅਰਥ ਪਰਸਨੈਲਿਟੀ ਐਂਡ ਬਹੁਤ ਹੀ ਵਧੀਆ ਡਾਕਟਰ ਹੈਗੇ ਆ। ਜਦੋਂ ਤੁਸੀਂ ਉਹਨਾਂ ਦੀ ਕਲੀਨਿਕ 'ਤੇ ਜਾਓਗੇ ਤੁਹਾਨੂੰ ਸੀਰੀਅਸਲੀ ਮਹਿਸੂਸ ਨਹੀਂ ਹੋਏਗਾ ਕਿ ਤੁਸੀਂ ਕਿਸੇ ਡਾਕਟਰ ਕੋਲ ਆਏ ਹੋਏ ਹੋ, ਇੰਨੇ ਕੁ ਸਵੀਟਲੀ ਇੰਨੇ ਕੁ ਪੋਲਾਈਟਲੀ ਤੁਹਾਡੇ ਬੱਚਿਆਂ ਨੂੰ ਅਟੈਂਡ ਕਰਦੇ ਆ। ਸੋ ਮੈਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਗਈ ਸੀ ਔਰ ਜਦੋਂ ਤੁਸੀਂ ਰੇਡੀਓ ਆਵਾਜ਼ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਇੱਕ ਇਲੈਕਟ੍ਰਿਕ ਬ੍ਰਸ਼ ਅਤੇ ਨਾਲ ਟੂਥਪੇਸਟ ਬੱਚਿਆਂ ਨੂੰ ਮਿਲੇਗੀ ਔਰ ਬੱਚੇ ਬਹੁਤ ਖੁਸ਼ ਹੋ ਕੇ ਕਰਦੇ ਆ, ਅਤੇ ਅਰਾਊਂਡ $60 to $70 ਦੀ ਕੋਸਟ ਹੈਗੀ ਆ। ਤੁਸੀਂ ਜਾਓ ਆਪਣੇ ਬੱਚਿਆਂ ਦਾ ਇਲਾਜ ਜ਼ਰੂਰ ਕਰਾਓ ਔਰ ਜੇ ਤੁਹਾਡੇ ਕੋਲ ਬੈਨੀਫਿਟਸ ਹੈਗੇ ਤੁਸੀਂ ਉਹਨੂੰ ਵੀ ਯੂਜ਼ ਕਰ ਸਕਦੇ ਹੋ, ਨਹੀਂ ਤਾਂ ਜਿਹੜੇ ਗੌਰਮੈਂਟ ਦੇ ਪਲਾਨ ਹੈਗੇ ਆ ਉਹਦਾ ਕਿਵੇਂ ਪਲਾਨ ਪ੍ਰੋਸੈਸ ਹੁੰਦਾ ਡਾਇਰੈਕਟਲੀ ਸਾਰਾ ਕੁਛ ਮਨਦੀਪ ਜੀ ਐਂਡ ਉਹਨਾਂ ਦੇ ਰਿਸੈਪਸ਼ਨ ਦੇ ਸਟਾਫ ਤੁਹਾਡੀ ਹੈਲਪ ਕਰਨਗੇ। ਸੋ ਮਨਦੀਪ ਜੀ, ਰੀਸੈਂਟਲੀ ਤੁਸੀਂ ਦੱਸੋ ਬੱਚੇ ਕਾਫੀ ਬੱਚੇ ਆ ਰਹੇ ਹੋਣਗੇ ਤੁਹਾਡੇ ਕੋਲ, ਉਹਨਾਂ ਦੇ ਪੇਰੈਂਟਸ ਆ ਰਹੇ ਹੋਣਗੇ,
19: ਹਾਂਜੀ,
18: ਤੇ ਕੀ ਤੁਹਾਨੂੰ ਦੇਖਣ ਨੂੰ ਮਿਲਿਆ ਕਿ ਬੱਚਿਆਂ ਨੂੰ ਕੀ ਨਹੀਂ ਪਤਾ ਚੱਲਦਾ ਸੀ ਉਹਨਾਂ ਦੇ ਪੇਰੈਂਟਸ ਨੂੰ, ਤੇ ਹੁਣ ਛੁੱਟੀਆਂ 'ਚ ਉਹ ਇਸ ਚੀਜ਼ ਦਾ ਫਾਇਦਾ ਚੱਕ ਰਿਹਾ ਕਿ ਬੱਚਿਆਂ ਦਾ ਦੰਦ ਉਹਨਾਂ ਦੇ ਚੈੱਕ ਕਰਾਏ ਜਾਣ?
19: ਹਾਂਜੀ, ਇਹ ਹੁੰਦਾ ਹੈ ਕਿ ਬੱਚੇ ਕਿਉਂਕਿ ਬੋਲ ਕੇ ਉਹਨਾਂ ਨੂੰ ਦੱਸਣਾ ਨਹੀਂ ਆਉਂਦਾ ਹੈਗਾ ਕਿ ਕਿੱਥੇ ਕੀ ਪ੍ਰੋਬਲਮ ਹੈ ਕੀ ਨਹੀਂ ਹੈ। ਰੀਸੈਂਟਲੀ ਇੱਕ ਕੇਸ ਆਇਆ ਸੀ, ਲਾਸਟ ਵੀਕ ਦੀ ਗੱਲ ਹੈ, ਇੱਕ ਬੱਚੇ ਨੂੰ ਉਹਦੇ ਮਦਰ ਲੈ ਕੇ ਆਏ, ਉਹ ਕਹਿੰਦੇ ਕਿ ਸਕੂਲੋਂ ਕਾਲ ਆਈ, ਘਰੇ ਵੀ ਉਹ ਕਹੀ ਜਾਵੇ ਮੇਰੇ ਤੋਂ ਖਾ ਨਹੀਂ ਹੁੰਦਾ, ਹਨਾ ਮੇਰੇ ਇੱਥੇ ਦਰਦ ਹੋ ਰਿਹਾ, ਹਨਾ ਚਿੰਨ ਕੋਲ ਕਹਿ ਰਿਹਾ ਸੀ ਉਹ, ਤੇ ਉਹਦੇ ਮਦਰ ਸਕੂਲੋਂ ਕਾਲ ਆਈ, ਸਕੂਲ ਵੀ ਰੋਈ ਜਾਵੇ ਕੁਛ ਖਾਵੇ ਨਾ, ਉਹਦੇ ਟੀਚਰਸ ਨੇ ਕਾਲ ਕੀਤੀ, ਫਿਰ ਉਹ ਲੈ ਕੇ ਆਏ, ਤਾਂ ਫਿਰ ਜਦੋਂ ਉਹਨੂੰ ਇੱਥੇ ਲੈ ਕੇ ਆਉਂਦਾ ਡਾਕਟਰ ਨੇ ਚੈੱਕ ਕੀਤਾ ਤਾਂ ਉਹਦੇ ਕੈਵਿਟੀ ਸੀ, ਤੇ ਉਹਨੂੰ ਕਿਹੜਾ ਬੋਲ ਕੇ ਦੱਸਣਾ ਆਉਂਦਾ ਸੀਗਾ ਕਿ ਕੀ, ਕਿਉਂਕਿ ਬੱਚਿਆਂ ਤੋਂ ਆਪਣੇ ਆਪ ਬ੍ਰਸ਼ ਨਹੀਂ ਹੁੰਦਾ ਹੈਗਾ, ਨਾ ਉਹ ਕਰਦੇ ਨੇ। ਹੁਣ ਮੇਰੀ ਬੇਟੀ ਆ 2 ਸਾਲ ਦੀ ਆ, ਮੈਂ ਉਹਨੂੰ ਕਹਿੰਦੀ ਹੁੰਦੀ ਆ ਕਿ ਤੂੰ ਮੈਂ ਤੈਨੂੰ ਬ੍ਰਸ਼ ਕਰਾ ਦਿੰਦੀ ਆ, ਕੋਈ ਨਹੀਂ ਮੈਂ ਆਪੇ ਕਰਨਾ, ਆਪ ਕਰਨ ਦੇ ਚੱਕਰ 'ਚ ਉਹ ਚੰਗੀ ਤਰ੍ਹਾਂ ਟੀਥ ਕਲੀਨ ਨਹੀਂ ਹੁੰਦੇ ਹੈਗੇ ਤਾਂ ਉਹਨਾਂ ਤੋਂ ਕੈਵਿਟੀਜ਼ ਹੋ ਜਾਂਦੀਆਂ ਨੇ। ਤਾਂ ਆਲਵੇਜ਼ ਰੈਕਮੈਂਡ ਕਰਦੇ ਆ ਕਿ ਟਾਈਮ ਟੂ ਟਾਈਮ ਬੱਚਿਆਂ ਦਾ ਜਿਹੜਾ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਕਿ
18: ਡਾਕਟਰ ਜਤਿੰਦਰ ਗਰੇਵਾਲ ਦੀ ਟੀਮ ਨੂੰ ਮਿਲੋ, ਸਾਰੇ ਡਾਕਟਰ ਸੀ ਬਹੁਤ ਜ਼ਿਆਦਾ ਐਕਸਪੀਰੀਅੰਸ ਵਾਲੇ ਆ, ਔਰ ਤੁਹਾਡੇ ਬੱਚਿਆਂ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਟੇਕ ਕੇਅਰ ਕਰਨੀ ਆ, ਤੁਹਾਡੇ ਬੱਚੇ ਖੁਦ ਇੱਕ ਵਾਰੀ ਜਾ ਕੇ ਕਹਿਣਗੇ ਕਿ ਨੈਕਸਟ ਸਾਨੂੰ ਕਿਦੋਂ ਲੈ ਕੇ ਜਾਓਗੇ, ਇੰਨੇ ਕੁ ਵਧੀਆ ਡਾਕਟਰ ਹੈਗੇ ਆ। ਸਾਰਿਆਂ ਨੇ ਪਹੁੰਚਣਾ ਡੈਂਟਿਸਟਰੀ ਐਟ ਰੈਂਬਲਰ, ਤੇ ਇਹਨਾਂ ਦਾ ਨੰਬਰ ਨੋਟ ਕਰ ਲਓ ਜਲਦੀ ਜਲਦੀ, 905-451-8211-905-452-8211, ਤੇ ਪਹੁੰਚਣਾ ਕਿੱਥੇ ਤੁਸੀਂ? 30 ਰੈਂਬਲਰ ਡਰਾਈਵ, ਯੂਨਿਟ 10, ਤਵਾ ਕਿਚਨ ਐਂਡ ਨਜ਼ਾਰਾ ਦਾ ਜਿਹੜਾ ਪਲਾਜ਼ਾ ਹੈ ਉਹਦੇ ਵਿੱਚ ਹੀ ਇਹਨਾਂ ਦੀ ਟੀਮ ਹੈਗੀ ਆ। ਸੋ ਤੁਸੀਂ ਇਹਨਾਂ ਨੂੰ ਜਾ ਕੇ ਮਿਲਣਾ, ਔਰ ਤੁਹਾਡੇ ਅਪੁਆਇੰਟਮੈਂਟਸ ਦੇ ਸਲੋਟਸ ਹੈਗੇ ਆ ਅੱਜ ਮਨਦੀਪ ਜੀ?
19: ਕਿਉਂਕਿ ਹੁਣ ਸਮਰ ਵੈਕੇਸ਼ਨ ਚੱਲਦੀਆਂ ਨੇਗੀਆਂ ਤਾਂ ਸਲੋਟ ਬੜੀ ਜਲਦੀ ਫੁੱਲ ਹੋ ਜਾਂਦੇ ਨੇ, ਸੋ ਅਗਰ ਤੁਹਾਨੂੰ ਕੋਈ ਐਮਰਜੈਂਸੀ ਤਾਂ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ, ਬਟ ਵੀ ਆਲਵੇਜ਼ ਪ੍ਰੈਫਰ ਕਿ ਤੁਸੀਂ ਆਪਣੀ ਅਪੁਆਇੰਟਮੈਂਟ ਲੈ ਕੇ ਆਓ, ਤੁਹਾਡਾ ਸਲੋਟ ਸਿਕਿਓਰ ਹੁੰਦਾ ਹੈ ਤੇ ਤੁਹਾਨੂੰ ਵੇਟ ਨਹੀਂ ਕਰਨੀ ਪੈਂਦੀ।
18: ਜੀ ਬਿਲਕੁਲ, ਸੋ ਸਾਰੇ ਅਪੁਆਇੰਟਮੈਂਟ ਕਰਨ ਲਈ ਨੰਬਰ ਡਾਇਲ ਕਰੋ 905-451-8211, ਡੈਂਟਿਸਟਰੀ ਐਟ ਰੈਂਬਲਰ, ਤੇ ਤੁਸੀਂ ਸਾਰਿਆਂ ਨੇ ਜਾ ਕੇ ਡਾਕਟਰ ਜਤਿੰਦਰ ਗਰੇਵਾਲ ਦੀ ਟੀਮ ਨੂੰ ਮਿਲਣਾ, ਰਿਸੈਪਸ਼ਨ ਤੋਂ ਲੈ ਕੇ ਟ੍ਰੀਟਮੈਂਟ ਤੱਕ ਦਾ ਪ੍ਰੋਸੈਸ ਆਈ ਬੈਠੀ ਹੋ ਇੰਨਾ ਕੁ ਵਧੀਆ ਹੋਏਗਾ ਕਿ ਤੁਸੀਂ ਹਮੇਸ਼ਾ ਹੀ ਹਮੇਸ਼ਾ ਦੰਦਾਂ ਦੇ ਲਈ ਪਹੁੰਚੋਗੇ ਡੈਂਟਿਸਟਰੀ ਐਟ ਰੈਂਬਲਰ। ਥੈਂਕ ਯੂ ਸੋ ਮਚ ਮਨਦੀਪ ਜੀ।
19: ਥੈਂਕ ਯੂ ਜੀ,
18: ਥੈਂਕ ਯੂ, ਬਾਏ ਜੀ। ਤੁਸੀਂ 3882 ਨੰਬਰ, ਤੁਸੀਂ ਔਨ ਏਅਰ ਹੋ।
20: ਹੈਲੋ,
18: ਹਾਂਜੀ, ਸਤਿ ਸ਼੍ਰੀ ਅਕਾਲ ਜੀ।
20: ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਅਮਨ ਭਾਜੀ ਤਾਂ ਨਹੀਂ ਹੈਗੇ ਆ ਸਟੂਡੀਓ?
18: ਅਮਨ ਭਾਜੀ ਹੈਗੇ ਆ, ਉਹੀ ਸ਼ੋਅ ਕਰ ਰਿਹਾ, ਥੋੜੀ ਐਮਰਜੈਂਸੀ ਕੋਈ ਕਾਲ ਆਈ ਸੀ, ਬਸ ਉਹ ਅਟੈਂਡ ਕਰ ਰਹੇ ਸੀ।
20: ਓਕੇ, ਮੈਨੂੰ ਰਿਐਲਿਟੀ ਪੇਂਟਿੰਗ ਵਾਲਾ ਦਾ ਨੰਬਰ ਚਾਹੀਦਾ
18: ਜੀ ਜੀ ਸ਼ੋਰ ਰਿਐਲਿਟੀ ਪੇਂਟਿੰਗ ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਸੁਖਮਨ ਜੀ ਨੂੰ ਤੇ ਨੰਬਰ ਨੋਟ ਕਰ ਲਓ ਇਹਨਾਂ ਦਾ 416-8401-416-816-8164-01 ਸਾਰਿਆਂ ਨੇ ਕਾਲ ਕਰਨੀ ਹੈ ਸੁਖਮਨ ਜੀ ਨੂੰ ਪੇਂਟਿੰਗ ਕਰਵਾਉਣੀ ਹੈ ਜਾਂ ਘਰ ਰੈਨੋਵੇਟ ਕਰਨਾ ਹੈ ਘਰ ਸੇਲ ਕਰਨ ਦਾ ਸੋਚ ਰਹੇ ਹੋ ਪ੍ਰੋਪਰਟੀ ਫਲਿੱਪ ਕਰਨੀ ਹੈ ਹਰ ਤਰ੍ਹਾਂ ਦੀ ਟ੍ਰੀਟ ਤੁਹਾਨੂੰ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਔਰ ਐਸਟੀਮੇਟ ਵੀ ਤੁਹਾਨੂੰ ਪ੍ਰੋਪਰ ਦੇਣਗੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 416-816-8101 ਥੈਂਕ ਯੂ ਸੋ ਮਚ ਜੀ
20: ਥੈਂਕ ਯੂ ਥੈਂਕ ਯੂ
18: ਹਾਂਜੀ ਤੁਸੀਂ ਔਨ ਏਅਰ ਹੋ 9810 ਨੰਬਰ
1: ਪਰਵਿੰਦਰ
18: ਤੇ ਸਾਡਾ ਪਾਸਵਰਡ ਕੀ ਹੈ ਜੀ
1: ਪਾਸਵਰਡ
18: ਤੁਸੀਂ ਪਹਿਲੀ ਵਾਰੀ ਕਾਲ ਕੀਤੀ ਸਾਡੇ ਸਟੂਡੀਓ ਤੇ ਓਕੇ ਜੀ ਸੋ ਸਾਡਾ ਪਾਸਵਰਡ ਹੈਗਾ ਤਵਾ ਕਿਚਨ ਤੇ ਨਜ਼ਾਰਾ ਤੇ ਚਲੋ ਫਸਟ ਟਾਈਮ ਕਾਲ ਕੀਤੀ ਹੈ ਸੋ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਤੁਹਾਡੇ ਬਾਰੇ ਤੁਸੀਂ ਬਹੁਤ ਹੀ ਚਾਰਮਿੰਗ ਪਰਸਨੈਲਿਟੀ ਹੋ ਔਰ ਸਾਰਿਆਂ ਨਾਲ ਬਹੁਤ ਵਧੀਆ ਤੁਹਾਡੇ ਦੋਸਤੀ ਰਿਸ਼ਤੇਦਾਰੀ ਨਿਭਾਉਣ 'ਚ ਤੁਸੀਂ ਬਹੁਤ ਅੱਗੇ ਹੋ ਸਾਰਿਆਂ ਨਾਲ ਰਿਸ਼ਤੇ ਬਹੁਤ ਵਧੀਆ ਨਿਭਾਉਂਦੇ ਹੋ ਔਰ ਤੁਹਾਡਾ ਦਿਲ ਬਹੁਤ ਹੀ ਵੱਡਾ ਆ ਸਾਰਿਆਂ ਦੀ ਹਮੇਸ਼ਾ ਤੁਸੀਂ ਹੈਲਪ ਕਰਦੇ ਹੋ ਹਮੇਸ਼ਾ ਸੋ ਕਦੇ ਵੀ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਜਾਂਦੇ ਲੇਕਿਨ ਤੁਸੀਂ ਕਦੇ ਕਦੇ ਬਹੁਤ ਲੇਜ਼ੀ ਹੋ ਜਾਂਦੇ ਹੋ ਕਿ ਬਸ ਅੱਜ ਕੁਛ ਨਹੀਂ ਕਰਨਾ ਮੈਂ ਹੁਣ ਆਹ 2-4 ਦਿਨ ਤਾਂ ਮੈਂ ਕੁਛ ਕਰ ਹੀ ਨਹੀਂ ਰਹੀ ਹਾਂ ਸੋ ਔਰ ਜੀ ਬਿਲਕੁਲ ਔਰ ਮਨ ਮਰਜ਼ੀ ਕਰਦੇ ਤੁਸੀਂ ਹੱਦ ਤੱਕ ਔਰ ਕਿਤੇ ਕਿਤੇ ਕੁਛ ਕੰਮ ਕਰਨ ਲੱਗੀ ਝਿਜਕ ਜਾਂਦੇ ਹੋ ਸੋ ਜਦੋਂ ਵੀ ਕੁਛ ਕਰਨਾ ਕੋਨਫੀਡੈਂਸ ਰੱਖਣਾ ਹੈ ਔਰ ਝਿਜਕਣਾ ਨਹੀਂ ਹੈ ਬਸ ਕਰੀ ਜਾਣਾ ਤੁਸੀਂ ਦੁਬਾਰਾ ਕਾਲ ਕਰ ਲੋ ਪਲੀਜ਼ ਬੇਟੀ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਅਸੀਂ ਹੁਣ ਗੱਲ ਕਰ ਰਹੇ ਹਾਂ ਬਾਬਾ ਬਕਤੌਰਾ ਸਾਡੇ ਸ਼ੋ ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ ਤੇ ਨੰਬਰ ਹੈਗਾ ਸਾਡੇ ਸਟੂਡੀਓ ਦਾ 905-673-3337 9056733337 ਤੇ
21: ਬਾਬਾ ਸੁਣਦੇ ਕਿਉਂ ਨਹੀਂ ਚੋਕਲੇਟ ਲੈਣੀ ਹੈ
22: ਅਜੀ ਸੁਣਤੇ ਹੋ ਕਹਾਂ ਗੁੰਮ ਹੋ
23: ਅਰੇ ਮਹੇਸ਼ ਅਭੀ ਤੱਕ ਆਫਿਸ ਨਹੀਂ ਆਏ ਪਤਾ ਨਹੀਂ ਮੀਟਿੰਗ ਥੀ ਹੈਲੋ ਹੈਲੋ ਹੈਲੋ
24: ਜਬ ਮੈਂ ਰੇਡੀਓ ਆਵਾਜ਼ ਸੁਣਤਾ ਹੂੰ ਤਬ ਤੋ ਮੈਂ ਆਪਣੇ ਆਪ ਕੀ ਵੀ ਨਹੀਂ ਸੁਣਤਾ ਬੰਪ ਟੂ ਬੰਪ ਟ੍ਰੈਫਿਕ ਐਂਡ ਬੰਪ ਟੂ ਬੰਪ ਕਾਲਸ ਐਸਾ ਹੀ ਹੋਤਾ ਹੈ ਜਬ ਆਪ ਸੁਣਤੇ ਹੈ ਹਰ ਸੁਬਹਾ 9-10 ਮੰਡੇ ਟੂ ਫ੍ਰਾਈਡੇ ਐਂਡ ਸੈਟਰਡੇ 11-1 ਰੇਡੀਓ ਆਵਾਜ਼
0: ਔਰ ਸਟੂਡੀਓਜ਼ ਦੇ ਵਿੱਚ 905-673-3337 ਤੇ ਗੱਲਬਾਤ ਹੋ ਰਹੀ ਹੈ ਔਰ ਸ਼ਬਾਨੂ ਮੇਰਾ ਸ਼ਬਾਨੂ ਕੈਸੇ ਆਪ
25: CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: Aur Shabanu ji kaise hain aap?
26: बिल्कुल बढ़िया अमन भाई आप सुनाए
0: मैं सुबह जब उठा किसी ने मेरे को 8 बजे कॉल किया हुआ था मैं रात लेट सोया था 1 बजे के आसपास सोया है ना
26: जी
0: तो 1:30 के आसपास तो मैंने उठ के बोला हाँ जी बोले ओ पाजी थोनू सवेरे सवेरे जगाता शिवानू का नंबर भेज दो ठीक है विंडो वाले पाजी का नंबर भेज दो जब मैंने रेडियो स्टार्ट किया
18: जी मेरे सामने कॉल
0: फिर एक कॉल आया हुआ कि विंडो वाले का नंबर भेज दो
26: अच्छा
0: आप किन किन लोगों को सिखाते हैं कि मुझे जल्दी से जल्दी जगाना है सुबह है जी
26: सर मैंने कहा आप उठोगे थोड़ा वर्जिश करोगे
0: मानो मेरे मेरे फादर ना जिंदगी बहुत सक्सेसफुल इंसान नहीं हो पाए सी नॉट अ सक्सेसफुल फादर मैं ये गल मैं ता करता मैं खुली किताब हाँ ਬਲੇਮ ਨਹੀਂ ਕਰਦਾ ਮੈਂ ਦੁਨੀਆ ਸਭ ਤੋਂ ਜ਼ਿਆਦਾ ਆਪਣੇ ਪਿਤਾ ਨੂੰ ਪਿਆਰ ਕਰਦਾ ਉਹ ਸੰਸਾਰ 'ਚ ਨਹੀਂ ਹੈਗੇ ਇਸ ਵੇਲੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਸੀ ਬਟ ਮੇਰੇ ਫਾਦਰ ਜਿਹੜੇ ਨੇ ਸ਼ਵਾਨੂ ਇੰਨੇ ਮੈਂ ਪੜ੍ਹੇ ਲਿਖੇ ਲੋਕ ਅਤੇ ਉਹਨਾਂ ਵਰਗੀ ਕਰਸਰ ਰਾਈਟਿੰਗ ਅੱਜ ਤੱਕ ਜ਼ਿੰਦਗੀ 'ਚ ਨਹੀਂ ਮੈਂ ਦੇਖੀ ਇੱਥੇ ਕੁਛ ਕੁਛ ਮੈਂ ਜੱਜਸ ਜਾਂ ਵਕੀਲਾਂ ਦੀ ਦੇਖੀ ਹੈ ਮੇਰੇ ਫਾਦਰ ਬਹੁਤ ਉੱਚ ਕੋਟੀ ਦੇ ਵਿਦਵਾਨ ਸੀਗੇ ਬਹੁਤ ਉੱਚ ਕੋਟੀ ਦੇ ਸ਼ਰਾਬ ਦੀ ਆਦਤ ਸੀ ਉਹਨਾਂ ਨੂੰ ਸੌਣ ਅਤੇ ਉੱਠਣ ਦਾ ਕੋਈ ਟਾਈਮ ਨਹੀਂ ਹੁੰਦਾ ਸੀ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਪਿਤਾ ਸਰਦਾਰ ਗਾਹੀ ਸਿੰਘ ਉਹਨਾਂ ਦਾ ਨਾਂ ਸੀ ਗੁਰਦੁਆਰੇ 'ਚ ਪਲੇ ਸੀ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮਾਂ ਮਤਰੇਈ ਸੀ ਪਹਿਲਾਂ ਮਾਂ ਜਨਮ ਸਮੇਂ ਚਲੀ ਗਈ ਸੀ ਉਹਨਾਂ ਦੀ ਗੁਰਦੁਆਰੇ 'ਚ ਪਲੇ ਉਹ ਧਰੋੜਾਂ ਪਿੰਡ ਦੇ ਵਿੱਚ ਅਤੇ ਮਹਾਂਪੁਰਸ਼ਾਂ ਦੇ ਬਚਨ ਸੀ ਮੇਰੇ ਦਾਦੇ ਨੂੰ ਕਿ ਜਿੱਥੇ ਜਾਏਗਾ ਜਹਾਂ ਜਾਏ ਤਹਾਂ ਸੁਹੇਲੇ ਫਤਿਹ ਹੁੰਦੀ ਜਾਊਗੀ ਤੇਰੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਾਨੂੰ ਵੀ ਮਹਾਂਪੁਰਸ਼ਾਂ ਨੇ ਬਹੁਤ ਵਾਰ ਬਚਨ ਕੀਤੇ ਮੈਨੂੰ ਵੀ ਬਚਨ ਕੀਤੇ ਮੈਂ ਐਵੇਂ ਰੋਟੀ ਨਹੀਂ ਖਾ ਰਿਹਾ ਸ਼ਬਾਨੂੰ ਦਸਵੀਂ ਤੱਕ ਮੈਂ ਪਾਸ ਨਹੀਂ ਹੁੰਦਾ ਸੀਗਾ ਸ਼ਬਾਨੂੰ ਮੇਰੀ ਪੜ੍ਹਾਈ ਸੀਗੀ ਮੈਂ ਸਭ ਤੋਂ ਨਲਾਇਕ ਜਵਾਕ ਹੁੰਦਾ ਸੀ ਕਲਾਸ 'ਚ ਕਿਉਂਕਿ ਮੇਰੀ ਲਾਈਫ 'ਤੇ ਫਾਦਰ ਸਾਹਿਬ ਦਾ ਅਸਰ ਸੀ ਕਾਫੀ ਵੱਡਾ ਹੋਣ ਕਰਕੇ ਮੈਂ ਉਹਨਾਂ ਨੂੰ ਦੇਖਦਾ ਸੀ ਮੋਨੀਟਰਿੰਗ ਕਰਦਾ ਸੀ ਸਾਡੇ ਉੱਥੇ ਬੱਸ ਅੱਡੇ ਹੁੰਦੇ ਸੀ ਜਾ ਕੇ ਦੇਖਣਾ ਹੁੰਦਾ ਸੀ ਸ਼ਰਾਬ ਪੀਣੀ ਸ਼ੁਰੂ ਕਰਤੀ ਕਿ ਨਹੀਂ ਉਹਦੇ ਹਿਸਾਬ ਨਾਲ ਸਾਡਾ ਡਿਨਰ ਤਿਆਰ ਹੁੰਦਾ ਹੁੰਦਾ ਸੀ ਕਈ ਵਾਰ ਡਿਨਰ ਅਸੀਂ 5 ਵਜੇ ਕਰਦੇ ਹੁੰਦੇ ਸੀ ਜੇ ਡੈਡੀ 3 ਵਜੇ ਸ਼ਰਾਬ ਪੀਣੀ ਸ਼ੁਰੂ ਕਰਦੇ ਸੀ ਇਹ ਮੈਂ ਗੱਲਾਂ ਕਿਉਂ ਦੱਸਦਾ ਕਈ ਇਹਦੇ ਵਿੱਚ ਸ਼ਰਾਬੀ ਸੁਣਦੇ ਹੋਣਗੇ ਇਸ ਵੇਲੇ ਉਹਨਾਂ ਲਈ ਆਪਣੀ ਯਾਸ਼ੀ ਜਾਂ ਉਹਨਾਂ ਦੀ ਆਪਣਾ ਸ਼ੌਂਕ ਹੋਊਗਾ ਪਰ ਮੇਰੇ ਫਾਦਰ ਜਦੋਂ 3 ਵਜੇ ਪੀਂਦੇ ਸੀ ਤਾਂ ਸਾਡੇ ਘਰ 5:30 ਵਜੇ ਅਸੀਂ ਡਿਨਰ ਕਰਕੇ 6:30 ਵਜੇ ਮੰਜਿਆਂ 'ਤੇ ਪੈਂਦੇ ਸੀ ਤਾਂ ਕਿਉਂਕਿ ਆ ਕੇ ਤੰਗ ਕਰਦੇ ਸੀ ਫਿਰ ਉੱਠੋਏ ਕੀ ਕਰਦਾ ਐਂ ਕਰਦਾ ਨੇਕ ਦਿਲ ਐਸੇ ਸੀ ਸ਼ਬਾਨੂੰ ਕਿ ਕਿਸੇ ਨੂੰ ਹਾਰਟ ਅਟੈਕ ਆ ਗਿਆ ਸੀ CPR ਅੱਜ ਤੋਂ 20 ਸਾਲ ਪਹਿਲਾਂ ਮੈਂ ਆਪਣੇ ਮੇਰੇ ਫਾਦਰ ਨੂੰ ਕਿਸੇ ਨੂੰ ਦਿੰਦੇ ਹੋਏ ਦੇਖਿਆ ਮੇਰਾ ਫਾਦਰ ਕੈਪਟਨ ਅਮਰਿੰਦਰ ਸਿੰਘ ਅਤੇ ਭਰਤਿੰਦਰ ਚਹਿਲ ਤਿੰਨੋਂ ਦੂਨ ਸਕੂਲ 'ਚ ਫਿਰ ਇੰਗਲੈਂਡ ਪੜ੍ਹੇ ਇਕੱਠੇ ਹਾਈ ਯੂਨੀਵਰਸਿਟੀ 'ਚ ਪੜ੍ਹੇ ਇੰਗਲੈਂਡ 60s ਦੇ ਸਮ ਦੇ ਵਿੱਚ 60s 'ਚ ਮੇਰੇ ਫਾਦਰ ਅਲੱਗ ਅਲੱਗ ਐਜੂਕੇਸ਼ਨ ਲਈ ਇੰਗਲੈਂਡ ਅਤੇ ਅਮਰੀਕਾ ਪੜ੍ਹਨ ਆਏ ਸੀਗੇ 60s ਦੇ ਵਿੱਚ 70s 'ਚ ਮੇਰੇ ਫਾਦਰ ਕੋਲ ਕਹਿੰਦੇ 2 ਫੀਏਟ ਕਾਰ ਹੁੰਦੀਆਂ ਸੀ ਇੱਕ ਬੁਲਟ ਮੋਟਰਸਾਈਕਲ ਹੁੰਦਾ ਸੀਗਾ ਅਤੇ ਮੇਰਾ ਫਾਦਰ ਮੈਨੇਜਿੰਗ ਡਾਇਰੈਕਟਰ ਸੀਗਾ 35 ਬੱਸਾਂ ਦੀ ਕੰਪਨੀ ਦਾ 6 ਬੱਸ ਅੱਡਿਆਂ ਦਾ ਮਾਲਕ ਫਾਈਨਾਂਸ ਕੰਪਨੀਆਂ ਤੋਂ ਲੈ ਕੇ ਗੈਸ ਸਟੇਸ਼ਨ ਤੱਕ ਸਭ ਕੁਝ ਸੀ ਇਹ ਮੈਂ ਕਿਉਂ ਦੱਸਦਾ ਪਿਆ ਸਾਡਾ ਨਾਨਾ ਪਰਿਵਾਰ ਸੀ ਸਰਜੈਬ ਸਿੰਘ ਲਿਬੜਾ ਸਾਡਾ ਨਾਨਾ ਕਹਿੰਦਾ ਸੀ ਜੇ ਬੰਦਾ ਨਲਾਇਕ ਹੋਵੇ ਨਾ ਪੈਸੇ ਦੇ ਭਰੇ ਹੋਏ ਖੂਹ ਖਾਲੀ ਕਰ ਦਿੰਦਾ ਪੈਸੇ ਦੇ ਭਰੇ ਹੋਏ ਅਤੇ ਬੰਦਾ ਲਾਇਕ ਹੋਵੇ ਨਾ ਜ਼ਮੀਨ 'ਤੇ ਪਿਆ ਪਿਆ ਮਹਿਲ ਖੜ੍ਹੇ ਕਰ ਦਿੰਦਾ ਜਿਹ 'ਚ ਲਾਇਕੀ ਆ ਸ਼ਿਵਾਨੂੰ ਇਹ ਗੱਲ ਹੈ ਅੱਜ ਦੇ ਲੋਕ ਮੇਰੀ ਕਹਾਣੀ ਨੂੰ ਸੁਣਨ ਮੇਰੀ ਕਹਾਣੀ ਕੀ ਆ ਸਾਰੇ ਕਾਲ ਹੋਲਡ ਰੱਖ ਲਓ ਇੱਕਮ ਹੋਲਡ ਰੱਖ ਲਾ ਵੀ ਰਾਜਵੀਰ ਹੋਲਡ ਰੱਖ ਲਾ ਵੀ ਜਿੰਨੇ ਵੀ ਜਾਣੇ ਸੁਣਦੇ ਹੋ ਮੇਰੇ ਫਾਦਰ ਨੂੰ ਮੇਰੇ ਦਾਦਾ ਜੀ ਨੇ ਕਹਾਣੀ ਸੁਣਾਈ ਸੀ ਜਿਹੜੀ ਮੇਰੀ ਦਾਦੀ ਜੀ ਨੇ ਮੈਨੂੰ ਸੁਣਾਈ ਸੀ ਕਿ ਤੇਰੇ ਦਾਦਾ ਜੀ ਤੇਰੇ ਡੈਡੀ ਨੂੰ ਇਹ ਕਹਾਣੀ ਸੁਣਾਉਂਦੇ ਹੁੰਦੇ ਸੀ ਮੇਰੀ ਦਾਦੀ ਕੋਲ 100+ ਏਕੜ ਜ਼ਮੀਨ ਸੀ 72 ਕਿੱਲੇ ਮੇਰੀ ਹੋਸ਼ 'ਚ ਮੈਂ ਦੇਖੇ ਨੇ ਜਿਹੜੇ ਖੇਤੀਬਾੜੀ ਕਰਦੇ ਉਹ ਸਮਝਦੇ ਆ 72 ਕਿੱਲੇ ਕਿੰਨੇ ਹੁੰਦੇ ਆ ਅਤੇ ਮੇਰੀ ਦਾਦੀ ਕੋਲ ਇਕੱਲੀ ਲੈਂਡ 'ਚ 25 ਕਿੱਲੇ ਦੀ ਠੇਕਾ ਹੁੰਦਾ ਸੀ ਜ਼ਮੀਨ ਦਾ ਸਾਡਾ ਹਾਈਟੈਕ ਫਾਰਮ ਹੁੰਦਾ ਸੀ ਮੱਝਾਂ ਖੋਲਦੇ ਨਹੀਂ ਸੀ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆ ਕੇ ਉਹ ਤਿਆਰ ਕਰਾਇਆ ਸੀ ਹਾਈਟੈਕ ਫਾਰਮ ਕਹਿੰਦੇ ਸੀ ਬੂਟੇ ਲਗਾਏ ਸੀ ਫਲਾਂ ਦੇ ਸਾਡਾ ਪਹਿਲਾ ਫਾਰਮ ਸੀ ਜਿਹਦੇ 'ਤੇ ਲੋਕ ਬੂਟੇ ਦੇਖਣ ਆਉਂਦੇ ਹੁੰਦੇ ਸੀ ਅਮਰੂਦਾਂ ਦੇ ਬੇਰੀਆਂ ਜਾਮਣਾਂ ਇਹ ਸਾਰੀ ਚੀਜ਼ਾਂ ਦੇ ਦਰੱਖਤ ਲਗਾਏ ਗਏ ਸੀ ਮਸੂੜਿਆਂ ਤੱਕ ਦੇ ਯੂਨੀਵਰਸਿਟੀ ਨੇ ਲਾਏ ਸੀ ਵੱਟਾਂ ਦੇ ਨਾਲ ਸਾਈਡ 'ਤੇ ਕਿ ਪਾਣੀ ਲਾਉਣਾ ਨਾ ਪਵੇ ਉਹ ਇੱਕ ਹਾਈਟੈਕ ਖੇਤੀਬਾੜੀ ਸਮਝਾਈ ਗਈ ਸੀ ਉਹਨੂੰ ਡੇਅਰੀ ਫਾਰਮ ਸਮਝਾਇਆ ਗਿਆ ਸਾਡੇ ਪਸ਼ੂ ਖੋਲਦੇ ਨਹੀਂ ਸੀ ਸਾਡੇ ਪਸ਼ੂਆਂ ਨੂੰ ਮਤਲਬ ਬੰਨ੍ਹਦੇ ਨਹੀਂ ਸੀ ਸੰਗਲਾਂ ਨਾਲ ਕੁਛ ਟਾਈਮ ਲਈ ਬੰਨ੍ਹਦੇ ਸੀ ਬਾਕੀ ਟਾਈਮ ਉਹ ਖੁੱਲ੍ਹੇ ਫਿਰਦੇ ਸੀ ਇੱਕ ਜਗ੍ਹਾ ਬਣਾਤੀ ਸੀ ਉੱਥੇ ਹੀ ਪਾਣੀ ਜਾਂਦਾ ਸੀ ਉੱਥੇ ਹੀ ਚਾਰਾ ਜਾਂਦਾ ਸੀ ਉਹਨਾਂ ਦਾ ਹਾਈਟੈਕ ਫਾਰਮ ਸੀ ਮੈਂ ਬਹੁਤ ਕੁਛ ਦੇਖਿਆ ਸ਼ਬਾਨੂੰ ਰੱਜ ਕੇ ਪੈਸਾ ਅਤੇ ਰੱਜ ਕੇ ਗਰੀਬੀ ਦੇਖੀ ਮਿੱਤਰਾ ਮੈਂ ਇੱਦਾਂ ਦੀ ਗਰੀਬੀ ਦੇਖਿਆ ਸ਼ਬਾਨੂੰ ਕਿ ਮੈਂ ਵਿਸ਼ਕਰਮਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਤੁਰਦਾ ਹੁੰਦਾ ਸੀ ਕਿਉਂਕਿ ਆਟੋ ਰਿਕਸ਼ੇ 2 ਕਰਨੇ ਪੈਂਦੇ ਸੀ ਤਾਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀ 2 ਰਿਕਸ਼ਿਆਂ ਨੂੰ ਦੇਣ ਨੂੰ 2.5 ਰੁਪਏ ਆਟੋ ਰਿਕਸ਼ੇ ਦੇ ਲੱਗਦੇ ਸੀ 500 ਰੁਪਏ ਮੇਰੀ ਸੈਲਰੀ ਸੀ ਇਸ ਕੰਟਰੀ 'ਚ 1150 ਰੁਪਏ ਲੈ ਕੇ ਉਤਰਿਆ ਉਂਗਲੀਆਂ 'ਤੇ ਫ੍ਰੈਕਚਰ ਹੋਏ ਕਦੇ ਮਕਾਨ ਮਾਲਕ ਤੋਂ ਲੈ ਕੇ ਕੰਪਨੀ ਦੇ ਮਾਲਕ ਨੂੰ ਬਲੇਮਰ ਨਹੀਂ ਬਣਾਇਆ ਜਿਵੇਂ ਇੱਥੇ ਲੋਕਾਂ 'ਚ ਔਕਾਤ ਆ ਲੋਕਾਂ ਦੀ ਜਿੱਥੋਂ ਕੰਮ ਛੱਡਦੇ ਨੇ ਉਹਨਾਂ ਦੀ ਨਿੰਦਿਆ ਕਰਦੇ ਨੇ ਜਿਨ੍ਹਾਂ ਦਾ ਨੂਣ ਖਾਂਦੇ ਉਹਨਾਂ ਦਾ ਹੀ ਮਾੜਾ ਕਰਦੇ ਨੇ ਕੋਈ ਇਹਨਾਂ ਦਾ ਕਰੈਕਟਰ ਨਹੀਂ ਕੋਈ ਲੈਣ ਦੇਣ ਨਹੀਂ ਸਾਡੇ ਮੈਂ ਕਰੈਕਟਰ ਲੈਸ ਹਾਂ ਜੀ 100% ਕਰੈਕਟਰ ਲੈਸ ਹਾਂ ਜੀ ਮੈਂ ਤੁਹਾਡੇ ਨਾਲ ਵਧੀਆ ਕਰੈਕਟਰ ਲੈਸ ਹਾਂ ਸਾਰਿਆਂ ਨਾਲ ਜੇ ਤੁਸੀਂ ਉਹ ਕਹਿੰਦੇ ਹੋ ਜੇ ਮੈਂ ਮਾੜਾ ਮੈਂ ਬਹੁਤ ਮਾੜਾ ਜੀ ਮੈਂ ਤੁਹਾਡੇ ਸਾਰਿਆਂ ਨਾਲ ਵਧੀਆ ਵਾਲਾ ਮਾੜਾ ਮੇਰੇ ਅੰਦਰ ਮਨੁੱਖਤਾ ਹੈਗੀ ਆ ਮੈਂ ਹਰੇਕ ਬੰਦੇ ਨਾਲ ਡੀਲ ਕਰਦਾ ਸ਼ਬਾਨੂੰ ਨੇ ਇੱਕ ਵਾਰ ਮੇਰੇ ਨਾਲ ਡੀਲ ਕੀਤੀ ਕਿਸੇ ਗਲਤ ਬੰਦੇ ਕਰਕੇ ਸਾਡੇ ਰਿਲੇਸ਼ਨ ਖਰਾਬ ਹੋ ਰਹੀ ਸੀ ਮੈਂ ਰਿਲੇਸ਼ਨ ਸੇਵ ਕੀਤੇ ਕੀਤੇ ਸ਼ਬਾਨੂੰ ਕਿ ਨਹੀਂ ਕਿਤੇ ਹਾਂ ਨਾ ਬੋਲੀ ਝੂਠ ਨਾ ਬੋਲੀ
1: ਬਿਲਕੁਲ ਬਿਲਕੁਲ
0: ਕੀਤੇ ਨਾ ਮੈਂ ਤੈਨੂੰ ਇੱਕ ਗੱਲ ਕਹੀ ਸੀ ਕਿ ਇਹਨਾਂ ਨੇ ਤਾਂ ਪਰੇ ਹੋ ਜਾਣਾ ਤੇਰਾ ਮੇਰਾ ਰਿਲੇਸ਼ਨ ਮੈਂ ਤੈਨੂੰ ਕੰਮ ਦਵਾਇਆ ਸਿਰਫ ਫੇਵਰ ਦੇ ਤੌਰ 'ਤੇ ਕਿ ਚੱਲ ਤੂੰ ਸਾਨੂੰ ਸਪੋਰਟ ਕਰਦਾ ਸੀ ਤੈਨੂੰ ਸਪੋਰਟ ਕਰਨੀ ਆ ਮੇਰਾ ਕੋਈ ਮਕਸਦ ਨਹੀਂ ਸੀ ਤੈਨੂੰ ਕੰਮ ਦਵਾਉਣ ਦਾ ਦਵਾ ਕੇ ਮੈਂ ਫਸ ਗਿਆ ਵਿੱਚ
1: ਬਿਲਕੁਲ
0: ਸਾਂਝਾ ਕੰਮ ਸੀ ਬੰਦਾ ਗਲਤ ਚੱਲ ਰਿਹਾ ਸੀਗਾ ਮੈਂ ਵਿੱਚ ਫਸ ਰਿਹਾ ਸੀ ਮੇਰੀ ਰੈਪੂਟੇਸ਼ਨ ਖਰਾਬ ਹੋ ਰਹੀ ਸੀ ਮੈਂ ਤੈਨੂੰ ਇੱਕੋ ਗੱਲ ਕਹੀ ਸੀ ਵੀ ਤੇਰਾ ਕੰਮ ਹੋ ਜੂਗਾ ਥੋੜ੍ਹਾ ਟਾਈਮ ਲੱਗੂ ਬਸ ਵੇਟ ਕਰ ਲਾ ਕਿਉਂਕਿ ਪਹਿਲਾਂ ਇਹਨੂੰ ਨਿਬੇੜ ਲੈਂਦੇ ਇਹਨੇ ਕੰਮ ਗਲਤ ਕਰਤੇ ਨੇ ਮੈਂ ਉਹ ਠੀਕ ਕਰਨ ਲੱਗਿਆ ਹੋਇਆ ਲੋਕਾਂ ਦੀ ਪਾਈ ਹੋਈ ਮੈਸ ਮੈਂ ਖਰਾਬ ਕੀਤੀ ਸਾਫ਼ ਕੀਤੀ ਸੋਰੀ ਹੁਣ ਮੈਂ ਗੱਲ ਇਹ ਕਰਨ ਲੱਗਿਆ ਕਹਾਣੀ ਕੀ ਸੰਤੋਸ਼ ਸੁਣ ਲਓ
3: ਜੀ
0: ਮੇਰੇ ਦਾਦੇ ਨੇ ਜੋ ਕਹਾਣੀ ਸੁਣਾਈ ਸੀ, ਮੈਂ ਦੋ ਚੀਜ਼ਾਂ ਸ਼ਬਾਂ ਨੂੰ ਜ਼ਿੰਦਗੀ 'ਚ ਕੀਤੀਆਂ, ਆਪਾਂ ਇੱਥੋਂ ਕੱਲ੍ਹ ਨੂੰ ਤੁਰ ਜਾਣਾ, ਪਤਾ ਨਹੀਂ ਅੱਜ ਤੁਰ ਜਾਣਾ, ਪਤਾ ਨਹੀਂ ਕਦੋਂ ਆਪਾਂ ਤੁਰ ਜਾਣਾ, ਆਪਾਂ ਨੂੰ ਸ਼ਬਾਂ ਨੂੰ ਪਤਾ ਨਹੀਂ, ਅਸੀਂ ਆਪਣੇ ਹੱਥਾਂ 'ਚੋਂ ਯੰਗ ਜਾਨਾਂ ਜਾਂਦੀਆਂ ਦੇਖੀਆਂ ਨੇ, ਬੇਕਸੂਰ ਬਿਨਾਂ ਗੱਲ ਤੋਂ ਹੀ ਉਈਓ ਚਲੇ ਗਏ, ਬਸ ਬਿਨਾਂ ਗੱਲ ਤੋਂ, ਸਮਝ ਨਹੀਂ ਆਈ, ਉਦੋਂ ਸਮਝ ਆਇਆ ਮੌਤ ਐਂ ਵੀ ਹੋ ਜਾਂਦੀ ਹੁੰਦੀ ਆ, ਸਮਝੇ ਨਹੀਂ ਆਇਆ, ਮੈਡੀਕਲ ਟਰਮ ਸਮਝਣ ਲਈ 6 ਮਹੀਨੇ ਲਾਤੇ ਸੀ, 6 ਮਹੀਨੇ ਬਾਅਦ ਸਮਝ ਆਇਆ ਆਟੋਪਸੀ ਰਿਪੋਰਟਸ ਦੇ ਵਿੱਚ ਕਿ ਇੱਦਾਂ ਆਕਸੀਜਨ ਘੱਟ ਜਾਂਦੀ ਹੁੰਦੀ ਆ ਬੋਡੀ 'ਚ, ਆਹ ਆਹ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ, ਜੋ ਇਸ ਲੈਵਲ ਤੋਂ ਘੱਟ ਜਾਵੇ ਤਾਂ ਸਾਰੀ ਬੋਡੀ ਨੂੰ ਰੋਕ ਦਿੰਦੀ ਆ ਇੱਕਦਮ, ਉਹ ਸਮਝ ਆਇਆ ਕਿ ਮੌਤ ਕੋਈ ਦਵਾਈ ਜਾਂ ਮੈਡੀਸਨ ਨਹੀਂ ਹੈ, ਮੌਤ ਲਿਖਤੀ ਹੈ, ਕਦੋਂ ਆਉਣੀ ਹੈ ਉਦੋਂ ਆ ਹੀ ਜਾਣੀ ਆ, ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਬਾਬਾ ਰੇ, ਹਾਰਡ ਜਲੇ ਜੈਸੇ ਲੱਕੜੀ ਕਾ ਤੀਲਾ, ਭਗਤ ਕਬੀਰ ਕਹਿੰਦੇ ਨੇ ਕਿ ਮੈਨੂੰ ਨਹੀਂ ਪਤਾ ਮੇਰਾ ਕੀ ਹੋਣਾ, ਉਹ ਕਹਿੰਦੇ ਪਸ਼ੂ ਮਰਦਾ ਉਹਦਾ ਚਮੜਾ ਕੰਮ ਆ ਜਾਂਦਾ, ਮੇਰਾ ਤਾਂ ਚਮੜਾ ਵੀ ਕੰਮ ਨਹੀਂ ਆਉਂਦਾ, ਮੇਰੀਆਂ ਹੱਡੀਆਂ ਵੀ ਕੰਮ ਨਹੀਂ ਆਉਂਦੀਆਂ, ਉਹਦੀਆਂ ਹੱਡੀਆਂ ਦੀਆਂ ਦਵਾਈਆਂ 'ਤੇ ਬਹੁਤ ਕੁਛ ਬਣਦਾ। ਚਲੋ ਮੇਰੇ ਫਾਦਰ ਦੀ ਕਹਾਣੀ ਇਹ ਸੀ ਸ਼ਬਾਨੂ, ਉਹ ਕਹਿੰਦੇ ਸੀ ਇੱਕ ਰਾਜਾ ਸੀਗਾ, ਅੱਛੀ ਕਹਾਣੀ ਆ ਸ਼ਬਾਨੂ ਤੇਰੇ ਅਤੇ ਮੇਰੀ ਸੁਣਨੇ ਵਾਲੀ, ਆਪਾਂ ਤਾਂ ਕਿਰਤੀ ਬੰਦੇ ਹਾਂ ਤੂੰ ਅਤੇ ਮੈਂ, ਆਪਾਂ ਕਿਤੇ ਭੁੱਖੇ ਮਰਨਾ ਜ਼ਿੰਦਗੀ 'ਚ ਕਦੇ, ਆਪਾਂ ਤਾਂ ਕਹਿੰਦੇ ਨੌਕਰੀ ਵੀ ਕਰੀਏ ਤਾਂ ਵੀ 10-12 ਹਜ਼ਾਰ ਡਾਲਰ ਅਗਲਾ ਡਾਲਰ ਫੜਾ ਦੂ, ਚੱਕੋ ਲੈ ਲਓ, ਸਹੀ ਹੈ ਗੱਲ ਕਿ ਨਹੀਂ?
3: ਬਿਲਕੁਲ ਬਿਲਕੁਲ ਬਿਲਕੁਲ ਸਵਾਲ ਹੈ ਸੱਚ।
0: ਉਹ ਇੱਕ ਰਾਜਾ ਸੀਗਾ, ਬੜਾ ਹੋਣਹਾਰ ਰਾਜਾ ਸੀ, ਮਿਹਨਤੀ ਰਾਜਾ ਸੀ, ਪ੍ਰਜਾ ਖੁਸ਼ ਹੋਵੇ ਨਾ ਰਾਜਾ ਤਾਂ ਕਾਮਯਾਬ ਹੈ, ਡੱਗ ਫੋਰਡ ਦੀ ਰੇਟਿੰਗ ਥੱਲੇ ਆ ਕਿਉਂਕਿ ਪ੍ਰਜਾ ਦੁਖੀ ਆ, ਪ੍ਰਜਾ ਦੁਖੀ ਆ, ਪੈਟ੍ਰਿਕ ਬਰਾਊਨ ਦੇ ਰੌਲੇ ਨੇ, ਪ੍ਰਜਾ ਦੁਖੀ ਆ, ਪਰ ਪ੍ਰਜਾ 'ਤੇ ਰਾਜ ਕਰਨ ਲਈ ਰਾਜੇ ਢੰਗ ਲੱਭਦੇ ਰਹਿੰਦੇ ਵੀ ਕਿਵੇਂ ਰਾਜ ਕਰਨਾ ਆਪਾਂ ਇਹਨਾਂ 'ਤੇ, ਅਲੱਗ ਅਲੱਗ ਤਰੀਕਿਆਂ ਨਾਲ ਰਾਜ ਕਰਦੇ ਨੇ, ਉਹ ਕਾਰਸ਼ਤਾਨੀਆਂ ਕਰਦੇ ਨੇ, ਸਿਆਸਤਾਂ ਖੇਡਦੇ ਨੇ, ਸਿਸਟਮ ਨੂੰ ਆਪਣੇ ਨਾਲ ਜੋੜ ਦਿੰਦੇ ਨੇ, ਅਤੇ ਲੋਕਾਂ ਦਾ ਭਲਾ ਨਹੀਂ ਹੁੰਦਾ ਉਹ 'ਚ, ਮੈਂ ਗੱਲ ਕਹਿਣ ਲੱਗਿਆ, ਇਹ ਰਾਜਾ ਭਲਾ ਕਰਨੇ ਵਾਲਾ ਰਾਜਾ ਸੀ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ, ਤੁਹਾਡੀ ਔਕਾਤ ਉਦੋਂ ਪਤਾ ਲੱਗਦੀ ਜਦੋਂ ਤੁਸੀਂ ਪਾਵਰ 'ਚ ਹੁੰਦੇ ਹੋ, ਅਦਰਵਾਈਜ਼ ਤਾਂ ਡਰਾਮੇ ਹੁੰਦੇ ਨੇ ਸਾਰੇ ਸ਼ਬਾਨੂੰ ਡਰਾਮੇ, ਤੁਹਾਡੀ ਔਕਾਤ ਹੀ ਉਦੋਂ ਪਤਾ ਲੱਗਦੀ ਜਦ ਤੁਹਾਡੇ ਕੋਲ ਕਿਸ ਚੀਜ਼ ਦੀ ਪਾਵਰ ਆ ਜਾਵੇ ਅਤੇ ਤੁਸੀਂ ਦੂਸਰਿਆਂ ਨੂੰ ਪਰੇਸ਼ਾਨ ਕਰਨ ਲੱਗ ਜਾਵੋ, ਹਾਂਜੀ
3: ਬਿਲਕੁਲ,
0: ਉੱਤਮ ਨੀਚ ਦੇਖਣਾ ਤੁਹਾਨੂੰ ਤਾਕਤ 'ਚ, ਦੇਖ ਲਓ ਕਿੱਦਾਂ ਦਾ ਟਰੰਪ ਦੇਖ ਲਾ, ਉੱਤਮ ਨੀਚ, ਤਾਕਤ ਆਈ ਗਲਤ ਤਰੀਕੇ ਨਾਲ ਵਰਤਿਆ, ਉੱਤਮ ਨੀਚ ਹੋ ਗਿਆ ਉਹ, ਹਾਂਜੀ ਨਾਨਕ ਉੱਤਮ ਨੀਚ ਨਾ ਕੋਈ, ਉਸ ਤੋਂ ਉੱਤਮ ਕੋਈ ਵੀ ਨੀਚ ਨਹੀਂ ਹੈ, ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ, ਬਾਬਰ ਨੂੰ ਜਾਬਰ, ਦੁਨੀਆਂ ਦੇ ਸਭ ਤੋਂ ਤਕੜੇ ਰਾਜੇ ਬਾਬਰ ਨੂੰ ਉਹਦੀ ਗੱਦੀ 'ਤੇ ਬੈਠਾ, ਉਹਦੇ ਦਰਬਾਰ 'ਚ ਉਹਦੇ ਦਰਬਾਰੀਆਂ ਦੇ ਮੂਹਰੇ, ਜਿਹੜੇ ਮੌਤ ਨੂੰ ਤਲੀ 'ਤੇ ਰੱਖ ਕੇ ਘੁੰਮਦੇ ਨੇ ਨਾ, ਉਹ ਸੂਰਮੇ ਕਹਿੰਦੇ ਹੁੰਦੇ ਨੇ, ਉੱਥੇ ਬਾਬਰ ਨੂੰ ਜਾਬਰ ਕਹਿੰਦਾ, ਤਾਂ ਸੰਤ ਰੂਪ ਸੀਗੇ, ਕੋਈ ਸਿਪਾਹੀ ਨਹੀਂ ਸੀਗੇ, ਗੁਰੂ ਨਾਨਕ ਪਾਤਸ਼ਾਹ, ਇਤਿਹਾਸ ਹੈ ਸ਼ਬਾਨੂ, ਇਹ ਇਤਿਹਾਸ ਨਹੀਂ ਹੈ ਕਿ 1000 ਸਾਲ ਪਹਿਲੇ ਕੀ ਬਾਤੇ ਹੈ, ਉਸਕੋ ਜੋ ਮਰਜ਼ੀ ਬਣਾ ਦਿਓ, ਇਤਿਹਾਸ ਹੈ 100 ਸਾਲ ਪਹਿਲੇ ਕੀ ਬਾਤੇ ਹੈ, ਅਗਰ ਮੁਗਲਸ ਕਾ ਇਤਿਹਾਸ ਹੈ ਤੋ ਸਿੱਖਿਜ਼ਮ ਕਾ ਵੀ ਇਤਿਹਾਸ ਹੈ,
3: ਬਿਲਕੁਲ,
0: ਅੱਛਾ ਬਾਬਰ ਨੂੰ ਜਾਬਰ ਕਹਿ ਦਿੱਤਾ ਗੁਰੂ ਪਾਤਸ਼ਾਹ ਨੇ, ਖੜ ਕੇ ਕਚਹਿਰੀ ਦੇ ਵਿੱਚ ਸਾਰਿਆਂ ਦੇ ਸਾਹਮਣੇ ਜਿੱਥੇ ਨੌਕਰ ਬੈਠੇ ਨੇ, ਅਤੇ ਉੱਤਰੇ ਇੱਕ ਚੜ੍ਹੇ ਅਤੇ ਕਾਜ਼ੀਆਂ ਨੂੰ ਕਹਿੰਦਾ ਲਮਕਾ ਦਿਓ ਸੂਲੀ 'ਤੇ, ਅਤੇ ਕੰਨਾਂ 'ਚ ਜਾ ਕੇ ਕਹਿੰਦੇ ਨੇ ਪਰਮਾਤਮਾ ਦਾ ਰੂਪ ਹੈ ਇਹ, ਈਸ਼ਵਰ ਦਾ ਰੂਪ ਹੈ, ਪਾਪ ਨਾ ਖੱਟ ਲਿਓ, ਕਹਿੰਦਾ ਜੇਲ੍ਹ 'ਚ ਪਾ ਦਿਓ ਫਿਰ, ਅਤੇ ਜੇਲ੍ਹ 'ਚ ਕੰਮ ਆਪੇ ਹੋਈ ਜਾਂਦੇ, ਜੇਲਰ ਆ ਕੇ ਦੱਸਦਾ ਕਿ ਉੱਥੇ ਤਾਂ ਅਦਭੁਤ ਚੀਜ਼ਾਂ ਹੋ ਰਹੀਆਂ ਨੇ, ਫਿਰ ਆਪੇ ਰਿਲੀਜ਼ ਕਰ ਦਿੰਦਾ ਡਰਦਾ ਮਾਰਾ ਕਿ ਕੋਈ ਸੂਫੀ ਫਕੀਰ ਨੇ ਸੰਤ ਨੇ ਪਤਾ ਨਹੀਂ ਕੀ ਮੂੰਹੋਂ ਕੱਢ ਦੇਣਗੇ, ਉਹ ਹੋਜੂਗਾ, ਸਿਆਣੇ ਵਜ਼ੀਰ ਨੇ ਜਾ ਕੇ ਕਿਹਾ ਕਿ ਇਹਦੀ ਤਾਂ ਰਸਨਾ 'ਤੇ ਪਰਮੇਸ਼ਵਰ ਬੈਠਾ, ਜੇ ਇਹਨੇ ਕੁਛ ਕਹਿ ਦਿੱਤਾ ਨਾ ਮਹਾਰਾਜ ਮੈਂ ਤੁਹਾਡਾ ਵਫਾਦਾਰ ਹਾਂ, ਤੁਸੀਂ ਇਹ ਜ਼ੁਲਮ ਹੈ, ਤੁਸੀਂ ਉਹਨਾਂ ਦੀ ਗੱਲ ਨੂੰ ਅਣਗੌਲਿਆ ਕਰੋ, ਸੰਤ ਰੂਪ ਨੇ ਕਹਿ ਦਿੰਦੇ ਨੇ ਕਿਸੇ ਨੂੰ ਵੀ, ਉਹ ਸੋਚ ਕੇ ਨਹੀਂ ਬੋਲਦੇ, ਗੱਲ ਬਣਾ ਕੇ ਨਹੀਂ ਬੋਲਦੇ, ਜੋ ਸੱਚ ਹੈ ਬੋਲ ਦਿੰਦੇ ਨੇ, ਗੁਰੂ ਨਾਨਕ ਤਾਂ ਸੱਚ ਹੈ, ਮੈਂ ਜਹਾਂ ਪਨਾ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਗਲਤ ਹੋ, ਪਰ ਉਹ ਇੱਕ ਸਿਧਾਂਤਕ ਰੂਪ ਦੇ ਵਿੱਚ ਰੂਹ ਹੈ ਪਰਮਾਤਮਾ ਨਾਲ ਜੁੜੀ ਹੋਈ, ਆਪਾਂ ਰਾਜੇ ਹਾਂ, ਆਪਾਂ 20 ਚੀਜ਼ਾਂ ਉੱਪਰ ਥੱਲੇ ਕਰਨੀਆਂ ਨੇ, ਆਪਾਂ 20 ਜੰਗਾਂ ਲੜਨੀਆਂ, ਲੋਕਾਂ ਨੂੰ ਮਾਰਨਾ, ਕਈਆਂ ਨੂੰ ਤਸੀਹੇ ਦੇਣੇ ਨੇ ਤਾਂ ਜੋ ਦੂਜੇ ਦੁਸ਼ਮਣ ਡਰ ਜਾਣ ਕਿ ਪਹਿਲੇ ਨੂੰ ਤਸੀਹੇ ਦੇ ਕੇ ਮਾਰਿਆ, ਇਹ ਤਾਂ ਸੰਤ ਰੂਪ ਰੂਹ ਹੈ ਬਾਬਰ, ਇਹਨਾਂ ਨੂੰ ਛੱਡ ਦਿਓ, ਛੱਡਤਾ ਗੁਰੂ ਨਾਨਕ ਪਾਤਸ਼ਾਹ ਨੂੰ ਆਪੇ ਛੱਡਤਾ, ਇਤਿਹਾਸ ਹੈ ਵੀ ਮੋਦੀਖਾਨੇ 'ਚ ਬੈਠੇ, ਇਤਿਹਾਸ ਹੈ ਲੋਕਾਂ ਨੂੰ 13 ਹੀ 13 ਕਹਿ ਕੇ ਵੰਡੀ ਜਾਂਦੇ ਨੇ, ਅਤੇ ਮੋਦੀਖਾਨੇ ਆਪੇ ਭਰੀ ਜਾਂਦੇ ਨੇ। ਮੇਰੇ ਫਾਦਰ ਦੀ ਸਟੋਰੀ ਸੀ, ਉਹ ਕਹਿੰਦੇ ਸੀ ਕਿ ਇੱਕ ਰਾਜਾ ਸੀ, ਬੜਾ ਨਿਪੁੰਨ ਰਾਜਾ ਸੀ, ਉਹ ਨਾ ਸਵੇਰੇ ਸਾਜਰੇ ਉੱਠਦਾ ਸੀ, ਉੱਠ ਕੇ ਪ੍ਰਜਾ ਦੇ ਕੰਮ ਕਰਦਾ ਸੀਗਾ, ਪਹਿਲਾਂ ਸੋਸ਼ਲ ਵਰਕ ਜਾਂਦਾ ਸੀ, ਅੱਖੀਂ ਦੇਖਦਾ ਸੀ ਸਭ ਕੁਛ ਕਿਵੇਂ ਚੱਲਦਾ ਪਿਆ, ਉਹ ਤੋਂ ਬਾਅਦ ਸ਼ਬਾਨੂ ਉਹ ਰਾਜਾ ਫਿਰ ਆਪਣੇ ਰਾਜ ਘਰਾਣੇ 'ਚ ਜਾ ਕੇ ਬਹਿ ਜਾਂਦਾ ਸੀ, ਆਪਣਾ ਖਾ ਪੀ ਕੇ ਨਿਕਲਦਾ ਸੀ, ਅਤੇ ਫਿਰ ਆਪਣੇ ਪ੍ਰਜਾ ਦੇ ਨਾਲ ਉਹਨਾਂ ਦੇ ਫੈਸਲੇ ਕਰਦਾ ਸੀਗਾ ਬੈਠ ਕੇ ਦਰਬਾਰ ਦੇ ਵਿੱਚ, ਅਤੇ ਸ਼ਾਮ ਨੂੰ ਫਿਰ ਇੱਕ ਗੇੜਾ ਕੱਢ ਕੇ ਸਭ ਕੁਛ ਕੁਸ਼ਲ ਮੰਗਲਾਂ ਚੈੱਕ ਕਰਕੇ ਵਾਪਸ ਘਰ ਆਉਂਦਾ ਸੀ। ਉਹ ਜਾਣ ਲੱਗਿਆ ਉਹਦਾ ਇੱਕ ਨਲਾਇਕ ਪੁੱਤਰ ਸੀ ਜਿਹੜਾ ਕਿ ਲਾਡਾ ਨਾਲ ਪਾਲਿਆ ਹੋਇਆ ਸੀ, ਉਹ ਕਹਿੰਦਾ ਪਿਤਾ ਜੀ ਮੈਨੂੰ ਕੁਛ ਦੱਸ ਦਿਓ, ਜਾਣ ਲੱਗੇ ਮੈਂ ਕਿਵੇਂ ਰਾਜ ਕਰਾਂ, ਉਹਨੇ ਕਿਹਾ ਸੀ ਛਾਵੇਂ ਛਾਵੇਂ ਜਾਈ छावें छावें आए जड़िया पुड़े ते दही केड़ा खाई जो भी देसी घ्यो ते पुड़े खाई हुण उहदा की आ इस कहानी दे विच शिमानू ਇਹ ਰਾਜਾ ਜਦੋਂ ਚਲਾ ਗਿਆ ਛੋਟਾ ਸੀਗਾ ਕੌਣ ਕਹੇ ਰਾਣੀ ਅੱਗਾ ਟੱਕਦੇ ਹੋ ਅੱਗੇ ਨੰਗੀ ਹੁੰਦੀਆਂ ਇਹਨੂੰ ਢੱਕ ਲਾ ਕੇ ਰਾਣੀ ਕਿਤੇ ਕਤਲ ਨਾ ਕਰਾ ਦੇਵੇ ਸਾਡਾ ਕਿ ਮੇਰੇ ਕੱਪੜਿਆਂ 'ਤੇ ਕਮੈਂਟਸ ਕੀਤੇ ਕੋਈ ਨਾ ਬੋਲੇ ਇੱਕ ਦਿਨ ਕੀ ਹੋਇਆ ਰਾਜ ਫੇਲ ਹੋ ਗਿਆ ਕੰਗਾਲ ਹੋਣ ਵਾਲੇ ਪਾਸੇ ਨੂੰ ਤੁਰ ਪਿਆ ਰਾਜ ਮਹਾਂਮਾਰੀਆਂ ਫੈਲ ਗਈਆਂ ਜਨਤਾ ਵਿਰੋਧ 'ਚ ਉੱਤਰ ਆਈ ਦੂਸਰੇ ਰਾਜਿਆਂ ਨੂੰ ਬੁਲਾਉਣ ਲੱਗ ਗਈ ਕਿ ਹਮਲਾ ਕਰੋ ਸਾਨੂੰ ਤੁਸੀਂ ਆਪਣੇ ਅੰਡਰ ਲੈ ਲਓ ਅੱਜ ਉਹ ਵਜ਼ੀਰ ਨੂੰ ਬੁਲਾਉਂਦਾ ਪੁੱਛਦਾ ਕਹਿੰਦਾ ਇੱਦਾਂ ਕਿਉਂ ਹੋਇਆ ਤੁਸੀਂ ਤਾਂ ਪਾਪਾ ਜੀ ਨਾਲ ਕੰਮ ਕੀਤਾ ਸੀ ਉਹ ਕਹਿੰਦੇ ਤੁਸੀਂ

0: ਧਨੀਆ ਦਾ ਸਿਰਫ $3.5 ਨੂੰ ਬੈਗ ਆ ਜੀ, £4 ਦਾ ਬੈਗ ਆ। ਕਾਲਾ ਚਨਾ, ਵਾਈਟ ਚਨਾ ਤੁਸੀਂ ਲੈ ਕੇ ਜਾਣਾ, £4 ਦਾ ਬੈਗ ਸਿਰਫ $4 ਦੇ ਵਿੱਚ ਮਿਲਣਾ ਤੁਹਾਨੂੰ, ਜਿਹੜੇ ਕਿ ਬਾਹਰ ਘੱਟੋ ਘੱਟ $6-6 ਦੇ ਲੱਗੇ ਹੋਏ ਨੇ ਜੀ। ਇਹਦੇ ਨਾਲ ਨਾਲ ਜੇ ਤੁਸੀਂ ਮੂੰਗ ਦਾਲ, ਮੂੰਗ ਹੋਲ ਔਰ ਆਪਣਾ ਉੜਦ ਹੋਲ ਲੈ ਕੇ ਜਾਣੀ ਹੈ ਤਾਂ ਸਿਰਫ $4.99 ਦੇ ਬੈਗ ਲੱਗੇ ਆ ਜੀ, £4 ਦੇ, ਜਿਹੜੇ ਕਿ $7-8 ਦਾ ਬੈਗ ਤੁਹਾਨੂੰ £4 ਦਾ ਬਾਹਰ ਮਿਲਦਾ ਜੀ, ਸਿਰਫ $5 ਦੇ ਵਿੱਚ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਦੋਂ ਇਲਾਵਾ ਤੁਸੀਂ ਅੰਗੂਰ ਦੀ ਤੂੜ ਦਾਲ ਦਾ £10 ਦਾ ਵੱਡਾ ਬੈਗ ਲੈ ਕੇ ਜਾਣਾ ਤਾਂ ਸਿਰਫ $13 ਚ ਮਿਲਣਾ, ਜਿਹੜੇ ਕਿ ਮਿਨੀਮਮ $16-17 ਦਾ ਬੈਗ ਤੁਹਾਨੂੰ ਬਾਹਰ ਮਿਲਦਾ ਜੀ। ਬਦਾਮਾਂ ਦੇ ਉੱਤੇ, ਅਖਰੋਟਾਂ ਦੇ ਉੱਤੇ ਬਹੁਤ ਵਧੀਆ ਡੀਲ ਲੱਗੀ ਹੋਈ ਆ, ਪ੍ਰੀਮੀਅਮ ਕੈਲੀਫੋਰਨੀਆ ਕੁਆਲਿਟੀ ਦੇ ਬਦਾਮ ਜਿਹੜੇ ਆ ਜੀ ਤੁਹਾਨੂੰ ਮਿਲਣੇ ਆ $6.29 ਨੂੰ ਪਰ ਪਾਊਂਡ, $8 ਤੋਂ ਲੈ ਕੇ $9 ਦੇ ਵਿੱਚ ਜਿਹੜਾ ਮਾਰਕੀਟ ਪ੍ਰਾਈਜ਼ ਆ, ਸਿਰਫ $6.29 ਨੂੰ ਪਰ ਪਾਊਂਡ ਔਰ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਿਲਣਾ, ਕੋਈ ਕੰਪਰੋਮਾਈਜ਼ ਨਹੀਂ ਜੀ ਕੁਆਲਿਟੀ ਦੇ ਨਾਲ। ਗ੍ਰੀਨ ਰੀਜ਼ਨ ਲੈ ਕੇ ਜਾਣੀ ਹੈ ਜੀ, ਸਿਰਫ $2.99 ਨੂੰ ਪਰ ਪਾਊਂਡ ਲੈ ਕੇ ਜਾਇਓ ਜੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ, ਜਿਹੜੀ ਕਿ ਮਿਨੀਮਮ $5 ਨੂੰ ਪਾਊਂਡ ਲੱਗੀ ਹੈ ਜੀ, 3 ਨੂੰ ਮਿਲਣੀ ਹੈ, $2 ਪਰ ਪਾਊਂਡ ਮਗਰ ਤੁਹਾਡੀ ਸੇਵਿੰਗ ਹੈਗੀ ਹੈ ਜੀ। ਇਹਤੋਂ ਇਲਾਵਾ ਤੁਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਜਾ ਸਕਦੇ ਹੋ। ਪਤੰਜਲੀ ਦਾ ਮਸਟਰਡ ਆਇਲ ਹੈ ਜੀ, ਘੱਟੋ ਘੱਟ $7 ਦਾ ਬਾਹਰ ਮਿਲਦਾ, ਤੁਹਾਨੂੰ 5 ਦਾ ਮਿਲਣਾ, ਸੋ ਡਾਲਰ ਤੋਂ $2 ਮਿਨੀਮਮ ਤੁਹਾਡੇ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਬਚਣੇ ਹੀ ਬਚਣੇ ਆ ਜੀ। ਕਾਰਡਮਮ, ਜੇ ਗ੍ਰੀਨ ਕਾਰਡਮਮ ਲੈ ਕੇ ਜਾਣੀ ਹੈ ਤੁਸੀਂ ਤਾਂ ਮਿਨੀਮਮ $13.99 ਦੇ ਵਿੱਚ ਤੁਹਾਨੂੰ 200 ਗ੍ਰਾਮ ਦਾ ਪੈਕ ਮਿਲਣਾ ਜੀ, ਜਿਹੜਾ ਘੱਟੋ ਘੱਟ $17 ਦਾ ਬਾਹਰ ਮਿਲਦਾ ਜੀ, ਸਿਰਫ $14 ਦੇ ਵਿੱਚ ਮਿਲਣਾ। ਸੋ ਪਹੁੰਚਣਾ ਤੁਸੀਂ, ਦੋ ਲੋਕੇਸ਼ਨ ਹੈ ਜੀ, ਫਸਟ ਲੋਕੇਸ਼ਨ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਉੱਤੇ, ਫੋਨ ਨੰਬਰ ਆ ਜੀ 905-556-1651, ਜਿਹੜਾ ਕਿ ਵਿਟਵੀ ਦਾ ਨੰਬਰ ਆ ਜੀ, ਤੇ ਬ੍ਰੈਂਪਟਨ ਦਾ ਨੰਬਰ ਆ 905-458-1300, 905-458-1300 ਜੀ, 1618 ਡੰਡਾਸ ਸਟਰੀਟ ਈਸਟ ਵਿਟਵੀ ਦੇ ਉੱਤੇ। ਸੋ ਦੋਵੇਂ ਲੋਕੇਸ਼ਨਾਂ ਦੇ ਉੱਤੇ ਪਹੁੰਚਣਾ ਜੀ ਔਰ ਸੇਵਿੰਗ ਦਾ ਫਾਇਦਾ ਲਓ। ਔਰ ਪਹੁੰਚਣਾ ਕਿੱਥੇ ਜੀ? ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ,
1: ਫਰੈਸ਼ ਗਰੋਸਰੀ ਡਿਪੂ, ਦੋ ਲੋਕੇਸ਼ਨ ਨੇ। ਤੁਸੀਂ ਅਗਰ ਮਾਰਕਰਮ ਕਿਚਨਰ ਮਾਰਕਰਮ ਤੋਂ ਇਲਾਵਾ ਤੁਸੀਂ ਵਿਟਵੀ ਏਜੈਕਸ ਜਾਂ ਔਸ਼ਵਾ ਦੇ ਵਿੱਚ ਹੈਗੇ ਹੋ, ਤੁਸੀਂ ਬੋਮਨਵੈਲ ਤੱਕ ਹੈਗੇ ਹੋ, ਲਿੰਡਸੀ ਪੀਟਰਬਰੋ ਵਰਥ ਹੈ ਟੂ ਡਰਾਈਵ, ਅਤੇ ਇੱਧਰੋਂ ਤੁਸੀਂ ਬ੍ਰੈਂਪਟਨ ਦੇ ਵਿੱਚ ਕਿਚਨ ਵਾਟਰ ਕੈਂਬਰੇਜ ਹੈਗੇ ਹੋ, ਜਾਂ ਤੁਸੀਂ ਬ੍ਰੈਂਪਟਨ ਦੇ ਵਿੱਚ ਹੋ, ਬ੍ਰੈਂਪਟਨ ਦੀ ਸਟੇਪਲ ਬੁਸ਼ ਵਾਲੀ ਲੋਕੇਸ਼ਨ ਦੇ ਉੱਤੇ ਤੁਸੀਂ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਪਹੁੰਚ ਸਕਦੇ। ਅੰਕਿਤ, ਕੀ ਕਹਿਣਾ ਚਾਹੁੰਦੇ? ਅੰਕਿਤ, ਅੰਕਿਤ,
2: ਹੈਲੋ,
1: ਹਾਂ ਹਾਂ ਅੰਕਿਤ,
2: ਹਾਂਜੀ, ਗੁੱਡ ਆਫਟਰਨੂਨ,
1: ਗੁੱਡ ਆਫਟਰਨੂਨ
2: ਅਨਿਕੇਤ, 28
1: ਹਾਂਜੀ, ਸਪੈਲਿੰਗ ਅੰਕਿਤ ਹੀ ਲੱਗਦੇ ਸਾਨੂੰ, ਹਾਂਜੀ ਹਾਂਜੀ,
2: ਅਨਿਕੇਤ 28
1: 28 ਫਰਵਰੀ ਲਈ ਅਨਿਕੇਤ, ਇੱਦਾਂ ਵੀ ਸਾਰਾ ਕੁਝ ਬਹੁਤ ਵਧੀਆ, ਅਨਰਿਸਟਿਕ ਜਾਂ ਜਿਹੜਾ ਫਾਲਤੂ ਦਾ ਬੋਝ ਨਹੀਂ ਦਿਮਾਗ ਤੇ ਚੱਕਣਾ, ਇਹਨੂੰ ਬੰਦ ਕਰ ਦਿਓ, ਇੱਕ ਆਪਣਾ ਗੁੱਸਾ, ਦੋ ਉਹਨੂੰ ਕੰਟਰੋਲ 'ਚ ਰੱਖੋ, ਗੁੱਸਾ ਦੁਸ਼ਮਣ ਆ ਪਰ ਲੱਗਦਾ ਆਪਣਾ ਦੋਸਤ ਆ ਆਇਆ ਹੋਇਆ, ਸਮਝਦੇ ਨਾ, ਆ ਦੋ ਚੀਜ਼ਾਂ ਦਾ ਖਿਆਲ ਰੱਖੋ, ਬਾਕੀ ਸੁਭਾਅ ਵਧੀਆ ਹੈਗਾ ਤੁਹਾਡਾ। ਅਤੇ ਮੇਰੇ ਨਾਲ ਪਵਨ, ਮੇਰੇ ਨਾਲ ਪਵਨ ਜੀ, ਕੀ ਹਾਲ ਹੈ
3: ਜੀ? ਸਤਿ ਸ਼੍ਰੀ ਅਕਾਲ ਮਨ ਜੀ,
1: ਕੀ ਹਾਲ ਚਾਲ ਨੇ ਤੁਹਾਡੇ?
3: ਹਾਂਜੀ ਠੀਕ ਹੈ, ਬਹੁਤ ਵਧੀਆ ਜੀ।
1: ਨਮਿਤਾ ਜੀ?
3: ਜੀ ਹਾਂਜੀ, ਸਭ ਠੀਕ ਠਾਕ। ਹਾਂਜੀ,
1: ਤੇ ਪਵਨ, ਆਪਾਂ ਜੋ ਆਟੋ ਇੰਸ਼ੋਰੈਂਸ ਦੇ ਉੱਤੇ ਬੋਲਦੇ ਹੁੰਦੇ ਆ
3: ਜੀ,
1: ਆਟੋ ਇੰਸ਼ੋਰੈਂਸ ਤੇ ਇਸ ਲਈ ਬੋਲਦੇ ਆ, ਕੋਈ ਵੀ ਬੰਦਾ ਜਿਹੜਾ ਗੱਡੀ ਚਲਾ ਰਿਹਾ ਉਹਨਾਂ ਨੇ ਆਪਣੀਆਂ ਇੰਸ਼ੋਰੈਂਸ ਚੈੱਕ ਨਹੀਂ ਕੀਤੀਆਂ। 90% ਲੋਕ ਇੱਦਾਂ ਦੇ ਨੇ ਜਿਹੜੇ ਆਪਾਂ ਨੂੰ ਸੁਣਦੇ ਪਏ, ਉਹਨਾਂ ਨੂੰ ਲੱਗਦਾ ਕਿ ਮੇਰੇ ਕੋਲ ਬੈਸਟ ਆ
4: ਜੀ।
1: ਕਿਸੇ ਦੀ ਗੱਡੀ ਦਾ ਐਕਸੀਡੈਂਟ ਹੋਇਆ, ਟੋਟਲ ਰਾਈਡ ਆਫ ਹੋ ਗਈ, ਅਤੇ 8 ਸਾਲ ਪਹਿਲਾਂ ਕੰਪਨੀ ਤੋਂ ਇੰਸ਼ੋਰੈਂਸ ਕਰਵਾਈ ਸੀ, ਉਹਦੇ ਨਾਲ ਚੱਲੀ ਜਾਂਦੇ ਨੇ, ਹੁਣ ਗੱਡੀ ਲੱਭਦੀ ਨਹੀਂ ਪਈ, ਹੈ ਕਿੱਥੇ, ਪੁਲਿਸ ਨੇ ਕਿੱਥੇ ਭੇਜੀ ਆ, ਇੰਸ਼ੋਰੈਂਸ ਦੇ ਹੈੱਡ ਆਫਿਸ ਨੂੰ ਕਾਲ ਕਰਦੇ, ਉਹ ਕਹਿੰਦੇ ਸਾਨੂੰ ਨਹੀਂ ਪਤਾ, ਸਾਨੂੰ ਤੁਸੀਂ ਪਤਾ ਕਰਕੇ ਦੱਸ ਦਿਓ, ਅਸੀਂ ਉਹਨਾਂ ਨਾਲ ਇੰਸ਼ੋਰੈਂਸ ਨਾਲ ਗੱਲ ਕਰ ਲੈਂਦੇ ਹਾਂ, ਨਾਲ ਕੰਪਾਊਂਡ ਨਾਲ ਗੱਲ ਕਰ ਲਿਆ ਗੱਡੀ ਕਿੱਥੇ ਖੜੀ ਆ। ਇਸੇ ਲਈ ਕਹਿੰਦਾ ਨਾ, ਪਵਨ ਵਰਗੇ ਲੋਕ ਤੁਹਾਡੇ ਵਿਚਕਾਰ ਹੋਣੇ ਚਾਹੀਦੇ ਨੇ, ਮੀਡੀਏਟਰਸ ਹੋਣੇ ਚਾਹੀਦੇ ਨੇ, ਅਤੇ ਹੁਣ ਮੈਂ ਉਹਨਾਂ ਦੀ ਹੈਲਪ ਕਰ ਰਿਹਾ, ਸ਼੍ਰੀਲੰਕਨ ਪਰਿਵਾਰ ਆ, ਕਿਸੇ ਨੇ ਮੇਰਾ ਨੰਬਰ ਦਿੱਤਾ ਪਵਨ, ਉਹਨਾਂ ਨੂੰ ਸ਼੍ਰੀਲੰਕਾ ਤੋਂ ਪਰਿਵਾਰ ਵੀ ਆਹ ਬੰਦਾ ਤੁਹਾਡੀ ਮਦਦ ਕਰੂਗਾ, ਮੈਂ ਉਹਨਾਂ ਦੀ ਹੈਲਪ ਕਰ ਰਿਹਾ, ਹੁਣ ਲਭਾ ਕੇ ਦੇਣ ਲੱਗਿਆ ਇੰਸ਼ੋਰੈਂਸ ਕੰਪਨੀ ਤੋਂ, CAA ਦੇ ਵਿੱਚ ਇੰਸ਼ੋਰੈਂਸ ਆ ਉਹਨਾਂ ਦੀ, CAA ਕਹਿੰਦਾ ਸਾਨੂੰ ਗੱਡੀ ਦੱਸੋ ਕਿੱਥੇ ਆ, ਉਹ ਬੰਦੇ ਦੀ ਹੁਣ ਮੈਂ ਰਿਪੋਰਟ, ਪੁਲਿਸ ਰਿਪੋਰਟ ਕਲਿਜ਼ਨ ਬਿਊਰੋ 'ਚ ਦਰਜ ਕਰਾ ਕੇ, ਉਹਨਾਂ ਦਾ ਕਾਫੀ ਸੀਰੀਅਸ ਐਕਸੀਡੈਂਟ ਹੋ ਗਿਆ, ਡਰਾਈਵਰ ਜਿਹੜਾ ਹੋਸਪਿਟਲਾਈਜ਼ ਹੋ ਗਏ ਸੀ, ਹੁਣ ਮੈਂ ਉਹਨਾਂ ਦੀ ਗੱਡੀ ਲਭਵਾ ਰਿਹਾ ਪੁਲਿਸ ਦੀ ਮਦਦ ਦੇ ਨਾਲ, ਕਿ ਕੌਣ ਚੱਕ ਕੇ ਲੈ ਕੇ ਗਿਆ, ਟੋ ਕੌਣ ਕਰਕੇ ਲੈ ਕੇ ਗਿਆ, ਕਿਉਂਕਿ ਮੌਕੇ 'ਤੇ ਕੋਈ ਵੀ ਬੰਦਾ ਨਹੀਂ ਸੀਗਾ ਉੱਥੇ, ਸਾਰੇ ਹੋਸਪਿਟਲ ਪਹੁੰਚ ਗਏ ਸੀ, ਠੀਕ ਹੈ। ਇਹੋ ਜਿਹੇ ਕੰਸਰਨ ਕਰਕੇ ਮੈਂ ਪਵਨ ਵਰਗਿਆਂ ਦਾ ਨੰਬਰ ਦਿੰਦਾ ਹੁੰਦਾ ਤੁਹਾਨੂੰ, ਕਿ ਪਵਨ ਨੂੰ ਕਾਲ ਕਰ ਲਿਓ, ਪਵਨ ਤੁਹਾਡੀ ਮਦਦ ਕਰ ਦੂਗੀ। ਪਵਨ ਕੌਰ ਗਿੱਲ, ਨੰਬਰ ਹੈ 647-325-9100। ਤੁਸੀਂ ਸਿਰਫ 3 ਮਿੰਟ ਪਵਨ ਨੂੰ ਦੇਣੇ ਨੇ, ਤੁਹਾਨੂੰ ਅਸੀਂ 2 ਐਗਜ਼ਾਮਪਲ ਦੇਵਾਂਗੇ, ਹਰ ਵੀਕ ਦੀਆਂ ਐਗਜ਼ਾਮਪਲ ਦਿੰਦੇ ਹੁੰਦੇ ਹਾਂ, ਜਿਨ੍ਹਾਂ ਦੀ ਘਟੀਆਂ, ਕਈਆਂ ਦੀ ਨਹੀਂ ਵੀ ਘਟਦੀ, ਕਈਆਂ ਨੂੰ ਇਹ ਕਹਿ ਦਿੰਦੇ ਉੱਥੇ ਹੀ ਰੱਖੋ ਜਿੱਥੇ ਹੈਗੀ ਆ, ਕਈਆਂ ਦੇ ਰੇਟ ਇੰਨਾ ਕੋਈ ਘੱਟ ਨਹੀਂ ਆਉਂਦਾ ਹੈਗਾ
4: ਜੀ,
1: ਉਹਨੂੰ ਦੱਸ ਦਿੰਦੇ ਤੁਸੀਂ ਇੱਥੇ ਰੱਖੋ ਜਿੱਥੇ ਹੈਗੀ ਆ, ਚੇਂਜ ਨਾ ਕਰਿਓ। ਕੋਈ ਤੁਹਾਡਾ ਗਲਤ ਐਡਰੈਸ ਨਹੀਂ ਲਿਖਣਾ, ਕਈ ਵਾਰੀ ਐਕਸਟਰਾ ਕਵਰੇਜ ਲਈਆਂ ਹੁੰਦੀਆਂ ਜਿਨ੍ਹਾਂ ਦੀ ਕਦੇ ਲੋੜ ਵੀ ਨਹੀਂ ਪੈਣੀ ਤੁਹਾਨੂੰ, ਹਾਂਜੀ ਉਹ ਹੁੰਦੀਆਂ ਨੇ ਵਿੱਚ, ਉਹ ਘਟਾ ਦੇਈਦੀਆਂ, ਜਿਹੜੀਆਂ ਦੀ ਲੋੜ ਹੈ ਜ਼ਿਆਦਾ ਉਹ ਵਧਾ ਦੇਈਦੀਆਂ ਨੇ
4: ਜੀ।
1: ਜਿਵੇਂ ਰੈਂਟਲ ਕਾਰ ਦੀ ਜ਼ਿਆਦਾ ਲੋੜ ਆ, ਉਹ 15 ਦਿਨ ਦੀ ਪਾਈ ਹੋਈ ਆ, ਅਰਥ ਕੋਈ ਕਹਿੰਦਾ ਗੱਡੀ 'ਚ ਮੀਨ ਦੇ ਵਿੱਚ ਵੜ ਗਈ, ਜਿਹਦੇ ਚਾਂਸਿਸ ਮਤਲਬ 100 ਚੋਂ 0.1% ਨੇ, ਉਹਦਾ ਰਾਈਡਰ ਵਿੱਚ ਪਾਇਆ ਹੋਇਆ। ਵਧੀਆ ਤਰੀਕੇ ਨਾਲ ਸਮਝਾ ਰਿਹਾ ਸਰ ਮੈਂ ਪਵਨ ਸਾਰਾ ਨਾ?
3: ਹਾਂਜੀ ਬਿਲਕੁਲ, ਬਹੁਤ ਵਧੀਆ।
1: ਹਾਂਜੀ ਗੱਡੀ ਲਾ ਕੇ ਰੈਂਟਲ ਕਾਰ ਤਾਂ ਚਾਹੀਦੀ ਚਾਹੀਦੀ ਹੋਣੀ ਆ, ਅਰਥ ਕੋਈ ਇੱਕ ਨਾ ਗੱਡੀ ਜ਼ਮੀਨ ਦੇ ਵਿੱਚ ਚਲੀ ਜਾਣੀ ਆ, ਉਹਦੀ ਪਤਾ ਨਹੀਂ ਗਾ ਜਾਣੀ ਆ ਕਿ ਨਹੀਂ ਜਾਣੀ ਕਦੇ, ਹੈਨਾ? ਸੋ ਇਹ ਸਾਰਾ ਚੈੱਕ ਕਰ ਦਿੰਦੇ ਨੇ, ਠੀਕ ਹੈ। ਪਵਨ ਆਪਣਾ ਨੰਬਰ ਦਿਓ।
3: ਹਾਂਜੀ ਅਮਨ ਜੀ, ਮੇਰਾ ਨੰਬਰ 647-325-9100, 647-325-9100।
1: ਦੋ ਇੰਸ਼ੋਰੈਂਸ ਜਿਹੜੀਆਂ ਘਟੀਆਂ ਉਹਨਾਂ ਬਾਰੇ ਬੋਲ ਦਿਓ।
3: ਹਾਂਜੀ ਅਮਨ ਜੀ, ਮੇਰੇ ਕੋਲ ਬਹੁਤ ਸਾਰੀ ਕਾਲਸ ਆਉਂਦੀਆਂ ਨੇ, ਤੇ ਜੀ ਲਾਸਟ ਟਾਈਮ ਮੇਰੇ ਕੋਲ ਆਈਆਂ ਜੀ ਆਟੋ ਤੇ ਹੋਮ ਦੀ ਆਈ ਆ ਜੀ, ਤੇ ਉਹਨਾਂ ਦਾ ਜੀ ਆਟੋ ਤੇ ਹੋਮ ਆਲ ਟੂਗੈਦਰ ਜੀ ਮੈਂ $130 ਪਰ ਮੰਥ ਘਟਾ ਕੇ ਦਿੱਤੇ ਆ ਜੀ।
1: $1300-1400 ਸਾਲ ਦਾ ਬਚ ਗਿਆ, ਤੁਸੀਂ 4 ਮਹੀਨੇ ਤੇਲ ਪਵਾ ਲਓ ਗੱਡੀਆਂ ਚ, ਗੱਡੀ ਫ੍ਰੀ ਚੱਲ ਜੂਗੀ 4 ਮਹੀਨੇ ਤੁਹਾਡੀ, ਇੰਨੇ ਪੈਸੇ ਬਚ ਗਏ ਜਿਹੜੇ ਤੁਸੀਂ ਆਟੋ ਨੂੰ ਦੇਈ ਜਾਂਦੇ ਕਿਉਂਕਿ ਤੁਹਾਡੇ ਕੋਲ ਚੋਇਸ ਨਹੀਂ ਸੀ, ਹੁਣ ਤੁਹਾਡੇ ਕੋਲ ਚੋਇਸ ਹੈ। ਦੂਸਰਾ
3: ਜੀ ਅਮਨ ਜੀ, ਇੱਕ ਮੇਰੇ ਕੋਲ ਹੋਰ ਆਇਆ, ਉਹਨਾਂ ਕੋਲ ਘਰ ਤਾਂ ਹੈ ਨੀ ਸੀ, ਟੈਨੈਂਟ ਜਿਵੇਂ ਰੈਂਟ ਤੇ ਰਹਿੰਦੇ ਸੀ ਜੀ ਕਿਸੇ ਦੇ ਘਰ ਦੇ ਵਿੱਚ, ਤੇ ਆਪਣੀਆਂ 2 ਗੱਡੀਆਂ ਸੀਗੀਆਂ ਜੀ, ਉਹਨਾਂ ਦੇ ਮੈਂ $95 ਘਟਾਏ ਨੇ ਆਲ ਟੂਗੈਦਰ, ਉਹਨਾਂ ਨੂੰ ਕੋਂਬੋ ਦੇ ਕੇ, ਜਿਵੇਂ ਰੈਂਟ ਵਾਲਾ ਟੈਨੈਂਟ ਵਾਲਾ ਕੋਂਬੋ ਦੇ ਕੇ, ਆਟੋ ਐਂਡ ਟੈਨੈਂਟ ਕੋਂਬੋ ਦੇ ਕੇ ਜੀ ਉਹਨਾਂ ਦੇ 95 ਪਰ ਮੰਥ ਘਟੇ ਨੇ।
1: ਠੀਕ ਹੈ, ਵਾਓ, ਵੈਰੀ ਗੁੱਡ, ਥੈਂਕ ਯੂ, ਵਾਓ। ਤੇ ਨੰਬਰ ਬੋਲ ਦੋ ਆਪਣਾ।
3: ਹਾਂਜੀ ਅਮਨ ਜੀ, 647-925-9100
1: ਕਾਲ ਆਉਣੇ ਸ਼ੁਰੂ ਹੋ ਜਾਣੇ ਚਾਹੀਦੇ ਨੇ ਤੁਹਾਡੇ।
3: ਹਾਂਜੀ ਅਮਨ ਜੀ, ਕਾਲ ਆ ਰਹੀਆਂ,
1: ਲਓ ਜੀ ਲਓ ਕਾਲ, 647-325-9100। ਰਾਮੀ ਜੀ
5: ਸਤਿ
1: ਸ਼੍ਰੀ ਅਕਾਲ, ਦੋਨੋਂ ਫੋਨ ਫ੍ਰੀ ਕਰਾ ਦਿਓ ਆਪਣੇ, ਫ੍ਰੀ ਨੇ ਤੁਹਾਡੇ ਦੋਨੋਂ ਫੋਨ?
5: ਬਿਲਕੁਲ ਫ੍ਰੀ ਹੈ ਸਰ।
1: ਓਕੇ, 25 ਵਾਲੀ ਰੁਪਈਏ ਜੇ ਸੰਤੋਸ਼ ਮੈਂ ਤੈਨੂੰ ਕਹਾਂ
4: ਜੀ,
1: ਤੇਰਾ ਬਿੱਲ ਹੋਊਗਾ ਫੋਨ ਦਾ
4: ਜੀ,
1: ਤੂੰ ਫੋਨ ਲੈ ਕੇ ਜਾ, ਫੜ $200 ਨਿਊਯਾਰਕ ਜਾ ਕੇ ਸ਼ੋਪਿੰਗ ਕਰ
4: ਜੀ,
1: 200 ਚ ਆਉਣਾ ਤਾਂ ਕੁਛ ਨੀ, ਮੈਂ ਤੇਲੇ ਪਊ ਗੱਡੀ ਦਾ, $200 ਮੈਂ ਦਵਾਂਗੀ, ਸੰਤੋਸ਼ ਜਾ ਕੇ ਸ਼ੋਪਿੰਗ ਕਰੋ, ਇੰਜੋਏ ਕਰੋ ਲਾਈਫ ਨੂੰ, ਮਜ਼ੇ ਲੁੱਟੋ
4: ਜੀ,
1: ਤੇ ਤੈਨੂੰ ਕੋਈ ਰੋਮਿੰਗ ਨਾ ਪੈਂਦੀ ਹੋਵੇ
4: ਜੀ,
1: ਨਹੀਂ ਤਾਂ ਨੈਗਰਾ ਫਾਲ ਦੇ ਉਰਲੇ ਪਾਸੇ ਖੜੇ ਵੀ ਲੋਕ ਫੋਨ ਨਹੀਂ ਚੱਕਦੇ, ਕਈ ਵਾਰੀ ਰੋਮਿੰਗ ਪੈ ਜਾਂਦੀ ਆ
4: ਜੀ
1: ਝਰਨੇ ਦੇ ਉੱਤੇ ਨਾ, AT&T ਪਿੱਕ ਕਰ ਲੈਂਦਾ ਉਹ,
4: ਹਾਂਜੀ
1: ਉਹ ਘਰੇ ਆਏ ਤੇ ਪਤਾ ਲੱਗਦਾ ਵੀ ₹45 ਫੋਨ ਦੇ ਬਣ ਗਏ, ਤੇ ਰੋਟੀ ਖਾਣ ਲਈ ₹3 ਬਚਾਉਂਦੇ ਰਹਿ ਗਏ
4: ਜੀ,
1: ਹੈ ਨਾ, ਮੌਜਾ ਲੈ ਗਿਆ ਬਠਿੰਡੇ ਵਾਲਾ ਭੋਲਾ, ਅਸੀਂ ਰਹਿ ਗਏ ਮੱਝਾਂ ਚਾਰਦੇ, ਹੈ ਨਾ। ਸੋ ਤੁਸੀਂ ਰੈਮੀ ਦੀ ਡੀਲ ਆ ₹25 ਚ ਸੰਤੋਸ਼, ਚਾਹੇ ਬਾਰਡਰ ਦੇ ਇਧਰੋਂ ਚਾਹੇ ਉਰੇ ਹੋ ਚਾਹੇ ਪਰੇ ਹੋ
4: ਜੀ,
1: ਡੋਨਲਡ ਟਰੰਪ ਦੀ ਕੋਈ ਔਕਾਤ ਨਹੀਂ, ਤੁਹਾਡਾ ਬਿੱਲ ਚੇਂਜ ਕਰ ਦਿਓ, ਠੀਕ ਆ,
4: ਸਹੀ ਆ,
1: ₹25 ਬਿੱਲ, ਅਮਰੀਕਾ ਦੇ ਵਿੱਚ ਰੋਮਿੰਗ ਯੂਜ਼ ਕਰੋ ਚਾਹੇ ਕੈਨੇਡਾ ਚ ਰਹੋ, 100 GB ਡਾਟਾ
4: ਜੀ,
1: ਠੀਕ ਹੈ, ਤੇ ਨਾਲ ਅਨਲਿਮਿਟਿਡ ਕਾਲਸ,
4: ਵਾਓ,
1: ਕੰਟਰੈਕਟ ਕੋਈ ਨਹੀਂ,
4: ਵੈਰੀ ਨਾਈਸ,
1: $25 ਇੱਕ ਵਾਰ ਪੇ ਕਰਨੇ ਆ ਬਸ,
4: ਵਾਓ,
1: ਅਪਫਰੰਟ ਬੈਲ ਦਾ ਨੈਟਵਰਕ ਹੈ, ਖੁੱਡਾਂ ਚ ਵੜ ਜਾਓ, ਦਰਖਤਾਂ ਦੇ ਉੱਤੇ ਚੜ ਜਾਓ, ਭੋਰਿਆਂ ਦੇ ਵਿੱਚ ਵੜ ਜਾਓ
4: ਜੀ,
1: ਨੈਟਵਰਕ ਚੱਲੂਗਾ,
4: ਤੇ ਡੇਟਾ ਬੋਰੀ ਭਰ ਕੇ,
1: ਡੇਟਾ ਬੋਰੀ ਭਰ ਕੇ ਉਹ ਤੋਂ ਬਾਅਦ ਵੀ ਚੱਲਦਾ ਰਹਿਣਾ, ₹25 ਚ ਉਹੀ ਨੰਬਰ ਰੱਖ ਲੈਣਾ ਪੁਰਾਣਾ ਵੀ,
4: ਵੈਰੀ ਨਾਈਸ,
1: ਹੁਣ ਹੋਰ ਕੀ ਪਤਾ ਚਾਹੀਦੇ ਨੇ,
4: ਨੰਬਰ
1: ਮੰਗ ਲਓ,
4: ਬਿਲਕੁਲ ਨੰਬਰ ਮੰਗੋ, ਕਿਉਂਕਿ ਅਮਨ ਜੀ
1: ਰਾਮੀ ਜੀ ਨੰਬਰ ਬੋਲੋ ਕੀ ਰਹੇ।
5: ਹਾਂਜੀ ਮੈਂ ਜੀ ਕਹਿਣਾ ਚਾਹੁੰਦਾ, ਇਹ ਜਿਹੜੀ ਡੀਲ ਹੈ ਨਾ, ਇਹ ਵੀਕਐਂਡ ਦਾ ਕੀ ਹੈ, ਮੰਡੇ ਤੇ ਡੀਲ ਲੈਣੀ ਨਹੀਂ ਹੈ,
1: ਡਰਾਓ ਨਾ ਪਲੀਜ਼, ਨੰਬਰ ਦਿਓ।
5: ਹਾਂਜੀ 416-453-8181 416-453-8181 ਜਾਂ ਫਿਰ 905-909-2222 905-909-2222
1: 905-909-2222 416-453-8181 905-909-2222 416-453-8181 ਦੇ ਕਾਲ ਕਰਨੀ ਆ। ਧੰਨਵਾਦ ਆਪ ਜੀ ਦਾ, ਜਿਉਂਦੇ ਵਾਸਤੇ ਰਹੋ, ਲੰਬੀਆਂ ਉਮਰਾਂ ਪਰਮਾਤਮਾ ਬਖਸ਼ੇ। ਔਰ ਕਾਲਸ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ, ਟੈਕਸਟ ਮੈਸੇਜ ਕਰਿਓ, ਫੋਨ ਨਾ ਕਰਿਓ, ਕਿਉਂਕਿ ਕਾਲ ਇੱਕਦਮ ਇਕੱਠੇ 25-50 ਬੰਦੇ ਮਿਲਾ ਲੈਂਦੇ ਹੋ
4: ਜੀ,
1: ਵੋਇਸ ਮੇਲ 'ਤੇ ਚੱਲਦਾ, ਵੋਇਸ ਮੇਲ ਸੁਣਦੇ ਨਹੀਂ ਗੇ, ਇਹ ਤਾਂ ਸਾਡੀ ਨਹੀਂ ਸੁਣਦੇ, ਤੁਹਾਡਾ ਵੋਇਸ ਮੇਲ ਕਿੱਥੋਂ ਸੁਣਗੇ ਛੇਤੀ?
4: ਬਿਲਕੁਲ,
1: ਠੀਕ ਹੈ, ਟੈਕਸਟ ਮੈਸੇਜ ਕਰਿਓ, ਨੰਬਰ ਕੀ ਆ?
4: ਟੈਕਸਟ ਮੈਸੇਜ
5: 905-909-2222-416-453-8181।
1: ਠੰਡਾ ਘੱਟ ਪੀਆ ਕਰੋ ਰਾਤ ਨੂੰ, ਠੀਕ ਹੈ?
5: ਹਾਂਜੀ,
1: ਅਸੀਂ ਬਦਮਾਸ਼ ਬੀਅਰ ਦੀ ਐਡ ਸ਼ੁਰੂ ਕੀਤੀ ਆ, ਬਦਮਾਸ਼ ਦੀ ਅਸੀਂ ਐਡ ਸ਼ੁਰੂ ਕੀਤੀ ਆ, ਬ੍ਰੈਂਟਨ ਚ ਮਿਲਿਆ ਕਰੂ ਸਾਰਿਆਂ ਨੂੰ, ਤੇ ਬਦਮਾਸ਼ ਵਾਲੇ ਡੀਲ ਲਾ ਕੇ ਦੇਣਗੇ ਆਪਣੀ ਬੀਅਰ ਦੇ ਉੱਤੇ। ਕਿਸੇ ਵੀ ਤੁਸੀਂ ਸਟੋਰ ਤੇ ਜਾਂਦੇ ਹੋ, ਬਦਮਾਸ਼ ਪੁੱਛ ਲਿਓ, ਬਦਮਾਸ਼ ਇੰਡੀਆ ਵਾਲਾ ਟੇਸਟ ਆਊਗਾ ਭਾਜੀ, ਐਸਾ ਬੀਅਰ ਦਾ ਟੇਸਟ, ਤੁਸੀਂ ਚਾਹੇ ਚਾਹ ਬਣਾ ਕੇ ਪੀ ਲਓ ਦੀ, ਠੀਕ ਹੈ?
5: ਦਿੱਲੀ ਭਰਦਾ ਸਵੇਰੇ ਪੀ ਲਓ।
1: 905-909-2222-416-453 ਕੈਸੀ ਕੈਸੀ ਦੇ ਉੱਤੇ ਕਾਲ ਕਰਨੀ ਹੈ, ਤੇ ਮੇਰੇ ਨਾਲ ਸਵਲੀਨ ਹੈ। ਸਵਲੀਨ ਸਤਿ ਸ਼੍ਰੀ ਅਕਾਲ ਜੀ, ਆਪਣਾ ਮੈਸੇਜ ਡਿਲੀਵਰ ਕਰੋ ਪਲੀਜ਼।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਮੇਰੇ ਸੁਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਅਦਾਬ। ਤੇ ਅੱਜ ਮੈਂ ਗੱਲ ਕਰਨਾ ਚਾਹੁੰਦੀ ਹਾਂ ਸਪੈਸ਼ਲੀ, ਜਿਵੇਂ ਕਿ ਹੁਣ ਆਪਣੇ ਸਾਰਿਆਂ ਦੇ ਪੇਰੈਂਟਸ ਆ ਰਹੇ ਨੇ ਸੁਪਰ ਵੀਜ਼ਾ ਜਾਂ ਵਿਜ਼ਟਰ ਤੇ, ਮੈਂ ਕੀ ਦੇਖਿਆ ਕਿ ਆਪਾਂ ਇੰਸ਼ੋਰੈਂਸ ਲੈ ਲੈਂਦੇ ਹਾਂ, ਪਰ ਪੇਰੈਂਟਸ ਨੂੰ ਕਈ ਵਾਰੀ ਮਾੜੀ ਮੋਟੀ ਛੋਟੀ ਮੋਟੀ ਐਮਰਜੈਂਸੀ ਆ ਜਾਂਦੀ ਹੈ ਤੇ ਉਹਨਾਂ ਨੂੰ ਵਾਕ ਇਨ ਜਾਣਾ ਪੈਂਦਾ। ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਲੈਂਦੇ ਹੋ ਉਹਦੇ ਵਿੱਚ ਉਹਨਾਂ ਦੇ ਵਾਕ ਇਨਸ ਕਵਰ ਹੋਣ। ਤੇ ਵਾਕ ਇਨਸ ਦੇ ਵਿੱਚ ਜੇਕਰ ਕੋਈ ਡਾਕਟਰ, ਜਦੋਂ ਤੁਸੀਂ ਜਾਂਦੇ ਹੋ ਡਾਕਟਰ ਕੋਲੇ, ਕੋਈ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਲਿਖਦਾ ਉਹ ਵੀ ਤੁਹਾਡੀ ਕਵਰ ਹੋਵੇ, ਇੱਦਾਂ ਦੀਆਂ ਕੰਪਨੀਆਂ ਹੈਗੀਆਂ ਸਾਡੇ ਕੋਲ ਜਿਹਦੇ ਵਿੱਚ ਤੁਹਾਨੂੰ ਵਾਕ ਇਨਸ ਵੀ ਕਵਰ ਹੋਣਗੇ, ਤੇ ਉਹਨਾਂ ਦੀ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਉਹਦੇ ਕਰਕੇ ਉਹਨਾਂ ਨੂੰ ਐਮਰਜੈਂਸੀ ਆਉਂਦੀ ਆ ਉਹ ਵੀ ਕਵਰ ਹੋਊਗੀ। ਜੇ ਤੁਸੀਂ ਇੱਦਾਂ ਦੀ ਪਾਲਿਸੀ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747 416-454-4747 ਤੇ ਇਹ ਤੋਂ ਬਿਨਾਂ ਇਹਦੇ ਵਿੱਚ ਤੁਹਾਡਾ ਐਮਰਜੈਂਸੀ, ਜੇ ਪੇਰੈਂਟਸ ਨੂੰ ਕੋਈ ਡੈਂਟਲ ਇਸ਼ੂ ਆਉਂਦਾ ਉਹਨਾਂ ਦਾ, ਕਈ ਵਾਰੀ ਉਰੇ ਅੱਗੇ ਦੰਦ ਦੁਖਣ ਲੱਗ ਜਾਂਦਾ, ਕੋਈ ਵੀ ਡੈਂਟਲ ਰਿਲੇਟਡ ਐਮਰਜੈਂਸੀ ਆਉਂਦੀ ਆ ਉਹ ਵੀ ਅਪ ਟੂ $4,000 ਤੱਕ ਕਵਰ ਹੋਊਗੀ। ਤਾਂ ਇਹ ਬਹੁਤ ਵਧੀਆ ਕਵਰੇਜ ਆ, ਕਿਉਂਕਿ ਆਪਾਂ ਆਪਣੇ ਪੇਰੈਂਟਸ ਲਈ ਜਦੋਂ ਟ੍ਰਿਪ ਪਲਾਨ ਕਰਦੇ ਹਾਂ ਆਪਾਂ ਸੋਚਦੇ ਹਾਂ, ਈਵਨ ਮੈਂ ਵੀ ਆਪਣੇ ਪੇਰੈਂਟਸ ਲਈ ਸੋਚਦੇ ਹਾਂ ਕਿ ਆਪਾਂ ਉਹਨਾਂ ਲਈ ਸਾਰਾ ਕੁਝ ਵਧੀਆ ਲਈਏ, ਪਰ ਇੱਕ ਇੰਸ਼ੋਰੈਂਸ ਪਾਲਿਸੀ ਆਪਾਂ ਹਮੇਸ਼ਾ ਸੋਚਦੇ ਹਾਂ ਕਿ ਸਸਤੇ ਤੋਂ ਸਸਤੀ ਲੈ ਲਈਏ, ਪਰ ਜਿਹੜੇ ਆਪਣੇ ਪੇਰੈਂਟਸ ਨੇ ਉਹਨਾਂ ਨੂੰ ਮੋਸਟਲੀ ਮੈਂ ਦੇਖਿਆ ਕਦੇ ਨਾ ਕਦੇ ਮਾੜਾ ਮੋਟਾ ਕੋਈ ਨਾ ਕੋਈ ਇਸ਼ੂ ਆ ਹੀ ਜਾਂਦਾ। ਤਾਂ ਉਸ ਵੇਲੇ ਤੁਹਾਨੂੰ ਇਹ ਨਾ ਹੋਵੇ ਕਿ ਅਸੀਂ ਹੁਣ ਇੰਸ਼ੋਰੈਂਸ ਕੰਪਨੀ ਨੂੰ ਜਾਂ ਬ੍ਰੋਕਰ ਨੂੰ ਫੋਨ ਕਰੀਏ ਵੀ ਸਾਡਾ ਕਵਰ ਹੋਊਗਾ ਕਿ ਨਹੀਂ। ਤੁਹਾਡੀ ਕੋਈ ਵੀ ਐਮਰਜੈਂਸੀ ਹੁੰਦੀ ਹੈ, ਚਾਹੇ ਉਹ ਛੋਟੀ ਆ ਵੱਡੀ ਆ, ਉਹ ਸਾਰਾ ਕੁਝ ਉਹਦੇ ਵਿੱਚ ਕਵਰ ਹੋ ਸਕਦਾ। ਤਾਂ ਜ਼ਰੂਰ ਸਾਨੂੰ ਕੰਟੈਕਟ ਕਰੋ 416-454-4747 416-454-4747 ਤੇ ਇਹ ਤੋਂ ਬਿਨਾਂ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਆਪਾਂ ਜੇ ਕੋਈ ਦਵਾਈ ਖਾਂਦੇ ਹਾਂ ਕੋਈ ਬੀਪੀ ਦੀ, ਕੋਈ ਡਾਇਬਟੀਜ਼ ਦੀ ਜਾਂ ਕੋਈ ਵੀ ਤੁਹਾਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਤਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਲਾਈਫ ਜਾਂ ਕ੍ਰਿਟੀਕਲ ਇੰਸ਼ੋਰੈਂਸ ਸਪੈਸ਼ਲੀ ਨਹੀਂ ਮਿਲਣੀ, ਪਰ ਇੱਦਾਂ ਦਾ ਨਹੀਂ ਆ। ਸਾਡੇ ਕੋਲ ਇੱਦਾਂ ਦੀ ਵੀ ਕੰਪਨੀਜ਼ ਨੇ ਜਿਹੜੀਆਂ ਤੁਹਾਨੂੰ ਗਰੰਟਿਡ ਇਸ਼ੂ ਪਾਲਿਸੀਆਂ ਦੇਣਗੀਆਂ। ਵਿਦਇਨ 2-3 weeks ਤੁਹਾਡੀ ਜਿਹੜੀ ਪਾਲਿਸੀ ਆ ਉਹ ਅਪਰੂਵ ਹੋ ਜੂਗੀ, ਤੁਸੀਂ ਅਪ ਟੂ $5,00,000 ਤੱਕ ਕੁਆਲੀਫਾਈ ਕਰ ਸਕਦੇ ਹੋ ਵਿਦਆਊਟ ਐਨੀ ਮੈਡੀਕਲ ਐਗਜ਼ਾਮੀਨੇਸ਼ਨ। ਤੇ ਕਿੱਦਾਂ ਤੁਸੀਂ ਇਹ ਪਾਲਿਸੀਆਂ ਵੀ ਲੈ ਸਕਦੇ ਹੋ ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 ਤੇ ਲਾਸਟਲੀ ਮੈਂ ਕਹਿਣਾ ਚਾਹੁੰਦੀ ਹਾਂ, ਜੇ ਤੁਹਾਡੀ ਕੋਈ ਆਟੋ, ਹੋਮ, ਕਮਰਸ਼ੀਅਲ ਜਾਂ ਫਿਰ ਕੋਈ ਵੀ ਤੁਹਾਡੀ ਸੀਜੀਐਲ ਕਿਸੇ ਵੀ ਚੀਜ਼ ਦੀ ਰਿਨਿਊਵਲ ਆ ਰਹੀ ਹੈ ਜਾਂ ਤੁਹਾਨੂੰ ਕੋਈ ਵੀ ਪਾਲਿਸੀ ਚਾਹੀਦੀ ਹੈ ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ।
1: ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 416-454-4747
6: 4 5 6 4 5 4 4 7 4 7
1: ਬਹੁਤ ਸ਼ੁਕਰੀਆ, ਥੈਂਕ ਯੂ। ਔਰ ਸਪੀਡਐਕਸ ਤੋਂ ਭਾਜੀ ਰੱਖਾਂਗੇ ਆਪਾਂ, ਮੈਨੂੰ ਐਕਚੁਅਲੀ ਸਾਰੇ ਕਾਲਸ ਐਂਡ ਆਫ ਦਾ ਸ਼ੋਅ ਇਕੱਠੇ ਹੋ ਜਾਂਦੇ ਨੇ ਜੀ, ਅਤੇ ਮਾਫੀ ਚਾਹੁੰਦਾ ਮੈਂ, ਤੁਸੀਂ ਮੈਨੂੰ 11-12 ਦੇ ਵਿੱਚ ਕਰਿਆ ਕਰੋ ਭਾਜੀ ਪਲੀਜ਼। ਅਤੇ ਸਪੀਡਐਕਸ ਤੋਂ ਮੈਂ ਗੱਲ ਕਰਨ ਲੱਗਿਆ, ਮੈਂ ਰਾਣਾ ਜੀ ਤੁਸੀਂ ਵੀ ਹੋਲਡ ਰੱਖੋ ਜੀ, ਸੁਲਤਾਨ ਜੀ ਤੁਸੀਂ ਵੀ ਹੋਲਡ ਰੱਖੋ ਜੀ, ਕੰਸਟਰਕਸ਼ਨ ਵਾਲੇ ਤੁਸੀਂ ਵੀ, ਸਾਰੇ ਐਂਡ ਦੇ ਵਿੱਚ ਕਾਲ ਇਕੱਠੇ ਹੋ ਜਾਂਦੇ ਨੇ ਐਂਡ ਦੇ ਵਿੱਚ, ਮਤਲਬ ਜਦੋਂ ਮੇਰੇ ਕੋਲ ਇੱਕ ਇੱਕ ਮਿੰਟ ਆ, ਹੁਣ ਆਪਾਂ ਇੱਕ ਇੱਕ ਮਿੰਟ ਵੀ ਯੂਜ਼ ਕਰਾਂਗੇ ਸਾਰੇ ਭਾਜੀ। ਆਹ ਇੱਕ ਭਾਈ ਸਾਹਿਬ ਦੋ ਕੋਲ ਸਟੂਡੀਓ ਦੇ ਵਿੱਚ ਬੈਠੇ ਨੇ, ਸਪੀਡਐਕਸ ਤੋਂ ਭਾਈ ਸਾਹਿਬ ਨੇ ਮੇਰੇ ਨਾਲ, ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਆ ਤੁਹਾਡਾ?
7: ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਵਧੀਆ।
1: ਨਾਮ ਦੱਸੋ ਪਹਿਲਾਂ ਆਪਣਾ, ਮੈਂ ਆਪਣਾ ਨਾਮ ਦੱਸ ਦਿਓ ਭਾਜੀ।
7: ਹਾਂਜੀ, ਗੁਰਪ੍ਰੀਤ ਸਿੰਘ ਹੈ ਜੀ।
1: ਹਾਂ ਗੁਰਪ੍ਰੀਤ ਸਿੰਘ ਨੇ, ਗੁਰਪ੍ਰੀਤ ਸਿੰਘ ਜੀ, ਸਵੇਰੇ ਨਾ ਇੱਕ ਬੰਦੇ ਦੇ ਡੈਂਟ ਪਿਆ ਸੀ, ਰੇਡੀ ਤੇ ਕਾਲ ਕੀਤੀ ਸੀ, ਮੈਨੂੰ ਕਿਹਾ ਸੀਗਾ ਤੁਹਾਡੇ ਕੋਲ ਆਵੇ, ਸ਼ਾਇਦ ਤੁਹਾਡੇ ਕੋਲ ਆ ਕੇ ਜਾਵੇ।
8: ਹਾਂਜੀ,
1: ਮੈਂ ਸਾਰਿਆਂ ਨੂੰ ਸਲਾਹ ਦਊਂਗਾ, ਗੱਡੀ 'ਚ ਜਦੋਂ ਐਕਸੀਡੈਂਟ ਹੋ ਗਿਆ ਤੁਹਾਨੂੰ ਰੇਟ ਕੰਪੈਰੀਜ਼ਨ ਨਹੀਂ ਕਰਨਾ ਹੁੰਦਾ, ਗੁਰਪ੍ਰੀਤ ਦੱਸ ਦੇਣਗੇ ਕਿਉਂ ਨਹੀਂ ਕਰਨਾ ਹੁੰਦਾ। ਇੱਕ ਡੈਂਟ ਨੂੰ ਟੈਂਪਰੇਰੀ ਫਿਕਸ ਕੀਤਾ ਜਾਂਦਾ, ਉਹਦੇ ਵਿੱਚ ਪੁਟਿੰਗ ਜੀ ਭਰ ਕੇ, ਕੀ ਕਹਿੰਦੇ ਹੁੰਦੇ ਉਹਦੀ, ਭਰਦੇ ਹੁੰਦੇ ਤੁਸੀਂ ਵਿੱਚੋਂ
8: ਪਲਾਸਟਿਕ ਫਿਲਰ ਹੁੰਦਾ ਜੀ,
1: ਪਲਾਸਟਿਕ ਫਿਲਰ ਭਰ ਕੇ ਭਰ ਦਿੰਦੇ ਨੇ, ਉਹ ਟੈਂਪਰੇਰੀ ਆ, ਇੱਕ ਹੁੰਦਾ ਪਰਮਾਨੈਂਟ। ਟੈਂਪਰੇਰੀ ਨੇ ਠੰਡ ਹੋਣ ਤੋਂ ਬਾਅਦ ਜਾਂ ਗਰਮੀ ਵਧਣ ਤੋਂ ਬਾਅਦ ਉਹ ਪਲਾਸਟਿਕ ਨਿਕਲ ਜਾਂਦਾ, ਉਹਦਾ ਟਾਈਮ ਹੁੰਦਾ ਸਾਲ ਜਾਂ ਡੇਢ ਸਾਲ।
8: ਹਾਂਜੀ,
1: ਸਪੀਡਐਕਸ ਕਿਉਂ ਅਲੱਗ ਹੈ ਬਾਕੀਆਂ ਤੋਂ ਦੱਸਿਓ।
8: ਸਪੀਡਐਕਸ ਇਸ ਕਰਕੇ ਅਲੱਗ ਆ, ਸਪੀਡਐਕਸ ਕੁਆਲਿਟੀ ਵਰਕ ਕਰਦਾ, ਸਪੀਡਐਕਸ ਕਾਰਨਰ ਕੱਟ ਨਹੀਂ ਕਰਦਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਗੱਡੀ ਤੇ ਕੁਆਲਿਟੀ ਵਰਕ ਕੀਤਾ ਜਾਵੇ ਵਿਦ ਵਾਰੰਟੀ ਕੀਤਾ ਜਾਵੇ, ਰਾਈਟ, ਕਿਉਂਕਿ ਹਰ ਇੱਕ ਬੰਦੇ ਦੀ ਗੱਡੀਆਂ ਬੜੀਆਂ ਮਹਿੰਗੀਆਂ ਅੱਜ ਕੱਲ, ਸੋ ਬਾਰ ਬਾਰ ਕਰਾਉਣ ਨਾਲੋਂ, ਆਪਦੀ ਗੱਡੀ ਨੂੰ ਤੁਸੀਂ ਗਾਰਬੇਜ ਬਣਾਉਣ ਨਾਲੋਂ, ਇੱਕ ਵਾਰੀ ਵਧੀਆ ਸ਼ੋਪ ਤੇ ਆਓ, ਵਧੀਆ ਕੁਆਲਿਟੀ ਵਰਕ ਕਰਾਓ, ਦੈਟਸ ਇਟ। ਤੋ ਇਹਦੇ ਲਈ ਤੁਹਾਨੂੰ ਆਉਣਾ ਪੈਣਾ ਸਪੀਡਐਕਸ ਆਟੋ ਕਲੇਜਨ ਤੇ, ਕੋਈ ਵੀ ਇੰਸ਼ੋਰੈਂਸ ਕਲੇਮ ਆ, ਕੋਈ ਵੀ ਤੁਹਾਡਾ ਬੋਡੀ ਵਰਕ ਨੀਡਸ ਆ, ਐਨੀਥਿੰਗ ਯੂ ਨੀਡ, ਵੀ ਹੈਵ ਇਟ ਹੇਅਰ। ਸੋ 416-270-9951
1: ਜੀ। ਸੋ ਸਪੀਡਐਕਸ ਬਾਰੇ ਮੈਂ ਦੱਸ ਦਵਾਂ, ਦੁਨੀਆਂ ਦੀ ਕੋਈ ਕਾਰ ਹੈ ਜਿਹੜੀ ਤੁਸੀਂ ਰਿਪੇਅਰ ਨਹੀਂ ਕੀਤੀ, ਕੋਈ ਵੀ ਦੁਨੀਆਂ ਦਾ ਬ੍ਰਾਂਡ ਮਾਡਲ?
8: ਨਹੀਂ ਜੀ, ਜਿੰਨੇ ਵੀ ਸਾਰੇ ਮੇਨ ਬ੍ਰਾਂਡ ਹੈਗੇ ਆ ਇੱਥੇ ਆਪਣੇ ਨਾਰਥ ਅਮਰੀਕਾ, ਜੋ ਜਿੰਨੀਆਂ ਵੀ ਗੱਡੀਆਂ ਚੱਲਦੀਆਂ ਨੇ ਆਲਮੋਸਟ ਸਾਰੀਆਂ ਅਸੀਂ ਰਿਪੇਅਰ ਕਰ ਚੁੱਕੇ ਹਾਂ ਜੀ।
1: 16 ਸਾਲ ਇਹਨਾਂ ਨੇ ਜੋਬ ਕੀਤੀ, 16 ਸਾਲ ਦਾ ਜਿਹੜਾ ਸ਼ੋਪ ਖੋਲੀ ਆ ਨਾ, ਤਾਂ ਗੱਡੀ ਵੇਟਿੰਗ 'ਚ ਹੁੰਦੀ ਆ। ਕਾਰਨ ਕੀ ਆ, ਇਹ ਕੰਮੇ ਇਹੋ ਜਿਹਾ ਕੱਪੜੇ ਸਮਾਉਣੇ ਤੇ ਗੱਡੀ ਨੂੰ ਪੇਂਟ ਖਰਾਬ ਹੋਇਆ, ਇਹ ਦੋਨਾਂ 'ਚ ਵੇਟ ਕਰਨੀ ਪੈਂਦੀ ਆ ਕਾਰੀਗਰ ਦੀ।
4: ਯਾ ਬਿਲਕੁਲ।
1: ਤੇ ਸਪੀਡਐਕਸ 'ਤੇ ਤੁਹਾਨੂੰ ਵੇਟ ਕਰਨੀ ਪੈਂਦੀ ਆ, ਸਾਫ਼ ਸੁਥਰਾ ਕੰਮ, ਇੰਸ਼ੋਰੈਂਸ ਨਾਲ ਆਪੇ ਡੀਲ ਕਰਨਾ, ਕੋਈ ਮੈਸ ਨਹੀਂ ਪਾਉਣੀ, ਕੋਈ ਲੜਾਈਆਂ ਝਗੜੇ ਨਹੀਂ ਕਰਾਉਣੇ, ਮਿੰਟਾਂ 'ਚ ਨਿਬੇੜ ਦੇਣਾ। ਆਪੇ ਰੈਂਟਲ ਕਾਰ ਲੈ ਕੇ ਦੇਣੀ ਆ, 416-270-9951 416-270-9951। ਪਹਿਲਾਂ ਮਿੱਠੇ ਬਾਅਦ 'ਚੋਂ ਕੌੜੇ, ਨਾ ਬਾਬਾ ਨਾ, ਫੈਮਿਲੀ ਬਿਜ਼ਨਸ ਹੈ, ਇੱਥੇ ਹੀ ਵਾਈਫ, ਇੱਥੇ ਹੀ ਬੱਚੇ ਬੈਠੇ ਹੁੰਦੇ। ਭਾਜੀ, ਇੱਕ ਬੰਦੇ ਨੇ ਨੰਬਰ ਮੰਗਿਆ ਤੁਹਾਡਾ, ਵੀਕਡੇ 'ਚ ਦੋ ਬੰਦਿਆਂ ਨੇ ਮੰਗਿਆ
4: ਜੀ,
1: ਇੱਕ ਨੇ ਪਤਾ ਕੀ ਕਿਹਾ ਸੀ ਮੈਨੂੰ?
8: ਹਾਂਜੀ,
1: ਕਹਿੰਦਾ ਜਿੱਥੇ ਬੱਚਾ ਬੋਲ ਦਿੰਦਾ ਇੱਕ ਛੋਟਾ ਜਾ ਕੇ, ਉਹਨਾਂ ਦਾ ਨੰਬਰ ਦਿਓ। ਹਾਂਜੀ
8: ਬਿਲਕੁਲ ਜੀ, ਆ ਕੇ ਦੱਸਦੇ ਹੁੰਦੇ ਜੀ, ਰੇਡੀਓ ਰੈਫਰੈਂਸ ਤੋਂ, ਰੇਡੀਓ ਬਾਅਦ 'ਚ ਸਾਡੀ ਇਕੱਲੀ ਐਡ ਚੱਲਦੀ ਹੈ ਜੀ।
1: ਹਾਂਜੀ,
8: ਹੋਰ ਸਾਡਾ ਕੋਈ ਸੋਰਸ ਨਹੀਂ ਹੈਗਾ, ਤੇ ਸਾਨੂੰ ਬੜਾ ਭਰਮਾ ਹੰਗਾਰਾ ਮਿਲਦਾ ਜੀ।
1: ਪਰ ਮੈਨੂੰ ਉਹਨੇ ਸਪੈਸ਼ਲੀ ਕਿਹਾ ਹੋਣ ਇਹ ਰੱਖੇ ਕਿ ਜਿੱਥੇ ਬੱਚਾ ਬੋਲਦਾ ਹੁੰਦਾ, ਦੇਖੋ ਕਿੱਡੀ ਵੱਡੀ ਗੱਲ ਹੁੰਦੀ ਹੈ ਭਾਜੀ ਬੱਚੇ ਦੇ ਬੋਲਣ ਦੀ।
8: ਬਿਲਕੁਲ ਜੀ,
1: ਉਹ ਅਗਲੇ ਦਾ 100% ਟਰਸਟ ਬਣ ਗਿਆ।
8: ਮੈਂ ਕਹਿੰਦਾ ਚਲੇ ਜਾਂਦੇ ਆ ਬੱਚੇ, ਇੱਥੇ ਕੰਮ ਵੀ ਕਰਦੇ ਆ ਜੀ, ਜੋ ਵੀ ਹੈਗਾ ਉਹਨਾਂ ਨੂੰ ਸਿਖਾਇਆ ਜਾਂਦਾ, ਰਾਈਟ।
1: ਹਾਂਜੀ,
8: ਸੋ ਲੋਕਾਂ ਨਾਲ ਕਿਵੇਂ ਡੀਲ ਕਰਨਾ, ਕਿੱਦਾਂ ਬੋਲਣਾ, ਕਿੱਦਾਂ ਕੰਮ ਹੁੰਦਾ, ਸਾਰਾ ਇਨਵਾਇਰਮੈਂਟ ਉਹ ਦੇਖਦੇ ਆ, ਤਾਂ ਹੀ ਉਹ ਸਿੱਖਦੇ ਆ।
1: ਬਹੁਤ ਸ਼ੁਕਰੀਆ। 416-270-9951 ਰਦਰਫੋਰ ਰੋਡ ਦੇ ਉੱਪਰ ਨੇ, 181 ਰਦਰਫੋਰ ਰੋਡ ਸਾਊਥ, ਸਪੀਡਐਕਸ ਆਟੋ ਕਲਿਜ਼ਮ ਪਾਲਣਾ ਤੁਸੀਂ। ਹੁਣ ਆ ਗਏ ਮੇਰਾ ਰਾਣਾ ਜੀ, ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ, ਪਤਾ ਹੀ ਨਹੀਂ ਗਾ ਪਰ ਰਿਪੋਰਟ ਕਰਕੇ ਕਿੱਥੋਂ ਕਲੇਮ ਕੀ ਲੈ ਸਕਦੇ ਹੋ। ਇਹ ਸਾਡਾ ਇੱਕ ਅਵੇਅਰਨੈਸ ਕੈਂਪੇਨ ਚਲਾ ਰਹੇ ਹਾਂ
4: ਜੀ,
1: ਜਿਹਦੇ 'ਚ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ, ਤੁਹਾਡੇ ਪਰਿਵਾਰ 'ਚ ਜਾਂ ਤੁਹਾਡੇ ਪਰਿਵਾਰ ਦੇ ਆਸ ਪਾਸ ਕੋਈ ਬਿਮਾਰ ਵਿਅਕਤੀ ਹੈ ਤਾਂ ਉਹ ਕੀ ਕਰ ਸਕਦਾ। ਰਾਣਾ ਜੀ, ਤੁਸੀਂ ਔਨ ਏਅਰ ਪਲੀਜ਼ ਦਿਓ ਮੈਸੇਜ।
9: ਅਮਨ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਹ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ, $90,000 ਤੱਕ ਦੀ, ਅਗਰ ਅਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਮਰ 59 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਅਗਰ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਵੈਲਿਡ ਇੰਸ਼ੋਰੈਂਸ ਨੰਬਰ, ਤਾਂ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਵੈਲਿਡ ਇੰਸ਼ੋਰੈਂਸ ਨੰਬਰ ਦਾ ਮਤਲਬ ਇਹ ਹੈਗਾ, ਪਹਿਲਾਂ ਇਹ ਗ੍ਰਾਂਟ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਸੀ ਉਹਨਾਂ ਨੂੰ ਮਿਲਦੀ ਸੀ, ਪਰ ਬਾਅਦ 'ਚੋਂ ਗਵਰਨਮੈਂਟ ਨੇ ਅਮੈਂਡਮੈਂਟ ਕਰਕੇ ਜਿਹੜੇ ਲੋਕ ਇੱਥੇ ਟੈਂਪਰੇਰੀ ਤੌਰ 'ਤੇ ਵੀ ਰਹਿ ਰਹੇ ਨੇ ਉਹ ਵੀ ਇਹ ਗ੍ਰਾਂਟ ਅਪਲਾਈ ਕਰ ਸਕਦੇ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਵੈਬਸਾਈਟ ਹੈ punjabinsurance.ca ਐਂਡ ਰੀਸੈਂਟਲੀ ਗਵਰਨਮੈਂਟ ਨੇ ਬੱਚਿਆਂ ਦੇ ਜਿਹੜੇ ਪੈਸੇ ਵਿੱਚ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ CDB ਬੈਨੀਫਿਟ ਵਧਾ ਕੇ ਉਹਨਾਂ ਨੇ $3,480 ਸਾਲ ਦਾ ਕਰਤਾ, ਮਹੀਨੇ ਦੇ $290 ਉਹਨਾਂ ਪੇਰੈਂਟਸ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਜਿਹਨਾਂ ਦੀ ਉਮਰ 18 ਸਾਲ ਤੋਂ ਅਬਵ ਹੈ, ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਉਹਨਾਂ ਦਾ ਵੀ, ਪਹਿਲਾਂ $200 ਹੁੰਦਾ ਸੀ ਸਾਲ ਦਾ, $2,400 ਹੁਣ ਵਧਾ ਕੇ ਉਹਨਾਂ ਨੇ $2,450 ਕਰ ਦਿੱਤੇ ਨੇ ਇਸੇ ਜੁਲਾਈ ਮਹੀਨੇ ਤੋਂ। ਸੋ $205 ਹਰ ਮਹੀਨੇ ਉਹਨਾਂ ਦੇ ਆਇਆ ਕਰਨਗੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਸਾਰੇ ਬੈਨੀਫਿਟ ਜਿਹੜੇ ਆਪਣਾ ਅਪਲਾਈ ਕਰਨ ਲਈ 416-910-9000 416-910-9000 ਤੇ ਲਾਸਟ ਵਿੱਚ ਮੈਂ ਕੁਝ ਕੰਡੀਸ਼ਨਸ ਦੱਸਣੀਆਂ ਚਾਹਾਂਗਾ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ ਇਸ ਗ੍ਰਾਂਟ ਦੇ ਅੰਡਰ। ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਆਟਿਜ਼ਮ ਹੈ ਕਿਸੇ ਨੂੰ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀਸ ਨੇ, ਕਰੋਨਿਕ ਕੰਡੀਸ਼ਨ ਹੈ ਕੋਈ, MS, ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਅਰਥਰਾਈਟਸ, ਲਿਓਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਪੇਸ਼ੈਂਟ ਹੈ, ਅਗਰ ਉਹਨਾਂ ਦਾ ਇਲਾਜ ਲੰਬਾ ਚੱਲ ਰਿਹਾ ਤੇ ਉਹਨਾਂ ਨੂੰ ਵੀ ਹੈ, $90,000 ਦੀ ਗ੍ਰਾਂਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਵੀ ਕਵਰ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਪੀਟੀਐਸਡੀ, ਐਂਗਜ਼ਾਇਟੀ ਡਿਸਆਰਡਰ। ਇਸ ਤੋਂ ਇਲਾਵਾ ਸਵੇਅਰ ਲਰਨਿੰਗ ਡਿਸੇਬਿਲਟੀ, ਹੀਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕਰੋਨਿਕ ਪੇਨ, ਓਸੀਡੀ, ਪੋਲੀਓ, ਪੈਰਾਲਾਈਸਿਸ, ਪਾਰਕਿੰਸਨ, ਹਿਪ ਇੰਜਰੀ, ਪੇਨ, ਗਲਕੋਮਾ, ਇੱਕ ਲੰਬੀ ਲਿਸਟ ਹੈ। ਜਦੋਂ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਡੀ ਕੰਡੀਸ਼ਨ ਦੇ ਅੰਡਰ ਤੁਹਾਨੂੰ ਇਹ $90,000 ਦੀ ਫੈਡਰਲ ਗੌਰਮੈਂਟ ਦੀ ਗ੍ਰਾਂਟ ਮਿਲ ਸਕਦੀ ਹੈ ਜਾਂ ਨਹੀਂ। ਅਗਰ ਤੁਹਾਨੂੰ ਪ੍ਰੋਵਿੰਸ਼ੀਅਲ ਦੇ ਕੋਈ ਪ੍ਰੋਵਿੰਸ਼ੀਅਲ ਗੌਰਮੈਂਟ ਦੇ ਕੋਈ ਬੈਨੀਫਿਟ ਮਿਲਦੇ ਨੇ ਉਹ ਵੀ ਮਿਲਦੇ ਰਹਿਣੇ ਨੇ। ਇਹ ਅਡੀਸ਼ਨਲ ਗ੍ਰਾਂਟ ਹੈ ਜੋ ਤੁਹਾਨੂੰ ਮਿਲ ਸਕਦੀ ਹੈ ਅੰਡਰ RDSP ਅਕਾਊਂਟ ਦੇ, RDSP ਪਲਾਨ ਦੇ ਅੰਡਰ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000,
1: ਕੋਈ ਰਿਸ਼ਤੇਦਾਰ ਹੈ, ਕੋਈ ਹੋਰ ਜਾਣ ਪਛਾਣ ਦੇ ਨੇ ਉਹਨਾਂ ਨੂੰ ਵੀ ਨੰਬਰ ਦੇ ਦਿਓ। ਤੇ ਮੇਰੇ ਨਾਲ ਯਾਦਵਿੰਦਰ ਸੀ, ਯਾਦਵਿੰਦਰ ਫੋਨ ਤੇ ਕਾਫੀ ਟਾਈਮ ਤੋਂ ਬੋਲੋ ਯਾਦਵਿੰਦਰ।
10: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਾਂ RSG ਕਸਟਮ ਸਫਾ ਤੋਂ
1: ਸਾਰੇ ਐਂਡ ਚ ਗੱਲ ਕਰ ਰਹੇ ਹਾਂ। ਚਲੋ ਐਨ ਸ਼ੋਅ ਖਤਮ ਹੋਣ ਵਾਲਾ ਤਾਂ ਉਹ ਇਕੱਠੇ ਕਰ ਲਿਆ ਕਰੋ ਕੋਲ ਸਾਰੇ ਯਾਦਵਿੰਦਰ। ਓਕੇ, ਮੈਂ ਸਭ ਤੋਂ ਪਹਿਲਾਂ ਦੱਸਣ ਲੱਗਿਆ RSG ਕਸਟਮ ਸਫਾ ਅਪੋਸਟਰੀ ਬਾਰੇ। ਮੈਂ ਤੁਹਾਡਾ ਨੰਬਰ ਅਲੱਗ ਅਲੱਗ ਲੋਕਾਂ ਨੂੰ ਭੇਜਦਾ ਰਹਿੰਦਾ, ਰਾਤ ਦਾ ਵੀ ਇੱਕ ਮੈਸੇਜ ਆਇਆ ਹੈ ਡਿਊ ਆ ਜੇ ਮੈਨੂੰ ਨੰਬਰ ਭੇਜਣਾ। ਤੁਸੀਂ ਦੱਸੋਗੇ ਤੁਹਾਨੂੰ ਕਿੱਦਾਂ ਕਿੱਦਾਂ ਦੇ ਲੋਕ ਕਾਲ ਕਰਦੇ ਨੇ?
10: ਸਾਨੂੰ ਹਰ ਤਰ੍ਹਾਂ ਦੇ, ਜ਼ਿਆਦਾ ਤਾਂ ਸਾਡੇ ਕੋਲ ਕਸਟਮ ਮੇਡ ਸੋਫੇ ਬਣਾਉਣੇ ਜਿਹਨਾਂ ਨੇ ਉਹੀ ਸਾਨੂੰ ਕਾਲਾਂ ਆਉਂਦੀਆਂ, ਤੇ ਰੀਅਪੋਸਟਰੀ ਵਾਲੀਆਂ ਵੀ ਆਉਂਦੀਆਂ, ਤੇ ਜਿਹੜਾ ਵੀ ਸਾਨੂੰ ਕੋਈ ਸਾਨੂੰ ਜਿੱਦਾਂ ਮਨ
1: ਹੋਈ ਉਹ ਰੀਅਪੋਸਟਰੀ ਦੀ। ਉਹਨਾਂ ਨੇ ਮੈਨੂੰ ਕਿਹਾ ਕਿ ਪੁਰਾਣੇ ਫਰਨੀਚਰ ਨੂੰ ਤੁਸੀਂ ਕਿਹਾ ਨਵਾਂ ਵਰਗਾ ਬਣਾ ਦੇਣਗੇ। ਮੈਂ ਉਹਨਾਂ ਨੂੰ ਲਿਖਿਆ ਕਿ ਮੈਂ ਭੇਜਦਾ ਤੁਹਾਨੂੰ ਸਟੂਡੀਓ ਜਾ ਕੇ ਨੰਬਰ, ਕਿਉਂਕਿ ਮੈਂ ਤੁਹਾਡਾ ਇੱਥੇ ਨੰਬਰ ਲਿਖਿਆ ਸੇਵ ਨਹੀਂ ਕੀਤਾ, ਮੈਂ ਕਰੂੰਗਾ। ਯਾਦਵਿੰਦਰ ਬਹੁਤ ਵਧੀਆ ਇਨਸਾਨ ਹੈ, ਮੈਂ ਦੱਸਦਾ ਹੁੰਦਾ ਜਿਹੜਾ ਇਨਸਾਨ ਇੱਕ ਦੂਸਰੇ ਨਾਲ ਪੈਸੇ ਦਾ ਲੈਣ ਦੇਣ ਸਾਫ਼ ਸੁਥਰਾ ਰੱਖੇ ਨਾ, ਵਧੀਆ ਇਨਸਾਨ ਆ
4: ਜੀ, ਬਿਲਕੁਲ
1: ਠੀਕ ਆ, ਤੁਹਾਡਾ ਕਾਰੋਬਾਰ ਵੀ ਸਾਫ਼ ਸੁਥਰਾ ਕਰੂ ਇਹਨਾਂ ਨੇ। ਬਾਜੀ ਮੇਰਾ ਉਹ ਸੀਟ ਜੀ ਤਿਆਰ ਹੋ ਗਈ ਜਿਹੜੀ ਬਾਹਰ ਵਾਲੀ ਬਣਾਉਣੀ ਸੀਗੀ,
10: ਉਹ ਬਣਾਉਣ ਲੱਗੇ ਹੋਏ ਆ ਜੀ ਉਹ।
1: ਠੀਕ ਹੈ, ਇਹਨਾਂ ਨੇ ਮੈਂ ਦੋ ਕੁਰਸੀਆਂ ਲੈ ਕੇ ਆਇਆ ਵੱਡੇ ਬ੍ਰਾਂਡ ਸਟੋਰ ਤੋਂ, ਵੱਡਾ ਬ੍ਰਾਂਡ ਸਟੋਰ ਸੀ ਸੰਤੋਸ਼
4: ਜੀ,
1: ਕੁਰਸੀਆਂ ਸੋਫੇ ਨੀ ਕੁਰਸੀਆਂ।
4: ਓਕੇ,
1: ਜਿੰਨੇ ਦੇ ਉਹ ਆਏ
4: ਜੀ
1: ਉਨੇ ਚ ਤਿਆਰ ਕਰਕੇ ਦੇ ਰਿਹਾ, $220 ਦੇ ਵਿੱਚ ਇਹ ਉਹ ਮੈਂ ਲੈ ਕੇ ਆਇਆ ਸੀ $190 ਦੀਆਂ ਕੁਰਸੀਆਂ।
4: ਓਕੇ,
1: $220 ਦੇ ਵਿੱਚ ਇਹ ਮੈਨੂੰ ਸੋਫਾ ਕਸਟਮ ਤਿਆਰ ਕਰਕੇ ਦੇ ਰਿਹਾ ਬਾਹਰ ਬਹਿਣ ਵਾਲਾ।
4: ਵਾਓ,
1: ਦੋ ਜਣੇ ਬਹਿ ਕੇ ਵਿਚਕਾਰ ਜਗ੍ਹਾ ਹੋ ਗਈ ਹੋਰ,
4: ਵੈਰੀ ਨਾਈਸ।
1: ਤੇ ਸ਼ੇਪ ਇਹਨਾਂ ਨੂੰ ਮੈਂ ਦਿੱਤੀ ਆ, ਪਿੱਛੇ ਉਹ ਮਣਕੇ ਜੇ ਲਾ ਰਿਹਾ ਪਿੱਠ ਦੇ ਉੱਤੇ
4: ਜੀ ਜੀ।
1: ਤੁਸੀਂ ਕੋਈ ਵੀ ਬੰਦਾ ਫਰਨੀਚਰ ਖਰੀਦਣ ਲੱਗਿਆ ਕਾਹਲੀ ਨਾ ਕਰਿਓ,
4: ਆ ਜਾਓ ਆ ਜਾਓ,
1: ਇੱਕ ਇਦਾਂ ਦੀਆਂ ਆਵਾਜ਼ਾਂ ਜਿਹੀਆਂ ਕੱਢ ਕੇ ਬੋਲ ਦਿੰਦੇ ਨੇ, ਇੱਦਾਂ ਦੀ ਆਵਾਜ਼ਾਂ ਜੀ ਬਹੁਤ ਸੁਣਦੇ ਹੁੰਦੇ ਤੁਸੀਂ, ਉਹਨਾਂ ਦਾ ਖਿਆਲ ਰੱਖਿਆ ਕਰੋ। ਕੋਈ 299-199 ਕੂੜਾ ਇਕੱਠਾ ਕਰਕੇ ਤੁਹਾਨੂੰ ਦੇ ਦਿੰਦੇ ਨੇ ਸਾਰਾ। RSG ਕਸਟਮ ਸੋਫਾ ਤੇ ਜਾਣਾ ਤੁਸੀਂ, ਨਿਆ ਕੱਢਦੇ ਵੀ ਆਉਂਦੇ ਆ, ਇੱਦਾਂ ਛੱਡੋ ਜੀ ਇਹਨਾਂ ਦੀਆਂ ਗੱਲਾਂ ਸਾਰਿਆਂ ਦੀਆਂ। ਆਹ ਬੰਦਾ ਬਹੁਤ ਸਾਫ਼ ਸੁਥਰਾ ਇਨਸਾਨ ਹੈ,
4: ਬਿਲਕੁਲ
1: ਜਿਹਨੇ ਕੰਮ ਕਰਾਉਣਾ ਹੈਗਾ ਜਿਹਨੇ ਕਰਾਉਣਾ, ਐਨ ਔਨ ਏਅਰ ਕਹਿ ਰਿਹਾ ਮੈਂ ਟਣਕਾ ਕੇ, ਇਸ ਆਦਮੀ ਨੂੰ ਪਰਖ ਲਿਓ, ਇੱਕ ਦੋ ਦਿਨ ਕੰਮ ਲੇਟ ਹੋਜੂਗਾ ਕਿਉਂਕਿ ਆਪ ਹੈਂਡੀ ਆ, ਸਾਰਾ ਪਰਿਵਾਰ ਅੰਦਰ ਕੰਮ ਕਰਦਾ,
4: ਬਿਲਕੁਲ
1: ਸਾਫ਼ ਸੁਥਰੇ ਖੁੱਲੇ ਦਿਲ ਦੇ ਇਨਸਾਨ। ਪੈਸੇ ਪੂਆ ਕਰਕੇ ਨਹੀਂ, ਮੇਰੀ ਐਡ ਚੱਲਦੀ ਅੱਜ ਠੀਕ ਹੈ, ਨਹੀਂ ਚੱਲਦੀ ਸਵੇਰੇ ਨਾ ਸੀ, ਭਾਜੀ ਸੁਣਦੇ ਹੀ ਪਏ ਨੇ, ਇਹਨਾਂ ਮੂਹਰੇ ਹੀ ਕਹਿੰਦਾ, ਪਰ ਇਨਸਾਨ ਅੱਛਾ ਹੋਣਾ ਚਾਹੀਦਾ, ਇਹ ਬਹੁਤ ਵੱਡੀ ਗੱਲ ਹੈ। ਔਰ ਤੁਸੀਂ ਰਾਜ ਨੂੰ ਕਾਲ ਕਰਕੇ ਮੈਨੂੰ ਉਲਾਂਭਾ ਨਹੀਂ ਦਿਓਗੇ ਕਿ ਭਾਜੀ ਮੇਰੇ ਨਾਲ ਬੰਦੇ ਨੇ ਕਰਿਆ ਕਿਹਾ ਕੁਛ ਤੇ ਕਰਿਆ, ਇੰਨਾ ਨੇਕ ਦਿਲ ਤੇ ਸਾਫ਼ ਸੁਥਰਾ ਇਨਸਾਨ
4: ਜੀ, ਬਿਲਕੁਲ
1: ਹੈਗਾ ਬਾਈ ਇਦਾਂ ਦੇ ਕਿ ਨਹੀਂ ਹੈਗੇ ਤੁਸੀਂ?
10: ਹਾਂਜੀ, ਅਸੀਂ ਤਾਂ ਕਸਟਮਰ ਨੂੰ ਜਦੋਂ ਅਸੀਂ ਕਟਿੰਗ ਸੋਇੰਗ ਹੋ ਜਾਂਦਾ, ਅਸੀਂ ਕਸਟਮਰ ਨੂੰ ਆਪ ਕਾਲ ਕਰਦੇ ਹਾਂ ਵੀ ਆਪਣਾ ਸੋਫਾ ਆਪਦਾ ਖੁਦ ਬਣਦਾ ਦੇਖ ਲਓ, ਕੋਲੇ ਕੱਢ ਕੇ ਬਣਾਉਂਦੇ
1: ਆ, ਨਹੀਂ ਕਾਲ ਕਰਦੇ ਹਰੇਕ ਨੂੰ ਵੀ ਹੁਣ ਬਣਦਾ ਪਿਆ ਕੇ ਦੇਖ ਲਓ ਵਿੱਚ ਅਸੀਂ ਭਰਦੇ ਕੀ ਪਏ ਆ
4: ਜੀ, ਬਹੁਤ।
10: ਹਾਂਜੀ, ਜੋ ਅਸੀਂ ਫਾਰਮੂਲਾ ਆ, ਜੋ ਫੈਬਰਿਕ ਆ, ਜੋ ਫਰੇਮ ਆ, ਜੋ ਕੁਛ ਵੀ ਆ, ਜਿਵੇਂ ਤਾਂ ਪਹਿਲਾਂ ਦਿਖਾ ਦਿੰਦਾ ਵੀ ਆ ਤੁਹਾਡਾ ਪੁਰਾਣਾ
1: ਨੰਬਰ ਜੀ, ਨੰਬਰ ਨੋਟ ਕਰੋ ਰਾਜ ਦਾ ਸਾਰੇ, ਕਾਲ ਕਰੋ 647-705-1317 647-705-1317। ਰਾਜ ਨੂੰ ਕਾਲ ਕਰਨੀ ਹੈ, 20 ਮੈਲੀ ਡਰਾਈਵ ਦੇ ਉੱਤੇ ਇਹਨਾਂ ਦਾ ਸ਼ੋਰੂਮ ਹੈ, ਵਧੀਆ ਬੰਦੇ ਨੇ, ਸਾਫ਼ ਸੁਥਰਾ ਕੰਮ ਕਰਨਗੇ। ਕਿਹੜੇ ਮਰਜ਼ੀ ਸ਼ਹਿਰ 'ਚੋਂ ਕੋਈ ਰੈਸਟੋਰੈਂਟ ਦਾ ਓਨਰ, ਕੋਈ ਹੋਟਲ ਦਾ ਮਾਲਕ, ਕੋਈ ਘਰਾਂ ਦੇ ਵਿੱਚੋਂ ਕਾਲ ਕਰ ਲਓ, ਸਾਰੇ ਕੰਮ ਕਰਦੇ ਆ ਕਮਰਸ਼ੀਅਲ ਅਤੇ ਰੈਜੀਡੈਂਸ਼ੀਅਲ। ਪੁਰਾਣੀਆਂ ਸੀਟਾਂ ਪਾਟੀਆਂ ਹੋਈਆਂ ਨਵੀਆਂ ਬਣਾ ਦਿੰਦੇ ਨੇ ਰੈਸਟੋਰੈਂਟ ਦੀਆਂ, ਸਿੱਟੇ ਹੋਣਾ ਉਹਨਾਂ ਨੂੰ ਕਵਰ ਕਰ ਦਿੰਦੇ। ਤੁਹਾਡੀ ਕੁਰਸੀਆਂ ਨੇ ਘਰਾਂ 'ਚ, ਸਟੱਡੀ ਵਾਲੀਆਂ ਚੇਅਰ ਫਟ ਗਈਆਂ ਸਾਡੇ ਸਟੂਡੀਓ 'ਤੇ, ਫਟੀਆਂ ਗਰੀਬ ਜੀਆਂ ਹੋਈਆਂ ਨੇ, ਇਹ ਵੀ ਕਰਾਉਣੀਆਂ ਸੀ, ਇਹ ਸਾਰੀਆਂ ਨਵੀਆਂ ਬਣਾ ਦਿੰਦੇ ਆ। 647-705-1317 ਬਾਈ ਜੀ, ਕੀ ਹਾਲ ਆ ਕੰਸਟਰਕਸ਼ਨ ਵਾਲਿਓ?
11: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਠੀਕ ਠਾਕ, ਤੁਸੀਂ ਦੱਸੋ?
1: ਬਸ ਵਧੀਆ ਜੀ ਵਧੀਆ। ਤੇ ਐਂਡ 'ਚ ਸਾਰੇ ਇਕੱਠੇ ਹੋ ਗਏ, ਦੇਖੋ ਹੁਣ ਇੱਥੇ ਅਸੀਂ 3-4 ਸਟੂਡੀਓ 'ਚ ਬੈਠੇ ਜਾਣੇ, ਤੇ ਪਹਿਲਾਂ ਮੈਂ ਸੰਤੋਸ਼ ਨੂੰ ਬਹੁਤ ਵਾਰ ਕਿਹਾ ਮੈਨੂੰ 12:30 ਤੱਕ ਫ੍ਰੀ ਕਰਦਿਆ ਕਰ, ਉਹ ਤੋਂ ਬਾਅਦ ਸੁਲਤਾਨ ਜੀ ਰਹਿੰਦੇ, ਇੱਕ ਮੇਰੇ ਕੋਲ ਇੱਕ ਸਪੈਕਸ ਰਹਿੰਦਾ, ਇੱਕ ਮੈਂ ਹੋਵਾਂ। ਹਾਂਜੀ ਸਾਰੀ ਲਾਈ ਜਾਂਦੇ ਸ਼ਹਿਰ ਦੇ ਵਿਚ, ਸਾਰੇ ਫਲੋਰ ਪਾਈ ਜਾਂਦੇ ਨੇ, ਸਾਰੇ ਗੁਸਲ ਕਰਨੇ ਪੜਾਈ ਜਾਂਦੇ, ਤੁਸੀਂ ਕਿਉਂ ਐ ਲੱਗ
11: ਗਏ?
1: ਪਰ ਮੈਂ ਦੱਸਿਆ ਹੁੰਦਾ ਤੁਸੀਂ ਕੌਣ ਹੋ, ਇਹ ਮੁੰਡਾ ਉਹ ਆ, ਤੁਸੀਂ ਕੋਈ ਵੀ ਨਕਸ਼ਾ ਲੈ ਕੇ ਆਪਣੇ ਦਿਮਾਗ ਚ ਆ ਜਾਓ, ਦਿਮਾਗ ਦੇ ਵਿੱਚ
4: ਜੀ ਬਿਲਕੁਲ
1: ਬਣਾਉਣਾ ਨੀਗਾ
4: ਜੀ।
1: ਤੁਹਾਡੇ ਘਰ ਦੇ ਅੰਦਰ ਇੱਕ ਐਡੀਸ਼ਨਲ ਵਾਸ਼ਰੂਮ ਐਡ ਕਰਨਾ, ਤੁਹਾਡੇ ਘਰ ਦੇ ਅੰਦਰ ਕੋਈ ਵੀ ਐਡੀਸ਼ਨਲ ਵਾਸ਼ਰੂਮ ਤੋਂ ਬਾਅਦ ਕੋਈ ਵੀ ਚੇਂਜ, ਇੱਕ ਬੈਡਰੂਮ ਹੋਰ ਐਡ ਕਰਨਾ, ਬੰਗਲੋ ਨੂੰ ਡਬਲ ਸਟੋਰੀ ਤਿਆਰ ਕਰਨਾ, ਈਟੋਬਿਕੋ ਮਾਲਟਨ ਬ੍ਰੈਮਲੀ ਦੇ ਏਰੀਏ ਚ ਕੋਈ ਬੰਦਾ ਕਾਲ ਕਰ ਲਿਓ, ਤਿੰਨਾਂ ਸ਼ਹਿਰਾਂ ਚ ਫ੍ਰੀ ਐਸਟੀਮੇਟ ਆ ਤਿੰਨਾਂ ਸ਼ਹਿਰਾਂ ਚ। ਲਾਟ ਵੱਡਾ ਪਿਆ, ਘਰ ਛੋਟਾ, ਉਹਨੂੰ ਐਕਸਟੈਂਡ ਕਰਨਾ, ਚੌੜਾ ਕਰਨਾ ਜਾਂ ਪਿੱਛੇ ਨੂੰ ਵਧਾਉਣਾ ਜਾਂ ਗਰਾਜ ਦੇ ਪਿੱਛੇ ਹੋਰ ਕਵਰ ਏਰੀਆ ਕਰਨਾ। ਇਹ ਉਹ ਵੀ ਬਣਾ ਦਿੰਦੇ ਨੇ, ਗਰਾਜ ਦੇ ਪਿੱਛੇ ਹੋਰ ਗਰਾਜ ਬਣਾ ਦਿੰਦੇ ਨੇ ਤਾਂ ਜੋ ਅੱਧੇ ਨੂੰ ਸਟੋਰੇਜ ਵੇਅਰ ਹਾਊਸ ਦੇ ਤੌਰ ਤੇ ਯੂਜ਼ ਕਰ ਲਓ, ਅੱਧੇ ਨੂੰ ਕਾਰ ਗਰਾਜ। ਐਚ ਐਸ ਪੀ ਕੰਸਟਰਕਸ਼ਨ ਇੱਕ ਮਕਾਨ ਨੂੰ ਤਿੰਨ ਪੋਰਸ਼ਨ ਚ ਵੀ ਵੰਡ ਦਿੰਦੇ ਨੇ, ਅੱਗੇ ਕੱਲੀ ਬੇਸਮੈਂਟ ਲੀਗਲ ਕਰਾਉਂਦੇ ਹੋ, ਗਰਾਊਂਡ ਅਲੱਗ ਬਣਾ ਲਓ, ਉੱਪਰਲਾ ਅਲੱਗ ਬਣਾ ਲਓ, ਸ਼ਰਤਾਂ ਲਾਗੂ ਹੁੰਦੀਆਂ ਨੇ। ਨੰਬਰ ਤੁਸੀਂ ਕਾਲ ਕਰ ਲਓ ਭਾਈ, ਨੰਬਰ ਦਿਓ ਕੀ ਆ, 416-671-0709 ਮੀਂਹ ਪੈਂਦਾ ਭੇਜ ਰਹੇ ਹਾਂ, 416-671-0709 416-671-0709 ਦੇ ਉੱਤੇ ਤੁਸੀਂ ਕਾਲ ਕਰ ਲਈਆਂ, 416-671-0709 ਤੇ ਕਾਲ ਕਰ ਸਕਦੇ। ਸਪੈਕਸ ਐਕਸਪ੍ਰੈਸ ਦਾ ਲਾਸਟ ਮੈਸੇਜ ਸ਼ੋਅ ਦੇ ਰਹੀ ਔਨ ਏਅਰ ਜਨਾਬ, ਤੁਸੀਂ
12: ਬਹੁਤ ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੇ ਇੱਕ ਵਾਰ ਦੱਸ ਦਿਓ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਜੀ, ਡਾਕਟਰ ਸਾਡੇ ਕੋਲ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਨੈਕਸਟ ਵੀਕ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ ਚਾਰਾਂ ਦਿਨ ਡਾਕਟਰ ਹੋਣਗੇ। ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕੁਇਕ ਨੰਬਰ ਹੈ ਜੀ 905-405-8888 905-406-0888 ਬਾਕੀ ਕੈਨੇਡਾ ਦੀਆਂ ਜੀ ਸਪੈਸ਼ਲ ਡੀਲ ਚੱਲ ਰਹੀਆਂ ਨੇ ਬ੍ਰਾਂਡਡ ਫਿਰਮਾਂ ਦੇ ਉੱਤੇ, ਗੁੱਚੀ, ਪ੍ਰਾਡਾ, ਡੋਲਚੀ ਗਬਾਨਾ ਦੇ ਉੱਤੇ ਤਕਰੀਬਨ 30% ਆਫ ਚੱਲ ਰਿਹਾ ਜੀ। ਰੇਵਨ ਦੇ ਉੱਤੇ, ਅਰਮਾਨੀ ਦੇ ਉੱਤੇ, ਮਾਈਕਲ ਕੋਸ ਦੇ, ਕੇਟ ਸਪੇਟ ਤੇ ਮਾਰਕ ਜੇਕਬ ਦੇ ਉੱਤੇ 50% ਆਫ ਚੱਲ ਰਿਹਾ ਜੀ। ਤੇ ਜੇ ਤੁਸੀਂ ਕੈਲਵਿਨ ਕਲਾਈਨ, ਟੋਮੀ ਹਿਲ ਫਿਗਰ ਜਾਂ ਫਿਰ ਵੈਲੰਟੀਨੋ ਦੇ ਫਰੇਮ ਲੈਣੇ ਨੇ ਤੇ ਫਲੈਟ 75% ਆਫ ਚੱਲ ਰਿਹਾ, ਤੇ ਨਾਲ ਦੀ ਨਾਲ ਸਾਡਾ ਵੈਲਿਡ ਪੈਕੇਜ ਵੀ ਲੈ ਸਕਦੇ ਹੋ, ਜਿਹ 'ਚ ਕੰਪਲੀਟ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਸਿਰਫ $129 ਦੇ ਰਹੇ ਹਾਂ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਕਲਾਸ ਲੈਣੇ ਨੇ ਤੇ ਸਿਰਫ $258 ਲੈ ਸਕਦੇ ਹੋ। ਸੋ ਇੱਦਾਂ ਦੀਆਂ ਬਹੁਤ ਡੀਲਸ ਆ ਜਿਹੜੀਆਂ ਮਿਲਣਗੀਆਂ ਤੁਹਾਨੂੰ ਸਪੈਕਸ ਐਕਸਪ੍ਰੈਸ ਉੱਤੇ। ਵਿਜਿਟ ਕਰਨਾ ਜੀ ਤੁਸੀਂ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-406-8888-905-406-0888
1: ਬਹੁਤ ਬਹੁਤ ਪਿਆਰ ਤੇ ਧੰਨਵਾਦ। ਸਾਰੇ ਅੱਖਾਂ ਚੈੱਕ ਕਰਾਓ, ਅੱਖਾਂ ਰੌਸ਼ਨੀ ਨੇ
4: ਜੀ,
1: ਅੱਖਾਂ ਜੱਗ ਦਿਖਾਉਂਦੀਆਂ ਨੇ, ਜੱਗ ਨੂੰ ਦੇਖੋ ਤੇ ਕਾਲ ਕਰੋ ਇਹਨਾਂ ਨੂੰ, ਸਪੈਕਸ ਐਕਸਪ੍ਰੈਸ ਵਾਲ ਨੂੰ। 410 ਕੱਢ ਲੈਣਾ ਸਟੀਲ ਦੇ ਵਿੱਚੋਂ, ਕੈਨੇਡੀ ਤੋਂ ਪਹਿਲਾਂ ਵਾਲਮਾਰਟ ਹੁੰਦਾ ਰਾਈਟ ਹੈਂਡ 'ਤੇ, ਉਹ ਪਲਾਜ਼ਾ 'ਚ ਨੇ, ਕਦੇ ਯਾਦ ਨਾ ਰਹੇ ਫੋਨ ਜਾਂ ਨਾ, ਉੱਥੇ ਸਪੈਕਸ ਐਕਸਪ੍ਰੈਸ ਲੋਕੇਟਡ ਆ। ਸੁਲਤਾਨ ਜੀ ਤੁਸੀਂ ਆਉਂਦੇ ਰਹੋ, ਪਲੀਜ਼ ਦਿਓ ਮੈਸੇਜ।
13: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਇਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਡੇ ਸੇਲ ਦੇ ਅੱਜ 2 ਦਿਨ ਰਹਿ ਗਏ ਜੀ। 1 ਜੁਲਾਈ ਤੋਂ 5 ਜੁਲਾਈ ਤੱਕ ਮਿਡਲ ਆਫ ਦਾ ਵੀਕ ਕੈਨੇਡਾ ਡੇ ਆਨ ਕਰਕੇ ਇਹ ਵੀਕਐਂਡ ਜਿਹੜਾ ਕੰਪਨੀਆਂ ਨੇ ਕਵਰ ਕੀਤਾ ਹੈ ਉਹਨਾਂ ਕਸਟਮਰਸ ਲਈ ਜਿਹੜੇ ਕਿ ਹੋ ਸਕਦਾ ਵੀਕਡੇਜ਼ ਦੇ ਵਿੱਚ ਬਿਜ਼ੀ ਹੋਣ, ਫੈਮਿਲੀ ਫੰਕਸ਼ਨਸ ਦੇ ਵਿੱਚ ਜਾਂ ਕਿਤੇ ਗਏ ਤੇ ਉੱਥੇ ਬਿਜ਼ੀ। ਸੋ ਇਸ ਕਰਕੇ 5 ਜੁਲਾਈ ਤੱਕ ਇਸ ਕੈਨੇਡਾ ਦੇ ਸੇਲ ਨੂੰ ਐਕਸਟੈਂਡ ਕੀਤਾ ਔਰ 5 ਜੁਲਾਈ ਤੱਕ ਤੁਸੀਂ, ਅੱਜ 4 ਹੈ ਕੱਲ ਨੂੰ 5 ਹੈ, 2 ਦਿਨ ਸਿਰਫ ਰਹਿ ਗਏ ਆ। 85 ਇੰਚ ਟੀਵੀ ਤੁਸੀਂ $2300 ਵਾਲਾ $1599 ਦਾ ਸੋਨੀ ਕੈਰੀ ਅਪਡੇਟਡ ਟੈਕਨੋਲੋਜੀ ਹੈ, X1 ਪ੍ਰੋਸੈਸਰ ਦੇ ਨਾਲ ਹੈ ਜੀ ਔਰ ਮਿੰਨੀ LED ਲੇਟੈਸਟ ਟੈਕਨੋਲੋਜੀ ਲਾਂਚ ਕੀਤੀ ਗਈ ਹੈ। 1599 ਚ 85 ਇੰਚ ਮਿਲੇਗਾ ਜਿਹੜਾ ਕਿ ਤੁਸੀਂ 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ ਲੈਣਾ ਚਾਹੁੰਦੇ ਜੀ ਤੁਹਾਨੂੰ $399 ਚ ਮਿਲੇਗਾ, $800 ਇਹਦੀ ਪ੍ਰਾਈਸ ਸੀਗੀ। 65 ਇੰਚ ਜਿਹੜਾ $699 ਦਾ ਇਹਦੀ $1000 ਪ੍ਰਾਈਸ ਸੀ। 75 ਇੰਚ ਜਿਹੜਾ ਸਿਰਫ 899 ਦਾ ਇਹਦੀ $1200 ਪ੍ਰਾਈਸ ਹੈ ਪਰ ਕੈਨੇਡਾ ਡੇ ਸੇਲ ਤੇ ਜਿਹੜੇ ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਰਹਿ ਗਏ ਤੇ $400 ਤੋਂ ਲੱਗ ਕੇ $700 ਤੱਕ ਦਾ ਡਿਸਕਾਊਂਟ ਟੀਵੀ ਸੈਕਸ਼ਨ ਚ ਦਿੱਤਾ ਜਾ ਰਿਹਾ ਇਹਦਾ ਜ਼ਰੂਰ ਫਾਇਦਾ ਚੁੱਕਣਾ ਇਹਦੇ ਲਈ ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 905-450-2828 ਸਾਡਾ ਨੰਬਰ ਹੈ ਜਿਹੜੇ ਕਸਟਮਰ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਲੈਣਾ ਚਾਹੁੰਦੇ $5000 ਵਾਲਾ $2999 ਚ ਲੈ ਕੇ $2000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰ ਸਕਦੇ ਹੋ ਜੇ ਤੁਸੀਂ ਵਾਸ਼ਰ ਐਂਡ ਡਰਾਇਰ ਉਹ ਵੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਕਿ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ $2500 ਵਾਲਾ $1799 ਦਾ ਲੈ ਕੇ $800 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਸਕਦੇ ਜੀ ਬੰਡਲ ਪੈਕੇਜ ਦੇ ਉੱਪਰ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਇਹ $12000 ਵਾਲਾ $6900 ਚ ਲੈ ਕੇ 40% ਦੀ ਸੇਵਿੰਗ ਹੋਮ ਅਪਲਾਇੰਸਿਸ ਸੈਕਸ਼ਨ ਚ ਕੀਤੀ ਜਾ ਸਕਦੀ ਹੈ ਕੈਨੇਡਾ ਡੇ ਸੇਲ ਦਾ ਇਹੀ ਦੋ ਦਿਨ ਹੈ ਜੀ ਸੈਟਰਡੇ ਸੰਡੇ ਰਹਿ ਗਏ ਇਹਦੇ ਵਿੱਚ ਤੁਸੀਂ ਡੀਲ ਲੌਕ ਕਰਕੇ ਡਿਲੀਵਰੀ ਡੇਟ ਕੋਈ ਵੀ ਸਿਲੈਕਟ ਕਰ ਸਕਦੇ ਹੋ ਤੁਹਾਡੇ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ ਪਹੁੰਚਣਾ ਜੀ ਤੁਸੀਂ ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਸ਼ੋਰੂਮ ਹੈ 905-450-2828 ਸਾਡਾ ਨੰਬਰ ਹੈ ਜੀ 905-450-2828 ਜੀ
1: 905-450-2828 905-450-2828 ਖੂਬਸੂਰਤ ਮੌਸਮ ਹੈ ਇਸ ਮੌਸਮ 'ਚ ਅਗਰ ਖਾਣਾ ਚਾਹੁੰਦੇ ਹੋ ਤਵਾ ਕਿਚਨ ਜਾਂ ਡਾਇਨਿੰਗ ਕਰਨਾ ਡਾਇਨਰ ਦੇ ਤੌਰ ਦੇ ਉੱਤੇ ਕੋਈ ਆਪਣੀ ਪਾਰਟੀ ਬੁੱਕ ਕਰਨੀ ਹੈ ਜਨਮ ਦਿਨ ਮਨਾਉਣਾ ਸਵੀਟ 16 ਹੈਗਾ ਤੁਸੀਂ ਵਿਜ਼ਿਟ ਕਰਕੇ ਉਸ ਤੋਂ ਬਾਅਦ ਬੁੱਕ ਕਰ ਸਕਦੇ ਹੋ ਲੋਕਾਂ ਨੇ ਡਾਂਡੀਏ ਤੋਂ ਲੈ ਕੇ ਗੁਜਰਾਤੀ ਪਰਿਵਾਰਾਂ ਤੋਂ ਲੈ ਕੇ ਇੰਡੀਅਨ ਫੈਮਿਲੀਜ਼ ਨੇ ਵਿਆਹਾਂ ਰੋਕ ਕੇ ਮੰਗਣੇ ਸਵੀਟ 16 ਬੇਬੀ ਸ਼ਾਵਰਸ ਤੋਂ ਲੈ ਕੇ ਹਰ ਚੀਜ਼ ਲਈ ਬੁੱਕ ਕੀਤਾ ਨਜ਼ਾਰਾ ਡਾਇਨਰਸ ਆ ਜਿਹੜਾ ਅਤੇ ਤੁਸੀਂ ਉੱਥੇ ਪਹੁੰਚ ਸਕਦੇ ਹੈਗੇ ਹੋ ਔਰ ਤਵਾ ਕਿਚਨ 3 ਲੋਕੇਸ਼ਨ ਤੋਂ ਸਰਵ ਕਰਦਾ ਜੀ ਟੀ ਏ ਦੇ ਵਿੱਚ ਅਤੇ ਮੇਰੇ ਨਾਲ ਤਵਾ ਤੋਂ ਟੀਮ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਵਾ ਕਿਚਨ
14: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਅੱਡੀ ਮਿੰਟ ਦੇ ਵਿੱਚ ਤੁਹਾਡਾ ਮੈਸੇਜ ਦੇਣ ਲੱਗਿਆ ਅਚਾਰ ਕਿਹੜੇ ਕਿਹੜੇ ਪਏ ਮੈਨੂੰ ਬਸ ਉਹ ਜਵਾਬ ਦਿਓ ਜੋ ਪੁੱਛੂੰਗਾ ਮੈਂ
14: ਹਾਂਜੀ ਜੀ
1: ਅਚਾਰ ਕਿਹੜੇ ਕਿਹੜੇ ਪਏ ਤੁਹਾਡੇ ਕੋਲ
14: ਹਾਂਜੀ ਅੰਬ ਦਾ 4 ਪਿਆ ਰੈਡੀ ਜੀ
1: ਹਾਂਜੀ
14: ਤੇ ਇੱਕ ਨਿੰਬੂ ਦਾ 4 ਪਿਆ ਹਰੀ ਮਿਰਚ ਦਾ 4 ਪਿਆ ਜੀ
1: ਜਿੰਨੇ ਟਰੱਕਾਂ ਵਾਲੇ ਤੇ ਜਿੰਨੇ ਪਰਿਵਾਰ ਸੁਣਦੇ ਪਏ ਨੇ ਤੁਸੀਂ ਆਪਣੇ ਅਚਾਰ ਪਿਕ ਕਰੋ ਇਹਨਾਂ ਕੋਲੋਂ ਆਂਟੀ ਭਟੂਰੇ ਪਰੌਂਠੇ ਤੇ ਤੁਹਾਡੇ ਜਿਹੜੇ ਹੈਗੇ ਨੇ ਭਟੂਰੇ ਨੇ ਇਹਨਾਂ ਦੇ ਪਹਾੜ ਗੰਜ ਕੇ ਛੋਲੇ ਭਟੂਰੇ ਨੇ ਬੱਚੇ ਬਹੁਤ ਖਾਂਦੇ ਜਿਵੇਂ ਮੈਕਡੋਨਲਡ ਖਾਂਦੇ ਨੇ ਉੱਦਾਂ ਹੀ ਇਹਨਾਂ ਦੇ ਖਾਂਦੇ ਨੇ ਛੋਟੇ ਬੱਚੇ ਜਿਹੜੇ ਪਸੰਦ ਕਰਦੇ ਹੋ ਤੁਸੀਂ ਹਿਸਾਬ ਲਓ ਕਿਹੋ ਜਿਹੇ ਆਇਲ ਫਰੀ ਭਟੂਰੇ ਡੀਲ ਦੇ ਉੱਪਰ ਚੱਲਦੇ ਨੇ ਇੱਕ ਲਓ ਦੂਜੀ ਪਲੇਟ ਫਰੀ ਅੰਮ੍ਰਿਤਸਰੀ ਕੁਲਚਾ ਕੁਲਚੀ ਨਹੀਂ ਹੈ ਇੱਕ ਕੁਲਚੀ ਬਣਾਉਂਦੇ ਆ ਪਲਾਸਟਿਕ ਵਰਗੀ ਹੁੰਦੀ ਆ ਹਰੇਕ ਦੀ ਫੋਟੋ ਬਣਾਈ ਜਦੋਂ ਤੋੜਦੇ ਕਰਦੀ ਕਟਰ ਕਟਰ ਕਟਰ ਕਟਰ ਕਟਰ ਕਰਦੀ ਹੁੰਦੀ ਆ ਉਹ ਪਲਾਸਟਿਕ ਦੀ ਨਹੀਂ ਆਟੇ ਦੀ ਬਣੀ ਹੋਈ ਆ ਇਹ ਕਟਰ ਕਟਰ ਦੀ ਆਵਾਜ਼ਾਂ ਪਲਾਸਟਿਕ ਚੋਂ ਨਿਕਲਦੀਆਂ ਹੁੰਦੀਆਂ ਨੇ ਸੋ ਇੱਕ ਕੁਲਚੀਆਂ ਨਹੀਂ ਹੈਗੀਆਂ ਕੁਲਚੇ ਹੈਗੇ ਨੇ ਇੱਕ ਇੱਕ ਫੁੱਟ ਦੇ ਤੀਸਰਾ ਲਾਹੌਰੀ ਚਣਿਆਂ ਦੇ ਨਾਲ ਚੌਥਾ ਤੁਸੀਂ ਇਹਨਾਂ ਦਾ ਤਵਾ ਚਿਕਨ ਤਰੀ ਇਹੋ ਜਿਹੀ ਕਦੇ ਖਾਧੀ ਨਹੀਂ ਹੋਣੀ ਤਵੇ ਚਿਕਨ ਦੀ ਬੋਨ ਵਾਲਾ ਚਿਕਨ ਹੈ ਅਤੇ ਬਹੁਤ ਜ਼ਿਆਦਾ ਕੁਆਂਟਿਟੀ 'ਚ ਹੁੰਦਾ ਹੈਗਾ ਅਤੇ ਇੱਕ ਇਹਨਾਂ ਦਾ ਮੇਥੀ ਮਲਾਈ ਮੁਰਗ ਮੇਥੀ ਮਲਾਈ ਪਨੀਰ ਮੇਥੀ ਮਲਾਈ ਮਸ਼ਰੂਮ ਮੇਥੀ ਮਲਾਈ ਮਟਰ ਮੇਥੀ ਮਲਾਈ 4 ਅਲੱਗ ਗ੍ਰੇਵੀਜ਼ 'ਚ ਆਉਂਦਾ ਤੁਸੀਂ ਇਹਨਾਂ ਦੇ ਜਿਹੜੇ ਮੇਨ ਕੋਰਸ ਨੇ ਉਹ ਟਰਾਈ ਕਰਕੇ ਦੇਖਣੇ ਆ ਬਜ਼ੁਰਗ ਬਹੁਤ ਸਾਰੇ ਪਰਿਵਾਰਾਂ ਨੇ ਲੰਚ ਲਵਾਏ ਨੇ ਡਿਨਰ ਲਵਾਏ ਹੋਏ ਨੇ ਉਹ ਇੱਥੋਂ ਲੈਂਦੇ ਨੇ ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ ਕੇਟਰਿੰਗ ਆਂਟੀ ਕਿੰਨੀਆਂ ਨੇ ਅੱਜ
14: ਹਾਂਜੀ ਕਾਫੀ ਨੇ ਕੇਟਰਿੰਗ ਸਰ ਕੇਟਰਿੰਗ ਦੀ ਤਿਆਰੀ ਹੋਈ ਜਾਂਦੀ ਆ ਤੇ ਕੇਟਰਿੰਗ ਦੇ ਵਿੱਚ ਜਿਵੇਂ ਆਪਾਂ ਸਨੈਕਸ ਤੇ ਹੋਰ ਮੇਨ ਕੋਰਸ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਿਆਰ ਕਰ
1: ਰਹੇ ਆ ਸਨੈਕਸ ਤੋਂ ਠੰਡ ਹੈਗੇ ਤੰਦੂਰੀ ਆਈਟਮਾਂ ਦੋ ਕੁ ਬੋਲ ਦਿਓ ਕਿਹੜਾ ਲਿਆਓ ਮੂੰਹ ਚ ਪਾਣੀ ਜੀ
14: ਹਾਂਜੀ ਹਾਂਜੀ ਤੰਦੂਰੀ ਆਈਟਮਾਂ ਬੇਟਾ ਜੀ ਜਿਵੇਂ ਤੁਸੀਂ ਜਿਹੜੇ ਨਾਨ ਵੈਜ ਵਾਲੇ ਆ ਉਹ ਜਿਹੜੇ ਨੇ ਆਪਣੇ ਲੈ ਸਕਦੇ ਨੇ ਤੰਦੂਰੀ ਚਿਕਨ ਟਿੱਕਾ ਜਿਹਦਾ ਰੈੱਡ ਕਲਰ ਦੇ ਵਿੱਚ ਤੁਹਾਨੂੰ ਮਿਲਦਾ ਔਰ ਉਹਦੇ ਵਿੱਚ ਜਿਹੜੀਆਂ ਨੇ ਅਸੀਂ ਕਾਫੀ ਸਾਰੀਆਂ ਮੈਰੀਨੇਸ਼ਨ ਦੇ ਵਿੱਚ ਕਾਫੀ ਸਾਰੇ ਕੁਛ ਨਟਸ ਵੀ ਪਾਏ ਹੁੰਦੇ ਨੇ ਬਾਕੀ ਸਾਰੇ ਮਸਾਲੇ ਪਾਏ ਹੁੰਦੇ ਨੇ ਆਪਣੇ ਜਿਹੜੇ ਤਵਾ ਕਿਚਨ ਦੇ ਰੈਡੀ ਕੀਤੇ ਤੇ ਉਹਦੇ ਵਿੱਚ ਲੈਸ ਵਗੈਰਾ ਪਿਆਜ਼ ਵਗੈਰਾ ਜੋ ਹੋਰ ਪਾ ਕੇ ਜਿਹੜੀਆਂ ਵੈਜਿਸ ਨੇ ਉਹ ਪਾ ਕੇ ਉਹਨਾਂ ਨੂੰ ਵਿੱਚ ਥੋੜਾ ਬਟਰ ਪਾ ਕੇ ਕਾਫੀ ਕੁਛ ਪਾ ਕੇ ਜਿਹੜਾ ਉਹਨਾਂ ਨੂੰ ਰੈਡੀ ਕੀਤਾ ਜਾਂਦਾ ਤੇ ਕੜਾਹੀ ਦੇ ਵਿੱਚ ਬਣਾ ਕੇ ਤੁਹਾਨੂੰ ਪਹਿਲਾਂ ਤੰਦੂਰ ਚ ਲਗਾਉਂਦੇ ਆ ਪਹਿਲਾਂ ਚਿਕਨ
1: ਤੰਦੂਰ
14: ਖੀਰ ਹਾਂਜੀ ਤਾਜ਼ੀ ਬਣ ਰਹੀ ਹੈ ਜੀ
1: ਸੋ ਇਹਨਾਂ ਦੇ ਸ਼ੈਫ ਜਿਹੜੇ ਹੈਗੇ ਨੇ ਉਹਨਾਂ ਨੇ ਸਿੰਗਾਪੁਰ ਚ ਕੰਮ ਕੀਤਾ ਜਿਹੜਾ ਚੀਫ ਐਗਜ਼ੀਕਿਟਿਵ ਸ਼ੈਫ ਹੈਗੇ ਇਹਨਾਂ ਦੇ ਇਹਨਾਂ ਦੇ ਦੂਸਰੇ ਸ਼ੈਫਸ ਨੇ ਅਲੱਗ ਅਲੱਗ ਮੁਲਕਾਂ ਚ ਕੰਮ ਕੀਤਾ ਤੇ ਆਂਟੀ ਸੁਪਰਵਿਜ਼ਨ ਦੇ ਨਾਲ ਪੂਰਾ ਰੈਸਟੋਰੈਂਟ ਰਨ ਕਰਦੇ ਆ ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ ਤਵਾ ਰਾਤ ਦੇ 6 ਵਜੇ ਤੱਕ ਖੁੱਲ੍ਹਾ ਹੁੰਦਾ ਸਵੇਰ ਦੇ 6 ਵਜੇ ਤੱਕ 20 ਘੰਟੇ ਖੁੱਲ੍ਹਦਾ 4 ਘੰਟੇ ਸਫਾਈ ਨੂੰ ਲੱਗਦੇ ਨੇ 20 ਘੰਟੇ ਬਵੇਡ ਐਂਡ ਮਾਊਂਟਨਿਸ਼ ਵਾਲੀ ਲੋਕੇਸ਼ਨ ਤੇ ਕੈਨੇਡੀਅਨ ਸਟੀਲ ਵੈਸਟਰਨ ਐਂਡ ਫਿੰਚ ਇਹ 3 ਲੋਕੇਸ਼ਨ ਨੇ ਤੇ ਤੁਸੀਂ ਪਹੁੰਚਣਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਆਂਟੀ ਜੀ ਤਵਾ ਕਿਚਨ ਕੇਟਰਿੰਗ ਕਰਾਊ ਹਾਂਜੀ ਮੁੰਡੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜਿੰਨੇ ਵੀ ਲੋਕ ਸੁਣਦੇ ਆ ਮਿਲਟਨ ਫੋਰਡ ਦੇ ਮੈਨੂੰ ਸਪੈਸ਼ਲ ਮੈਸੇਜ ਭੇਜਿਆ ਕੋਈ ਏਅਰ ਤੇ ਨਹੀਂ ਆ ਸਕਿਆ ਕਿ ਸਾਡੇ ਕੋਲ ਭੇਜ ਦਿਓ ਫਟਾਫਟ ਸਾਰਿਆਂ ਨੂੰ ਮਿਲਟਨ ਫੋਰਡ ਤੁਸੀਂ ਫੋਰਡ ਦਾ ਕੋਈ ਵੀ ਪ੍ਰੋਡਕਟ ਚੱਕਣਾ ਹੈਗਾ ਫੋਰਡ ਦੀਆਂ ਗੱਡੀਆਂ ਦੇ ਉੱਤੇ ਕਲੀਅਰੈਂਸ ਲਾਏ ਹੋਏ ਨੇ ਇਹਨਾਂ ਨੇ ਮਿਲਟਨ ਫੋਰਡ 416-302-41 ਚੋਪੜਾਜ਼ ਬ੍ਰਾਂਡ ਨੇ ਗੱਡੀਆਂ ਦੇ ਵਿੱਚ ਅਨਿਲ ਚੋਪੜਾ 40 ਈਅਰਸ ਇਨ ਇੰਡਸਟਰੀ ਐਜ਼ ਅ ਸੇਲਸ ਪਰਸਨ 40 ਸਾਲ ਉਮਰ ਨਹੀਂ ਹੈ 40 ਸਾਲ ਇੰਡਸਟਰੀ 'ਚ ਕਾਰ ਵੇਚਦੇ ਹਨ ਹੋ ਗਏ ਮਿਲਟਨ ਫੋਰਡ 416-302-41 ਦੇ ਉੱਤੇ ਐਸ ਯੂ ਵੀਜ਼ ਦੇ ਉੱਤੇ ਬਰੋਂਕੋ ਦੇ ਉੱਪਰ ਅਤੇ ਮੈਕੀ ਜਿਹੜੀ ਇਲੈਕਟ੍ਰਿਕ ਕਾਰ ਆ ਸਪੈਸ਼ਲ ਲਾਏ ਨੇ 416-302-41 ਵੀਰੇ ਤੁਸੀਂ ਲਾਉਂਦੇ ਹੋ ਫਰਨਸ ਏ ਸੀ ਹੀਟ ਪੰਪ ਲਾ ਕੇ ਦਿੱਤਾ ਇਹਨਾਂ ਨੇ ਇੱਕ ਰੈਸਟੋਰੈਂਟ ਦੇ ਉੱਤੇ ਹੋਣੇ ਉਹਦੀ ਫਰਨਸ ਜਿਹੜੀ ਲੱਗਣੀ ਸੀ ਰੈਸਟੋਰੈਂਟ ਦੀ ਉਹ ਲੱਗਣੀ ਸੀ $16,000-$18,000 ਦੀ ਇਹਨਾਂ ਨੇ ਹੀਟ ਪੰਪ ਲਾ ਕੇ ਦਿੱਤਾ ਮੰਥਲੀ ਕਿਸ਼ਤ ਜਿਹੜੀ $100 ਬਣਾਈ ਆ ਉਹਦੀ ਹੀਟਿੰਗ ਤੇ ਕੂਲਿੰਗ ਮੂਰਲਾ ਏਰੀਆ ਐਂਡ 60 ਡਿਗਰੀ ਤੱਕ ਕਰਕੇ ਰੱਖਦਾ ਤੇ ਕਿਸ਼ਤਾਂ ਚ ਕਰਾਤਾ ਇਹਨਾਂ ਨੇ 5 ਕਿਸ਼ਤਾਂ 500 ਦੀਆਂ ਪਾ ਕੇ ਪੇਡ ਆਫ ਕਰਾਤਾ ਜਿਹੜੀ ਜਿਹੜੀ ਦੂਜੀ ਲੱਗਣੀ ਸੀਗੀ ਉਹਨੇ ਕਿੰਨੇ ਸਾਲ ਲੱਗ ਜਾਣੇ ਸੀ ਪੇਡ ਆਫ ਨੂੰ ਕਮਰਸ਼ੀਅਲ ਪ੍ਰੋਪਰਟੀ ਆ ਤੁਹਾਡਾ ਹੌਟ ਵਾਟਰ ਟੈਂਕ ਆ ਕਿਸੇ ਦਾ ਉਹ ਤੇ ਸਪੈਸ਼ਲ ਆ ਏ ਸੀ ਤੇ ਫਰਨੈਸ ਲਵਾਉਣਾ ਜੇ ਆਇਲ ਵਾਲੀ ਫਰਨੈਸ ਆ ਫਰੀ ਦੇ ਵਿੱਚ ਹੀਟਿੰਗ ਕੂਲਿੰਗ ਸਿਸਟਮ ਜੇ ਇਲੈਕਟ੍ਰਿਕ ਲੱਗੀ ਹੋਈ ਹੈ ਹੀਟਿੰਗ ਐਂਡ ਕੂਲਿੰਗ ਤੁਹਾਡੇ ਘਰੇ ਤਾਂ ਵੀ ਫਰੀ ਦੇ ਵਿੱਚ ਗਵਰਨਮੈਂਟ ਤੋਂ ਰਿਬੇਟ ਲੈ ਕੇ ਦੇਣਗੇ ਭਾਈ ਸਾਹਿਬ ਦਾ ਨਾਂ ਕੀ ਹੈ
15: ਸਾਹਿਲ ਵਰਮਾ
1: ਤੇ ਭਾਈ ਸਾਹਿਬ ਦੀ ਕੰਪਨੀ ਦਾ ਨਾਂ
15: ਰਿਲਾਇਬਲ ਐਚਵੈਕ
1: ਭਾਈ ਸਾਹਿਬ ਦਾ ਫੋਨ ਨੰਬਰ
15: 905-752-6111
1: ਭਾਈ ਸਾਹਿਬ ਦਾ ਨਾਮ
15: ਸਾਹਿਲ ਵਰਮਾ ਜੀ
1: ਭਾਈ ਸਾਹਿਬ ਦੀ ਕੰਪਨੀ
15: ਰਿਲਾਇਬਲ ਐਚਵੈਕ
1: ਫੋਨ ਨੰਬਰ
15: 905-752-6111
1: ਲਾਸਟ ਕੀ ਕਹਿਣਾ ਚਾਹੁੰਦੇ
15: ਹਾਂਜੀ ਲਾਸਟ ਸਿਰਫ ਇਹੀ ਕਹਿਣਾ ਚਾਹੁੰਦਾ ਸਿਰਫ $50 ਦੇ ਵਿੱਚ ਸਾਡੇ ਕੋਲ ਏਅਰ ਕੰਡੀਸ਼ਨਰ ਤੁਸੀਂ ਰੈਂਟ ਕਰਵਾ ਸਕਦੇ ਹੋ ਤੁਹਾਡੀਆਂ ਰੈਂਟਲ ਪ੍ਰੋਪਰਟੀਜ਼ ਹੈਗੀਆਂ ਤੁਹਾਨੂੰ ਬਾਏ ਕਰਨ ਦੀ ਲੋੜ ਨਹੀਂ ਹੈਗੀ ਉਹਦੇ ਵਿੱਚ ਵੀ ਆਪਾਂ 6 ਮਹੀਨੇ ਤੁਹਾਨੂੰ ਫਰੀ ਦੇਵਾਂਗੇ ਬਟ ਇਹ ਆਫਰ ਸਿਰਫ 12 ਤਰੀਕ ਤੱਕ ਅਵੇਲੇਬਲ ਹੈ ਇਸ ਤੋਂ ਇਲਾਵਾ ਤੁਹਾਡੇ ਘਰੇ ਟੈਂਕ ਲੱਗਾ ਆ ਟੈਂਕ ਲੈਸ ਲਾਉਣਾ ਚਾਹੁੰਦੇ ਹੋ ਜਾਂ ਟੈਂਕ ਨੂੰ ਟੈਂਕ ਨਾਲ ਵੀ ਰਿਪਲੇਸ ਕਰਨਾ ਚਾਹੁੰਦੇ ਹੋ ਤਾਂ $5-$7 ਜੋ ਵੀ ਤੁਸੀਂ ਰੈਂਟ ਪੇ ਕਰ ਰਹੇ ਹੋ ਉਹਦੇ ਤੋਂ ਘੱਟ 'ਚ ਲੱਗ ਜਾਏਗਾ
1: ਅਗਰ ਬਹੁਤ ਸਾਰੇ ਲੋਕ ਜਿਹੜੇ ਚੈੱਕ ਹੀ ਨਹੀਂ ਕਰਦੇ ਇੱਕ ਆਟੋ ਇੰਸ਼ੋਰੈਂਸ ਮੰਗੋ ਟੈਂਕ ਜਿਹੜੇ ਲੱਗੇ ਹੁੰਦੇ ਸੰਤੋਸ਼ ਨੇ ਵੀ ਨਹੀਂ ਕੀਤਾ ਸੋਚਦੇ ਪਏ ਸੀ ਇਹ ਸੋਚਦੇ ਪਏ ਸੀ ਨਾ
4: ਬਿਲਕੁਲ
1: ਅੱਖਾਂ ਭੜਕਦੀਆਂ ਦੇਖ ਕੇ ਮੈਂ ਤੇਰੇ ਦੇਖ ਲਿਆ ਸੀ ਸੰਤੋਸ਼ ਦਾ ਨੰਬਰ ਆ ਸੰਤੋਸ਼ ਦਾ ਨਹੀਂ ਸਾਹਿਲ ਦਾ ਨੰਬਰ ਆ ਸਾਹਿਲ ਨੰਬਰ ਕੋਲ ਜਲਦੀ ਕੀ
15: ਹਾਂਜੀ 905-752-6111 905-752-6111
1: ਰਿਸੈਸ਼ਨ ਦੇ ਟਾਈਮ 'ਚ ਤੰਗ ਨਾ ਹੋਵੋ ਲੰਬੀਆਂ ਕਿਸ਼ਤਾਂ 6 ਮਹੀਨੇ 9 ਕਿਸ਼ਤ ਇੱਦਾਂ ਦੀਆਂ ਡੀਲਾਂ ਦੇ ਦਿੰਦਾ ਸਾਰੀਆਂ ਹੀਟਿੰਗ ਕੂਲਿੰਗ ਹੌਟ ਵਾਟਰ ਦੇ ਲਈ
4: ਸਾਹਿਲ ਵਰਮਾ
1: ਫੋਨ ਨੰਬਰ
15: 905-752-6111
1: ਅੰਗਰੇਜ਼ੀ
15: 905-757-6111
1: 905-757-6111 ਥੈਂਕ ਯੂ ਧੰਨਵਾਦ
15: 905-752-6111
1: ਕਰ ਲਓ ਕਾਲ ਹੀਟਿੰਗ ਕੂਲਿੰਗ ਲਈ ਸੰਤੋਸ਼ ਕੀ ਹਾਲ ਹੈ
4: ਬਹੁਤ ਵਧੀਆ ਮੰਚ
1: ਓਕੇ ਡੇਰੀ ਕੁਈਨ ਵਰਗਾ ਬਿਜ਼ਨਸ ਹੈ ਪੀਲ ਡਿਸਟ੍ਰਿਕਟ ਦੇ ਵਿੱਚ ਸੇਲ ਦੇ ਉੱਤੇ ਆ ਜਿਹੜੇ ਲੋਕ ਚਾਹੁੰਦੇ ਨੇ ਕਿ ਮੈਂ ਆਪਣੀ ਜੌਬ ਵੀ ਕਰਦਾ ਰਹਾ ਤੇ ਨਾਲ ਮੈਨੂੰ ਐਡੀਸ਼ਨਲ ਪੈਸਾ ਬਣ ਜਾਵੇ 5 ਜਾਂ 6 ਘੰਟੇ ਕੰਮ ਕਰਕੇ $50,000 ਸਾਲ ਦਾ ਤੁਸੀਂ ਬਣਾ ਸਕਦੇ ਹੋ $5-6 ਘੰਟੇ ਕੰਮ ਕਰਕੇ $50,000
4: ਜੀ
1: 5-6 ਘੰਟੇ ਮਿਨੀਮਮ 50 ਸਾਲ ਦਾ ਬਣੂਗਾ ਨਾਲ ਆਪਣਾ ਕੋਈ ਹੋਰ ਕੰਮ ਕਰ ਲਓ ਇਹ ਡੇਰੀ ਕੁਈਨ ਤੁਸੀਂ ਸੇਲ 'ਤੇ ਆ ਪੀਲ ਦੇ ਵਿੱਚ 30 ਸਾਲ ਤੋਂ ਚੱਲਦਾ ਬਹੁਤ ਰੀਜ਼ਨੇਬਲ ਕੀਮਤ 'ਤੇ ਅੱਜ ਤੱਕ ਇੰਨੀ ਕੀਮਤ 'ਤੇ ਡੇਰੀ ਕੁਈਨ ਵਿਕਦਾ ਨਹੀਂ ਸੁਣਿਆ ਹੋਊਗਾ 416-400-73-42-42 ਤੇ ਤੁਸੀਂ ਕਾਲ ਕਰਨੀ ਹੈ 416-400-73-42-42 ਦੇ ਉੱਤੇ ਤੁਸੀਂ ਕਾਲ ਕਰਨੀ ਹੈ 416-473-4242 ਦੇ ਉੱਤੇ ਕਾਲ ਕਰਨੀ ਹੈ ਅਤੇ ਕਿਸੇ ਨੇ ਵੀ ਜਿਹੜੇ ਹੈਗੇ ਆ ਪ੍ਰੋਪਰਟੀ ਆ ਡੇਰੀ ਕੁਈਨ ਸਾਰੀ ਪ੍ਰੋਪਰਟੀ ਨਹੀਂ ਬਿਜ਼ਨਸ ਆ
4: ਜੀ
1: ਕਿਸੇ ਨੇ ਬ੍ਰੈਂਪਟਨ ਦੇ ਵਿੱਚ ਘਰ ਲੈਣਾ $40,000 ਦੇ ਕੇ ਵੈਂਡਰ ਟੇਕ ਬੈਕ ਮਿਲ ਜੂਗਾ ਸੈਲਰ ਤੁਹਾਨੂੰ ਦੇ ਦੂਗਾ 4+2 ਬੈਡਰੂਮ ਦਾ ਘਰ ਆ ਲੀਗਲ ਬੇਸਮੈਂਟ ਦੇ ਨਾਲ ਤੁਸੀਂ ਖਰੀਦਣਾ ਚਾਹੁੰਦੇ ਹੋ ਕਾਰ ਡਰਾਈਵੇ ਅਤੇ ਨਾਲ ਕਾਰ ਗਰਾਜ, ਇਹ ਬ੍ਰੈਂਡ ਨਿਊ ਕਾਰ ਹੈ ਜੀ। ਕੋਈ ਵੀ ਬੁੜੀ ਮੈਨੂੰ ਇਹੋ ਜਿਹੀ ਕਾਲ ਨਾ ਕਰੇ, ਸਪੈਸ਼ਲੀ ਔਰਤਾਂ ਦੀ ਗੱਲ ਕਰਨ ਲੱਗਿਆ। ਹਾਏ ਬ੍ਰੈਂਡ ਨਿਊ ਕਾਰਦੀਆਂ ਕਰਦੀਆਂ ਨੇ, ਤੁਸੀਂ ਲੋਕਾਂ ਨੇ ਲੋਕ ਸੜਕਾਂ 'ਤੇ ਲਿਆਤੇ, ਅੱਧੀਆਂ ਘਰਾਂ 'ਚੋਂ ਲੇਡੀਜ਼ ਗਈਆਂ ਜਿਨ੍ਹਾਂ ਨੇ ਜਾ ਕੇ ਮਕਾਨ ਬੁੱਕ ਕਰਾਏ ਨੇ ਨਵਾਂ ਕਹਿ ਕੇ, ਅਤੇ ਅੱਜ ਸੜਕਾਂ 'ਤੇ ਆਏ ਹੋਏ ਨੇ ਲੋਕ ਸੜਕਾਂ ਦੇ ਉੱਤੇ। ਕੋਈ ਬੰਦਾ ਸੜਕ 'ਤੇ ਆ ਗਿਆ, ਮੈਨੂੰ ਕਾਲ ਕਰ ਦਿਓ, ਮੈਂ ਤੁਹਾਡੀ ਮਦਦ ਕਰੂੰਗਾ। ਕਿਸੇ ਤੋਂ ਪ੍ਰੋਪਰਟੀ ਕਲੋਜ਼ ਨਹੀਂ ਹੋ ਰਹੀ, ਏਅਰ ਦੇ ਉੱਤੇ ਮੈਂ ਬੋਲ ਰਿਹਾ, ਸਟੇਟਮੈਂਟ ਨਹੀਂ ਇਹ ਲੋ ਆ। ਕਿਸੇ ਤੋਂ ਪ੍ਰੋਪਰਟੀ ਕਲੋਜ਼ ਨਹੀਂ ਹੋ ਰਹੀ, ਡਰੋ ਨਾ, ਆਪਣੀ ਪ੍ਰੋਬਲਮ ਨੂੰ ਵੱਡੀ ਨਾ ਕਰੋ। ਜੇ ਤੁਹਾਡੀ ਇਨਕਮ ਹੋਣ ਵਾਲਾ ਘਰ ਨਹੀਂ ਚਲਾ ਰਹੀ, ਨਵੀਂ ਪ੍ਰੋਪਰਟੀ 'ਚੋਂ 1,000-1,500 ਘਾਟਾ ਜਿਹੜਾ ਪੈਣਾ ਉਹ, ਪਲੱਸ ਰੀਫਾਈਨਾਂਸ ਕਰਕੇ ਜਿਹੜੀ ਕਿਸ਼ਤ ਵਧਣੀ ਆ ਉਹ, ਦੋਨਾਂ ਤੋਂ ਬਚਣਾ ਨਾ ਕਰ। ਕਾਲ ਮੀ 416-518-3200, 416-518-3200, 416-518-3200 'ਤੇ। ਕਿਸੇ ਕੋਲ ਕੋਈ ਕਰਜ਼ਾ ਹੈਗਾ, ਕਿਸੇ ਕੋਲ ਵੀ ਹੈਗਾ, ਬੇਫਿਕਰ ਹੋ ਕੇ ਕੌਨਫੀਡੈਂਸ਼ੀਅਲ ਗੱਲਬਾਤ ਕਰ ਲਿਓ। ਕਿਸੇ ਦੀ ਮੋਰਗੇਜ ਬੈਡ ਆ, ਉਹਨੂੰ ਠੀਕ ਕਰਾਉਣਾ, ਬੁਰੀ ਮੋਰਗੇਜ ਆ ਉਹਨੂੰ ਚੰਗੀ 'ਚ ਬਦਲਣਾ, ਮੈਨੂੰ ਕਾਲ ਕਰਦੇ, ਮੈਂ ਤੁਹਾਨੂੰ ਅੱਗੇ ਨੰਬਰ ਦਊਂਗਾ, ਉਹਨਾਂ ਨਾਲ ਗੱਲ ਕਰ ਲਿਓ। 416-518-3200, 416-518-3200। ਰੈਮੀ ਦੀ ਡੀਲ ਆ, ਅਤੇ $25 'ਚ ਦੋ ਮੁਲਕਾਂ ਦੀ ਰੋਮਿੰਗ, ਕੱਲ੍ਹ ਤੱਕ ਦੀ ਡੀਲ ਆ, ਕੱਲ੍ਹ ਤੱਕ ਦੋ ਮੁਲਕਾਂ ਦੀ ਰੋਮਿੰਗ, 100 GB ਡਾਟਾ, ਪੁਰਾਣਾ ਨੰਬਰ ਰੱਖ ਸਕਦੇ ਹੋ, ਕੋਈ ਕੌਂਟਰੈਕਟ ਨਹੀਂ। ਰੋਮੀ ਨੰਬਰ ਬੋਲ ਦੋ ਵਾਰ।
16: ਹਾਂਜੀ, 416-453-8181, 416-453-8181। ਦੂਜਾ ਨੰਬਰ ਜੀ 905-909-2222
1: ਭਾਜੀ, ਮੇਰਾ ਸ਼ੋਅ 3 ਘੰਟੇ ਦਾ ਹੁੰਦਾ, ਤੁਸੀਂ 57 ਮਿੰਟ 'ਤੇ ਕਾਲ ਕਿਉਂ ਕਰਦੇ ਹੁੰਦੇ ਹੋ? 416-453 ਬਾਅਦ 'ਚ ਫਿਰ ਪੁੱਛੂੰਗਾ। 416-453-8181, 905-909-2222 ਦੇ ਉੱਤੇ ਕਾਲ ਕਰਨੀ ਹੈ। ਸਾਰੇ ਜਿਉਂਦੇ ਵਾਸਤੇ ਰਹੋ, ਹੱਸੋ ਖੇਡੋ। ਤੁਹਾਡਾ ਕੋਈ ਫੰਕਸ਼ਨ ਆ, ਨਜ਼ਾਰਾ ਜ਼ਰੂਰ ਹਾਇਰ ਕਰੋ, ਗੂਗਲ ਦੇ ਉੱਤੇ ਨਜ਼ਾਰਾ ਪਾ ਲਓ, ਕਿਚਨਰ ਤੋਂ, ਵੋਟਲੂ ਤੋਂ, ਕਿਤੋਂ ਵੀ ਆ। ਕੋਈ ਜਨਮਦਿਨ ਮਨਾਉਣਾ, ਕੋਈ ਇਵੈਂਟ ਬਣਾਉਣਾ, ਟੈਂਟ ਲਗਵਾਉਣੇ ਨੇ, ਟੈਂਟ ਵੀ ਮਿਲ ਜਾਣਗੇ ਤੁਹਾਨੂੰ, ਇਹਨਾਂ ਦੇ ਇੱਥੇ ਬੰਦੇ ਕੰਮ ਕਰਦੇ ਆ, ਡੈਕੋਰੇਸ਼ਨ ਵਾਲੇ ਬੰਦੇ ਵੀ ਕੰਮ ਕਰਦੇ ਆ। ਨਜ਼ਾਰਾ ਨੂੰ ਕੰਟੈਕਟ ਕਰੋ 416-803-1616, ਜਾਂ ਤਵਾ ਕਿਚਨ ਨੂੰ ਕੇਟਰਿੰਗ ਕਰਾਉਣੀ ਹੈ ਲਾਈਵ, ਤਾਂ ਉਹਦਾ ਨੰਬਰ ਹੈ 905-790-1699, 905-790-1699 'ਤੇ ਤਵਾ ਕਿਚਨ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਸਾਨੂੰ ਸ਼ੋਅ ਤੋਂ ਬਾਅਦ 416-500-3200 ਨੰਬਰ ਹੈ ਮੇਰਾ।
17: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
0: There is but one God
2: Satnam
0: The Supreme Truth
2: Karta Purakh
0: The Creator Without fear,
2: Nirvair.
0: Without hate,
2: Akal Murat.
0: Omnipresent,
2: Ajoni Sepam.
0: Immortal,
2: Guru Parsad.
0: Through His grace,
2: Jap.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6743321322।

0: ਪ੍ਰੋਗਰਾਮ 5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 4 ਜੁਲਾਈ ਅੱਜ ਹੋ ਚੁੱਕੀ ਹੈ, 1:07 ਅਤੇ ਕੁਝ ਸੈਕਿੰਡ ਸਟੂਡੀਓ ਦੇ ਘਰੇ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋ, ਇੰਜੋਏ ਕਰ ਰਹੇ ਹੋ ਬਹੁਤ ਖੂਬਸੂਰਤ ਮੀਂਹ ਵਾਲੇ ਮੌਸਮ ਨੂੰ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਹੜਾ ਅੱਜ 3 ਘੰਟਿਆਂ ਦਾ ਆ, ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ। ਅਤੇ ਉਮੀਦ ਹੈ ਕਿ ਸਾਰੇ ਤੁਸੀਂ ਤਿਆਰ ਹੋਵੋਗੇ ਵੀਕਐਂਡ ਨੂੰ ਇੰਜੋਏ ਕਰਨ ਦੇ ਲਈ। 26 ਡਿਗਰੀ ਸੈਲਸੀਅਸ ਇਸ ਟਾਈਮ ਟੈਂਪਰੇਚਰ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ। ਅਤੇ ਯੈਲੋ ਵਾਰਨਿੰਗ ਹੈਗੀ ਆ, ਹੀਟ ਵਾਰਨਿੰਗਸ ਹੈਗੀਆਂ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਮੀਂਹ ਤਾਂ ਥੋੜ੍ਹਾ ਥੋੜ੍ਹਾ ਆਪਾਂ ਨੂੰ ਕਹਿ ਲਓ ਕਿ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਜੇ ਦੇ ਹੀ ਰਿਹਾ ਆ, ਬਟ ਫਿਰ ਵੀ ਹੀਟ ਵਾਰਨਿੰਗਸ ਹੈਗੀਆਂ ਨੇ, ਯੈਲੋ ਵਾਰਨਿੰਗ ਹੈ। ਅਤੇ ਜਿਹੜਾ ਮੀਂਹ ਅੱਜ ਸਾਰਾ ਦਿਨ ਹੀ ਪੈਣਾ, ਥੋੜ੍ਹਾ ਥੋੜ੍ਹਾ ਕਰਕੇ ਥੋੜ੍ਹਾ ਜਿਹਾ ਹਟ ਜਾਣਾ, ਫਿਰ ਉਸ ਤੋਂ ਬਾਅਦ ਫਿਰ ਪੈਣ ਲੱਗ ਜਾਣਾ, ਇੱਦਾਂ ਹੀ ਅੱਜ ਵੀ ਕੱਲ੍ਹ ਵੀ ਪਰਸੋਂ ਵੀ 3 ਦਿਨ ਇੱਦਾਂ ਹੀ ਚੱਲਣਾ, ਹਲਕੀ ਹਲਕੀ ਕਹਿ ਲਓ ਕਿ ਬਰਸਾਤ ਹੁੰਦੀ ਰਹਿਣੀ ਹੈ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਦਾ ਪੂਰਾ ਆਨੰਦ ਲੈ ਰਹੇ ਹੋ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਸਾਡੀ ਟੀਮ ਕੱਲ੍ਹ ਵੀ ਪਹੁੰਚੀ ਸੀ, ਅੱਜ ਵੀ ਸਿੱਧੂ ਸਰ ਉੱਥੇ ਪਹੁੰਚ ਰਹੇ ਨੇ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ। ਤੁਸੀਂ ਅੱਜ ਵੀ ਜ਼ਰੂਰ ਪਹੁੰਚੋ, ਨਾਲੇ ਤਾਂ ਠੰਡੇ ਠੰਡੇ ਮੌਸਮ ਦੇ ਵਿੱਚ, ਠੰਡਾ ਤਾਂ ਨਹੀਂ ਕਹਿ ਸਕਦੇ, ਮਾਈਲਡ ਜਿਹਾ ਮੌਸਮ ਕਹਿ ਸਕਦੇ ਹਾਂ, ਵੀ ਨਾ ਗਰਮੀ ਹੈ ਨਾ ਠੰਡ ਹੈ, ਬਹੁਤ ਹੀ ਪਲੈਜ਼ੈਂਟ ਜਿਹਾ ਵੈਦਰ ਹੈ, ਮੀਂਹ ਦਾ ਮੌਸਮ। ਅਤੇ ਮੌਸਮ ਨੂੰ ਇੰਜੋਏ ਕਰਦੇ ਕਰਦੇ ਤੁਸੀਂ ਆਪਣੀ ਗੱਡੀਆਂ ਲੈ ਕੇ ਪਹੁੰਚੋ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ 'ਤੇ, ਕਿਉਂਕਿ ਅੱਜ ਵੀ ਤੁਹਾਨੂੰ ਬਹੁਤ ਕਮਾਲ ਦੀਆਂ ਡੀਲਸ ਮਿਲਣ ਲੱਗੀਆਂ ਨੇ। ਅਤੇ ਬਹੁਤ ਕਮਾਲ ਦਾ ਫਰਨੀਚਰ ਦੇ ਨਾਲ ਨਾਲ ਬੜੇ ਵਧੀਆ ਤੁਹਾਨੂੰ ਅਪਲਾਇੰਸਿਸ ਤੁਹਾਨੂੰ ਦਵਾ ਰਹੇ ਹਾਂ ਅਸੀਂ, ਐਜ਼ ਅ ਫਰੀ ਗਿਫਟ ਤੁਹਾਨੂੰ ਮਿਲੇਗਾ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ ਜ਼ਰੂਰ ਨੋਟ ਕਰ ਲਓ ਇਹਨਾਂ ਦਾ, 905-302-9494। ਅਤੇ ਤੁਸੀਂ ਵੱਖ ਵੱਖ ਤਰੀਕਿਆਂ ਦੇ ਨਾਲ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਜਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਨੰਬਰ ਨੂੰ ਡਾਇਲ ਕਰ ਲਓ 416-4220-40, 416-4720-40, ਇਸ ਨੰਬਰ ਨੂੰ ਕਾਲ ਕਰਕੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣ ਸਕਦੇ ਹੋ। ਅਤੇ ਨਾਲ ਹੀ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desparadesh.com ਜਾਂ ਫਿਰ www.desparadesh.radio.com। ਅਤੇ ਨਾਲ ਹੀ ਜਿਹਨਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ, ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 4 ਵਜੇ ਤੱਕ। ਅਤੇ ਜਿਵੇਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਰੱਬ ਦਾ ਨਾਂ ਲੈਂਦੇ ਹਾਂ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਓਬਵੀਅਸਲੀ ਇੱਕ ਬਹੁਤ ਹੀ ਮਿੱਠੇ ਸ਼ਬਦ ਨਾਲ ਕਰਾਂਗੇ, ਬਟ ਸਿੱਧੂ ਸਰ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਪਹਿਲਾਂ ਉਹਨਾਂ ਨੂੰ ਨਾਲ ਜੋੜ ਲਈਏ ਅਤੇ ਫਿਰ ਪ੍ਰੋਗਰਾਮ ਦੇ ਅੱਗੇ ਆਪਾਂ ਸ਼ੁਰੂਆਤ ਕਰਦੇ ਹਾਂ। ਜੀ ਸਿੱਧੂ ਸਰ,
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਵਾਲੇ ਸਾਰੇ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਸਦਮਾ ਬਾਲੇ ਵੱਲੋਂ ਸਰਨਾਨੀ ਗੈਸ ਸਵਾਗਤ। ਵੀਕਐਂਡ ਹੈ, ਸੈਟਰਡੇ ਦਾ ਦਿਨ ਹੈ, ਬੜਾ ਪਿਆਰਾ ਮੌਸਮ ਆ, ਥੋੜ੍ਹੀ ਜਿਹੀ ਬਾਰਿਸ਼ ਪੈ ਚੁੱਕੀ ਹੈ ਸੁਬਾਹ ਸੁਬਾਹ, ਤੇ ਹੁਣ ਵੀ ਖੋੜੀਆਂ ਕਣੀਆਂ ਜੀ ਪੈ ਰਹੀਆਂ, ਕਿਤੇ ਕਣੀਆਂ ਪੈ ਰਹੀਆਂ, ਕਿਤੇ ਸੁੱਕ ਪਕਾ, ਪਰ ਵਧੀਆ ਮੌਸਮ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਗ੍ਰੈਂਡ ਫਰਨੀਚਰ ਦਾ ਬਹੁਤ ਵੱਡੀ ਸੇਲ। ਇਸ ਤੋਂ ਪਹਿਲਾਂ ਕਿ ਮੰਤਰੀ ਮੈਂ ਸੇਲ ਦਾ ਵੇਰਵਾ ਦੇਵਾਂ, ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਲਈਏ,
0: ਬਿਲਕੁਲ ਹਾਂਜੀ।
1: ਉਸ ਤੋਂ ਬਾਅਦ ਸ਼ਬਦ ਤੋਂ ਫੌਰਨ ਬਾਅਦ ਅਸੀਂ 150 ਦੇ ਕਰੀਬ ਲਾਉਣੇ ਲਿੰਕ ਪਹਿਲਾਂ, ਤੇ ਦੇਵਾਂਗੇ ਤੁਹਾਨੂੰ ਜ਼ਬਰਦਸਤ ਪ੍ਰਾਈਸ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ, ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 4 ਵਜੇ ਤੱਕ ਮੁਲਾਕਾਤ ਹੈ ਆਪਣੀ, ਤੇ ਸਾਡੇ ਨਾਲ ਜੁੜੇ ਰਹੋ, ਤੁਹਾਨੂੰ ਵਧੀਆ ਵਧੀਆ ਪ੍ਰਾਈਜ਼ਾਂ ਦਵਾਵਾਂਗੇ। ਜੀ ਮਨਪ੍ਰੀਤ
0: ਜੀ, ਬਿਲਕੁਲ ਸਹੀ ਗੱਲ ਹੈ, ਸਭ ਤੋਂ ਪਹਿਲਾਂ ਰੱਬ ਦਾ ਨਾਂ ਲੈਣਾ ਬਹੁਤ ਲਾਜ਼ਮੀ ਹੈ। ਕੋਈ ਵੀ ਆਪਾਂ ਕੰਮ ਦੀ ਸ਼ੁਰੂਆਤ ਕਰੀਏ, ਸਵੇਰੇ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਹਾਂ ਜਾਂ ਕੋਈ ਚੰਗਾ ਆਪਾਂ ਕੰਮ ਕਰ ਲੱਗੇ, ਤਾਂ ਓਬਵੀਅਸਲੀ ਆਪਾਂ ਸੋਚਦੇ ਹਾਂ ਕਿ ਨਹੀਂ, ਸਭ ਤੋਂ ਪਹਿਲਾਂ ਇੱਕ ਰੱਬ ਦਾ ਨਾਮ ਲੈ ਲਈਏ, ਅਤੇ ਉਸ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਪੋਜ਼ਿਟਿਵਿਟੀ ਵੀ ਆ ਜਾਂਦੀ ਹੈ, ਕਿ ਆਪਾਂ ਨੂੰ ਪਤਾ ਹੁੰਦਾ ਕਿ ਇਹ ਕੰਮ ਫਿਰ ਸਿਰੇ ਚੜ੍ਹ ਜਾਣਾ। ਅਤੇ ਓਬਵੀਅਸਲੀ ਹਮੇਸ਼ਾ ਪ੍ਰੋਗਰਾਮ ਦੀ ਜਦੋਂ ਵੀ ਸ਼ੁਰੂਆਤ ਹੁੰਦੀ ਹੈ ਤਾਂ ਰੱਬ ਦਾ ਨਾਮ ਲੈਣਾ ਬਹੁਤ ਲਾਜ਼ਮੀ ਹੈ। ਅਤੇ ਲੋ ਫਿਰ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ, ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਕਿੰਨਾ ਮਿੱਠਾ ਸ਼ਬਦ ਆਪਾਂ ਹੁਣੇ ਹੁਣੇ ਸਰਵਣ ਕੀਤਾ ਅਤੇ ਬੜਾ ਪਿਆਰਾ ਲੱਗਦਾ ਹੈ, ਬੜਾ ਵਧੀਆ ਪੋਜ਼ਿਟਿਵਿਟੀ ਆ ਜਾਂਦੀ ਹੈ ਜਦੋਂ ਆਪਾਂ ਇੱਕ ਕਹਿ ਲਓ ਕਿ ਇੱਕ ਪੋਜ਼ਿਟਿਵ ਐਨਰਜੀ ਵਾਲਾ ਹੈ ਨਾ ਕੋਈ ਵੀ ਆਪਣੇ ਦਿਮਾਗ ਦੇ ਵਿੱਚ ਇੱਕ ਚਾਹੇ ਕੋਈ ਥੋਟ ਹੀ ਆ ਜਾਵੇ ਅਤੇ ਜਾਂ ਫਿਰ ਕੋਈ ਵਰਡਿੰਗ ਸਾਹਮਣੇ ਆ ਜਾਵੇ ਜਾਂ ਕੋਈ ਆਪਣਾ ਕੋਈ ਮਿਊਜ਼ਿਕ ਸੁਣ ਲਈਏ ਜਿਵੇਂ ਕਿ ਹੁਣ ਆਪਾਂ ਸ਼ਬਦ ਸੁਣਿਆ ਅਤੇ ਕਿੰਨਾ ਜ਼ਿਆਦਾ ਕਹਿ ਲਓ ਕਿ ਨਾ ਇੱਕ ਪੋਜ਼ਿਟਿਵਿਟੀ ਵਾਲਾ ਮਾਹੌਲ ਜਿਹਾ ਬਣ ਜਾਂਦਾ ਹੈ। ਉਮੀਦ ਹੈ ਕਿ ਤੁਸੀਂ ਵੀ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਤੋਂ ਪਹਿਲਾਂ ਕਿ ਆਪਾਂ ਉੱਥੇ ਚੱਲੀਏ, ਅੱਜ 4th of July ਹੈ, ਅੱਜ ਮਤਲਬ ਕਿ ਅਮੈਰੀਕਾ ਦਾ ਇੰਡੀਪੈਂਡੈਂਸ ਡੇ ਹੈ ਅਤੇ ਇਹ ਜਿਹੜਾ 1776 ਦੇ ਵਿੱਚ ਜਿਹੜੀ ਇਹ ਸੈਕਿੰਡ ਕੋਂਟੀਨੈਂਟਲ ਕਾਂਗਰਸ ਕਹਿ ਲਓ ਕਿ ਡਿਕਲੇਅਰ ਹੋਈ ਸੀ ਅਤੇ ਉਸ ਅਕੋਰਡਿੰਗਲੀ ਜੇ ਦੇਖਿਆ ਜਾਵੇ ਤਾਂ ਇਹ ਕਹਿ ਲਓ ਕਿ ਐਕਸਟਰਾ ਸਪੈਸ਼ਲ ਹੋ ਸਕਦਾ। 2026 ਹੁਣ ਚੱਲ ਰਿਹਾ ਤਾਂ ਇਟ ਮੀਨਸ 250th ਐਨੀਵਰਸਰੀ ਹੈਗੀ ਹੈ ਇਹ ਯੂਨਾਈਟਿਡ ਸਟੇਟਸ ਦੀ ਐਜ ਐਨ ਇੰਡੀਪੈਂਡੈਂਟ ਨੇਸ਼ਨ। ਤਾਂ ਮਤਲਬ ਦੇਖ ਲਓ 250 ਸਾਲ ਹੋ ਗਏ ਨੇ ਇੰਡੀਪੈਂਡੈਂਸ ਮਿਲੀ ਨੂੰ। ਇੰਡੀਪੈਂਡੈਂਸ ਡੇ ਜਿਹੜਾ ਹੁਣ ਅੱਜ ਯੂਨਾਈਟਿਡ ਸਟੇਟਸ ਦਾ ਹੈਗਾ ਆ, 4th of July ਵੀ ਆਪਾਂ ਕਹਿ ਲੈਂਦੇ ਹਾਂ ਅਤੇ ਅੱਜ ਅਮੈਰੀਕਾ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ ਬਈ ਅਤੇ ਉਮੀਦ ਹੈ ਕਿ ਸਾਰੇ ਬੜਾ ਇੰਜੋਏ ਕਰ ਰਹੇ ਹੋਣਗੇ ਇਹ ਵੀਕਐਂਡ। ਤਾਂ ਫਿਰ ਅਮੈਰੀਕਨਸ ਦੇ ਲਈ ਹੋਰ ਵੀ ਜ਼ਿਆਦਾ ਸਪੈਸ਼ਲ ਹੋ ਗਿਆ ਕਿਉਂਕਿ ਇੰਡੀਪੈਂਡੈਂਸ ਡੇ ਹੈਗਾ ਅਮੈਰੀਕਾ ਦਾ, ਤਾਂ ਓਬਵੀਅਸਲੀ ਗੱਲ ਆ ਸਾਡਾ ਗੁਆਂਢੀ ਮੁਲਕ ਹੈ ਤਾਂ ਆਪਾਂ ਜੁੜੇ ਹੀ ਹੋਏ ਹਾਂ ਇੱਕ ਤਰ੍ਹਾਂ ਦੇ ਨਾਲ, ਤਾਂ ਫਿਰ ਆਪਣੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ। ਜਿਵੇਂ ਹੁਣ ਆਪਾਂ ਕੈਨੇਡਾ ਡੇ ਸੈਲੀਬ੍ਰੇਟ ਕੀਤਾ 2 ਦਿਨ ਪਹਿਲਾਂ, ਤਾਂ ਹੁਣ ਫਿਰ ਅੱਜ ਅਮੈਰੀਕਾ ਦਾ ਵੀ ਇੰਡੀਪੈਂਡੈਂਸ ਡੇ ਹੈ ਤਾਂ 4th of July ਵੀ ਸਾਰੇ ਸੈਲੀਬ੍ਰੇਟ ਕਰ ਰਹੇ ਹੋਣਗੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣੇ ਵੀਕਐਂਡ ਦੀ ਪੂਰੀ ਤਿਆਰੀ ਦੇ ਵਿੱਚ ਹੋਵੋਗੇ। ਵੀਕਐਂਡ ਪੂਰਾ ਸਾਰਿਆਂ ਦਾ ਬੜਾ ਵਧੀਆ ਜਾ ਰਿਹਾ ਹੋਏਗਾ ਐਂਡ ਕੱਲ੍ਹ ਦਾ ਦਿਨ ਵੀ ਛੁੱਟੀ ਵਾਲਾ ਦਿਨ ਪੂਰਾ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਅਤੇ ਮੀਂਹ ਦਾ ਮੌਸਮ ਵੀ ਆਪਾਂ ਪੂਰਾ ਇੰਜੋਏ ਕਰ ਰਹੇ ਹਾਂ। ਸਟੂਡੀਓ ਨੰਬਰ 905-564-44 ਸਟੂਡੀਓ ਦਾ ਨੰਬਰ ਹੈ ਅਤੇ ਲੋ ਫਿਰ ਆਪਾਂ ਚੱਲੀਏ ਡਾਇਰੈਕਟਲੀ ਪਹਿਲਾਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਅਤੇ ਆਪਾਂ ਇੱਕ ਪਹਿਲੀ ਡੀਲ ਲੈ ਲਈਏ ਸਭ ਤੋਂ ਪਹਿਲਾਂ ਗ੍ਰੈਂਡ ਹੋਮ ਫਰਨੀਚਰ ਤੋਂ ਤੇਜਿੰਦਰ ਸਿੱਧੂ ਜੀ ਪਹੁੰਚ ਚੁੱਕੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਅਤੇ ਲੋ ਫਿਰ ਪਹਿਲੀ ਡੀਲ ਲਈਏ ਪ੍ਰੋਗਰਾਮ ਦੇ ਵਿੱਚ ਸੈਟਰਡੇ ਦਾ ਪ੍ਰੋਗਰਾਮ ਵੀਕਐਂਡ ਦਾ ਪ੍ਰੋਗਰਾਮ ਅਤੇ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ
1: ਮਿਹਰਬਾਨੀ, ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ। ਦੋਸਤੋ ਇੱਕ ਵਾਰ ਫਿਰ ਸਾਰਿਆਂ ਨੂੰ ਜੀਆਂ ਨੂੰ ਸੱਦਾ ਪੱਤਰ ਤੁਹਾਨੂੰ ਅੱਜ ਦੇ ਰਹੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਗੇਟਵੇ ਤੇ ਕੋਈ ਦੇ ਨੇੜੇ ਔਰ ਏਅਰਪੋਰਟ ਟਾਲਬਨ ਦੇ ਵਿਚਕਾਰ ਵਾਲਮਾਰਟ ਤੋਂ ਪਿਛਲੇ ਪਾਸੇ ਤੁਸੀਂ ਆਓ, ਖੁੱਲ੍ਹੀ ਡੁੱਲੀ ਪਾਰਕਿੰਗ ਹੈ, ਇੱਥੇ ਆ ਕੇ ਤੁਸੀਂ ਵਧੀਆ ਅੱਜ ਸੇਵਿੰਗ ਕਰ ਸਕਦੇ ਹੋ।
2: ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਸਦੂ ਸਾਹਿਬ।
1: ਮਿਹਰਬਾਨੀ ਔਰ ਅਸੀਂ ਜੁੜੇ ਰਵਾਂਗੇ ਤਾਂ ਅਸੀਂ ਤੈਨੂੰ ਠਾ ਡੀਲ ਤੇ ਠਾ ਡੀਲ ਤੇ ਠਾ ਡੀਲ ਦੇ ਨਾਲ ਗਿਫਟ ਗਿਫਟ ਦੇ ਜਾਣੇ ਆ ਹਾਲ ਦੀ ਕੜੀ ਮਨਪ੍ਰੀਤ ਤੁਹਾਡੇ ਪਾਸ ਚੱਲਦੇ ਸਟੂਡੀਓ ਉੱਪਰ
0: ਜੀ ਬਿਲਕੁਲ ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ ਜਿੱਥੇ ਕਿ ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਨੰਬਰ ਇਹਨਾਂ ਦਾ 905-302-9593-02-9494 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਮੌਸਮ ਹੋਵੇ ਤੇ ਆਪਾਂ ਗਾਣੇ ਸੋਹਣੇ ਸੋਹਣੇ ਨਾਲ ਗਾਈਏ ਏਦਾਂ ਤਾਂ ਹੋ ਹੀ ਨਹੀਂ ਸਕਦਾ ਤੇ ਗੱਲਾਂ ਬਾਤਾਂ ਦੇ ਨਾਲ ਨਾਲ ਗਾਣੇ ਵੀ ਬਹੁਤ ਸੋਹਣੇ ਸੋਹਣੇ ਲਗਾਵਾਂਗੇ ਪਹਿਲੇ ਕਾਲਰ ਵੀ ਜੁੜ ਗਏ ਨੇ 3631 ਜੀ ਸਤਿ ਸ੍ਰੀ ਅਕਾਲ
2: 3631 ਮਨਪ੍ਰੀਤ ਜੀ ਇੱਕ ਸੌਂਗ ਆ ਸੌਂਗ ਦਾ ਨਾਮ ਹੈ ਸਾਡਾ ਦੇਸ਼ ਅਮਰੀਕਾ
0: ਓਕੇ
2: ਇਹ ਗਾਇਆ ਜੱਸੀ ਧੰਜਲ ਨੇ
0: ਸਾਡਾ ਦੇਸ਼ ਅਮਰੀਕਾ ਜੱਸੀ ਧੰਜਲ ਹੈ ਨਾ
2: ਹਾਂਜੀ
0: ਠੀਕ ਹੈ ਜੀ ਮੈਨੂੰ ਥੋੜ੍ਹਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਜ਼ਰੂਰ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟ ਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਕਰਨੇ ਪੈ ਸਕਦੇ ਆ ਤੇ ਬਟ ਜ਼ਰੂਰੀ ਹੈ ਕਿ ਤੁਸੀਂ ਇਹ ਸਮਝੋ ਕਿ ਜਿਹੜਾ ਇਹ ਚੇਂਜ ਆਊਗੀ ਜਿਹੜੀ ਇਹ ਬਦਲਾਅ ਆ ਰਿਹਾ ਇਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾਊਗਾ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਅੱਜ ਹੀ ਸੰਪਰਕ ਕਰ ਲਓ ਇਹ ਤੁਹਾਨੂੰ ਨਾਲੇ ਤਾਂ ਵਧੀਆ ਕਵਰੇਜ ਦਵਾਉਣਗੇ ਤੁਹਾਡੀ ਪੋਲਿਸੀਜ਼ ਰਿਨਿਊ ਹੋ ਰਹੀਆਂ ਨੇ ਆਪਣੀ ਤੁਹਾਡੀ ਗੱਡੀਆਂ ਦੀ ਪੋਲਿਸੀਜ਼ ਰਿਨਿਊ ਹੋ ਰਹੀਆਂ ਨੇ ਤਾਂ ਜ਼ਰੂਰ ਆਪਣੀ ਇੰਸ਼ੋਰੈਂਸ ਦੇ ਰੇਟਸ ਨੂੰ ਇੱਕ ਵਾਰ ਤੁਸੀਂ ਵਧੀਆ ਕਵਰੇਜ ਦੇ ਨਾਲ ਸਿਕਿਓਰ ਕਰ ਸਕਦੇ ਹੋ ਮਨੂ ਸ਼ਰਮਾ ਜੀ ਦਾ ਨੰਬਰ 299-952-9532 2899529532 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਮਨੂ ਸ਼ਰਮਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਚਲੋ ਫਿਰ ਇੱਕ ਪਹਿਲਾ ਗਾਣਾ ਤੁਹਾਨੂੰ ਮੈਂ ਸੁਣਾਵਾਂ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਤੇ ਮੀਂਹ ਵਾਲਾ ਮੌਸਮ ਤੇ ਮੀਂਹ ਵਾਲਾ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-5464-44 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਲੋਕੇਸ਼ਨ ਪ੍ਰੋਗਰਾਮ, ਤੇ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਜੇ ਤੁਸੀਂ ਆਪਣੇ ਘਰ ਦਾ ਕੋਈ ਵੀ ਸਮਾਨ ਲੈਣਾ ਹੋਵੇ ਫਰਨੀਚਰ ਦੇ ਵਿੱਚ, ਚਾਹੇ ਕੋਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਹੋਵੇ, ਡਾਇਨਿੰਗ ਟੇਬਲਸ ਲੈਣੇ ਹੋਣ ਆਪਣੇ ਜਿੰਨੀ ਮਰਜ਼ੀ, ਚਾਹੇ 4 ਚੇਅਰਸ ਵਾਲਾ, ਚਾਹੇ 6 ਚੇਅਰਸ ਵਾਲਾ, ਅਤੇ ਤੁਸੀਂ ਮੈਟਰਸ ਲੈਣੇ ਹੋਣ, ਕੋਈ ਵੀ ਤੁਸੀਂ ਆਪਣੀ ਫਰਨੀਚਰ ਆਈਟਮ ਲੈਣੀ ਹੈ, ਤਾਂ ਅੱਜ ਤੁਹਾਡੇ ਕੋਲ ਬਹੁਤ ਹੀ ਵਧੀਆ ਗੋਲਡਨ ਓਪਰਚੁਨਿਟੀ ਹੈ, ਕਿਉਂਕਿ ਬਹੁਤ ਕਮਾਲ ਦੀਆਂ ਪ੍ਰਾਈਸਿਸ ਅਤੇ ਬਹੁਤ ਕਮਾਲ ਦਾ ਫਰਨੀਚਰ। ਤੁਹਾਨੂੰ ਪਤਾ ਹੀ ਗ੍ਰੈਂਡ ਹੋਮ ਫਰਨੀਚਰ ਦਾ ਜਿਹੜਾ ਜਿੰਨਾ ਵੀ ਤੁਹਾਨੂੰ ਕਹਿ ਲਓ ਕਿ ਇਹਨਾਂ ਦੀ ਇਨਵੈਂਟਰੀ ਮਿਲਦੀ ਹੈ ਦੇਖਣ ਨੂੰ, ਉਹ ਸਾਰੀ ਬਹੁਤ ਹੀ ਟੋਪ ਕੁਆਲਿਟੀ ਦੀ ਹੁੰਦੀ ਹੈ। ਤਾਂ ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਅਤੇ ਅੱਜ ਅਸੀਂ ਇੱਥੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਸੰਦਲ ਪੇਂਟਿੰਗ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ। ਅੱਜ ਤਾਂ ਵੈਸੇ ਮੀਂਹ ਪੈ ਰਿਹਾ, ਬਟ ਮੀਂਹ ਤੋਂ ਇਲਾਵਾ ਸਮਰ ਟਾਈਮ ਦੇ ਵਿੱਚ ਬੈਟਰ ਤੁਹਾਡੇ ਨੂੰ ਕਹਿ ਲਓ ਕਿ ਮੌਸਮ ਹੁੰਦਾ ਹੈ ਕਿ ਇੱਦਾਂ ਦੇ, ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਹੋਵੇ ਕੰਮ, ਪੇਂਟਿੰਗ ਦਾ ਕੰਮ ਹੋਵੇ, ਕੋਈ ਵੀ ਇੱਦਾਂ ਦਾ ਕੰਮ ਹੈ, ਤਾਂ ਸਮਰ ਟਾਈਮ ਦੇ ਵਿੱਚ ਵਧੀਆ ਇਹ ਤੁਹਾਨੂੰ ਕਹਿ ਲਓ ਕਿ ਪ੍ਰੋਪਰ ਇੱਦਾਂ ਦੇ ਤੁਸੀਂ ਕੰਮ ਕਰਵਾ ਸਕਦੇ ਹੋ। ਤਾਂ ਸੰਦਲ ਪੇਂਟਿੰਗ ਵਾਲਿਆਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਪੇਂਟ ਕਰਦੇ ਨੇ, ਅਤੇ ਸਾਰੇ ਨੇਮ ਬ੍ਰਾਂਡ ਪੇਂਟ ਕੰਪਨੀਜ਼ ਦੇ ਯੂਜ਼ ਕਰਦੇ ਨੇ। ਅਤੇ ਮੈਂ ਦੱਸਦਾਂ ਕਿ ਜਿੰਨਾ ਵੀ ਇਹ GTA ਏਰੀਆ ਆ, ਬਰੈਂਪਟਨ, ਮਿਸਿਸਾਗਾ, ਨਾਇਗਰਾ ਫਾਲਸ, ਜਾਂ ਲੰਡਨ, ਕੇਮਬ੍ਰਿਜ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ, ਇਹ ਸਾਰਾ ਏਰੀਆ ਕਵਰ ਕਰਦੇ ਨੇ। ਸਾਰੇ GTA ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ, ਅਤੇ ਰੈਜ਼ੀਡੈਂਸ਼ੀਅਲ ਹੋਵੇ ਚਾਹੇ ਕਮਰਸ਼ੀਅਲ ਹੋਵੇ, ਮਤਲਬ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਕਮਰਸ਼ੀਅਲ ਕਾਰਪੋਰੇਟ ਬਿਲਡਿੰਗ ਦੇ ਵਿੱਚ, ਕੋਈ ਆਫਿਸ, ਰੈਸਟੋਰੈਂਟ ਦੇ ਵਿੱਚ, ਕਿਤੇ ਵੀ ਤੁਸੀਂ ਪੇਂਟ ਕਰਵਾਉਣਾ ਹੋਵੇ, ਤੁਹਾਡੇ ਲਈ ਇਹ ਹਰ ਜਗ੍ਹਾ ਦੇ ਉੱਪਰ ਆਪਣੀ ਜੌਬ ਕਰਦੇ ਆ, ਸੰਦਲ ਪੇਂਟਿੰਗ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ, ਪ੍ਰੋਫੈਸ਼ਨਲ ਪੇਂਟਰਸ ਨੇ। ਸੁਖਜੀਤ ਸਿੰਘ ਜੀ ਨੂੰ ਕਾਲ ਕਰਨੀ ਹੈ 6478233313-6478223213 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਸੰਦਲ ਪੇਂਟਿੰਗ ਦੇ ਨਾਲ। ਐਂਡ ਅਕਾਲ ਡਕਟ ਕਲੀਨਿੰਗ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਕਿ 7 ਦਿਨ ਤੁਹਾਡੇ ਲਈ ਓਪਨ ਨੇ। ਅਤੇ ਮੈਂ ਦੱਸ ਦਿਆਂ ਕਿ ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ, ਜੋ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ। ਡਕਟ ਕਲੀਨ ਕਰਾਉਣੇ ਦੇਖੋ ਬਹੁਤ ਲਾਜ਼ਮੀ ਨੇ, ਕਿਉਂਕਿ ਜਦੋਂ ਆਪਾਂ ਹੁਣ AC ਵਗੈਰਾ ਓਬਵੀਅਸਲੀ ਗੱਲ ਅੱਜ ਕੱਲ੍ਹ ਚੱਲਦੇ ਨੇ, ਅਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਦੀ ਜਿਹੜੀ ਏਅਰ ਕੁਆਲਿਟੀ ਹੈ ਉਹ ਸਾਫ਼ ਨਹੀਂ ਹੈਗੀ, ਸਾਫ਼ ਕਿੱਥੋਂ ਪਤਾ ਲੱਗੂਗਾ, ਕਿਉਂਕਿ ਤੁਹਾਨੂੰ ਕਈ ਵਾਰ ਜ਼ੁਕਾਮ ਹੋਣ ਲੱਗ ਜਾਂਦਾ, ਛਿੱਕਾਂ ਆਉਂਦੀਆਂ ਰਹਿੰਦੀਆਂ ਨੇ, ਕੋਈ ਕਫ ਵਗੈਰਾ ਹੋ ਜਾਂਦੀ ਹੈ, ਅਤੇ ਹੈ ਨਾ, ਜੇ ਤਾਂ ਤੁਸੀਂ ਐਲਰਜਿਕ ਹੈਗੇ ਹੋ, ਚਾਹੇ ਨਹੀਂ ਵੀ ਹੈਗੇ, ਫਿਰ ਵੀ ਜ਼ਰੂਰ ਧਿਆਨ ਰੱਖੋ, ਸਪੈਸ਼ਲੀ ਜੇ ਘਰ 'ਚ ਬੱਚੇ ਵੀ ਹੈਗੇ ਨੇ ਜਾਂ ਬਜ਼ੁਰਗ ਹੈਗੇ ਨੇ, ਉਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਕਾਫ਼ੀ ਛੇਤੀ ਹੋ ਜਾਂਦੀਆਂ ਨੇ, ਇੱਦਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਨੇ, ਸਾਈਨਸ ਦੀ ਪ੍ਰੋਬਲਮ ਹੋ ਸਕਦੀ ਹੈ। ਤਾਂ ਉਹਦਾ ਮੇਨ ਕਾਰਨ ਇਹੀ ਹੁੰਦਾ ਕਿ ਤੁਹਾਡੇ ਘਰ ਦੀ ਜਿਹੜੀ ਕੁਆਲਿਟੀ ਹੈ, ਏਅਰ ਕੁਆਲਿਟੀ, ਉਹ ਵਧੀਆ ਨਹੀਂ ਹੈਗੀ, ਤਾਂ ਇਹਦੇ ਲਈ ਡਕਟ ਤੁਹਾਡੇ ਕਲੀਨ ਹੋਣੇ ਬਹੁਤ ਲਾਜ਼ਮੀ ਨੇ, ਸੋ ਦੈਟ ਕਿ ਏਅਰ ਕੁਆਲਿਟੀ ਵੀ ਵਧੀਆ ਹੋਵੇ, ਜਿੱਥੇ ਤੁਸੀਂ ਸਾਹ ਲੈ ਰਹੇ ਹੋ ਉਸ ਹਵਾ ਸਾਫ਼ ਹੋਵੇ, ਹੈ ਨਾ। ਤਾਂ ਇਸ ਕਰਕੇ ਅਕਾਲ ਡਕਟ ਕਲੀਨਿੰਗ ਦੇ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਾਉਣਾ ਚਾਹੁੰਦੇ ਹੋ, ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਗੱਲਬਾਤ ਕਰ ਸਕਦੇ ਹੋ। ਇਹ ਬਹੁਤ ਹੀ ਸਪੈਸ਼ਲਾਈਜ਼ਡ ਅਤੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ, ਅਤੇ ਜਿੰਨੇ ਵੀ ਲੋਕਲ ਕਸਟਮਰਸ ਨੇ ਬਰੈਂਪਟਨ ਐਂਡ ਮਿਸਿਸਾਗਾ ਦੇ, ਉਹਨਾਂ ਦੇ ਲਈ ਬਹੁਤ ਵਧੀਆ ਇਹ ਓਪਰਚੁਨਿਟੀ ਹੈਗੀ ਇਹਨਾਂ ਨਾਲ ਗੱਲਬਾਤ ਕਰਨ ਦੀ, ਕਿਉਂਕਿ ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਰੈਗੂਲਰ ਪ੍ਰਾਈਸ ਇਹਨਾਂ ਦੀ $250 ਦੀ ਹੈ, ਬਟ ਬਰੈਂਪਟਨ ਅਤੇ ਮਿਸਿਸਾਗਾ ਦੇ ਲਿਸਨਰਸ ਦੇ ਲਈ, ਜਿਹੜੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇਣਗੇ, ਉਹਨਾਂ ਦੇ ਲਈ ਇਹੀ ਸਰਵਿਸ $140 ਦੇ ਵਿੱਚ ਦੇ ਰਹੇ ਨੇ ਅਕਾਲ ਡਕਟ ਕਲੀਨਿੰਗ ਵਾਲੇ। ਤੁਸੀਂ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਪੂਰੀ ਇਨਫੋਰਮੇਸ਼ਨ ਲਓ, ਅਤੇ ਇਹਨਾਂ ਦੇ ਕੋਲੋਂ ਡਕਟ ਕਲੀਨਿੰਗ ਕਰਵਾਓ ਆਪਣੇ ਘਰਾਂ ਦੀ। ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਕਾਲ ਡਕਟ ਕਲੀਨਿੰਗ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਅਤੇ ਲਓ ਫਿਰ ਆਪਾਂ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ, ਅਤੇ ਤੁਹਾਨੂੰ ਦਵਾਉਂਦੇ ਆਪਾਂ ਅਗਲੀ ਡੀਲ, ਬਹੁਤ ਹੀ ਕਮਾਲ ਦਾ ਫਰਨੀਚਰ, ਮਾਡਰਨ ਫਰਨੀਚਰ ਤੁਸੀਂ ਲੈ ਕੇ ਆਓ, ਅਤੇ ਨਾਲ ਦੀ ਨਾਲ ਫ੍ਰੀ ਗਿਫਟ ਤੁਹਾਨੂੰ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੀ ਇਸ ਲੋਕੇਸ਼ਨ ਤੋਂ। 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ, ਨੰਬਰ 905-302-9494। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਜੀਆਂ ਨੂੰ ਸਰਨ ਦੇ ਸਵਾਗਤ। ਵੀਕਐਂਡ ਹੈ, ਬੜਾ ਵਧੀਆ ਸੋਹਣਾ ਮੌਸਮ ਆ, ਬਾਹਰ ਆਓ ਤੇ ਬਾਹਰ ਆ ਕੇ ਸਾਨੂੰ ਮਿਲੋ, ਆ ਕੇ ਗ੍ਰੈਂਡ ਫਰਨੀਚਰ ਤੇ ਬੜੀ ਸੇਲ ਲੱਗੀ ਹੋਈ ਆ, ਤੇ ਅੱਜ ਅਸੀਂ ਪਹੁੰਚੇ ਹੋਏ ਹਾਂ 294 ਗੇਟਵੇ ਦੇ ਕੁਈਨ ਦੇ ਨੇੜੇ ਟਾਰਬਮ ਔਰ ਏਅਰਪੋਰਟ ਦੇ ਵਿਚਕਾਰ ਵਾਲਮਾਰਟ ਦੇ ਪਿਛਲੇ ਪਾਸੇ ਬਹੁਤ ਵੱਡੀ ਇਹਨਾਂ ਦੀ ਯੂਨਿਟ ਹੈਗੀ ਆ, ਜਿਹਦੇ ਵਿੱਚ ਡਿਸਪਲੇ ਕੀਤਾ, ਸੋਹਣਾ ਸੋਹਣਾ ਫਰਨੀਚਰ ਨਵੀਆਂ ਚੀਮੇਂਟਾਂ ਪਹੁੰਚੀਆਂ ਹੋਈਆਂ ਨੇ, ਔਰ ਸੇਮ ਅਸੀਂ ਤੁਹਾਨੂੰ ਡੀਲ ਦਵਾ ਰਹੇ ਹਾਂ ਕੈਨੇਡਾ ਡੇ ਡੀਲ ਦਵਾ ਰਹੇ ਹਾਂ। ਅਤੇ ਅੱਜ ਆ ਕੇ ਤੁਸੀਂ ਇੱਥੇ ਜ਼ਰੂਰ ਸ਼ੋਪਿੰਗ ਕਰੋ ਅਤੇ ਘਰੋਂ ਹੁਣ ਤੁਸੀਂ ਹੌਲੀ ਹੌਲੀ ਹੌਲੀ ਬਾਹਰ ਨੂੰ ਆਓ ਅਤੇ ਮੇਰੇ ਨਾਲ ਨੇ ਸੁੱਖ ਹੋ ਰਹੀ ਆਪਾਂ ਅਗਲੀ ਡੀਲ ਉਹਨਾਂ ਤੋਂ ਲੈਣੇ ਆ ਜੀ। ਸੁੱਖ
2: ਬਹੁਤ ਸ਼ੁਕਰੀਆ, ਧੰਨਵਾਦ ਸਰ ਸਾਹਿਬ। ਬਿਲਕੁਲ ਅੱਜ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਅਤੇ ਸਿੱਧੂ ਸਾਹਿਬ ਜਿੱਦਾਂ ਕਹਿ ਕੇ ਹਟਿਆ ਵੀ ਡੀਲਾਂ ਨੇ ਡੀਲਾਂ ਠਾਂ ਠਾਂ ਡੀਲਾਂ 'ਚ ਮਿਲਣੀਆਂ ਪਰਿਵਾਰਾਂ ਨੂੰ, ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ। ਸਿੱਧੂ ਸਾਹਿਬ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਆ, ਡਾਇਨਿੰਗ ਟੇਬਲ ਲੈਣੇ ਆ, ਸੋਫਾ ਸੈੱਟ ਲੈਣੇ ਆ, ਅਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਸਾਡੇ ਕੋਲ ਲੱਗ ਚੁੱਕੀ ਆ, ਘੱਟ ਰੇਟਾਂ 'ਤੇ ਡਿਸਕਾਊਂਟਡ ਪ੍ਰਾਈਸ ਮਿਲਣੀਆਂ, ਅਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਫ੍ਰੀ ਆਫ ਕੋਸਟ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ, ਅਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ ਸੁਣ ਸਾਹਿਬ, ਸੋਫਾ ਕਨਵਰਟ ਇੰਟੂ ਬੈੱਡ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ 1200 ਸੀ, ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ ਸੋਫਾ ਕਮ ਬੈੱਡ ਸਿਰਫ 299 ਦੱਸੋ ਤੁਸੀਂ ਸਾਹਿਬ
1: 299
2: ਕੋਲ ਸੋਫਾ ਕਮ ਬੈੱਡ 299 ਡਾਲਰ ਦਾ, ਅਤੇ ਨਾਲ ਦੀ ਨਾਲ ਕੁਈਨ ਸਾਈਜ਼ ਮੈਟਰਸ ਦੀ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਜਿਹਦੀ ਰੈਗੂਲਰ ਕੀਮਤ 4500 ਡਾਲਰ ਸੀ, ਲੈ ਜਾਓ 99 ਡਾਲਰ ਦਾ। ਅੱਜ ਦੇਸ ਪ੍ਰਦੇਸ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਆ, ਸਪੈਸ਼ਲ ਪ੍ਰਾਈਜ਼ਾਂ 'ਚ ਕੁਈਨ ਸਾਈਜ਼ ਦਾ ਮੈਟਰਸ 99 ਡਾਲਰ 99 ਡਾਲਰ 99 ਡਾਲਰ ਓਨਲੀ। ਸੋ ਇਹੋ ਜਿਹੀਆਂ ਡੀਲਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ, ਨਾਲ ਤੋਹਫੇ ਲੈ ਸਕਦੇ ਹੋ, ਕਮਾ ਲਓ ਗੱਡੀਆਂ 294 ਵੋਕਰ ਡਰਾਈਵ 294 ਵੋਕਰ ਡਰਾਈਵ 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਦੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਦੋਸਤੋ ਅਗਰ ਤੁਸੀਂ ਜੌਬ ਦੀ ਭਾਲ ਦੇ ਵਿੱਚ ਹੋ ਤਾਂ ਇੱਕ ਕੰਪਨੀ ਵਾਲਿਆਂ ਨੂੰ ਕੰਮ ਕਰਨ ਵਾਲੇ ਲੋਕ ਚਾਹੀਦੇ ਨੇ, ਨੰਬਰ ਨੋਟ ਕਰ ਲਓ 6472233313 647-822-3313 'ਤੇ ਕਾਲ ਕਰਕੇ ਇਹ ਜੌਬ ਤੁਸੀਂ ਹਾਸਲ ਕਰ ਸਕਦੇ ਹੋ। ਦੋਸਤੋ ਬਹੁਤ ਹੀ ਪਿਆਰਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਐਮੀ ਵਿਰਕ, 14 ਅਗਸਤ ਨੂੰ ਸਕੋਸ਼ੀਆ ਅਰੀਨਾ, ਟਿਕਟਾਂ ਬੁੱਕ ਕਰਵਾ ਸਕਦੇ ਉੱਥੇ ਵੱਡੇ ਵੱਡੇ ਡਾਟ ਟਿਕਟ ਮਾਸਟਰ ਡਾਟ ਸੀ ਏ 'ਤੇ ਜਾ ਕੇ ਟਿਕਟਾਂ ਬੁੱਕ ਕਰਾ ਸਕਦੇ ਹੋ। ਅਸੀਂ ਪਹੁੰਚੇ ਹਾਂ ਗ੍ਰੈਂਡ ਫਰਨੀਚਰ ਦੇ ਸਟੂਡੀਓ ਵਿੱਚ, ਕੰਡਕਟ ਕਰ ਰਹੇ ਨੇ ਪ੍ਰੋਗਰਾਮ ਮਨਪ੍ਰੀਤ ਤੂਰ ਹੋ ਰਹੀ, ਅਤੇ ਅਸੀਂ ਠੀਕ ਸ਼ਾਮ ਦੇ 6 ਵਜੇ ਮੌਕਾ ਨਾ 4 ਵਜੇ ਤੱਕ ਆ ਜਾਏਗਾ ਸੈਟਰਡੇ, ਤੁਹਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਵਧੀਆ ਵਧੀਆ ਡੀਲਾਂ ਦਿੰਦੇ ਰਹਾਂਗੇ। ਆਪਾਂ ਚੱਲਦੇ ਹਾਂ ਵਾਪਸ
0: ਨੋਟ ਕਰੋ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ 905-302-9494 ਇਹਨਾਂ ਦਾ ਨੰਬਰ ਹੈ, 905-302-9494। ਤੇ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ 4 ਵਜੇ ਤੱਕ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਗਿਲਸ ਸਵੀਟ ਫੈਕਟਰੀ ਜਿਹੜੀ ਪਿਓਰ ਵੈਜੀਟੇਰੀਅਨ ਹੈ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਇਹਨਾਂ ਦੀਆਂ ਸਾਰੀਆਂ ਮਿਠਾਈਆਂ ਸ਼ੁੱਧ ਖੋਏ ਵਾਲੀਆਂ, ਸਾਰੀਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ। ਅਤੇ ਇਹਨਾਂ ਦੇ ਕੋਲੋਂ ਤੁਸੀਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ, ਕੋਈ ਵੀ ਸਪੈਸ਼ਲ ਓਕੇਜ਼ਨ ਹੈ ਤੁਹਾਡੇ ਘਰ ਦੇ ਵਿੱਚ, ਕੋਈ ਵਿਆਹ ਸ਼ਾਦੀ ਦਾ ਇਵੈਂਟ ਹੈ, ਕਿਸੇ ਦੀ ਕੋਈ ਬਰਥਡੇ ਐਨਵਰਸਰੀ ਹੈ, ਜਾਂ ਫਿਰ ਤੁਸੀਂ ਪਾਠ ਰਖਵਾ ਰਹੇ ਹੋ ਘਰ ਦੇ ਵਿੱਚ, ਤਾਂ ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ। ਬੜੀ ਕਮਾਲ ਦੀ ਕੇਟਰਿੰਗ ਕਰਦੇ ਨੇ, ਮਸ਼ੀਨ ਮੇਡ ਸਮੋਸੇ ਜਾਂ ਹੈਂਡਮੇਡ ਸਮੋਸੇ ਇਹਨਾਂ ਦੇ ਨਾ ਕਾਫੀ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ। ਅਤੇ ਤੁਸੀਂ ਇਹਨਾਂ ਦੀਆਂ 5 ਲੋਕੇਸ਼ਨਸ ਤਾਂ ਇੱਥੇ ਚਲੋ ਫਰੈਸ਼ਕੋਸ ਦੇ ਵਿੱਚ ਦੇਖ ਸਕਦੇ ਹੋ, ਅਤੇ 2 ਲੋਕੇਸ਼ਨ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ। ਅਤੇ ਮੈਂ ਦੱਸਦਿਆਂ ਕਿ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਉਹਨਾਂ ਦੇ ਕੋਲੋਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬਰੈਂਪਟਨ ਦੇ ਵਿੱਚ। ਅਤੇ ਨੰਬਰ ਤੁਸੀਂ ਨੋਟ ਕਰ ਲਓ ਗਿਲਸ ਸਵੀਟ ਫੈਕਟਰੀ ਦਾ, 905-799-2616 905-799-2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗਿਲਸ ਸਵੀਟ ਫੈਕਟਰੀ ਨੂੰ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ, ਤਾਂ ਵੀ ਤੁਸੀਂ ਕਾਲ ਕਰੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਇੰਟਰੈਕਸ਼ਨਸ ਹੁੰਦੀਆਂ ਨੇ, ਤੁਸੀਂ ਆਪਣਾ ਕੋਈ ਵੀ ਗਾਣਾ ਸੁਣਾ ਵੀ ਸਕਦੇ ਹੋ, ਸੁਣ ਵੀ ਸਕਦੇ ਹੋ। ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ, ਤਾਂ ਅੱਜ ਤੁਹਾਡੇ ਕੋਲ ਖੁੱਲ੍ਹਾ ਮੌਕਾ ਹੁੰਦਾ ਆ ਸੈਟਰਡੇ ਦੇ ਪ੍ਰੋਗਰਾਮ ਦੇ ਵਿੱਚ। ਸਟੂਡੀਓ ਨੰਬਰ 905-564-6444। ਚਲੋ ਫਿਰ ਸੁਣੀਏ ਪਹਿਲਾ ਫਰਮਾਇਸ਼ੀ ਗਾਣਾ ਅਮਰਜੀਤ ਚੀਮਾ ਜੀ ਦੀ ਰਿਕੁਐਸਟ ਦੇ ਉੱਪਰ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਬਿਲਕੁਲ 4th ਆਫ ਜੁਲਾਈ ਅੱਜ ਸਾਰੇ ਅਮੈਰੀਕਨਸ ਸੈਲੀਬ੍ਰੇਟ ਕਰ ਰਹੇ ਹੋਣਗੇ ਤੇ ਇੰਡੀਪੈਂਡੈਂਸ ਡੇ ਹੈਗਾ ਆ 250th 250 ਸਾਲ ਹੋ ਗਏ ਨੇ ਤੇ ਉਮੀਦ ਹੈ ਕਿ ਸਾਰੇ ਇੰਜੋਏ ਕਰ ਰਹੇ ਹੋਣਗੇ ਤੇ ਵੀਕਐਂਡ ਤਾਂ ਹੋਰ ਜ਼ਿਆਦਾ ਕਹਿ ਲਓ ਕਿ ਡਬਲ ਕਹਿ ਲਓ ਕਿ ਉਹ ਹੋ ਗਿਆ ਡਬਲ ਇੰਜੋਏਬਲ ਹੋ ਗਿਆ ਡਬਲ ਖੁਸ਼ੀ ਹੋ ਗਈ ਹੈ ਅਤੇ ਜ਼ਰੂਰ ਤੁਸੀਂ ਸਾਰੇ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਅਤੇ ਨਾਲ ਦੇ ਨਾਲ ਸਟੂਡੈਂਟ ਨੰਬਰ 905-564-6444 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ ਨੈਕਸਟ ਕਾਲਰ ਮੇਰੇ ਨਾਲ ਜੁੜੇ ਨੇ 9090 ਹਾਂਜੀ ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਕੈਸੀ ਹੈਂ ਆਪ
0: ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਮੈਂ ਬਿਲਕੁਲ ਠੀਕ ਹੂੰ ਉਸਨੇ ਭੀਗੇ ਹੋਏ ਬਾਲੋਂ ਸੇ ਜੋ ਝਟਕਾ ਪਾਣੀ ਉਸਨੇ ਭੀਗੇ ਹੋਏ ਬਾਲੋਂ ਸੇ ਜੋ ਝਟਕਾ ਪਾਣੀ ਝੂਮ ਕੇ ਆਈ ਘਟਾ ਟੂਟ ਕੇ ਬਰਸਾ ਪਾਣੀ ਗਾਨੀ ਕੀ ਫਰਮਾਇਸ਼ ਹੈ ਬਰਖਾ ਰਾਨੀ ਜ਼ਰਾ ਜਮ ਕੇ ਬਰਸੋ ਮੇਰਾ ਦਿਲ ਭਰ ਜਾਣਾ ਪਾਏ ਝੂਮ ਕਰ ਬਰਸੋ
0: ਜੀ ਬਹੁਤ ਖੂਬ ਤੁਸੀਂ ਪਹਿਲਾਂ ਸ਼ੇਅਰ ਸੁਣਾਇਆ ਬਰਖਾ ਰਾਨੀ ਟਾਈਟਲ ਦੱਸਿਓ ਪਲੀਜ਼
1: ਜੀ ਟਾਈਟਲ ਪਿਕਚਰ ਕਾ ਨਾਮ ਹੈ ਸਬਕ ਸ਼ਤਰੁਘਨ ਸਿਨਹਾ ਔਰ ਉਨਕੀ ਰੀਅਲ ਵਾਈਫ ਜੋ ਹੈ ਪੂਨਮ ਸਿਨਹਾ ਨਾਮ ਹੈ ਉਨਕਾ ਸੋਨਾਕਸ਼ੀ ਕੀ ਵਾਲਦਾ ਹੈ ਜੋ ਹੈਦਰਾਬਾਦ ਦੱਖਣ ਕੀ ਰਹਿਣ ਵਾਲੀ ਥੀ ਤੋ ਯੇ ਜੋ ਹੈ ਇਨ ਦੋਨੋ ਮੀਆਂ ਬੀਵੀ ਪੇ ਰੀਅਲ ਪੇ ਪਿਕਚਰਾਈਜ਼ ਹੁਆ ਫਿਲਮ ਮੇ ਹੀਰੋ ਹੀਰੋਇਨ ਹੈ ਔਰ ਮੁਕੇਸ਼ ਸਾਹਿਬ ਕਾ ਗਾਇਆ ਹੁਆ ਹੈ ਔਰ ਯੇ ਮਿਊਜ਼ਿਕ ਗਾਲਿਬਨ ਊਸ਼ਾ ਖੰਨਾ ਨੇ ਦੀ ਥੀ ਔਰ ਇਸਕੇ ਜੋ ਲੈਰਿਕਸ ਰਾਈਟਰ ਹੈ ਯੇ ਊਸ਼ਾ ਖੰਨਾ ਕੇ ਹਸਬੈਂਡ ਥੇ ਸਾਵਨ ਕੁਮਾਰ ਠੱਗ ਨਾਮ ਥਾ ਉਨਕਾ ਜੋ ਰਾਜੇਸ਼ ਖੰਨਾ ਕੀ ਕਮ ਬੈਕ ਦੀਏ ਥੇ ਰਾਜੇਸ਼ ਖੰਨਾ ਜੋ 6 ਸਾਲ ਯਾ 8 ਸਾਲ ਕੇ ਬ੍ਰੇਕ ਕੇ ਬਾਅਦ ਜਬ ਆਏ ਥੇ ਉਨਕਾ ਇੱਕ ਮਸ਼ਹੂਰ ਗਾਨਾ ਹੁਆ ਥਾ ਸ਼ਾਇਦ ਮੇਰੀ ਮੰਮੀ ਨੇ ਚਾਏ ਪੇ ਬੁਲਾਇਆ ਹੈ ਇਸੀ ਲਈ ਮੇਰੇ ਸ਼ਾਦੀ ਕਾ ਇਰਾਦਾ ਹੈ ਬੋਲ
0: ਕੇ ਜੀ ਜੀ ਜੀ
1: ਵੋ ਪਿਕਚਰ ਕੇ ਗਾਲਿਬਨ ਜੋ ਹੈ ਡਾਇਰੈਕਟਰ ਥੇ ਯੇ ਮੋ ਕੇ ਹਮਾਰੇ ਸਾਵਨ ਕੁਮਾਰ ਸਾਹਿਬ ਔਰ ਊਸ਼ਾ ਖੰਨਾ ਕੇ ਹਸਬੈਂਡ ਥੇ ਯੇ ਉਨਕਾ ਲਿਖਾ ਹੁਆ ਗਾਨਾ ਹੈ ਹਾਲਾਂਕਿ ਦੂਸਰੇ ਗਾਨੇ ਇਸ ਫਿਲਮ ਮੇ ਕਈ ਔਰ ਲੋਕ ਲਿਖੇ ਹੈ ਜੁਗਲ ਕਿਸ਼ੋਰ ਸਾਹਿਬ ਵਗੈਰਾ ਲੇਕਿਨ ਸਾਵਨ ਸਾਹਿਬ ਇੱਕ ਗਾਨਾ ਲਾ ਕੇ ਬੋਲੇ ਅਗਰ ਯੇ ਮੈਂ ਲਿਖਾ ਜ਼ਰਾ ਸਮਝ ਮੇ ਆ ਰਹਾ ਤੋ ਦੇਖੋ ਤੋ ਬਹੁਤ ਪਸੰਦ ਕਰੇ ਊਸ਼ਾ ਖੰਨਾ ਬੋਲੇ ਬਸ ਯਹੀ ਗਾਨੇ ਕੋ ਰੱਖਤੇ ਤੋ ਇਤਨੀ ਪਿਆਰੀ ਇਸਕੀ ਮਿਊਜ਼ਿਕ ਔਰ ਫਿਰ ਮੁਕੇਸ਼ ਸਾਹਿਬ ਕੀ ਆਵਾਜ਼ ਅਬ ਨਹੀਂ ਆ ਸਕਤੇ ਐਸੇ ਲੋਕ ਅਬ ਨਹੀਂ ਆ ਸਕਤੇ ਇੱਕ ਪਲ ਕੇ ਰੁਕਨੇ ਸੇ ਦੂਰ ਹੋ ਗਈ ਮੰਜ਼ਿਲ ਸਿਰਫ ਹਮ ਨਹੀਂ ਚਲਤੇ ਰਾਸਤੇ ਵੀ ਚਲਤੇ ਹੈ
0: ਕਿਆ ਬਾਤ ਹੈ ਬਿਲਕੁਲ ਸਹੀ ਗੱਲ ਹੈ
1: ਬਹੁਤ ਚੰਗਾ ਪ੍ਰੋਗਰਾਮ ਆਪਕਾ ਔਰ ਸਭ ਕੋ ਮੇਰੀ ਤਰਫ ਸੇ ਸਤਿ ਸ਼੍ਰੀ ਅਕਾਲ ਔਰ ਖਾਸ ਤੌਰ ਸੇ ਨਵੀਨ ਸਾਹਿਬ ਕੋ ਔਰ ਉਨਕੇ ਵਾਲਿਦ ਸਾਹਿਬ ਅਭੀ ਆਵਾਜ਼ ਵੀ ਸੁਨਾ ਲਾਈਫ ਲੋਕੇਸ਼ਨ ਪੇ ਉਨਕੋ ਵੀ ਮੇਰੀ ਤਰਫ ਸੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬੜਾ ਸ਼ੁਕਰੀਆ ਤੁਸੀਂ ਸਾਰੀ ਟੀਮ ਦਾ ਹੀ ਨਾਮ ਲੈ ਲਿਆ ਹੋਇਆ ਤੇ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਤੇ ਮੈਂ ਗਾਣਾ ਬੜੀ ਜਲਦੀ ਤੁਹਾਡਾ ਸੁਣਾਉਂਦੀ ਹਾਂ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ 905-564-6444 ਸਟੂਡੀਓ ਦਾ ਨੰਬਰ ਹੈ ਤੇ ਨਾਲ ਦੀ ਨਾਲ ਹੀ ਦਿਓਲ ਟਰੈਵਲਸ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਸੀਂ USA ਤੋਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਨਿਊਯਾਰਕ ਤੋਂ ਦਿੱਲੀ ਦੇ ਟਿਕਟਸ ਇਹਨਾਂ ਨੇ ਲਗਾਈਆਂ ਨੇ ਵਨ ਵੇ ਟਿਕਟ ਦੇਖ ਰਹੇ ਹੋ ਤਾਂ ਅਕਟੂਬਰ ਦੇ ਵਿੱਚ ਨਿਊਯਾਰਕ ਤੋਂ ਦਿੱਲੀ $520 ਦੀ ਟਿਕਟ ਹੈ ਕੈਨੇਡੀਅਨ ਡਾਲਰਸ ਨੇ ਇਹ $520 ਦੇ ਵਿੱਚ ਤੁਸੀਂ ਆਪਣਾ ਟਰੈਵਲ ਕਰ ਸਕਦੇ ਹੋ ਜੇ ਤੁਸੀਂ ਰਾਊਂਡ ਟ੍ਰਿਪ ਦੇਖ ਰਹੇ ਹੋ ਅਕਟੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਜਾਂ ਅਕਟੂਬਰ ਤੋਂ ਅਕਟੂਬਰ 'ਚ ਜਾ ਕੇ ਨਵੰਬਰ 'ਚ ਵੀ ਵਾਪਸੀ ਕਰ ਸਕਦੇ ਹੋ ਦਸੰਬਰ 'ਚ ਵੀ ਕਰ ਸਕਦੇ ਹੋ ਅਤੇ $1,050 ਤੋਂ ਟਿਕਟ ਸਟਾਰਟ ਹੋ ਜਾਂਦੀਆਂ ਨੇ $1,050 ਤੋਂ ਨਿਊਯਾਰਕ ਤੋਂ ਦਿੱਲੀ ਕਿਸੇ ਨੇ ਜਾਣਾ ਹੋਵੇ ਇਹ ਸਪੈਸ਼ਲ ਡੀਲਸ ਨੇ ਲਿਮਿਟਿਡ ਸੀਟਸ ਨੇ ਇਹਨਾਂ ਦੇ ਵਿੱਚ ਦਿਓਲ ਟਰੈਵਲਸ ਦੇ ਨਾਲ ਤੁਸੀਂ ਅੱਜ ਹੀ ਗੱਲਬਾਤ ਕਰ ਲਓ ਅਤੇ ਆਪਣੀਆਂ ਟਿਕਟਸ ਨੂੰ ਜ਼ਰੂਰ ਬੁੱਕ ਕਰਵਾ ਲਓ ਈ ਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਨੰਬਰ ਇੱਥੋਂ ਦਾ 905-588-5100 905-588-5100 ਜਾਂ ਦੂਸਰੀ ਲੋਕੇਸ਼ਨ ਬਰੈਂਪਟਨ ਦੇ ਵਿੱਚ ਕਾਲ ਕਰ ਸਕਦੇ ਹੋ 905-588-4200 905-588-4200 ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਕਾਲ ਕਰ ਸਕਦੇ ਹੋ ਦਿਓਲ ਟਰੈਵਲਸ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ 150 ਹੋ ਗਏ ਨੇ ਅਤੇ ਸਾਡਾ ਟਾਈਮ ਹੋ ਗਿਆ ਚੱਲੀ ਆਪਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਦੇ ਵੱਲ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚੋ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਤੁਹਾਨੂੰ ਅਸੀਂ ਦਵਾ ਰਹੇ ਹਾਂ ਮਾਡਰਨ ਫਰਨੀਚਰ ਦੇ ਵਿੱਚ ਬਹੁਤ ਹੀ ਕਮਾਲ ਦੀਆਂ ਡੀਲਸ ਅਤੇ ਨਾਲ ਫ੍ਰੀ ਗਿਫਟਸ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਸਿੱਧੂ ਸਰ
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਦੋਸਤਾਂ ਨੂੰ ਜੀਆਂ ਨੂੰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਸੁੱਖ ਗੱਲ ਸੁਣੋ
3: ਜੀ।
2: ਅੱਜ ਦਾ ਇੰਨਾ ਸੋਹਣਾ ਮੌਸਮ ਆ,
3: ਬਿਲਕੁਲ
2: ਥੋੜੀ ਜਿਹੀ ਪਹਿਲਾਂ ਗਰਮੀ ਸੀ
3: ਜੀ,
2: ਮੀਂਹ ਪੈ ਗਿਆ, ਉਹਦੇ ਨਾਲ ਇੰਨਾ ਸ਼ਾਨਦਾਰ ਦਿਨ ਹੋ ਗਿਆ
3: ਜੀ ਭਾਜੀ,
2: ਤੇ ਇੱਕ ਆਪਾਂ ਇੰਨੇ ਵਧੀਆ ਗਿਫਟ ਦੇ ਰਹੇ ਹਾਂ
3: ਜੀ,
2: ਇੰਨੀਆਂ ਵਧੀਆ ਪ੍ਰਾਈਸਾਂ ਦੇ ਰਹੇ ਹਾਂ
3: ਜੀ,
2: ਤੇ ਮੇਰੀ ਕੋਸ਼ਿਸ਼ ਆ ਕਿ ਗੀਤ ਵੀ ਹੋਣ, ਗੀਤ ਸੰਗੀਤ ਵੀ ਜਿੰਨਾ ਵੀ ਲਗਾਈਏ 4 ਵਜੇ ਤੱਕ ਜ਼ਬਰਦਸਤ ਪੂਰਾ ਹਾਈ ਬੀਟ ਵਾਲਾ ਹੋਵੇ,
3: ਬਿਲਕੁਲ ਚੈੱਕ
2: ਕੋਈ ਰੋਡ ਤੋਂ ਵਾਲਾ ਗੀਤ ਹੋਵੇ
3: ਜੀ, ਨਾ ਨਾ ਚੈੱਕ ਲਓ ਵਾਲੀ
2: ਗੇਮਾਂ ਵੀ ਹੋਣੀਆਂ ਅੱਜ
3: ਜੀ,
2: ਡਾਊਨ ਟਾਊਨ ਚ ਪੂਰਾ ਐਨ ਲੋਕੀ ਬੈਠੇ ਆ, ਨਜ਼ਾਰੇ ਲੈ ਰਹੇ ਆ
3: ਜੀ,
2: ਤੂੰ ਫਿਰ ਬਣਦਾ ਨਾ ਆਪਣਾ,
3: ਬਿਲਕੁਲ ਸਰ,
2: ਹਾਈ ਸਪੀਡ ਸ਼ਹਿਰਾਂ ਦੇ ਵਿੱਚ ਆਈ ਹੋਵੇ, ਅਮਰੀਕਾ ਵਿੱਚ ਆਈ ਹੋਵੇ, ਕੈਨੇਡਾ ਵਿੱਚ ਫੀਫਾ ਆਇਆ ਹੋਵੇ, ਤੇ ਗੱਲ ਬਣਦੀ ਅੱਜ ਖੇਡ ਰਹੇ ਨੇ ਕੈਨੇਡਾ ਵਾਲੇ
3: ਜੀ
2: ਮਰਾਕੋ ਦੇ ਨਾਲ,
3: ਬਿਲਕੁਲ
2: ਹੁਣ ਦੇਖਦੇ ਆ ਕੌਣ ਜਿੱਤਦਾ ਚਾਂਸ,
3: ਬਿਲਕੁਲ ਬਿਲਕੁਲ,
2: ਪਰ ਅਸੀਂ ਦੇਖਦੇ ਹਾਂ ਵੀ ਜੇ ਕੈਨੇਡਾ ਵਧੀਆ ਕਰ ਰਹੇ ਤਾਂ ਗਿਫਟ ਦੇ ਹੀ ਜਾਣੇ ਆ,
3: ਬਿਲਕੁਲ ਸਰ, ਮੈਂ ਸੋਚਿਆ ਸੀ ਵੀ ਰਿਕਲਾਈਨਰ ਜਿਹੜਾ 1300-1400 ਦਾ ਘੱਟ ਤੋਂ ਘੱਟ ਲਾਵਾਂਗੇ, ਪਰ ਹੁਣ ਤਾਂ ਕੜਾਕੇ ਕੱਢ ਵੀ ਡੀਲ ਦੇਣੀ ਪੈਣੀ ਆ, ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜਿਆ ਗੱਡੀਆਂ ਕਮਾ ਲਓ 294 ਵੋਕਰ ਡਰਾਈਵ 294 ਵੋਕਰ ਡਰਾਈਵ ਨੂੰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਸਰ ਸਾਹਿਬ, 3-seater ਸੋਫਾ, 2-seater ਲਫਸਟ, ਚੋਕਲੇਟ ਕਲਰ ਦਾ ਰਿਕਲਾਈਨਰ ਸੋਫਾ ਸੈੱਟ, ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਫੁੱਲੀ ਲੋਡਡ ਸੋਫਾ ਐਂਡ ਲਫਸਟ 4 ਰਿਕਲਾਈਨਰ ਦੇ ਨਾਲ, ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ 2500 ਨਾਲ ਸੀ,
2: ਅੱਛਾ
3: ਨਾ 2000 ਨਾ 1500 ਨਾ 1200 ਨਾ 1100 ਨਾ 1000 ਡਾਲਰ, ਹਾਂ
2: ਹਾਂ
0: ਨੰਬਰ ਨੋਟ ਕਰ ਲੋ ਜੇ ਕੋਈ ਵੀ ਹੋਰ ਜਾਣਕਾਰੀ ਲੈਣੀ ਹੈ, 905-302-9494 905-302-9494 ਸਟੇਸ਼ਨ ID ਤੋਂ ਪਹਿਲਾਂ ਲਓ ਸੁੱਖ ਜੀ, ਤੁਹਾਡੀ ਪਸੰਦ ਦਾ ਗਾਣਾ ਇੱਕ ਵਾਰ ਫਿਰ ਸੁਣਾ ਦਿੰਦੇ ਆ, ਤੇ ਇੰਜੋਏ ਕਰੋ ਮਿਰਜ਼ਾ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ, ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਇੰਨਾ ਐਨਰਜੈਟਿਕ ਗਾਣਾ ਸੁਣਨ ਤੋਂ ਬਾਅਦ ਤਾਂ ਓਬਵੀਅਸ ਹੀ ਗੱਲ ਹੈ ਕਿ ਸਾਰਿਆਂ ਦੇ ਰੋਂਗਟੇ ਜੇ ਖੜੇ ਹੋ ਜਾਂਦੇ ਆ ਕਿ ਕਿੰਨੀ ਐਨਰਜੀ ਵਾਲਾ ਸੌਂਗ ਇਹ ਹੈਗਾ ਆ। ਅਤੇ ਮਿਰਜ਼ਾ ਵੈਸੇ ਬਹੁਤ ਜਣਿਆਂ ਨੇ ਗਾਇਆ, ਗੁਰਲੇਜ਼ ਅਖਤਰ ਜੀ ਨੇ ਵੀ ਬੜਾ ਪਿਆਰਾ ਗਾਇਆ ਅਤੇ ਉਮੀਦ ਹੈ ਕਿ ਸਾਰਿਆਂ ਨੇ ਬੜਾ ਪਸੰਦ ਕੀਤਾ ਹੋਏਗਾ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਤੁਹਾਡੀ ਪਸੰਦ ਦੇ ਗਾਣੇ ਇੱਕ ਕਰਕੇ ਮੈਂ ਸੁਣਾ ਰਹੀ ਹਾਂ। ਅਤੇ ਆਪਣਾ ਹੁਣ ਟਾਈਮ ਹੋ ਗਿਆ, ਲੈ ਲਈਏ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ। ਸਟੇਸ਼ਨ ID ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
4: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take out. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦਾ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਜ਼ਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ which in the 900s releasing very soon public release to pehla best lot end lot corner lot de layi jald to jald sampark karo at 416-302-0016 416-302-0016 416-302-0016 Caledon Shahr de vich the Gore Road and Mayfield Road te 2500 to vi jyada ghar tyar ho rahe ne 2027 and 2028 de vich call team Sidhu 416-302-0016 416-302-0016 team
2: Sidhu. Hello AM 530 to tusi sun rahe ho apna Harman Pyara radio program desh pradesh prime time radio pichle 30 varhyan to tuhade ang sang desh pradesh hun apne sham de program de vich vadha kar chuka pehla tu sunde si Monday to Friday 4 to 6 lekin hun tu sunde ho 3 to 6 shami jani ke desh pradesh tade liye ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44 905-564-44 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਪੂਰੇ 4 ਵਜੇ ਤੱਕ। ਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿਨ੍ਹਾਂ ਦੀ ਤੁਸੀਂ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਤੇ ਤੁਹਾਨੂੰ ਅਸੀਂ ਬਹੁਤ ਹੀ ਕਮਾਲ ਦੀਆਂ ਡੀਲਸ ਦਵਾ ਰਹੇ ਹਾਂ। ਫਰਨੀਚਰ ਆਈਟਮ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਲੈ ਕੇ ਆ ਸਕਦੇ ਹੋ, ਚਾਹੇ ਆਪਣੇ ਘਰ ਦਾ ਪੂਰਾ ਫਰਨੀਚਰ ਤੁਸੀਂ ਲੈਣਾ ਹੋਵੇ, ਤੁਹਾਨੂੰ ਬਹੁਤ ਹੀ ਵਧੀਆ ਡੀਲਸ ਮਿਲਣਗੀਆਂ। ਅੱਜ ਬਹੁਤ ਹੀ ਰਿਡਿਊਸਡ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਨੰਬਰ 1 ਫਰਨੀਚਰ ਮਿਲੇਗਾ, ਤੇ ਨਾਲ ਦੀ ਨਾਲ ਹੀ ਤੁਹਾਨੂੰ ਫ੍ਰੀ ਅਪਲਾਇੰਸਿਸ ਐਜ਼ ਅ ਗਿਫਟ ਤੁਹਾਨੂੰ ਦਵਾ ਰਹੇ ਹਾਂ ਅਸੀਂ। 294 ਵਾਕਰ ਡਰਾਈਵ ਤੇ ਪਹੁੰਚੋ ਤੁਸੀਂ ਗ੍ਰੈਂਡ ਹੋਮ ਫਰਨੀਚਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ। ਨੰਬਰ ਜ਼ਰੂਰ ਨੋਟ ਕਰ ਲਓ 905-302-9994 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਨੈਕਸਟ ਕਾਲਰ 4758 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
1: ਮਨਪ੍ਰੀਤ ਜੀ, ਹੋਰ ਸੁਣਾਓ ਜੀ।
0: ਹਾਂਜੀ ਵਧੀਆ, ਤੁਸੀਂ ਸੁਣਾਓ।
1: ਪ੍ਰੋਗਰਾਮ ਚੰਗਾ ਲੱਗਦਾ, ਪ੍ਰੋਗਰਾਮ ਚੰਗਾ ਲੱਗਦਾ।
0: ਹਾਂਜੀ ਥੈਂਕ ਯੂ।
1: ਸਵੇਰੇ ਵੀ ਆਉਂਦਾ 6-8 ਵੀਕਡੇ
0: ਚ? ਨਹੀਂ ਉਹ ਪ੍ਰੋਗਰਾਮ ਹੁਣ ਨਹੀਂ ਆਉਂਦਾ ਮਾਰਨਿੰਗ, ਮਤਲਬ ਆਉਂਦਾ ਆ ਹੋਰ ਹੋਸਟ ਕਰਦੇ ਨੇ।
1: ਤੁਸੀਂ ਮੈਂ ਆਫਟਰ ਈਅਰ ਗੱਲ ਕਰਦਾ, ਇੱਕ ਮਿੰਟ ਆਫਟਰ ਈਅਰ।
0: ਹਾਂਜੀ ਹੋਲਡ ਕਰ ਲਓ ਪਲੀਜ਼। ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਸਟੂਡੀਓ ਨੰਬਰ 905-564-44 ਮੈਂ ਦੇਖ ਰਹੀ ਹਾਂ ਕਿ ਪ੍ਰਾਈਵੇਟ ਨੰਬਰ ਤੋਂ ਵੀ ਕਾਲਸ ਆਉਂਦੀਆਂ, ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਤੁਹਾਡੀ ਆਈਡੀ ਸ਼ੋਅ ਨਹੀਂ ਹੁੰਦੀ ਤਾਂ ਆਟੋਮੈਟਿਕਲੀ ਸਿਸਟਮ ਦੇ ਵਿੱਚੋਂ ਤੁਹਾਡਾ ਫੋਨ ਕੱਟ ਹੋ ਜਾਂਦਾ, ਤਾਂ ਤੁਸੀਂ ਮੇਕ ਸ਼ੋਰ ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤਾਂ ਤੁਹਾਡੀ ਆਈਡੀ ਵਿਜ਼ੀਬਲ ਹੋਵੇ। ਤੇ ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ, ਬਾਕੀ ਸਿੱਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਲਾਉਣੀ ਸੀ।
0: ਹਾਂਜੀ ਥੈਂਕ ਯੂ। ਤੇ ਸਿੱਧੂ ਸਰ ਨਾਲ ਹੀ ਨੇ ਜੁੜੇ ਹੋਏ ਨੇ ਆਪਣੇ ਨਾਲ।
2: ਸਤਿ ਸ਼੍ਰੀ ਅਕਾਲ ਜੀ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਮੈਂ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟ ਹਮੇਸ਼ਾ ਲੈ ਕੇ ਆਉਂਦੇ ਨੇ। ਤੇ ਇਸ ਸਮੇਂ ਤੁਹਾਡੇ ਲਈ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫਿਲ ਰੋਡ ਦੇ ਉੱਪਰ ਇੱਕ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਟਾਊਨ ਹਾਊਸਿਸ, ਫਰੀ ਹੋਲਡ ਟਾਊਨ ਹਾਊਸਿਸ, ਸਟੈਗਡ ਸੋਰੀ ਸੈਮੀ ਡਿਟੈਚਡ ਤੇ ਡਿਟੈਚਡ ਘਰ ਜਿਹੜੇ ਤਿਆਰ ਹੋਣੇ ਨੇ ਉਹ ਲੈ ਕੇ ਆਏ ਨੇ। 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹ ਤਿਆਰ ਹੋ ਜਾਣੇ ਨੇ ਘਰ। ਜੇ ਤੁਸੀਂ 2 ਸਟੋਰੀ ਦੇ ਫਰੀ ਹੋਲਡ ਟਾਊਨ ਹਾਊਸਿਸ ਲੈਣਾ ਚਾਹੁੰਦੇ ਹੋ ਜਿਹੜੇ ਕਿ 749,000 ਤੋਂ ਸਟਾਰਟ ਹੋ ਰਹੇ ਨੇ, ਇਹ ਅਪ ਟੂ 2300 ਸਕੁਏਅਰ ਫੀਟ ਦੇ ਘਰ ਹੋਣਗੇ, 3-4 ਬੈਡਰੂਮਸ ਬਣਨਗੇ, 2.5-3 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਹੋਏਗੀ, ਇਹਦੇ ਵਿੱਚ ਵੱਡੇ ਬੈਕਯਾਰਡ ਨੇ ਤੇ ਅਨਫਿਨਿਸ਼ਡ ਬੇਸਮੈਂਟ ਹੋਏਗੀ। ਤੇ ਇਹਦੇ ਵਿੱਚ ਤੁਸੀਂ ਟੋਟਲ 10% ਟੋਟਲ ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਦੂਸਰਾ ਪ੍ਰੋਜੈਕਟ ਜਿਹੜਾ ਸੈਮੀ ਡਿਟੈਚ ਕਰਨ ਦਾ, ਇਹਦੇ ਵਿੱਚ 849,000 ਤੋਂ ਪ੍ਰਾਈਸ ਸਟਾਰਟ ਹੋ ਰਹੀ ਹੈ, 8,49,000 ਤੋਂ, ਤੇ ਅਪ ਟੂ 1950 ਸਕੁਏਅਰ ਫੀਟ ਦੇ ਘਰ ਹੋਣਗੇ, 3-4 ਬੈਡਰੂਮਸ, 2.5 ਵਾਸ਼ਰੂਮਸ, ਸਿੰਗਲ ਕਾਰ ਗਲਾਜ ਪਲੱਸ ਡਰਾਈਵੇ ਪਾਰਕਿੰਗ, ਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਤੇ ਇਸ ਤੋਂ ਇਲਾਵਾ 32-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 9,49,000 ਤੋਂ ਸਟਾਰਟ ਹੋ ਰਹੀ ਹੈ, ਅਪ ਟੂ 2345 ਸਕੁਏਅਰ ਫੀਟ ਦੇ ਘਰ ਹੋਣਗੇ, 3-4 ਬੈਡਰੂਮਸ, 2.5-3 ਬਾਥਰੂਮਸ, ਡਬਲ ਕਾਰ ਗਰਾਜ, ਤੇ ਇਹਦੇ ਵਿੱਚ ਵੀ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ। ਲਾਸਟ ਵਿੱਚ 36-foot ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, ਜਿਨ੍ਹਾਂ ਦੀ ਪ੍ਰਾਈਸ 1,000,000 ਤੋਂ ਸਟਾਰਟ ਹੋ ਰਹੀ ਹੈ, 2620 ਸਕੁਏਅਰ ਫੀਟ ਦੇ ਘਰ ਹੋਣਗੇ, 3-5 ਬੈਡਰੂਮਸ, 2.5-3 ਬਾਥਰੂਮਸ, ਡਬਲ ਕਾਰ ਗਰਾਜ, ਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ। ਇਹ ਜਿੰਨੇ ਵੀ ਮੈਂ ਤੁਹਾਨੂੰ ਦੱਸੇ ਨਾ ਘਰ, ਫਰੀ ਹੋਲ ਟਾਊਨ ਹਾਊਸਿਸ ਨੇ, ਸੈਮੀ ਡਿਟੈਚਡ ਡਿਟੈਚਡ ਘਰ, ਇਹਨਾਂ ਸਾਰਿਆਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਆ, ਬੈਕਯਾਰਡ ਵੀ ਹੈਗੇ ਨੇ, ਉਹ ਵੀ ਵੱਡੇ ਵੱਡੇ, ਤੇ ਸਿਰਫ 10% ਟੋਟਲ ਡਿਪੋਜ਼ਿਟ ਹੈ ਜਿਹੜਾ ਕਿ ਤੁਸੀਂ ਕਿਸ਼ਤਾਂ ਦੇ ਵਿੱਚ 1 ਸਾਲ ਦੇ ਵਿੱਚ ਪੂਰਾ ਕਰਨਾ ਆ। ਇਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ। ਨੰਬਰ ਹੈ 416-302-0016-416-302-0016 ਦੇ ਉੱਪਰ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ, ਟੀਮ ਸਿੱਧੂ ਦੇ ਨਾਲ ਤੁਹਾਡਾ ਕੰਟੈਕਟ ਹੋ ਸਕਦਾ। ਨੈਕਸਟ ਕਾਲਰ 9873 ਜੀ, ਸਤਿ ਸ਼੍ਰੀ ਅਕਾਲ
3: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ, ਕਿਵੇਂ ਹੋ?
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
3: ਜੀ ਸਭ ਠੀਕ ਹੈ ਅਲਹਮਦੁਲਿਲਾ, ਆਪ ਸੁਣਾਓ?
0: ਹਾਂਜੀ ਹਾਂਜੀ ਬਿਲਕੁਲ ਖੈਰੀਅਤ
3: ਜੀ. ਅੱਜ ਉਹ ਇਹ ਹੈ ਕਿ ਲਾਈਵ ਲੋਕੇਸ਼ਨ ਚੱਲ ਰਿਹਾ ਨਾ,
0: ਹਾਂਜੀ,
3: ਤੋ ਥੋੜੇ ਚਕਮੇ ਚਕਮੇ ਗਾਣੇ ਲਗਾਓ.
0: ਹਾਂਜੀ ਚਕਮੇ ਲਗਾ ਰਹੇ ਹਾਂ.
3: ਹਾਂ ਤੋ ਮੈਂ ਆਪਕੋ ਇੱਕ ਗਾਣਾ ਬਤਾਤਾ ਹੂੰ, ਹਾਂਜੀ ਲਗਾਣਾ ਥੋੜੀ ਦੇਰ ਮੇਂ, ਠੀਕ ਹੈ?
0: ਹਾਂਜੀ ਹਾਂਜੀ ਦੱਸੋ.
3: ਤੂੰ ਹੋਣੇ ਹੋਈ ਮਿੱਟੇ ਆਰ ਤੇ ਮੁੰਡਿਆਂ ਤੋਂ ਬਚ ਕੇ ਰਹੀ.
0: ਮੁੰਡਿਆਂ ਤੋਂ ਬਚ ਕੇ ਰਹੀ, ਠੀਕ ਹੈ ਜੀ.
3: ਹਾਂ ਤੂੰ ਹੋਣੇ ਹੋਈ ਮਿੱਟੇ ਆਰ ਤੇ ਮੁੰਡਿਆਂ ਤੋਂ ਬਚ ਕੇ ਰਹੀ,
0: ਠੀਕ ਹੈ ਜੀ, ਜ਼ਰੂਰ ਸੁਣਾ ਦਿੰਦੇ ਹਾਂ. ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ. 2:08 ਤੇ ਕੁਛ ਸੈਕਿੰਡ ਹੋ ਗਏ ਨੇ. ਨੈਕਸਟ ਫਰਮਾਇਸ਼ੀ ਗਾਣਾ ਮੇਰੇ ਕੋਲ ਹੈ ਸਰਦੂਲ ਸਿਕੰਦਰ ਜੀ ਦੀ ਆਵਾਜ਼ ਦੇ ਵਿੱਚ. ਮੌਸਮ ਦੇ ਅਕੋਰਡਿੰਗਲੀ ਗਾਣਾ ਹੈਗਾ ਇਹ, ਤੇ ਫਰਮਾਇਸ਼ੀ ਗਾਣਾ ਆ, ਤੇ ਲੋ ਫਿਰ ਤੁਸੀਂ ਸੁਣੋ, ਇੰਜੋਏ ਕਰੋ, ਤੇ ਜਲਦ ਵਾਪਸ ਆਵਾਂਗੇ. ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਇੱਕ ਵਾਰ ਫਿਰ ਤੋਂ। ਅਤੇ ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਲਵਕ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਜਿਹਦੇ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ, ਅਤੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਸ ਆ ਰਹੇ ਹਾਂ ਮਾਡਰਨ ਫਰਨੀਚਰ ਦੇ ਵਿੱਚ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਡੀਲ ਤੇ ਡੀਲ ਠਾ ਡੀਲ
2: ਜੀ,
1: ਕਿਉਂਕਿ ਡੀਲ ਤੇ ਡੀਲ ਠਾ ਡੀਲ,
2: ਬਿਲਕੁਲ ਸਰ, ਡੀਲ ਤੇ ਡੀਲ ਠਾ ਡੀਲ, ਠਾ ਡੀਲਾਂ ਮਿਲ ਰਹੀਆਂ ਅੱਜ ਪਰਿਵਾਰਾਂ ਨੂੰ। ਤੇ ਹੁਣ ਡੀਲ ਤੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਰਹਿਣਾ, ਤਾਂ ਪ੍ਰਾਈਸ ਕੜਾਕੇ ਅਕੈਡਮੀ 3 ਹੀ ਸੈੱਟ ਆ, ਰਾਈਟ ਵੇ ਆ ਕੇ ਹੋਲਡ ਕਰ ਲਓ। 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵਾਂ ਨੂੰ ਗੱਡੀਆਂ ਫਟਾਫਟ ਘੁਮਾ ਲਓ ਤੇ ਡੀਲਾਂ ਆ ਕੇ ਲੋਕ ਕਰ ਲਓ, ਤੇ ਤੁਸੀਂ ਨਾਲ ਦੀ ਨਾਲ ਆਪਣੇ ਲੈ ਜਾਓ। ਹੁਣ ਬੈਡਰੂਮ ਸੈੱਟ ਦੀ ਸਭ ਡੀਲ ਦਿੰਦੇ ਹਾਂ, ਪੈਨਲ ਬੈਡਰੂਮ ਸੈੱਟ ਐਕਸਟੈਂਡ, ਜਿਹੜੀ ਇਹਦੀ ਹੈੱਡਬੋਰਡ ਐਕਸਟੈਂਡ ਹੋਈ ਹੈ ਜੀ, ਸੋ 12 ਫੁੱਟ ਲੰਬੀ ਹੈੱਡਬੋਰਡ, ਹੈੱਡਬੋਰਡ ਦੇ ਵਿੱਚ ਲੈਦਰ ਲੱਗੀ ਹੋਈ ਆ, ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕੁਈਨ ਸਾਈਜ਼ ਦਾ ਬੈੱਡ ਵਿਦ ਪੈਨਲਸ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਉੱਪਰ ਮਾਰਬਲ ਟੋਪ ਲੱਗਾ ਹੋਇਆ, ਇਹਦੇ ਵਿੱਚ ਐਲਈਡੀ ਲਾਈਟ ਲੱਗੀ ਹੋਈ ਹੈ, ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ, ਨਾਈਟ ਸਟੈਂਡ ਦੇ ਡਰੋਰ ਸੋਫਟ ਕਲੋਜ਼ਰ ਨੇ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ ਸਿਸਟਮ $3500 ਸੀ, ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ।
1: ਮੌਸਮ ਬਾਹਰ ਡਾਊਨ ਟਾਊਨ ਦੇ ਵਿੱਚ ਇੰਨਾ ਇਕੱਠ ਅੱਜ ਨਾ
2: ਜੀ,
1: ਕਿਉਂਕਿ ਲੋਕੀ ਨਾ ਸਮਰ ਨੂੰ ਇੰਜੋਏ ਕਰਦੇ ਆ
2: ਜੀ ਸਰ।
1: ਉਹਦਾ ਕਾਰਨ ਇਹ ਹੁੰਦਾ ਕਿ ਵਿੰਟਰ ਦੇ ਵਿੱਚ ਫਿਰ ਆਪਾਂ ਬਹੁਤ ਸਾਰੇ ਇਨਸਾਈਡ ਰਹਿੰਦੇ ਹਾਂ
2: ਜੀ,
1: ਮਹਾਂ ਤਾਂ ਇਹੋ ਜਿਹੇ ਮੌਸਮ ਮਿਲਦੇ ਆ, ਕਦੋਂ ਬਾਅਦ ਕਿੰਨੇ ਦੇ ਵਿਚਾਰ ਦੇ ਵੇਟ ਕਰਦੇ, ਕਾਸ਼ ਗਰਮੀ ਆਵੇ ਗਰਮੀ ਆਵੇ। ਠੀਕ ਆ ਕਿ ਯੂਰਪ ਵਿੱਚ ਤਾਂ ਬਹੁਤ ਜ਼ਿਆਦਾ ਗਰਮ, ਕਾਫੀ ਹੀਟ ਚੱਲ ਰਹੀ ਆ
2: ਜੀ,
1: ਇੱਥੇ ਥੋੜੀ ਹੀਟ ਉਕਲ ਚੱਲੀ ਆ, ਪਰ ਲੋਕਾਂ ਨੇ ਇੰਜੋਏ ਵੀ ਕੀਤਾ, ਪੂਲ 'ਚ ਛਾਲਾਂ ਮਾਰੀਆਂ, ਛੁੱਟੀਆਂ ਮਾਰੀਆਂ,
2: ਬਿਲਕੁਲ
1: ਹੁਣ ਨਜ਼ਾਰਾ ਲੈ ਰਹੇ, ਬਾਹਰ ਪੂਲ ਠੰਡਾ ਹੋ ਗਿਆ, ਅੱਜ ਕੇ ਮੀਂਹ ਪੈ ਜਾਣਾ,
2: ਬਿਲਕੁਲ ਸਰ,
1: ਉਹ ਆਓ ਬਾਹਰ ਨਿਕਲੋ ਤੇ ਲੈ ਕੇ ਕਹਿੰਦੇ ਨਜ਼ਾਰੇ ਲਓ
2: ਜੀ,
1: ਸਾਨੂੰ ਵੀ ਮਿਲ ਕੇ ਜਾਓ, ਕਹਿੰਦੇ ਮੈਂ ਖੁੱਲੇ ਹਾਂ ਅੱਜ,
2: ਬਿਲਕੁਲ ਸਿੱਧੂ ਸਾਹਿਬ, ਅੱਜ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ, ਆਓ ਅੱਜ ਸਿੱਧੂ ਸਾਹਿਬ ਨੂੰ ਮਿਲੋ ਤੇ ਨਾਲੇ ਉਹਨਾਂ ਦੇ ਹੱਥੋਂ ਤੋਹਫਾ ਲੈ ਕੇ ਜਾਓ, ਸੋ ਜਿੱਥੇ ਵੀ ਕਿਤੇ ਜੁੜੇ ਹੋਏ ਆ ਘੁਮਾ ਲਓ ਗੱਡੀਆਂ। 294
1: ਮੈਂ ਦੇਖ ਰਿਹਾ ਕਿੰਨੇ ਲੋਕ ਆਪਣੀ ਸ਼ਾਪਿੰਗ ਕਰਨ ਆ ਰਹੇ,
2: ਬਿਲਕੁਲ ਬਿਲਕੁਲ,
1: ਮੈਂ ਕਿਹਾ ਵੀ 3-4 ਅੰਦਰ ਲੋਕ ਬੜੇ
2: ਜੀ,
1: ਮੈਂ ਧਿਆਨ ਦੇਖ ਰਿਹਾ ਉਹਨਾਂ
2: ਜੀ,
1: ਸਾਰਿਆਂ ਦੇ ਗਲਾਸ ਵੀ ਇੰਨੇ ਸੋਹਣੇ ਸੋਹਣੇ ਲਾਈਆਂ ਹੋਈਆਂ
2: ਜੀ,
1: ਨੇਮ ਬ੍ਰਾਂਡ ਨਾ,
2: ਬਿਲਕੁਲ,
1: ਮੈਂ ਕਿਹਾ ਆਹ ਕਹਿੰਦੇ ਇਹਨੂੰ ਟੋਰ ਹੈ ਨਾ,
2: ਬਿਲਕੁਲ,
1: ਕਿਉਂਕਿ ਹੁਣ ਗਲਾਸਸ ਲਾਉਣ ਦਾ ਸਮਰ ਜੀ,
2: ਬਿਲਕੁਲ ਗਲਾਸਸ ਤੇ ਬਾਈ ਜੀ ਦੇ ਹੁਣ,
1: ਅਸੀਂ ਕਹਿੰਦੇ ਜੇ ਨਹੀਂ ਵੀ ਹੈਗੀ ਆਪਾਂ ਸਪੈਕਸ ਐਕਸਪ੍ਰੈਸ ਤੇ ਜਾ ਵੜੋ
2: ਜੀ,
1: ਕੈਨੇਡੀ ਤੇ ਆਪਣੇ ਸਟੀਲ ਤੇ ਉੱਥੋਂ ਵੀ ਲਿਜਾਓ, ਸਟੇਲ ਲੱਗੀ ਹੋਈ ਆ
2: ਜੀ, ਬਿਲਕੁਲ,
1: ਸਟੇਲ ਦਾ ਵੇਰਵਾ ਵੀ ਦੇ ਦਾਂਗੇ,
2: ਬਿਲਕੁਲ ਸਾਹਿਬ, ਸੋ ਸਪੈਕਸ ਵੀ ਤੇ ਬਾਈ ਜੀ ਉਹਨਾਂ ਦੇ ਦਸਤਾਰ ਵੀ ਬਹੁਤ ਸੋਹਣੀ ਬਣੀ ਹੋਈ ਆ, ਸੋ 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡੇ ਕੈਨੇਡੇ ਸੇਲ ਸੇਲ ਸੇਲ
1: ਮਾਨੀ ਉਠਾਓ ਫਾਇਦਾ ਭਾਈ ਸੇਲ ਦਾ, ਅਗਲੇ ਲਿੰਕ ਦੇ ਵਿੱਚ ਹੋਰ ਵਧੀਆ ਵਧੀਆ ਡੀਲਾਂ ਲੈ ਕੇ ਤੁਹਾਡੇ ਨਾਲ ਹੀ ਆ, ਔਰ ਨਾਲ ਜਿਹਨਾਂ ਸਾਡੇ ਨਾਲ ਰਹੋ ਤੇ ਅਸੀਂ ਬੜੀ ਜਲਦੀ ਫਿਰ ਇੱਕ ਡੀਲ ਲੈ ਕੇ ਆ ਰਹੇ ਹਾਂ ਜੀ ਮਨਪ੍ਰੀਤ
0: ਜੀ, ਬਿਲਕੁਲ ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਤੁਹਾਨੂੰ ਬਾ ਕਮਾਲ ਡੀਲਸ ਮਿਲ ਰਹੀਆਂ ਨੇ, ਇੱਕ ਤੋਂ ਇੱਕ ਡੀਲ ਤੁਹਾਡੇ ਲਈ ਲੈ ਕੇ ਆਏ ਹੋਏ ਹਾਂ 294 ਵਾਕਰ ਡਰਾਈਵ ਦੇ ਉੱਪਰ ਕੁਈਨ

0: ਗੇਟ ਵੀ ਦਾ ਇੰਟਰਸੈਕਸ਼ਨ ਹੈ, ਗ੍ਰੈਂਡ ਹੋਮ ਫਰਨੀਚਰ, ਇਹਨਾਂ ਦੀ ਇਹ ਬ੍ਰੈਂਪਟਨ ਵਾਲੀ ਲੋਕੇਸ਼ਨ ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਨੰਬਰ 9053029494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੀ ਮੈਂ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਕਾਰਸ ਨੂੰ ਪੂਰੀ ਪ੍ਰੋਪਰਲੀ ਰਿਪੇਅਰ ਕਰ ਦਿੰਦੇ ਨੇ, ਕੋਈ ਵੀ ਤੁਹਾਨੂੰ ਕੰਮ ਨਜ਼ਰ ਆ ਰਿਹਾ ਰਿਪੇਅਰ ਦਾ, ਤਾਂ ANJ ਆਟੋਮੋਟਿਵ ਰਿਪੇਅਰ ਲੈ ਕੇ ਆਪਣੀ ਗੱਡੀਆਂ ਨੂੰ ਪਹੁੰਚੋ। ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰਦੇ ਨੇ, ਵੀਲ ਅਲਾਈਨਮੈਂਟ ਵੀ ਤੁਸੀਂ ਕਰਵਾ ਸਕਦੇ ਹੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਤਾਂ ਤੁਸੀਂ ਰਿਪੇਅਰ ਕਰਵਾ ਸਕਦੇ ਹੋ, ਆਇਲ ਚੇਂਜ ਕਰਾ ਸਕਦੇ ਹੋ, ਅਤੇ ਨਾਲ ਹੀ ਆਪਣੇ ਗੱਡੀਆਂ ਦੀ ਰਸਟ ਪਰੂਫਿੰਗ ਜ਼ਰੂਰ ਕਰਵਾਓ। ਅਤੇ ਇਹਨਾਂ ਦੇ ਕੋਲ ਪਹੁੰਚੋ ਤੁਸੀਂ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਪੰਜਾਬੀ, ਇੰਗਲਿਸ਼, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ANJ ਆਟੋਮੋਟਿਵ ਰਿਪੇਅਰ, ਨੰਬਰ 9058757596 905 857 75 96 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਗੱਡੀਆਂ ਦੀ ਗੱਲ ਤੋਂ ਮੈਨੂੰ ਯਾਦ ਆਇਆ, ਰੀਸੈਂਟਲੀ ਆਪਣੇ ਇੱਥੇ ਬ੍ਰੈਂਪਟਨ ਦੇ ਵਿੱਚ ਹੀ, ਜਿਵੇਂ ਪਹਿਲਾਂ ਥੋੜ੍ਹਾ ਟਾਈਮ ਪਹਿਲਾਂ ਨਹੀਂ ਆਪਾਂ ਸੁਣਿਆ ਸੀ ਕਿ ਬਈ ਬਹੁਤ ਗੱਡੀਆਂ ਚੋਰੀ ਹੋਣ ਲੱਗ ਗਈਆਂ, ਤੋੜਪਨ ਹੋਣ ਲੱਗ ਗਈਆਂ। ਮੇਰੇ ਨੋਨ ਨੇਗੇ, ਉਹਨਾਂ ਦੇ ਰੀਸੈਂਟਲੀ ਘਰ ਦੇ ਬਾਹਰ ਜਿਵੇਂ ਕਾਰ ਖੜ੍ਹੀ ਹੋਈ ਹੈ, ਐਂਡ ਕੋਈ ਸਡਨਲੀ ਮੋਰਨਿੰਗ ਦੇ ਟਾਈਮ ਆਉਂਦਾ ਆ ਅਤੇ ਸ਼ੀਸ਼ਾ ਭੰਨ ਕੇ ਸਾਈਡ ਤੋਂ ਨਾ, ਮਤਲਬ ਉਹਨਾਂ ਨੇ ਭੰਨਿਆ ਵੀ ਇੱਦਾਂ ਨਹੀਂ, ਜੇ ਤੁਸੀਂ ਮਤਲਬ ਜਦੋਂ ਕੈਮਰਾਜ਼ ਵਿੱਚ ਦੇਖਦੇ ਹਾਂ ਤਾਂ ਜਸਟ ਇੱਕ ਕਹਿ ਲਓ ਕਿ ਹੱਥ ਹੀ ਲਗਾਇਆ ਉਹਨੇ ਆਪਣੇ ਸਾਈਡ ਵਿੰਡੋ ਦੇ ਵਿੱਚ, ਅਤੇ ਉਹ ਸਡਨਲੀ ਬਸ ਪੂਰਾ ਸ਼ੀਸ਼ਾ ਟੁੱਟ ਗਿਆ। ਐਂਡ ਉਹਨਾਂ ਨੇ ਇੰਨੀ ਜ਼ਿਆਦਾ ਉਹ ਕੀਤੀ ਨਾ ਫਟਾਫਟ, ਮਤਲਬ ਜਿੱਦਾਂ ਹੁੰਦਾ ਨਾ ਕਿ ਕਿਸੇ ਨੂੰ ਪਤਾ ਹੋਵੇ ਕਿ ਗੱਡੀ ਦੇ ਵਿੱਚ ਕੁਛ ਪਿਆ ਹੋਏਗਾ, ਅਤੇ ਪੂਰੀ ਐਨ ਤਲਾਸ਼ੀ ਤਲੋਸ਼ੀ ਲੈ ਕੇ ਐਂਡ ਬਸ 2-3 ਮਿੰਟ ਦੇ ਵਿੱਚ ਹੀ ਜੋ ਕੁਛ ਉਹਨਾਂ ਦੇ ਹੱਥ 'ਚ ਲੱਗਿਆ ਐਂਡ ਫਟਾਫਟ ਜਿਹੇ ਲੈ ਕੇ ਨਿਕਲ ਗਏ। ਮਤਲਬ ਤੁਸੀਂ ਦੇਖ ਲਓ ਕਿ ਬ੍ਰੈਂਪਟਨ ਦੇ ਵਿੱਚ ਹੁਣ ਜੇ ਤੁਸੀਂ ਬਾਹਰ ਗੱਡੀਆਂ ਆਪਣੀਆਂ ਪਾਰਕ ਕਰ ਰਹੇ ਹੋ, ਡਰਾਈਵੇਜ਼ ਦੇ ਉੱਪਰ, ਡਰਾਈਵੇ ਦੇ ਉੱਪਰ ਹੀ ਪਾਰਕ ਕੀਤੀ ਹੋਈ ਹੈ, ਇੱਦਾਂ ਵੀ ਨਹੀਂ ਕਿ ਸਟਰੀਟ ਦੇ ਉੱਪਰ ਪਾਰਕ ਕੀਤੀ ਹੋਈ ਹੈ, ਡਰਾਈਵੇ ਦੇ ਉੱਪਰ ਗੱਡੀ ਪਾਰਕ ਕੀਤੀ ਹੋਈ ਹੈ, ਐਂਡ ਸਡਨਲੀ ਪਤਾ ਨਹੀਂ ਉਹ ਕਿੱਦਾਂ ਦੀ ਕਹਿ ਲਓ ਕਿ ਟੈਕਨੋਲੋਜੀ ਯੂਜ਼ ਕਰਦੇ ਨੇ ਕਿ ਬਸ ਇੱਕ ਹੱਥ ਲਗਾਏ ਤਾਂ ਸ਼ੀਸ਼ਾ ਟੁੱਟ ਜਾਂਦਾ ਆ, ਐਂਡ ਜੋ ਫਟਾਫਟ ਫੋਲਾ ਫਰਾਲੀ ਜੇ ਕਰਕੇ ਜੋ ਮਿਲਦਾ ਬਸ ਲੁੱਟ ਕੇ ਚਲੇ ਜਾਂਦੇ ਨੇ, ਹੈ ਨਾ। ਮਤਲਬ ਤੁਸੀਂ ਦੇਖੋ ਕਿ ਕਿੰਨਾ ਬੁਰਾ ਹਾਲ ਹੈ ਲੋਕਾਂ ਦਾ, ਮਤਲਬ ਇੱਦਾਂ ਦੀਆਂ ਚੀਜ਼ਾਂ ਵੀ ਹੋ ਰਹੀਆਂ ਨੇ। ਐਂਡ ਨੋ ਮੈਟਰ ਕਿ ਤੁਹਾਡੇ ਘਰਾਂ ਦੇ ਬਾਹਰ ਕੈਮਰਾਜ਼ ਲੱਗੇ ਨੇ, ਤੁਸੀਂ ਕੈਪਚਰ ਹੋ ਜਾਓਗੇ ਕੈਮਰਾ ਦੇ ਵਿੱਚ, ਕਿਸੇ ਨੂੰ ਕੋਈ ਡਰ ਹੀ ਨਹੀਂ ਹੈਗਾ। ਆਈ ਡੋਂਟ ਨੋ ਮਤਲਬ ਕਿੱਧਰ ਨੂੰ ਲੋਕ ਜਾ ਰਹੇ ਨੇ, ਕਿੱਧਰ ਨੂੰ ਥਿੰਕਿੰਗ ਜਾ ਰਹੀ ਹੈ, ਆਈ ਡੋਂਟ ਨੋ ਕੀ ਮਿਲਦਾ ਹੈ ਇਹੋ ਚੀਜ਼ਾਂ ਕਰਕੇ, ਬਟ ਇਟਸ ਨੋਟ ਸੇਫ। ਤੁਸੀਂ ਆਪਣੀ ਜਿਹਨਾਂ ਦੇ ਗਰਾਜ ਹੈਗੇ ਨੇ ਆਪਣੀ ਗੱਡੀਆਂ ਨੂੰ ਪ੍ਰੋਪਰਲੀ ਪਾਰਕ ਕਰੋ, ਅਤੇ ਜਿੰਨਾ ਜ਼ਿਆਦਾ ਹੋ ਸਕਦਾ ਕਿ ਆਪਣੀ ਕਾਰਾਂ ਦੇ ਵਿੱਚ ਕੋਈ ਇੱਦਾਂ ਦੀ ਕੋਈ ਵੈਲੂਏਬਲ ਚੀਜ਼ਾਂ ਨਾ ਰੱਖੋ। ਓਬਵੀਅਸ ਗੱਲ ਹੈ ਜਿਹਨੇ ਚੋਰੀ ਕਰਨੀ ਉਹਨੇ ਗੱਡੀ ਵੀ ਚੋਰੀ ਕਰਕੇ ਫਿਰ ਇੱਦਾਂ ਲੈ ਹੀ ਜਾਣੀ ਹੈ, ਬਟ ਸਿਕਿਉਰਿਟੀ ਜ਼ਰੂਰੀ ਹੈ। ਬਹੁਤ ਕਹਿ ਲਓ ਕਿ ਇਹ ਪ੍ਰੀਕੋਸ਼ਨਸ ਲੈਣੀਆਂ ਬਹੁਤ ਲਾਜ਼ਮੀ ਨੇ, ਕਿਉਂਕਿ ਰੀਸੈਂਟਲੀ ਇਹ ਹੋਇਆ ਇੰਸੀਡੈਂਟ 3 ਦਿਨ ਪਹਿਲਾਂ, ਅਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਅਤੇ ਆਪਣੀ ਫੈਮਿਲੀਜ਼ ਦਾ ਧਿਆਨ ਰੱਖੋ, ਕਿਉਂਕਿ ਇੱਦਾਂ ਦੀ ਬੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਪਿਛਲੇ ਦਿਨੀ ਵੀ ਕੁਛ ਇੱਦਾਂ ਦੀ ਵੀਡੀਓ ਵੀ ਵਾਇਰਲ ਹੋਈ ਸੀਗੀ ਕਿ ਮੋਰਨਿੰਗ ਦੇ ਟਾਈਮ, ਆਈ ਡੋਂਟ ਨੋ ਮੋਰਨਿੰਗ ਟਾਈਮ ਕਿਸੇ ਨੂੰ ਕਿਵੇਂ ਪਤਾ ਲੱਗਦਾ ਕਿ ਹਾਂ ਇਸ ਟਾਈਮ ਵੀ ਹਾਂ ਅਸੀਂ ਜਾਈਏ ਕਿਸੇ ਦੇ ਘਰ ਜਾਂ ਨਾ ਵਟ ਐਵਰ, ਬਟ ਬਹੁਤ ਸੇਫਟੀ ਦੀ ਜ਼ਰੂਰਤ ਹੈ, ਤਾਂ ਇਸ ਕਰਕੇ ਆਪਣਾ ਅਤੇ ਆਪਣੀ ਫੈਮਿਲੀਜ਼ ਦਾ ਧਿਆਨ ਰੱਖੋ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। ਨੈਕਸਟ ਕਾਲਰ 9090। ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ, ਮੇਰਾ ਇਹ ਬੋਲਣਾ ਹੈ ਕਿ ਚੋਰੋਂ ਕੇ ਸਾਥ ਸਖਤੀ ਸੇ ਸਲੂਕ ਕਰਨਾ ਚਾਹੀਏ।
0: ਬਿਲਕੁਲ,
1: ਜਬ ਇਨਕੋ ਫੜਤੇ ਨਾ, ਜਬ ਪਕੜੇ ਜਾਤੇ ਤੋ ਇਨਕੋ ਬੇਲ ਦੇਤੇ, ਬੇਲ ਮਤ ਦੀਜੀਏ, ਇਨਕੋ ਜੇਲ ਦੀਜੀਏ, JAIL ਜੇਲ, ਇਨਕੋ ਡਾਲਣਾ ਚਾਹੀਏ ਜੇਲ ਮੇ। ਔਰ ਅਗਰ ਇਸ ਕਿਸਮ ਕੀ ਹਰਕਤੇ ਕੋਈ ਕਰ ਰਹੇ ਔਰ ਯਹਾਂ ਕੋਈ ਦੂਸਰੇ ਵੀਜ਼ੇ ਪੇ ਹੈ, ਰੈਸੀਡੈਂਸ ਨਹੀਂ ਹੈ, PR ਨਹੀਂ ਹੈ ਯਾ ਸਿਟੀਜ਼ਨ ਨਹੀਂ ਹੈ, ਤੋ ਉਨਕੋ ਸਖਤੀ ਸੇ ਡਿਪੋਰਟ ਵੀ ਕਰਨਾ ਔਰ ਕੌਂਸਲੇਟ ਆਫ ਇੰਡੀਆ ਮੇ ਔਰ ਇੰਡੀਆ ਕੌਂਸਲੇਟ ਮੇ ਬਤਾਨਾ, ਵਹਾਂ ਉਤਰਨੇ ਕੇ ਬਾਅਦ ਵੀ ਇਸ ਪੇ ਕੇਸ ਹੋਣਾ, ਕਿਉਂਕਿ ਜੋ ਜੁਰਮ ਕਰਤਾ ਯਹਾਂ ਵਹੀ ਜੁਰਮ ਕਰਤਾ ਵਹਾਂ ਵੀ, ਜੋ ਅੰਧਾ ਹੋਤਾ ਉਸੇ ਯਹਾਂ ਵੀ ਅੰਧਾ ਹੀ ਹੋਗਾ, ਵੋ ਇੰਡੀਆ ਮੇ ਵੀ ਅੰਧਾ ਹੀ ਹੋਗਾ, ਐਸਾ ਨਹੀਂ ਹੋਤਾ ਕਿ ਆਂਖ ਵਾਲਾ ਹੈ ਇੰਡੀਆ ਮੇ ਨੇਤਰਹੀਨ ਹੈ, ਐਸਾ ਨਹੀਂ ਹੋਤਾ, ਤੋ ਸਖਤੀ ਸੇ ਨਿਮਟਨਾ ਚਾਹੀਏ, ਰਿਆਇਤ ਨਹੀਂ ਕਰਨਾ ਚਾਹੀਏ, ਵਰਨਾ ਵੀ ਸਮਾਜ ਮੇ ਯੇ ਗੰਦਗੀ ਇਤਨੀ ਫੈਲੇਗੀ ਕਿ ਫਿਰ ਜੀਣਾ ਮੁਸ਼ਕਿਲ ਹੋ ਜਾਏਗਾ, ਤੋ ਫਿਰ ਯੇ ਕਿਆ ਬਾਤ ਹੈ। ਬੱਚੇ ਖੇਲਤੇ ਰਹਤੇ, ਕੋਈ ਕੱਲ ਦੋ ਦਿਨ ਪਹਿਲੇ ਕੀ ਬਾਤ ਹੈ, ਵੋ ਬੱਚੇ ਕੀ ਸਾਈਕਲ ਛੋੜ ਕੇ ਬੱਚਾ ਅੰਦਰ ਚਲੇ ਗਿਆ, ਕੋਈ ਸਾਈਕਲ ਉਠਾ ਰਹਾ ਥਾ, ਤੋ ਮੈਂ ਪੁੱਛਾ ਯੇ ਆਪਕੀ ਸਾਈਕਲ ਹੈ, ਬੋਲੇ ਨਹੀਂ, ਤੋ ਮਤਲਬ ਕਿਉਂ ਹੱਥ ਲਗਾ ਰਹੇ, ਜਰਾ ਸੋਚੀਏ ਆਪ, ਚੋਰ ਹੀ ਹੱਥ ਲਗਾਤਾ वरना कोई नियत का खराब रहा कभी टच नहीं करता, मेरी चीज नहीं आपका पर्स है मैं क्यों टच करूं, बोलिए आप।
0: राइट,
1: तो ये सख्ती से पेश आई है। और चोरों के हाथ काटने का हुक्म है कुरान में, हाथ काट दो बोला अल्लाह। जो 70 माह की मोहब्बत करने वाला है अल्लाह वो बोल रहा, चाहे वो मंदिर का चोरी चढ़ावा हो, चाहे का खड़ावा हो, कुछ भी हो, सख्ती से पेश आना, वरना ये समाज को पूरा खराब कर देते। फिर विश्वास नहीं रहता, फिर आपकी आस्था से विश्वास उठ जाता, फिर आप पे कोई विश्वास नहीं करता। ये बहुत खतरनाक चीज है, इसको खत्म होना चाहिए।
0: बिल्कुल, थैंक यू सो मच थोड़ी कॉल ली। बिल्कुल ऑब्वियसली इन्हां दे लई हुण इह तां जिवें हुण मैं जिन्हां दी गल दस रही हां उन्हां दे तां जिवें कैमरा दे विच ना उहदी बैक ही नजर आई है ना, जो भी मतलब आया उन्हां दे घर दे बाहर, एंड फटाफट बस मतलब कह लो कि 2-3 मिनट दे विच विच उहने अपना काम करके बस निकल गया। एंड आई डोंट नो कि लोकी इन्ने ज्यादा क्यों इन्हां चीजां दे विच पए होए ने ना, पहलां वी इन्नियां चीजां हो हटियां ने, पहलां इन्ने ज्यादा लोकां दे उपर चार्जेस भी लगे ने जिहड़े फड़े भी गए ने, है ना। बट बहुत गलत, बहुत मतलब दुख वाली गल है कि है ना हजे भी इन्नी आपां इदां दे मुल्कां दे विच आके भी आपां नूं लगदा कि सेफ्टी नहीं हैगी, है ना। जिवें हुण इन्हां ने भी एक इंसीडेंट दस्सिया कि कोई बच्चे दी साइकिल ही चुक के चल रहा सी, मतलब कि हाइट्स देख लो कि किस लैवल तक है ना, मतलब इदां दी चीज़ां हो रहियां ने। बट मैं यही कहूंगी कि अपना सेफ रहो जिन्ना ज्यादा हो सकता है, कि अपने आप नु तुसी सेफ रखो जिन्ना भी हो सकता है। एनीवेज नेक्स्ट फरमाइशी गाना इंजॉय करो, ते सुनते रहो देश प्रदेश प्राइम टाइम रेडियो।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਓਂਕਾਰ ਹੋਮਸ ਦੀ, ਜਿਹੜੇ ਕਿ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਤੇ ਤੁਸੀਂ ਆਪਣੇ ਘਰਾਂ ਦੇ ਘਰਾਂ ਨੂੰ ਹੀ ਈਵਨ ਪੂਰਾ ਘਰ ਹੀ ਤੁਸੀਂ ਆਪਣਾ ਕਸਟਮ ਬਿਲਡ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰੋ। ਅਤੇ ਨਾਲ ਹੀ ਤੁਸੀਂ ਕੋਈ ਕਮਰਸ਼ੀਅਲ ਜੋਬ ਕਰਾਉਣੀ ਹੋਵੇ, ਜਿਵੇਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਤਾਂ ਵੀ ਤੁਸੀਂ ਓਂਕਾਰ ਹੋਮਸ ਨੂੰ ਯਾਦ ਰੱਖੋ। ਗਾਰਡਨ ਸਵੀਟ ਐਂਡ ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਂਦੇ ਇਸ ਪੂਰੇ ਸਪੈਸ਼ਲਿਸਟ ਨੇ। ਅਤੇ ਤੁਹਾਨੂੰ ਇਹ $5,000 ਤੱਕ ਦੇ ਡਿਸਕਾਊਂਟਸ ਦੇਣਗੇ ਜੇਕਰ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿੰਦੇ ਹੋ। ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਪੌਲ ਗਰੇਵਾਲ ਜੀ ਦੇ ਨਾਲ। ਕੋਈ ਵੀ ਰੈਨੋਵੇਸ਼ਨ ਦਾ ਕੰਮ ਨਜ਼ਰ ਆ ਰਿਹਾ ਤਾਂ ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦਾ ਨੰਬਰ 416-617-3600 ਓਂਕਾਰ ਹੋਮਸ ਦਾ ਨੰਬਰ ਹੈ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਤੇ, ਜਿੱਥੇ ਕਿ ਤੁਸੀਂ ਪਹੁੰਚਣਾ ਜ਼ਰੂਰ 294 ਵਾਕਰ ਡਰਾਈਵ। ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਕੋਈ ਵੀ ਫਰਨੀਚਰ ਆਈਟਮ ਲੈ ਕੇ ਆਉਣੀ ਹੋਵੇ ਤੇ ਨਾਲ ਤੁਹਾਨੂੰ ਫ੍ਰੀ ਗਿਫਟਸ ਮਿਲ ਰਹੇ ਨੇ, ਅੱਜ ਇੱਦਾਂ ਦੇ ਪ੍ਰਾਈਸਿਸ ਤੁਹਾਨੂੰ ਬਾਰ ਬਾਰ ਨਹੀਂ ਮਿਲਦੀਆਂ, ਤਾਂ ਅੱਜ ਮੇਕ ਸ਼ੋਰ ਤੁਸੀਂ ਪਹੁੰਚੋ। ਇਹ ਸ਼ਾਮ ਤੱਕ ਤੁਹਾਡੇ ਲਈ ਓਪਨ ਹੀ ਨੇ, 4 ਵਜੇ ਤੱਕ ਅਸੀਂ ਲਾਈਵ ਕਰ ਰਹੇ ਹਾਂ ਇੱਥੇ, ਤੇ ਉਸ ਤੋਂ ਬਾਅਦ ਤੁਸੀਂ ਸ਼ਾਮ ਤੱਕ ਹੀ ਜਾ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਲੋ ਫਿਰ ਨੈਕਸਟ ਡੀਲ ਸੁਣੀਏ ਕਿਹੜੀ ਮਿਲਦੀ ਹੈ ਸਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ, ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸੋਤਿਆਂ ਨੂੰ ਜੀਆਂ ਨੂੰ ਸਵਾਗਤ ਜੀ ਤੁਹਾਡਾ, ਔਰ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲਾ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਤੇ, ਤੁਹਾਨੂੰ ਬੜੀਆਂ ਮਿੱਠੀਆਂ ਪਿਆਰੀਆਂ ਤੇ ਦਿਲ ਖੋਲ ਕੇ ਔਰ ਨਾਲ ਜਿਹੜਾ ਗਿਫਟ ਆ ਦੇ ਰਹੇ ਹਾਂ ਤੇ ਇੰਨੇ ਸੋਹਣੇ ਪ੍ਰਾਈਸਾਂ ਦੇ ਰਹੇ ਹਾਂ ਕਿ ਸਾਰੇ ਖੁਸ਼ ਨੇ। ਮੌਸਮ ਬੜੀ ਚਹਿਲ ਪਹਿਲ ਬਾਹਰ ਤੇ ਮੈਨੂੰ ਕਿ ਕਾਫੀ ਆ ਰਹੀ ਹੈ।
2: ਬਿਲਕੁਲ ਸਰ, ਸਾਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਜੀ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਅੱਜ ਕੀਮਤਾਂ ਦਾ ਘੱਟ ਮਿਲਣੀ ਆ ਤੇ ਹਰੇਕ ਪਰਚੇਜ਼ ਵਾਲਾ ਅੱਜ ਤੋਸਾ ਪਰਿਵਾਰਾਂ ਨੂੰ ਦੇ ਕੇ ਤੋਰ ਰਹੇ ਹਾਂ। ਕੋਈ ਵੀ ਤੁਸੀਂ ਅੱਜ ਫਰਨੀਚਰ ਦੀ ਬਾਇੰਗ ਕਰਨੀ ਆ, ਮਸਾਜਰ ਪਾਵਰ ਰਿਕਲਾਈਨਰ ਚਾਹੀਦੇ ਨੇ, ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਆ, ਹਾਈਡ੍ਰੋਲਿਕ ਬੈਡਰੂਮ ਸੈੱਟ ਦੀ ਬਹੁਤ ਸਾਰੀ ਨਵੀਂ ਵਰਾਇਟੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਅੱਜ ਲੋਅਸਟ ਪ੍ਰਾਈਸ ਮਿਲਣੀਆਂ ਤੇ ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਘੁਮਾ ਲਓ ਗੱਡੀਆਂ ਫਟਾਫਟ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਨਾਲ ਦੀ ਨਾਲ ਅਸੀਂ ਸਾਨੂੰ ਡੀਲ ਦੇ ਰਹੇ ਹਾਂ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਈ ਕਰਨਾ, ਰੀਅਲ ਮਾਰਬਲ ਦਾ ਟੇਬਲ ਤੇ ਨਾਲ ਡਿਜ਼ਾਈਨਰ ਬੈਲਵਟ ਦੀਆਂ 6 ਚੇਅਰਾਂ, ਸੋ ਤਾਂ ਤੁਸੀਂ ਗ੍ਰੇ ਕਲਰ ਦੀਆਂ ਨਾਲ ਤੁਹਾਨੂੰ ਡਿਜ਼ਾਈਨਰ ਚੇਅਰਾਂ ਮਿਲ ਜਾਣੀਆਂ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰ। ਜਿਹਦੀ ਰੈਗੂਲਰ ਕੀਮਤ ਸਿੱਧਾ 1500-1680, ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ 499 ਡਾਲਰ ਦਾ ਟੇਬਲ ਤੇ 6 ਚੇਅਰਾਂ 499 ਡਾਲਰ ਦੇ ਵਿੱਚ ਤੁਹਾਨੂੰ ਮਿਲੂਗਾ। ਤੇ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ 499 ਡਾਲਰ ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਘੁਮਾ ਲਓ ਗੱਡੀਆਂ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ। ਸਿੱਧੂ ਸਾਹਿਬ
1: ਮਿਹਰਬਾਨੀ, ਅੱਗੇ ਜਾ ਕੇ ਹੋਰ ਲਿੰਕ ਲਾਵਾਂਗੇ ਤੇ ਵਧੀਆ ਵਧੀਆ ਪ੍ਰਾਈਸ ਦਵਾਵਾਂਗੇ। ਅਸੀਂ ਅੱਜ ਕੰਮ ਤੇ ਆ, ਫੋਲੋ ਨਹੀਂ ਕਰ ਰਹੇ, ਕੈਨੇਡਾ ਨੂੰ ਢਾਇਆ, ਮਰੋਕਨ ਮਰਾਕੋ ਨੇ ਇੱਕ ਬਚੇ ਹੋਏ ਆ ਜੇ, ਕਿਉਂਕਿ ਬੈਚ ਚੱਲ ਰਿਹਾ ਇਸ ਸਮੇਂ। ਦੱਸ ਦਿਓ ਕੀ ਹਾਲ ਚਾਲ ਕੈਨੇਡਾ ਵਾਲਿਆਂ ਦਾ, ਸਾਨੂੰ ਕਾਲ ਕਰਕੇ ਸਟੂਡੀਓ ਦੇ ਵਿੱਚ 905-564-6444। ਪਰ ਤਾਂ ਮੇਨ ਟਾਈਮ ਤੁਹਾਨੂੰ ਅਸੀਂ ਲੰਚ ਕਰਾਈਏ, ਪਨੀਰ ਡੋਸਾ ਖਾਣਾ, ਪਲੇਨ ਡੋਸਾ ਖਾਣਾ, ਮਸਾਲਾ ਡੋਸਾ, ਘੀ ਵਾਲਾ ਡੋਸਾ ਖਾਣਾ, ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ ਤੇ ਪਹੁੰਚ ਜਾਓ। ਚਿਕਨ ਬਿਰਿਆਨੀ, ਸੈਫਰਨ ਵਾਲੀ ਵੈਜੀ ਬਿਰਿਆਨੀ ਵੀ ਤਿਆਰ ਕਰਦੇ ਨੇ, ਮਹਾਰਾਜ ਥਾਲੀ ਬੜੀ ਵੱਡੀ ਹੈ ਜੀ, ਉਹ ਵੀ ਖਾ ਕੇ ਦੇਖੋ। ਟਿੱਕਾ ਰੈਵਲਨ ਨੇ ਹੋਰ ਕੁਝ ਚਾਟ ਪਾਪੜੀ ਖਾਣੀ ਆ, ਆਪਣੇ ਖਾਸ ਕਰਕੇ ਗੋਲ ਗੱਪੇ ਖਾਣੇ ਨੇ, ਤਾਂ ਨੇੜਲੀ ਬ੍ਰਾਂਚ ਤੇ ਪਹੁੰਚ ਜਾਓ ਪੰਜਾਬੀ ਬਾਈ ਨੇਚਰ। ਤੋ ਜਿਹੜਾ ਕਲਗਾਇਓ ਤੇ ਮੈਂ ਦੱਸ ਦਿਆਂ ਕਿ ਜੇਕਰ ਤੁਸੀਂ ਜਾਣਾ ਹੈਗਾ ਹਾਈਵੇ 10 ਤੇ ਬਵੇੜ ਤੇ, ਇੱਕ ਪਾਸੇ ਪਟੀਨੋ ਆ, ਇੱਕ ਪਾਸੇ ਬਾਹਰ ਮਾਡਲ ਦੇ ਵਿਚਾਲੇ ਨੇ, ਨੰਬਰ ਉੱਥੋਂ ਤੁਹਾਨੂੰ ਦੇ ਦਿਆਂ 905-793-5300 ਕੇਟਰਿੰਗ ਕਰਾਉਣੀ ਆ ਤਾਂ ਇਹਨਾਂ ਦੀ ਹੈੱਡ ਲਾਈਨ ਹੈਗੀ ਆ, ਸਾਰੀ ਸੈਂਟਰਲ ਲਾਈਨ ਜਿਹੜੀ ਹੈਗੀ ਆ ਕੇਟਰਿੰਗ ਵਾਸਤੇ ਸਾਰੀਆਂ ਬ੍ਰਾਂਚਾਂ ਤੋਂ। ਕਿਤੇ ਵੀ ਘਰ ਵਿੱਚ ਕੋਈ ਫੰਕਸ਼ਨ ਹੈਗਾ 416-920-6161
0: ਫਰਨੀਚਰ ਲੈ ਕੇ ਆਉਣਾ ਹੋਵੇ ਤਾਂ ਇੱਕੋ ਇੱਕ ਪਲੇਸ ਯਾਦ ਰੱਖੋ, ਗ੍ਰੈਂਡ ਹੋਮ ਫਰਨੀਚਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਇੱਥੇ ਅੱਜ ਅਸੀਂ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, 905-564-6444 ਸਟੂਡੀਓ ਦਾ ਨੰਬਰ ਹੈ। ਰੋਇਲ ਡਿਜੀਟਲ ਦੇ ਉੱਪਰ ਤੁਸੀਂ ਗੱਲਬਾਤ ਕਰ ਲਓ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਉਣਾ ਹੋਵੇ, 1.5 GB ਡਾਟਾ ਯਾਨੀ ਕਿ 1.5 GB ਡਾਟਾ ਤੁਹਾਨੂੰ ਮਿਲ ਰਿਹਾ, ਸਿਰਫ $55 ਦੀ ਡੀਲ ਹੈ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਲਗਵਾਓ, ਹੋਮ ਇੰਟਰਨੈਟ ਲਗਵਾਉਣਾ ਹੋਵੇ ਜਾਂ ਤੁਸੀਂ ਸੈੱਲਫੋਨ ਦੀ ਕੋਈ ਵੀ ਡੀਲ ਲੈਣੀ ਹੋਵੇ, ਰੋਇਲ ਡਿਜੀਟਲ ਦੇ ਨਾਲ ਸੰਪਰਕ ਕਰੋ। 80 ਮੈਰੀਟਾਈਮ ਓਨਟਾਰੀਓ ਬੁਲੇਵਰਡ ਦੇ ਉੱਪਰ ਲੋਕੇਟਡ ਨੇ, ਯੂਨਿਟ ਨੰਬਰ 58 ਦੇ ਵਿੱਚ, ਏਅਰਪੋਰਟ ਰੋਡ ਐਂਡ ਕੁਈਨ ਦਾ ਇੰਟਰਸੈਕਸ਼ਨ ਹੈ। ਨੰਬਰ 6472011313, 647-201-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਮਨ ਜੀ ਦੇ ਨਾਲ ਰੋਇਲ ਡਿਜੀਟਲ ਤੋਂ। ਅਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਪ੍ਰੀਤਿਸ਼ ਨਰੂਲਾ ਜੀ ਦਾ ਸ਼ੋਅ ਅੱਜ ਹੋ ਰਿਹਾ ਕਿਚਨਰ ਦੇ ਵਿੱਚ, ਪਬਲਿਕ ਲਾਇਬ੍ਰੇਰੀ ਥੀਏਟਰ ਦੇ ਵਿੱਚ, ਜਿਹੜੇ ਕਿ ਸਟੈਂਡ ਅਪ ਕਮੇਡੀਅਨ ਨੇ, ਬੜੇ ਕਮਾਲ ਦੇ ਇਹਨਾਂ ਦੇ ਸ਼ੋਅਜ਼ ਹੁੰਦੇ ਨੇ। ਅਤੇ ਕੱਲ੍ਹ ਨੂੰ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ, ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਐਡਰੈਸ ਹੈ 150 ਸੈਂਟਰਲ ਪਾਰਕ, ਬ੍ਰੈਂਪਟਨ। ਜੇ ਤੁਸੀਂ ਹਜੇ ਵੀ ਟਿਕਟਸ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਕਾਲ ਕਰ ਲਓ ਅਤੇ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ, ਪਤਾ ਕਰ ਲਓ ਕਿ ਟਿਕਟਸ ਹੁਣ ਬਚੀਆਂ ਨੇ ਜਾਂ ਨਹੀਂ ਬਚੀਆਂ, ਅਤੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਹਜੇ ਵੀ ਆਪਣੀਆਂ ਟਿਕਟਸ ਦਾ ਪਤਾ ਕਰ ਸਕਦੇ ਹੋ। ਬ੍ਰੈਂਪਟਨ ਦੇ ਵਿੱਚ ਕੱਲ੍ਹ ਨੂੰ ਸ਼ੋਅ ਹੋਏਗਾ 5 ਜੁਲਾਈ ਨੂੰ, 647-631-2161 ਦੇ ਉੱਪਰ ਕਾਲ ਹੋਏਗੀ, ਇੱਕ ਨੰਬਰ ਹੋਰ ਹੈ 647-209-3101 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਬੀਕਨਸ ਕਲੱਬ ਪ੍ਰੈਜੈਂਟ ਕਰ ਰਹੇ ਨੇ ਪ੍ਰੀਤਿਸ਼ ਨਰੂਲਾ ਜੀ, ਜੋ ਕਿ ਇਹਨਾਂ ਦਾ ਜਿਹੜੇ ਕਿ ਸਟੈਂਡ ਅਪ ਕਮੇਡੀਅਨ ਨੇ, ਇਹਨਾਂ ਦਾ ਸ਼ੋਅ ਕੱਲ੍ਹ ਨੂੰ ਬ੍ਰੈਂਪਟਨ ਦੇ ਵਿੱਚ ਹੋਏਗਾ। ਇਸ ਤੋਂ ਬਾਅਦ ਫਿਰ ਇਹਨਾਂ ਦਾ 12 ਜੁਲਾਈ ਨੂੰ ਕੈਲਗਰੀ ਦੇ ਵਿੱਚ ਹੈ, 18 ਜੁਲਾਈ ਨੂੰ ਵੈਨਕੂਵਰ ਦੇ ਵਿੱਚ ਹੈ ਅਤੇ 15 ਅਗਸਤ ਨੂੰ ਮੌਂਟਰੀਅਲ ਦੇ ਵਿੱਚ ਹੈ। ਬਟ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਕੱਲ੍ਹ ਨੂੰ ਸ਼ੋਅ ਹੋਏਗਾ 5 ਜੁਲਾਈ ਨੂੰ 150 ਸੈਂਟਰਲ ਪਾਰਕ ਬ੍ਰੈਂਪਟਨ ਦੇ ਵਿੱਚ, ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ। ਨੰਬਰ ਇੱਕ ਵਾਰ ਫਿਰ ਦੇ ਦਿਆਂ 647-631-2161 ਜਾਂ ਫਿਰ 647-209-3101 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ 7 ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਆਪਣੇ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਇਨਰੋਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਡੇ ਲਈ ਇਹ ਜਿਹੜੇ ਸਟੱਡੀ ਪ੍ਰੋਗਰਾਮਸ ਗਵਰਨਮੈਂਟ ਸਪੋਂਸਰ ਕਰਦੀ ਹੈ ਉਹਨਾਂ ਦੇ ਵਿੱਚ ਇਨਰੋਲ ਹੋਣ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਨੇ ਅਤੇ ਨਾਲ ਤੁਹਾਨੂੰ ਫੰਡਿੰਗ ਦਿਵਾਉਂਦੇ ਨੇ ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ ਆ। ਅਤੇ ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ। ਅਤੇ ਇਹਦੇ ਵਿੱਚ ਸਾਰੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਨੇ, ਨਾਲੇ ਤੁਸੀਂ ਆਪਣੇ ਸਕਿੱਲਸ ਡਿਵੈਲਪ ਕਰ ਸਕਦੇ ਹੋ ਅਤੇ ਨਾਲੇ ਈਜ਼ੀ ਟੂ ਪਾਸ ਕੋਰਸਿਸ ਕਰ ਸਕਦੇ ਹੋ ਅਤੇ ਨਾਲੇ ਤੁਹਾਨੂੰ ਇਹ ਗ੍ਰਾਂਟਸ ਜਿਹੜੀ ਤੁਸੀਂ ਕਦੇ ਵੀ ਵਾਪਸ ਨਹੀਂ ਕਰਨੀਆਂ ਹੁੰਦੀਆਂ ਉਹ ਵੀ ਮਿਲ ਸਕਦੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਫੀਸ ਫਲੈਟ $199 ਤੋਂ ਲੈ ਕੇ $499 ਦੇ ਵਿੱਚ ਵਿੱਚ ਹੀ ਹੈ। ਡਿਪੈਂਡ ਕਰਦਾ ਕਿ ਤੁਹਾਡਾ ਕੋਰਸ ਕਿਹੜਾ ਆ। ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਫੰਡਿੰਗ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇਹਨਾਂ ਦੀ ਫੀਸ ਦਿੰਦੇ ਹੋ, ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ। ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਦਾ ਨੰਬਰ 4372643175 ਇਸ ਨੰਬਰ 'ਤੇ ਕਾਲ ਕਰ ਸਕਦੇ ਹੋ। ਇਹਨਾਂ ਦਾ ਆਫਿਸ ਲੋਕੇਟਡ ਹੈ 218 ਐਕਸਪੋਰਟ ਬੁਲੇਵਰਡ, ਮਿਸਿਸਾਗਾ। ਨੰਬਰ 4372643175-437-264-3175 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਮੋਰਗੇਜ ਬ੍ਰੋਕਰ ਨੀਲਮ ਸੈਦਵ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੋਂਟੈਕਟ ਕਰਨਾ ਜੇ ਤੁਹਾਡੀ ਕਿਸੇ ਵੀ ਸਿਚੁਏਸ਼ਨ ਵਿੱਚ ਮੋਰਗੇਜ ਹੋ ਹੀ ਨਹੀਂ ਰਹੀ, ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ ਆ, ਜਾਂ ਤੁਹਾਡੇ ਮੋਰਗੇਜ ਰਿਲੇਟਡ ਕੋਈ ਵੀ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਤੁਸੀਂ ਨੀਲਮ ਸੈਦਵ ਜੀ ਦੇ ਨਾਲ ਗੱਲਬਾਤ ਕਰੋ। ਬਹੁਤ ਲੰਬੇ ਟਾਈਮ ਤੋਂ ਇਹ ਕੰਮ ਕਰ ਰਹੇ ਨੇ, ਤੁਹਾਨੂੰ ਬਹੁਤ ਹੀ ਕਮਾਲ ਦੀਆਂ ਸਰਵਿਸਿਜ਼ ਦਿੰਦੇ ਨੇ, ਕਿਉਂਕਿ ਮੋਰਗੇਜ ਦੇ ਵਿੱਚ ਤੁਹਾਡੇ ਕੋਈ ਵੀ ਸਵਾਲ ਨੇ, ਤੁਹਾਡੀ ਪਹਿਲੀ ਮੋਰਗੇਜ, ਸੈਕਿੰਡ ਮੋਰਗੇਜ ਹੈ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਡੇ ਪ੍ਰਾਈਵੇਟ ਫੰਡਸ ਦੀ ਲੋੜ ਹੈ, ਕੋਈ ਵੀ ਸੀਨ ਹੋਵੇ ਤੁਸੀਂ ਗੱਲਬਾਤ ਕਰੋ। 6477-7310 ਨੀਲਮ ਸੈਦਵ ਜੀ ਸਾਡੇ ਲਾਈਨ 'ਤੇ ਜੁੜੇ ਨੇ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਹਾਊ ਆਰ ਯੂ ਮਨਪ੍ਰੀਤ ਜੀ?
0: ਹਾਂਜੀ ਮੈਮ, ਆਈ ਐਮ ਵੈਰੀ ਗੁੱਡ, ਤੁਸੀਂ ਕਿਵੇਂ ਹੋ?
1: ਵੈਰੀ ਗੁੱਡ, ਥੈਂਕ ਯੂ। ਇੰਜੋਏ ਹੋ ਰਿਹਾ, ਇੰਨੀ ਗਰਮੀ ਤੋਂ ਬਾਅਦ ਥੋੜੀ ਜੀ ਰਾਹਤ ਮਿਲੀ ਹੈ,
0: ਹਾਂਜੀ
1: ਥੋੜੀ ਜੀ ਵਾਪਸ ਕਰ ਸਕਦਾ। ਜੇ ਤੁਸੀਂ ਐਜ਼ ਅ ਫਸਟ ਟਾਈਮ ਬਾਇਰ ਹੋ, ਕੁਝ ਕੰਡੀਸ਼ਨ ਇਹ ਅਪਲਾਈ ਹੁੰਦੀਆਂ ਕਿ ਤੁਹਾਡਾ ਐਜ਼ ਲੋਂਗ ਕ੍ਰੈਡਿਟ ਸਕੋਰ ਵਧੀਆ, ਤੁਸੀਂ ਉਸ ਚੀਜ਼ ਦੇ ਕਾਬਲ ਹੋ, ਜੁਲਾਈ 30 ਤੋਂ ਪਹਿਲਾਂ। ਹੋਰ ਵੀ ਕਈ ਬੈਂਕ ਨੇ ਜਿਹੜੇ ਕੈਸ਼ ਬੈਕ ਆਫਰ ਕਰਦੇ ਆ, ਪਰ ਬੀਮੋ ਦਾ ਤਾਂ ਕਰਕੇ ਕਹਿੰਦੇ ਕਿ ਡਾਇਰੈਕਟਲੀ ਇਨ ਯੂਰ ਅਕਾਊਂਟ $5,000। ਉਹਦੇ ਵਿੱਚ ਤੁਸੀਂ ਐਜ਼ ਅ ਫਸਟ ਟਾਈਮ ਬਾਇਰ ਹੋ, ਮੈਂ ਤੁਹਾਨੂੰ ਬਹੁਤ ਵਧੀਆ ਪ੍ਰੋਡਕਟ ਬਣਾ ਕੇ ਦੇ ਸਕਦੀ ਹਾਂ, ਵਿਚ ਜੇ ਤੁਸੀਂ ਮੇਰੀਆਂ ਸਰਵਿਸਿਜ਼ ਯੂਜ਼ ਕਰਦੇ ਹੋ, ਆਈ ਵਿਲ ਨੋਟ ਚਾਰਜ ਯੂ ਫੋਰ ਐਨੀਥਿੰਗ ਫੋਰ ਦ ਮੋਰਗੇਜ, ਜਿਹਦੀ ਤੁਸੀਂ ਮੋਰਗੇਜ ਦੀ ਬਾਹਰ ਜਾ ਕੇ ਕਾਫੀ ਸਾਰੀਆਂ ਫੀਸਾਂ ਪੇ ਕਰਦੇ ਹੋ। ਪਲੱਸ ਐਜ਼ ਅ ਸੈਡ ਕਿ $5,000 ਤੁਹਾਨੂੰ ਅਪ ਟੂ 5,000 ਡਿਪੈਂਡਿੰਗ ਅਪਨ ਦੀ ਮੋਰਗੇਜ ਅਮਾਊਂਟ ਐਂਡ ਡਿਪੈਂਡਿੰਗ ਅਪਨ ਤੁਹਾਡੇ ਕ੍ਰਾਈਟੇਰੀਆ ਤੇ $5,000 ਤੁਹਾਨੂੰ ਕੈਸ਼ ਬੈਕ ਦਵਾ ਸਕਦੇ ਹਾਂ। ਦੂਜੀ ਗੱਲ, ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਮੇਰੀਆਂ ਫੁੱਲ ਸਰਵਿਸਿਜ਼ ਯੂਜ਼ ਕਰਦੇ ਹੋ, ਵਿਚ ਇਜ਼ ਮਾਈ ਰੀਅਲਟਰ ਐਂਡ ਮੇਰਾ ਲਾਇਰ, ਤੇ ਆਈ ਵਿਲ ਨਾਟ ਚਾਰਜ ਯੂ ਫੋਰ ਦੀ ਮੋਰਗੇਜ ਸਰਵਿਸਿਜ਼। ਕਾਲ ਕਰ ਲਓ, ਐਨੀਥਿੰਗ ਟੂ ਡੂ ਵਿਦ ਮੋਰਗੇਜ, ਵੈਦਰ ਤੁਹਾਡੀ ਰਿਨਿਊਅਲ ਹੈ, ਰੀਫਾਈਨਾਂਸ ਹੈ, ਫਸਟ ਟਾਈਮ ਬਾਇਰ ਹੋ, ਸੈਕਿੰਡ ਟਾਈਮ ਬਾਇਰ ਹੋ, ਪ੍ਰਾਈਵੇਟ ਚਾਹੀਦੇ, ਅੱਜ ਦੀ ਅੱਜ ਫੰਡਸ ਚਾਹੀਦੇ ਆ, ਕ੍ਰੈਡਿਟ ਸਕੋਰ ਖਰਾਬ ਆ, ਉਹਨੂੰ ਠੀਕ ਕਿੱਦਾਂ ਕਰਨਾ, ਹਾਊ ਟੂ ਗਾਈਡ ਯੂ, ਤੁਸੀਂ ਮੇਰੇ ਨਾਲ ਫ੍ਰੀ ਲੈਸਨਸ ਲੈਣੇ ਆ ਫਰੋਮ ਫੋਮ ਸ਼ਾਮੀ 4 ਤੋਂ 5 ਵਜੇ ਤੱਕ ਬੈਠ ਕੇ, ਕਿ ਆਪਾਂ ਹਾਊ ਟੂ ਡੂ ਦਿਸ ਐਂਡ ਸਾਰੇ ਦਾ ਸਾਰਾ ਪ੍ਰੋਸੈਸ ਫਰੋਮ ਏ ਟੂ ਜ਼ੀ ਬਿਫੋਰ ਯੂ ਬਾਈ ਦੀ ਪ੍ਰੋਡਕਟ, ਬਿਫੋਰ ਯੂ ਬਾਈ ਦਾ ਹਾਊਸ, ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ। ਮੈਨੀ ਕੇਸਿਸ 'ਚ ਹੁੰਦਾ ਕਿ ਤੁਸੀਂ ਜਾ ਕੇ ਘਰ ਲੈ ਲੈਣਾ, ਬਾਅਦ ਦੇ ਵਿੱਚ ਮੈਨੂੰ ਆਣ ਕੇ ਪੁੱਛਦੇ ਹੋ ਕਿ ਨੀਲਮ ਜੀ, ਆਮ ਸੋ ਸੋਰੀ, ਆਪਾਂ ਪ੍ਰਾਈਵੇਟ ਟੈਂਡ ਅਪ ਹੋ ਗਿਆ, ਕੈਨ ਯੂ ਬ੍ਰਿੰਗ ਅਸ ਟੂ ਏ ਲੈਂਡਿੰਗ। ਜਿਹੜੇ ਹੀ ਤੁਸੀਂ 5 ਜਾਂ 10% ਡਾਊਨ ਪੇਮੈਂਟ ਦੇ ਨਾਲ ਘਰ ਨੂੰ ਫਿਨਿਸ਼ ਕਰਨਾ ਹੁੰਦਾ, ਯੂ ਐਂਡ ਅਪ ਇੱਕ ਨੰਬਰ 1 ਤੇ 20%, ਨੰਬਰ 2 ਪ੍ਰਾਈਵੇਟ, ਜਿਹੜੇ ਬਹੁਤ ਜ਼ਿਆਦਾ ਖਰਚੇ ਹੁੰਦੇ ਨੇ, ਨੰਬਰ ਇੱਕ ਇਹਦੇ 'ਚ ਇੱਕ ਹੋਰ ਐਡੀਸ਼ਨਲ ਹੁੰਦਾ ਕਿ ਤੁਹਾਨੂੰ ਐਕਸਟੈਂਸ਼ਨ ਲੈਣੀ ਪੈਂਦੀ ਹੈ, ਐਕਸਟੈਂਸ਼ਨ ਤੇ ਪੈਸੇ ਪੈ ਗਏ, ਐਂਡ ਜਿਹੜੇ ਸੈਕਿੰਡ ਟਾਈਮ ਦੇ ਉੱਤੇ ਤੁਸੀਂ ਕਹਿੰਦੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਲਓ, ਕਿਉਂਕਿ ਉਹ ਪੈਸੇ ਘੱਟਦੇ ਵੱਧਦੇ ਆ, ਬਹੁਤ ਸਾਰਾ ਖਰਚਾ, ਜਿਹੜੀ ਮੰਨ ਲਓ 50,000 'ਚ ਕਲੋਜ਼ਿੰਗ ਹੋਣੀ ਹੁੰਦੀ ਆ, ਉਹ 2 ਲੱਖ ਦੇ ਵਿੱਚ ਤੁਸੀਂ ਐਂਡ ਅਪ ਹੁੰਦੇ ਹੋ। ਸੋ ਸੇਵ ਆਲ ਦੈਟ, what you need is a ਇੱਕ ਉਦਾਂ ਦਾ ਬ੍ਰੋਕਰ ਜਿਹੜਾ ਟ੍ਰਾਂਸਪੇਰੈਂਟ ਹੋਵੇ, ਤੁਹਾਡੇ ਪੈਸੇ ਦੇ ਬਾਰੇ ਗੱਲ ਕਰੇ ਕਿ ਤੁਸੀਂ ਕਿੱਦਾਂ ਬਚਾਉਣੇ ਆ, ਨਾ ਉਹਨੂੰ ਆਪਣਾ ਲਾਲਚ ਹੋਵੇ ਕਿ ਮੈਂ ਕਿੱਦਾਂ ਮੈਨੂੰ ਕਿੱਦਾਂ ਮੰਨਿਆ, ਆਪਣਾ ਸਿਰਫ ਹੁੰਦਾ ਕਿ ਆਪਣਾ ਨਾਮ ਕਮਾਉਣ ਦੇ ਲਈ ਆਈ ਡੂ ਮੈਨੀ ਇੱਦਾਂ ਦੀਆਂ ਫ੍ਰੀ ਸਰਵਿਸਿਸ, ਮੇਰੇ ਕੋਲ ਆਈ ਹੈਵ ਮੋਰ ਦੈਨ ਇਨਫ, ਮੈਨੂੰ ਇੱਦਾਂ ਨੀ ਕਿ ਕੋਈ ਪੈਸੇ ਦੀ ਲਾਲਚ ਕਰਕੇ, ਬਟ ਤੁਹਾਨੂੰ ਅਗਰ ਕੋਈ ਵੀ ਸਰਵਿਸਿਸ ਚਾਹੀਦੀਆਂ ਡੈਫੀਨੇਟਲੀ ਮੋਸਟ ਆਫ ਦਾ ਸਰਵਿਸਿਸ ਔਰ ਆਈ ਡੋਂਟ ਚਾਰਜ, ਸੋ 6477397810 anything to do with mortgage, mortgage alliance, mortgage broker, mortgage queen, Neelam Sarav, 6477394810. ਬਹੁਤ ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਨੀਲਮ ਸੈਟਅਪ ਜੀ ਦੇ ਨਾਲ, ਮੋਰਗੇਜ ਬ੍ਰੋਕਰ ਨੇ 6477397310 6477497910 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਨੀਲਮ ਸੈਟਅਪ ਜੀ ਦੇ ਨਾਲ। 248 ਹੋ ਗਏ ਨੇ ਤੇ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਅੱਜ ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਡੀਲਸ ਦੇ ਨਾਲ ਨਾਲ ਫ੍ਰੀ ਗਿਫਟਸ ਵੀ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਦੋਸਤਾਂ ਨੂੰ ਜੀ ਆਨ ਲਗਾ ਸਵਾਗਤ, ਤੇ ਮੈਂ ਦੱਸਦਿਆਂ ਕਿ ਪਹਿਲਾਂ ਤਾਂ ਕੁਛ ਆਸ਼ਾ ਸੀਗੀਆਂ ਕਿ ਕੈਨੇਡਾ ਜਿੱਤੂਗਾ ਕਿਉਂਕਿ 0-1 ਗੋਲ ਸੀਗਾ ਮੋਰਾਕੋ ਦਾ, ਲੇਕਿਨ ਹੁਣ ਉਹਨਾਂ ਨੇ ਗੋਲ ਕਰਤਾ ਤੇ 2 ਸਕੋਰ ਹੋ ਗਏ ਨੇ, ਬਹੁਤ ਮੁਸ਼ਕਿਲ ਲੱਗਦਾ, 84 ਮਿੰਟ ਹੋ ਗਏ ਨੇ, ਦੇਖੋ ਬਾਕੀ ਟਾਈਮ ਤਾਂ ਹੈ
3: ਬਿਲਕੁਲ ਐਂਡ ਤੱਕ ਦੇਖੋ ਭਾਜੀ ਕੀ ਬਣਾ,
2: ਚਲੋ ਐਨੀ ਵੇ ਆਪਾਂ ਡੀਲ ਦੇਈਏ ਵਧੀਆ
3: ਜੀ ਬਿਲਕੁਲ ਸਾਹਿਬ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਜਦੋਂ ਤੁਸੀਂ ਕਹਿ ਕੇ ਹਟੇ ਵੀ ਡੀਲਾਂ ਨੇ ਡੀਲਾਂ
0: ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ, ਪਹਿਲੀ ਲੋਕੇਸ਼ਨ 275 ਗਾਰਡਨ ਬਰੁਕ ਟ੍ਰੇਲ ਹੈ, ਗਾਰਡਨ ਬਰੁਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ। ਆਰਡਰ ਪਲੇਸ ਕਰਨ ਦੇ ਲਈ ਨੰਬਰ 9057948111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ। ਨੰਬਰ 9055934400, 905-593-4400। ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬਵੇਡ ਐਂਡ ਚਿੰਗਿਊਜ਼ੀ ਦੀ ਇੰਟਰਸੈਕਸ਼ਨ ਤੇ ਪਹੁੰਚੋ। ਨੰਬਰ ਹੈ 9058402200, 905-840-2200 ਦੇ ਉੱਪਰ ਵੀ ਤੁਸੀਂ ਕਾਲ ਕਰ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ। ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ, ਵਾਪਸ ਆਵਾਂਗੇ ਜਲਦ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-5464 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਲਾਈਨ ਤੇ ਜੁੜੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੀ ਆਈ ਸਾਈਟ ਚੈੱਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਬ੍ਰਾਂਡਡ ਸਨ ਗਲਾਸਿਸ ਲੈਣੀਆਂ ਹੋਣ, ਉਹ ਵੀ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ, ਜਾਂ ਫਿਰ ਤੁਸੀਂ ਆਪਣੇ ਗਲਾਸਿਸ ਲੈਣੇ ਹੋਣ ਪ੍ਰਿਸਕ੍ਰਿਪਸ਼ਨ ਗਲਾਸਿਸ, ਤਾਂ ਜ਼ਰੂਰ ਪਹੁੰਚੋ ਕੈਨੇਡੀ ਐਂਡ ਸਟੀਲ ਸੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਅੱਜ ਵੀ ਡਾਕਟਰ ਤੁਹਾਡੇ ਲਈ ਅਵੇਲੇਬਲ ਨੇ, ਜ਼ਰੂਰ ਤੁਸੀਂ ਪਹੁੰਚੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ। 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਨੂੰ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਹੜੇ ਸਾਡੇ ਭੈਣ ਭਰਾ, ਕਿਉਂਕਿ ਕੈਨੇਡਾ ਡੀਲ ਕਰਕੇ ਸੇਲ ਚੱਲ ਰਹੀ ਹੈ, ਜਿਹੜੇ ਭੈਣ ਭਰਾ ਚਾਹੁੰਦੇ ਵਧੀਆ ਬ੍ਰਾਂਡਡ ਫਰੇਮ ਹੋਣ, ਤੇ 2026 ਦੇ ਸਾਡੇ ਕੋਲ ਸਮਰ ਕੁਲੈਕਸ਼ਨ ਦੇ ਸਾਰੇ ਹੀ ਲੇਟੈਸਟ ਮਾਡਲ ਆ ਚੁੱਕੇ ਨੇ। ਇਹਦੇ ਚ ਪ੍ਰਾਡਾ ਦੇ, ਗੁੱਚੀ ਦੇ, ਬੈਲਸੀਆਗਾ, ਵਰਸਾਚੀ, ਬਰਬਰੀ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਇਸੇ ਤਰ੍ਹਾਂ ਜੇ ਕਿਸੇ ਨੇ ਅਰਮਾਨੀ ਦੇ ਫਰੇਮ ਲੈਣੇ ਨੇ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਜ ਪੇਟ ਦੇ, ਮਾਰਕ ਚਿਕਪ ਦੇ, ਹਿਊਗੋ ਬੌਸ ਦੇ ਜਾਂ ਫਿਰ ਪੋਲੋ ਦੇ, ਰੌਲਸ ਰੋਇਸ ਦੇ, ਇਹ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਇੱਕ ਹੋਰ ਹੈ ਸਾਡੀ ਜੀ, ਜਿਹਦੇ ਤੁਸੀਂ ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲਫਿਗਰ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਨਾਲ ਦੇ ਨਾਲ ਸੈਂਡੀ ਦੇ ਫਰੇਮ ਫਲੈਟ 75% ਆਫ ਕਰਕੇ ਦੇ ਰਹੇ ਹਾਂ। ਸੋ ਬਹੁਤ ਵਧੀਆ ਵਧੀਆ ਡਿਸਕਾਊਂਟ ਹੈ ਜੀ ਹਾਈ ਐਂਡ ਬ੍ਰਾਂਡਡ ਫਰੇਮਾਂ ਦੇ ਉੱਤੇ, ਤੇ ਨਾਲ ਦੀ ਨਾਲ ਸਾਡਾ ਇੱਕ ਵੈਲਿਊ ਪੈਕੇਜ ਵੀ ਅਵੇਲੇਬਲ ਹੈ। ਮਨਪ੍ਰੀਤ ਜੀ, ਬਹੁਤ ਸਾਰੇ ਸਰੋਤ ਇਹੋ ਜਿਹੇ ਹੁੰਦੇ ਨੇ ਜਿਹਨਾਂ ਕੋਲ ਬੈਨੀਫਿਟਸ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟਸ ਹੁੰਦੇ ਨੇ, ਉਹਨਾਂ ਵਾਸਤੇ ਇਹ ਸਰਵਿਸ ਲੈ ਕੇ ਆਏ ਹਾਂ। ਕਿਉਂਕਿ ਹੁੰਦਾ ਕਿ ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਹਾਂ ਫਿਰ ਗਲਾਸਿਸ ਕਈ ਵਾਰੀ ਅਸੀਂ ਬੈਕ ਹੋਮ ਤੋਂ ਮੰਗਾਉਂਦੇ ਹਾਂ, ਇੰਡੀਆ ਤੋਂ, ਜਾਂ ਫਿਰ ਆਨਲਾਈਨ ਲੱਭਦੇ ਹਾਂ, ਪਰ ਕਈ ਵਾਰੀ ਉਹ ਗਲਾਸਿਸ ਸਹੀ ਨਹੀਂ ਬਣ ਕੇ ਆਉਂਦੀਆਂ ਕਿਉਂਕਿ ਕੋਈ ਵੀ ਬੰਦਾ ਉਹਨਾਂ ਨੂੰ ਚੈੱਕ ਕਰਨ ਲਈ ਨਹੀਂ ਹੁੰਦਾ। ਸਾਡੇ ਕੋਲ ਜਦੋਂ ਸਟੋਰ ਦੇ ਉੱਤੇ ਆਉਂਦੇ ਨੇ ਅਸੀਂ ਪ੍ਰੋਪਰ ਜਿਹੜੀ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ ਉਸ ਹਿਸਾਬ ਦੇ ਨਾਲ ਗਲਾਸਿਸ ਬਣਾਉਂਦੇ ਹਾਂ, ਫਿਰ ਜਿਹੜੇ ਲੈਬ ਤੋਂ ਗਲਾਸਿਸ ਬਣ ਕੇ ਆਉਂਦੇ ਨੇ ਉਹਨਾਂ ਨੂੰ ਦੁਬਾਰਾ ਚੈੱਕ ਕੀਤਾ ਜਾਂਦਾ ਹੈ ਤੇ ਪ੍ਰੋਪਰ ਮੈਜਰਮੈਂਟਸ ਲੈ ਕੇ ਫਿਰ ਗਲਾਸਿਸ ਬਣਦੇ ਨੇ। ਸੋ ਇਹ ਗਲਾਸਿਸ ਅਸੀਂ ਵੈਲਿਊ ਪੈਕੇਜ ਇਸੇ ਕਰਕੇ ਬਹੁਤ ਸਸਤੇ ਰੱਖੇ ਨੇ ਤਾਂ ਕਿ ਲੋਕਾਂ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ, ਤੁਸੀਂ ਇੱਕੋ ਸਟੋਰ ਦੇ ਜਾ ਕੇ ਨਾਲੇ ਤੇ ਗਲਾਸਿਸ ਬਣਵਾ ਸਕੋ, ਨਾਲੇ ਜੇ ਕੱਲ੍ਹ ਨੂੰ ਤੁਹਾਨੂੰ ਲੋੜ ਪਵੇ ਲੂਜ਼ ਕਰਾਉਣ ਦੀ, ਟਾਈਟ ਕਰਾਉਣ ਦੀ, ਇਹ ਸਾਰੀਆਂ ਸਰਵਿਸ ਜਿਹੜੀਆਂ ਨੇ ਨਾਲ ਇੰਕਲੂਡਿਡ ਹੈ। ਸੋ ਮੈਂ ਡਿਟੇਲ ਚ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਜਿਹੜਾ ਇਹ ਵੈਲਿਊ ਪੈਕੇਜ ਇੰਕਲੂਡਿਡ ਹੈ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਸ ਇਹ ਵੀ ਇੰਕਲੂਡਿਡ ਹੈ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਦੇ ਵਿੱਚ ਦੇ ਰਿਹਾ ਜੀ। ਜੇ ਕਿਸੇ ਨੇ ਦੂਰੇ ਦੀ ਇਕੱਠੀ ਅਲੱਗ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਸ ਨੇ, $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਹੈ। ਤੇ ਤੁਸੀਂ ਆਪਣੀ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ ਕਿਸੇ ਨੇ ਦੋ ਪੇਅਰ ਬਣਵਾਉਣੇ ਨੇ ਵੀ ਘਰ ਰੱਖ ਲਈ ਇੱਕ ਆਫਿਸ ਚ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਅਗੇਨ ਇਹ ਸਾਰੀਆਂ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਉੱਤੇ। ਸਟੋਰ ਸਾਡਾ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਅੱਜ ਨਹੀਂ ਆ ਸਕਦੇ ਤੇ ਮੰਡੇ ਟੂ ਫਰਾਈਡੇ 11 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਾ ਹੁੰਦਾ ਜੀ। 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਨੰਬਰ ਤੁਸੀਂ ਨੋਟ ਕਰ ਲਓ ਤੇ ਪਹੁੰਚੋ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ, 905-460-8888, 905-450-9
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: deshpardeshradio.com ya www.deshpardeshtv.com live sunna chahunde live te click kar lo, je watch karna chahunde ho to oh te click karo, ja fir apne IPTV box de utte punjabi section click karo, ohde utte ja ke deshpardeshtv nu click karo, utte tusi sun bhi sakde ho, vekh bhi sakde ho 24/7. mortgage di duniya de vich chamkda sitara Prabhdeep Singh, ki tadi mortgage renew hon wali hai, tusi private mortgage tak ho gaye ho te vadh interested ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167104 ਤੇ ਪ੍ਰਭਦੀਪ ਸਿੰਘ।

0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ, ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
2: ਹਾਏ ਰੱਬਾ, ਹੁਣ ਕੀ ਬਣੂ?
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
4: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਲ ਲਾਇਰਸ ਦੀ ਟੀਮ,
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜ ਹੋਰਾਂ ਨੂੰ 416-99-4939-1-59-39। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਤਿੱਗਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਇੱਕ ਘੰਟੇ ਦਾ ਹੋ ਰਿਹਾ, ਯਾਨੀ ਕਿ ਪੂਰੇ 4 ਵਜੇ ਤੱਕ। 3:04 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪੂਰਾ ਇੰਜੋਏ ਕਰ ਰਹੇ ਹੋ ਮੌਸਮ ਨੂੰ। ਬਹੁਤ ਹੀ ਸੋਹਣਾ ਮੌਸਮ ਹੈ, ਕਿਤੇ ਕਿਤੇ ਬੱਦਲ ਹੋਏ ਹੋਏ ਨੇ, ਕਿਤੇ ਕਿਤੇ ਮੀਂਹ ਵੀ ਪੈ ਰਿਹਾ, ਅਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਥੋੜ੍ਹਾ ਜਿਹਾ ਗਰਮੀ ਤੋਂ ਰਾਹਤ ਪਾ ਰਹੇ ਹੋਣਗੇ। ਐਂਡ ਤੁਸੀਂ ਆਪਣੀ ਪਸੰਦ ਦੇ ਗਾਣੇ ਉਮੀਦ ਹੈ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ 1 ਘੰਟੇ ਦਾ ਸਾਥ ਤੁਹਾਡਾ ਸਾਡਾ ਅਜੇ ਹੋਰ ਹੈ, ਅਤੇ ਨਾਲ ਹੀ ਤੁਸੀਂ ਆਲ ਲਿੰਕ ਟਰੈਵਲ ਮਿਸਿਸ ਆਗਾ ਦੇ ਨਾਲ ਵੀ ਗੱਲਬਾਤ ਕਰੋ। ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਜੁਲਾਈ ਦੇ ਲਈ। ਜੇ ਤੁਹਾਡਾ ਕੋਈ ਵੀ ਨੋਨ ਦਿੱਲੀ ਤੋਂ ਟੋਰਾਂਟੋ ਦੀ ਏਅਰ ਟਿਕਟ ਦੇਖ ਰਿਹਾ ਤਾਂ $790 ਦੀ ਇਹਨਾਂ ਦੇ ਕੋਲ ਅਵੇਲੇਬਲ ਹੈ 2 ਬੈਗਸ ਦੇ ਨਾਲ। ਦਿੱਲੀ ਤੋਂ ਟੋਰਾਂਟੋ $790 ਦੇ ਵਿੱਚ ਟਰੈਵਲ ਕਰ ਸਕਦੇ ਨੇ 2 ਬੈਗਸ ਦੇ ਨਾਲ। ਅਤੇ ਜੇਕਰ ਜੁਲਾਈ, ਔਗਸਟ ਜਾਂ ਸਪਟੰਬਰ ਇਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਹੋਵੇ ਟੋਰਾਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰਾਂਟੋ ਵਾਪਸੀ ਵੀ ਕਰਨੀ ਹੈ, ਰਿਟਰਨ ਟਿਕਟ ਦੀ ਪ੍ਰਾਈਸ $1940 ਹੈ, $1940 $1940 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਜੁਲਾਈ, ਔਗਸਟ ਐਂਡ ਸਪਟੰਬਰ ਇਹਨਾਂ 3 ਮਹੀਨਿਆਂ ਦੇ ਵਿੱਚ, ਅਤੇ 2 ਬੈਗਸ ਤੁਹਾਡੇ ਕੋਲ ਹੋਣਗੇ। ਅਤੇ ਇਸ ਤੋਂ ਇਲਾਵਾ ਸਪਟੰਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਪ੍ਰਾਈਸ $1800 ਦੀ ਵੀ ਹੈਗੀ ਹੈ, ਰਿਟਰਨ ਟਿਕਟ ਦੀ ਪ੍ਰਾਈਸ ਹੈ ਸਪਟੰਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਦੇ ਲਈ $1800 ਦੀ ਟਿਕਟ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਜੇ ਤੁਸੀਂ ਮੈਕਸੀਕੋ ਘੁੰਮਣ ਜਾਣਾ ਆ, ਆਪਣਾ ਪੈਕੇਜ ਲੈ ਕੇ ਜਾਓ ਬਣਵਾ ਕੇ, 5-star ਹੋਟਲ ਦੇ ਵਿੱਚ ਤੁਹਾਡੀ ਸਟੇ ਹੋਏਗੀ, ਪੂਰਾ ਪ੍ਰੋਪਰ ਪੈਕੇਜ ਬਣਾ ਕੇ ਦੇਣਗੇ। ਮੈਕਸੀਕੋ ਪਰ ਪਰਸਨ $890 ਦਾ ਪੈਕੇਜ ਹੋਏਗਾ, $890 ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ, ਰਿਤੂ ਧਾਲੀਵਾਲ ਜੀ ਦੇ ਕੋਲੋਂ ਆਪਣਾ ਪੈਕੇਜ ਬਣਵਾਓ। ਬੈਸਟ ਵਕੇਸ਼ਨ ਡੀਲਸ ਤੁਹਾਨੂੰ ਬਣਾ ਕੇ ਦਿੰਦੇ ਨੇ ਆਲ ਲਿੰਕ ਟਰੈਵਲ ਮਿਸਿਸਾਗਾ ਵਾਲੇ। ਨੰਬਰ 9055646704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਆਲ ਲਿੰਕ ਟਰੈਵਲ ਸਾਗਾ ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕੁਈਨਸਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਨੀਰੂ ਅਰੋੜਾ ਜੀ ਜਾਂ ਫਿਰ ਉਹਨਾਂ ਦੀ ਟੀਮ ਦੇ ਮੈਂਬਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਜੇ ਤੁਸੀਂ ਵੀ ਆਪਣੇ ਲਈ ਕੋਈ ਵਧੀਆ ਸ਼ਾਰਟ ਕੋਰਸਿਸ ਲੱਭ ਰਹੇ ਹੋ, ਡਿਪਲੋਮਾ ਕੋਰਸਿਸ ਕਰਨਾ ਚਾਹੁੰਦੇ ਹੋ, ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਹੋਵੇ, ਤਾਂ ਤੁਸੀਂ ਆਪਣੀ ਵਧੀਆ ਇੱਕ ਵਾਈਟ ਕਲਰ ਜੋਬ ਲੈ ਸਕਦੇ ਹੋ ਆਪਣੇ ਸਕਿੱਲਸ ਨੂੰ ਅਪਡੇਟ ਕਰਕੇ। ਨੰਬਰ ਤੁਸੀਂ ਨੋਟ ਕਰੋ ਕੁਈਨਸਵੁੱਡ ਕਾਲਜ ਦਾ, 9058720088 9058720088 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਕੁਈਨਸਵੁੱਡ ਕਾਲਜ ਦੀ ਟੀਮ ਸਾਡਾ ਲਾਈਨ 'ਤੇ ਜੁੜੀ ਹੋਈ ਹੈ ਅਤੇ ਗੱਲਬਾਤ ਕਰਾਂਗੇ, ਨਵੇਂ ਨਵੇਂ ਕੋਰਸਿਸ ਦੀ ਜਾਣਕਾਰੀ ਲੈਂਦੇ ਹਾਂ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਨੀਰੂ ਮੈਮ, ਕੀ ਹਾਲ ਹੈ ਤੁਹਾਡਾ?
1: ਬਹੁਤ ਅੱਛਾ ਜੀ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ ਸੀ, ਮੈਂ ਹੋਲਡ 'ਤੇ ਸੁਣਿਆ।
0: ਹਾਂਜੀ, ਥੈਂਕ ਯੂ ਫੋਰ ਹੋਲਡਿੰਗ। ਮੈਮ, ਸਾਨੂੰ ਜਾਣਕਾਰੀ ਦਿਓ ਕਿ ਨਵੇਂ ਨਵੇਂ ਕਿਹੜੇ ਕੋਰਸਿਸ ਸਟਾਰਟ ਹੋ ਰਹੇ ਨੇ, ਜੇ ਕੋਈ ਵਿਜ਼ਿਟਰ 'ਤੇ ਆਇਆ ਹੋਇਆ ਉਹਨਾਂ ਦੇ ਲਈ ਕੋਈ ਕੋਰਸਿਸ ਹੈਗੇ ਨੇ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸਿਓ।
1: ਜੀ ਮਨਪ੍ਰੀਤ, ਕੁਈਨਸਵੁੱਡ ਕਾਲਜ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਕੋਰਸਿਸ ਆਫਰ ਕਰਦਾ ਹੈ, ਜਿਹਦੇ ਵਿੱਚ ਕਿ ਹੈਲਥ ਕੇਅਰ ਆ ਜਾਂਦਾ ਹੈ, ਐਡਮਿਨਿਸਟ੍ਰੇਸ਼ਨ ਆ ਜਾਂਦਾ ਹੈ, ਔਰ ਸਾਡੇ ਫੂਡ ਇੰਡਸਟਰੀ ਦੇ ਵੀ ਕੋਰਸਿਸ ਹੈਗੇ, ਆਈਟੀ ਦੇ ਵੀ ਕੋਰਸਿਸ ਅਸੀਂ ਆਫਰ ਕਰ ਰਹੇ ਹਾਂ।
0: ਹਾਂਜੀ,
1: ਔਰ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜੀ ਸਟੇਟਸ ਤੇ ਰਹਿ ਰਹੇ ਆ, ਉਹਨਾਂ ਵਾਸਤੇ ਵੀ ਸਾਡੇ ਕੋਲ ਕੋਰਸਿਸ ਹੈਗੇ ਨੇ। ਅਗਰ ਸਭ ਤੋਂ ਪਹਿਲੇ ਗੱਲ ਕਰੀਏ ਹੈਲਥ ਕੇਅਰ ਦੀ, ਤਾਂ ਹੈਲਥ ਕੇਅਰ ਦੇ ਵਿੱਚ ਅਸੀਂ ਆਫਰ ਕਰ ਰਹੇ ਹਾਂ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ, ਔਰ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਪ੍ਰੋਗਰਾਮ।
0: ਜੀ,
1: ਫਾਰਮੇਸੀ ਅਸਿਸਟੈਂਟ ਇੱਕ ਸ਼ਾਰਟ ਕੋਰਸ ਹੈ ਜੋ ਕਿ 10 ਵੀਕਸ ਦੇ ਵਿੱਚ ਕਲਾਸਿਸ ਖਤਮ ਹੋ ਜਾਂਦੀਆਂ, ਵੀਕਐਂਡ ਤੇ ਇਹਦੀਆਂ ਕਲਾਸਿਸ ਹੈਗੀਆਂ ਪਾਰਟ ਟਾਈਮ, ਜਾਂ ਫਿਰ ਵੀਕ ਦੇ ਈਵਨਿੰਗ ਦੇ ਵਿੱਚ ਟਿਊਜ਼ਡੇ ਥਰਸਡੇ 7-10 PM ਅਸੀਂ ਇਹ ਆਨਲਾਈਨ ਕਲਾਸਿਸ ਆਫਰ ਕਰ ਰਹੇ ਹਾਂ। ਜਿਨ੍ਹਾਂ ਨੇ ਫਾਰਮੇਸੀ ਅਸਿਸਟੈਂਟ ਦਾ ਕੋਰਸ ਕਰਨਾ ਹੈ ਵੀਕਐਂਡ ਤੇ, ਉਹਨਾਂ ਵਾਸਤੇ ਵੀਕਐਂਡ ਤੇ ਐਵਰੀ ਸੈਟਰਡੇ ਸੰਡੇ 10-1 ਇਹ ਕਲਾਸਿਸ ਅਵੇਲੇਬਲ ਨੇ। ਔਰ ਜੋ ਲੋਕ ਇੱਕ ਵੋਕੇਸ਼ਨਲ ਪ੍ਰੋਗਰਾਮ ਕਰਨਾ ਚਾਹੁੰਦੇ ਆ, ਤਾਂ 6 ਮੰਥਸ ਦਾ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਹਾਈ ਡਿਮਾਂਡ ਦੇ ਵਿੱਚ ਹੈ, ਕਿਉਂਕਿ ਇਹਦੇ ਨਾਲ ਸਟੂਡੈਂਟਸ ਦੀ ਜਿਹੜੀ ਹੈ PR ਵੀ ਕਾਫੀ ਹੋ ਰਹੀ ਹੈ। ਸੋ ਜਿਹੜੇ ਇੱਥੇ ਵਰਕ ਪਰਮਿਟ ਰਿਫਿਊਜੀ ਸਟੇਟਸ ਤੇ ਰਹਿ ਰਹੇ ਹੈ ਜਾਂ ਵਿਜ਼ਿਟਰ ਹੈਗੇ ਕੋਈ ਪੜ੍ਹਾਈ ਕਰਨਾ ਚਾਹੁੰਦੇ ਆ, ਆਪਣਾ ਸਟੇਟਸ ਚੇਂਜ ਕਰੇ ਬਗੈਰ, ਤਾਂ ਉਹ ਲੋਕ ਵੀ ਸਾਡਾ ਇਹ ਕੋਰਸ ਕਰ ਸਕਦੇ ਆ। ਔਰ ਇਹਦੀਆਂ ਕਲਾਸਿਸ ਜਿਹੜੀਆਂ ਨੇ ਵੀਕਡੇ ਮਾਰਨਿੰਗ ਔਰ ਵੀਕਡੇ ਈਵਨਿੰਗ ਦੋਨੋਂ ਹੀ ਬੈਚ ਸ਼ੁਰੂ ਹੋ ਰਹੇ ਨੇ। ਇਹ ਹਾਈਬ੍ਰਿਡ ਪ੍ਰੋਗਰਾਮ ਹੈ 6 ਮੰਥਸ ਦਾ, ਜਿਹਦੇ ਵਿੱਚ ਕਿ ਥਿਓਰੀ ਦੇ ਨਾਲ ਨਾਲ 310 ਘੰਟੇ ਦੀ ਪਲੇਸਮੈਂਟ ਵੀ ਹੈਗੀ ਹੈ ਨਰਸਿੰਗ ਹੋਮ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਹੈ, ਜਿਹਦੇ ਨਾਲ ਕਿ ਸਟੂਡੈਂਟਸ ਨੂੰ ਆਪਣੇ ਆਪ ਜਾ ਕੇ ਕੋਈ ਵੀ ਪਲੇਸਮੈਂਟ ਨਹੀਂ ਫਾਈਂਡ ਕਰਨੀ ਪੈਂਦੀ ਜਾਂ ਕੋਈ ਗੈਪ ਨਹੀਂ ਆਉਂਦਾ। ਇਮੀਡੀਏਟਲੀ ਜਦੋਂ ਉਹਨਾਂ ਦੀ ਥਿਉਰੀ ਖਤਮ ਹੁੰਦੀ ਹੈ ਨਾਲ ਦੀ ਨਾਲ ਹੀ ਅਸੀਂ ਉਹਨਾਂ ਦੀ ਪਲੇਸਮੈਂਟ ਲੌਂਗ ਟਰਮ ਕੇਅਰ 'ਚ ਕਰਾ ਦਿੰਦੇ ਹਾਂ
0: ਜੀ।
1: ਸੋ ਇਹ ਪ੍ਰੋਗਰਾਮ ਦੇ ਵੀ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹੈ। ਐਂਡ ਇਸ ਤੋਂ ਇਲਾਵਾ ਜਿਹੜੇ ਲੋਕ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਆ, ਚਾਈਲਡ ਕੇਅਰ ਦੇ ਵਿੱਚ ਆਉਣਾ ਚਾਹੁੰਦੇ ਆ, ਤਾਂ ਉਹਨਾਂ ਵਾਸਤੇ ਚਾਈਲਡ ਕੇਅਰ ਪ੍ਰੋਵਾਈਡਰ ਦਾ 6 ਮੰਥਸ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਇਹਦੀਆਂ ਇਨ ਪਰਸਨ ਕਲਾਸਿਸ ਹੈਗੀਆਂ ਨੇ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਦੀਆਂ, ਜੋ ਕਿ ਵੀਕਐਂਡ ਤੇ ਹੁੰਦੀਆਂ ਫੁੱਲ ਡੇ ਕਲਾਸਿਸ, ਸੈਟਰਡੇ ਸੰਡੇ ਕਲਾਸ ਹੁੰਦੀ ਹੈ। ਜਿਨ੍ਹਾਂ ਨੇ ਫੁੱਲੀ ਆਨਲਾਈਨ ਕਰਨਾ ਹੈ ਉਹਨਾਂ ਵਾਸਤੇ ਇਹ ਪ੍ਰੋਗਰਾਮ ਆਨਲਾਈਨ ਕਲਾਸਿਸ ਵੀ ਅਵੇਲੇਬਲ ਹੈਗੀਆਂ ਨੇ
0: ਜੀ।
1: ਔਰ ਇਹਦੇ ਨਾਲ ਨਾਲ ਸਾਡੇ ਡਿਪਲੋਮਾ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਹੈ ਕੰਪਿਊਟਰਾਈਜ਼ ਅਕਾਊਂਟਿੰਗ ਦਾ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਹੈ, ਔਰ ਡਾਟਾ ਐਨਾਲਿਸਟ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਐਂਡ ਸ਼ਾਰਟ ਕੋਰਸਿਸ ਦੇ ਵਿੱਚ ਸਾਡੇ ਸ਼ੁਰੂ ਹੋ ਰਹੇ ਹੈ ਡਾਟਾ ਐਂਟਰੀ, ਇੰਗਲਿਸ਼ ਸਪੀਕਿੰਗ ਦੇ ਕੋਰਸਿਸ ਨੇ ਹਰੇਕ ਏਜ ਦੇ ਲੋਕਾਂ ਵਾਸਤੇ, ਹਰੇਕ ਲੈਵਲ ਦੇ। ਫ੍ਰੈਂਚ ਦੀਆਂ ਕਲਾਸਿਸ ਸ਼ੁਰੂ ਹੋ ਰਹੀਆਂ ਬਿਗਨਰਸ ਲੈਵਲ ਦੀਆਂ, ਆਨਲਾਈਨ ਵੀ ਔਰ ਇਨ ਪਰਸਨ ਵੀ। ਔਰ ਜਿਨ੍ਹਾਂ ਨੇ ਆਲਰੇਡੀ ਫ੍ਰੈਂਚ ਦਾ A1 ਲੈਵਲ ਕੀਤਾ, A2 ਤੋਂ ਸ਼ੁਰੂ ਕਰਨਾ ਚਾਹੁੰਦੇ ਹੈ, ਤਾਂ ਉਹਨਾਂ ਵਾਸਤੇ A2 ਦੀਆਂ ਕਲਾਸਿਸ ਵੀਕਐਂਡ ਤੇ ਐਵਰੀ ਸੈਟਰਡੇ ਸ਼ੁਰੂ ਹੋ ਰਹੀਆਂ ਨੇ ਇਨ ਪਰਸਨ। ਔਰ ਇਸ ਤੋਂ ਇਲਾਵਾ ਕੰਪਿਊਟਰ ਦੇ ਵਿੱਚ ਬੇਸਿਕ ਟੂ ਐਡਵਾਂਸ ਕੰਪਿਊਟਰ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ, ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਦੇ ਕੋਰਸਿਸ ਵੀ ਸ਼ੁਰੂ ਹੋਣ ਜਾ ਰਹੇ ਹੈ
0: ਜੀ।
1: ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹੈ। ਫੋਨ ਨੰਬਰ ਹੈ 905-872-0088, ਵੈਬਸਾਈਟ ਹੈ queenswoodcollege.com। ਔਰ ਮਨਪ੍ਰੀਤ, ਅਗਰ ਕਿਸੇ ਨੂੰ ਜੋ ਵੋਕੇਸ਼ਨਲ ਪ੍ਰੋਗਰਾਮ ਜਾਂ ਡਿਪਲੋਮਾ ਪ੍ਰੋਗਰਾਮ ਜਿਨ੍ਹਾਂ ਨੇ ਕਰਨੇ ਹੁੰਦੇ ਆ, ਕੋਈ ਫਾਈਨੈਂਸ਼ੀਅਲ ਹੈਲਪ ਚਾਹੀਦੀ ਹੈ, ਤਾਂ ਉਹਨਾਂ ਵਾਸਤੇ ਅਸੀਂ ਸਟੂਡੈਂਟ ਲਾਈਨ ਆਫ ਕ੍ਰੈਡਿਟ ਦੇ ਲੈਣ ਵਿੱਚ ਮਦਦ ਕਰਦੇ ਹਾਂ, ਜਾਂ ਫਿਰ ਉਹਨਾਂ ਨੂੰ ਈਜ਼ੀ ਇੰਸਟਾਲਮੈਂਟ ਪੇਮੈਂਟ ਆਪਸ਼ਨ ਦਿੱਤੀ ਜਾਂਦੀ ਹੈ, ਜੋ ਕਿ ਇੰਟਰਸਟ ਫ੍ਰੀ ਇੰਸਟਾਲਮੈਂਟਸ ਹੁੰਦੀਆਂ ਨੇ
0: ਜੀ।
1: ਔਰ ਅਗਰ ਕਿਸੇ ਨੇ ਐਜੂਕੇਸ਼ਨ ਲੋਨ ਲੈਣਾ, ਉਹਦੇ 'ਚ ਅਗਰ ਉਹ ਕੁਆਲੀਫਾਈ ਕਰਦੇ ਹੈ, ਤਾਂ ਉਹ ਵੀ ਅਪਲਾਈ ਕਰ ਸਕਦੇ ਹੈ। ਸੋ ਵਿਜ਼ਿਟ ਕਰ ਸਕਦੇ ਆ ਸਾਡੇ ਕਾਲਜ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲਈ। ਕਾਲਜ ਦੀ ਲੋਕੇਸ਼ਨ ਹੈ ਜੀ 2023 ਵਿਲੀਅਮਸ ਪਾਰਕਵੇ, ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ, ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ ਵਿਲੀਅਮਸ ਨੂੰ ਫੇਸਿੰਗ। ਔਰ ਮੈਸੇਜ ਹੈ ਕਮਿਊਨਿਟੀ ਵਾਸਤੇ ਐਂਡ ਦੇ ਵਿੱਚ ਕਿ ਇੰਨੀ ਦੂਰ ਆ ਕੇ ਲੇਬਰ ਮਾਰਕੀਟ 'ਚ ਨਾ ਕੰਮ ਕਰੋ, ਥੋੜ੍ਹੇ ਥੋੜ੍ਹੇ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰੋ, ਚਾਹੇ ਵਨਸ ਏ ਵੀਕ ਵੀਕਐਂਡ ਤੇ ਕਲਾਸਿਸ ਲੈ ਕੇ, ਔਰ ਆਪਣਾ ਕਰੀਅਰ ਚੇਂਜ ਕਰ ਸਕਦੇ ਆ, ਜਾਂ ਆਪਣੇ ਸਕਿੱਲਸ ਅਪਗ੍ਰੇਡ ਕਰਕੇ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਵੀ, ਵੇਅਰ ਹਾਊਸਿਸ ਦੇ ਵਿੱਚ ਵੀ ਅੱਛੀ ਜੋਬ ਲਿੱਤੀ ਜਾ ਸਕਦੀ ਹੈ
0: ਜੀ।
1: ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਸਮਾਂ ਦੇਣ ਦੇ ਲਈ
0: ਜੀ। ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਸਵੁੱਡ ਕਾਲਜ ਦੇ ਨਾਲ, ਨੰਬਰ ਹੈ 905-872-0088, ਕੁਈਨਸਵੁੱਡ ਕਾਲਜ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਪੀਲ ਐਕਸਕਵੇਸ਼ਨ ਸਰਵਿਸ ਨੂੰ ਜ਼ਰੂਰ ਯਾਦ ਰੱਖੋ, ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਐਕਸਕਵੇਸ਼ਨ ਐਂਡ ਡੈਮੋਲੀਸ਼ਨ ਦੇ ਐਕਸਪਰਟਸ ਨੇ। ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣਾ ਚਾਹੁੰਦੇ ਹੋ, ਇਹਨਾਂ ਨੂੰ ਯਾਦ ਰੱਖੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਵੀ ਕਰਦੇ ਆ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਤੁਹਾਨੂੰ ਕਰਕੇ ਦੇਣਗੇ। ਪੂਲ ਡਿਗਿੰਗ ਕਰਵਾਓ ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੋਵੇ, ਕੋਈ ਵੀ ਤਰ੍ਹਾਂ ਦੀ ਬਿਲਡਿੰਗ ਹੈ ਤੁਸੀਂ ਢਾਉਣਾ ਚਾਹੁੰਦੇ ਹੋ, ਉਹਨੂੰ ਹੋਮ ਡਿਮੋਲੀਸ਼ਨ ਐਂਡ ਕਮਰਸ਼ੀਅਲ ਡਿਮੋਲੀਸ਼ਨ ਦੇ ਵੀ ਪੂਰੇ ਐਕਸਪਰਟਸ ਨੇ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਕਾਲ ਕਰੋ ਫ੍ਰੀ ਐਸਟੀਮੇਟ ਦੇ ਲਈ, ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੀਲ ਐਕਸਕਵੇਸ਼ਨ ਸਰਵਿਸ ਤੋਂ। ਨੰਬਰ ਹੈ 416-891-1722, 416-891-1722 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਪੀਲ ਐਕਸਕਵੇਸ਼ਨ ਸਰਵਿਸ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਚਲੋ ਫਿਰ ਚੱਲੀਏ ਨੈਕਸਟ ਲਿੰਕ ਦੇ ਲਈ। ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਤੁਸੀਂ ਪਹੁੰਚੋ, ਬ੍ਰੈਂਪਟਨ ਵਾਲੀ ਲੋਕੇਸ਼ਨ, ਗ੍ਰੈਂਡ ਹੋਮ ਫਰਨੀਚਰ ਦੀ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਤੇ ਨੰਬਰ 905-302-9494 ਜੀ। ਸਿੱਧੂ ਸਰ,
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। 3:12 ਤੇ ਕੁਝ ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਟੀਮ ਕੈਨੇਡਾ ਨੂੰ ਬਹੁਤ ਸਾਰੀ ਮੁਬਾਰਕਬਾਦ ਭੇਜਦੇ ਹਾਂ, ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ, ਸਾਰੇ ਸਹਿਯੋਗਾਂ ਵੱਲੋਂ, ਕਿਉਂਕਿ ਉਹਨਾਂ ਨੇ ਐਫਰਟ ਕੀਤੀ, 60 ਰਾਊਂਡ ਤੱਕ ਗਏ। ਇਹ ਵੀ ਬਹੁਤ ਵੱਡੀ ਜਿੱਤ ਹੈਗੀ ਆ, ਇਹ 16 ਰਾਊਂਡ ਦੇ ਵਿੱਚ ਪਹੁੰਚੇ। ਅੱਜ ਮਰਾਕੋ ਤੋਂ ਹਾਰ ਗਏ ਨੇ, 3-0 ਦੀ ਫਰਕ ਨਾਲ, ਪਰ ਕੋਈ ਗੱਲ ਨਹੀਂ, ਲੋਕ ਕਹਿੰਦੇ ਕੋਈ ਗੱਲ ਨਹੀਂ, ਬਹੁਤ ਅੱਛਾ ਪਲੇਗੀ ਤਾਂ ਅਗਲੇ ਵਾਰੀ ਹੋਰ ਤਿਆਰੀ ਕਰੋ। ਤੇ ਇੱਕ ਨੇ ਹਰਨਾ ਹੁੰਦਾ, ਇੱਕ ਨੇ ਜਿੱਤਣਾ ਹੁੰਦਾ ਨਾ।
0: ਬਿਲਕੁਲ,
2: ਆਉਣ ਵਾਲੇ ਸਮੇਂ ਦੇ ਵਿੱਚ ਫਿਰ ਅਗਲੇ ਸਾਲ ਆਪਾਂ ਦੇਖਾਂਗੇ, ਜਦੋਂ ਹੁਣ ਜਦੋਂ ਵੀ 4-5 ਸਾਲ ਹੋਏਗਾ ਫੀਫਾ, ਤੇ ਫਿਰ ਆਪਾਂ ਉਹਦੇ ਵਿੱਚ ਦੇਖਾਂਗੇ ਕੀ ਕਰਨਾ
3: ਜੀ।
2: ਪਰ ਲੋਕ ਸਾਰੇ ਆਲਮੋਸਟ ਮੁਬਾਰਕਬਾਦੀ ਭੇਜ ਰਹੇ ਆ
3: ਜੀ।
2: 60 ਰਾਊਂਡ ਤੱਕ ਜਾਣਾ ਵੀ ਬੜਾ ਇੱਕ ਕਮਲ ਜਵਾਲਾ ਨੇ, ਪਰ ਅੱਜ ਦੀ ਸ਼ਾਨਦਾਰ ਜਿੱਤ, ਮਰਾਕੋ ਨੂੰ ਭੇਜਦੇ ਆ ਵਧਾਈਆਂ।
3: ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਵਾਲੋ ਗੱਡੀਆਂ ਕਮਾ ਲਓ ਜੇ ਕਿਸੇ ਵੀ ਤਰ੍ਹਾਂ ਦੀ ਅੱਜ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ,

0: ਜਿਹੜਾ 399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਤੋਹਫਾ ਮਿਲਣਾ। ਸੋ ਇਹ ਇਕੱਲੀ ਡੀਲ ਡਾਇਨਿੰਗ ਟੇਬਲ ਤੇ ਨਹੀਂ, ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ।
1: ਇਹਦੇ ਨਾਲ ਆਪਾਂ ਇੱਕ ਹੋਰ, ਅੱਜ ਰਾਤ ਵੀ 8 ਵਜੇ ਤੇ ਖੁੱਲੇ ਹੋ
0: ਜੀ,
1: ਮੈਂ ਹੈਗਾ ਲਾਈਵ 4 ਵਜੇ ਤੱਕ
0: ਜੀ ਭਾਜੀ।
1: ਹਾਰਡ ਕੋਰ ਮਰਾਕੂ ਦਾ ਕੋਈ ਫੈਨ ਹੋਵੇ ਨਾ, ਆ ਕੇ ਕਹੇ ਭਾਈ ਸਾਡੀ ਟੀਮ ਜਿੱਤੀ ਹੈ
0: ਜੀ,
1: ਏਅਰ ਫਰਾਇਰ ਹੋ
0: ਡਨ ਭਾਜੀ, ਡਨ ਹੋ ਗਿਆ ਤੋਹਫਾ। ਸੋ ਸੋਲਿਡ ਵੁੱਡ ਦਾ ਟੇਬਲ ਤੇ 6 ਜਣਾ 399 ਦਾ ਤੇ ਨਾਲ ਮਾਈਕ੍ਰੋਵੇਵ ਦਾ ਤੋਹਫਾ ਮਿਲਣਾ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਈਵਨ ਕਸਟਮਾਈਜ਼ ਸੋਫਾ ਸੈੱਟ ਤੇ ਵੀ ਡੀਲਾਂ ਤੁਹਾਨੂੰ ਮਿਲ ਰਹੀਆਂ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਕੈਨੇਡਾ ਸੇਲ ਸੇਲ
2: ਕੋਈ ਵੀ ਹੋਰ ਜਾਣਕਾਰੀ ਲੈਣੀ ਹੋਵੇ ਗ੍ਰੈਂਡ ਹੋਮ ਫਰਨੀਚਰ ਤੇ। ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਨੈਕਸਟ ਫਰਮਾਇਸ਼ੀ ਗਾਣਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਰੱਖਿਆ ਹੋਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦ 800s ਰਿਲੀਸਿੰਗ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
2: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
2: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
0: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
3: 905-564-6444

ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾਉਣ ਦੇ ਬਾਰੇ ਸੋਚ ਰਹੇ ਹੋ ਜਾਂ ਤੁਸੀਂ ਸ਼ੋਪ ਅਰਾਊਂਡ ਹੀ ਕਰ ਰਹੇ ਹੋ ਤਾਂ ਧਿਆਨ ਦੇ ਨਾਲ ਸੁਣੋ। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਤੁਹਾਡੇ ਲਈ ਕੈਨੇਡਾ ਦੀਆਂ ਸਭ ਤੋਂ ਲਾਰਜੈਸਟ ਇੰਸ਼ੋਰੈਂਸ ਕੰਪਨੀ ਦੇ ਨਾਲ ਕੰਮ ਕਰਦੇ ਨੇ। ਅਤੇ ਇੱਕ ਕੈਨੇਡਾ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚੋਂ ਇੱਕ ਕੰਪਨੀ ਹੈ ਜਿਹਨੇ ਆਪਣੀ ਇੰਸ਼ੋਰੈਂਸ ਪਾਲਿਸੀ ਦੇ ਮੰਥਲੀ ਰੇਟਸ ਨੂੰ, ਲਾਈਫ ਇੰਸ਼ੋਰੈਂਸ ਪਾਲਿਸੀ ਦੇ ਮੰਥਲੀ ਰੇਟਸ ਨੂੰ ਪੱਕੇ ਤੌਰ 'ਤੇ ਘਟਾ ਦਿੱਤਾ ਆ ਅਪ ਟੂ 18% ਤੱਕ। ਅਤੇ ਜੇਕਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੋ ਜਾਂ ਤੁਸੀਂ ਇਕੱਲੇ ਕਰਵਾਉਂਦੇ ਹੋ ਜਾਂ ਤੁਸੀਂ ਹਸਬੈਂਡ ਵਾਈਫ ਹੋ ਦੋਵੇਂ ਕਰਵਾਉਂਦੇ ਹੋ ਇਕੱਠੇ, ਤਾਂ ਤੁਸੀਂ ਪੱਕੇ ਤੌਰ 'ਤੇ ਇਹ 18% ਤੱਕ ਬਚਾ ਸਕਦੇ ਹੋ ਹਰੇਕ ਮਹੀਨੇ। ਅਤੇ ਇਹ 2-in-1 ਕੋਂਬੋ ਪਲਾਨ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ ਜਿਹਦੇ ਵਿੱਚ ਲਾਈਫ ਇੰਸ਼ੋਰੈਂਸ ਐਂਡ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਕੋਂਬੋ ਪਲਾਨਸ ਮਨੀ ਬੈਕ ਦੇ ਨਾਲ $99 ਪਰ ਮੰਥ ਵਿੱਚ ਤੁਹਾਡੇ ਲਈ ਡਿਜ਼ਾਈਨ ਕਰ ਦੇਣਗੇ। ਜੇ ਤੁਸੀਂ ਸੈਲਫ ਇੰਪਲੋਇਡ ਹੋ, ਖਾਸ ਕਰਕੇ ਤੁਸੀਂ ਟਰੱਕ ਡਰਾਈਵਰ ਹੋ, ਫਿਰ ਤੁਹਾਡੇ ਲਈ 3-in-1 ਕੋਂਬੋ ਪਲਾਨਸ ਡਿਜ਼ਾਈਨ ਕੀਤੇ ਜਾਂਦੇ ਨੇ ਜਿਹਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਐਂਡ ਡਿਸਬਿਲਿਟੀ ਇੰਸ਼ੋਰੈਂਸ ਇੰਕਲੂਡਿਡ ਹੁੰਦੀ ਹੈ। ਚਾਹੇ ਤੁਸੀਂ ਲੋਕਲ ਟਰੱਕ ਚਲਾਉਂਦੇ ਹੋ, ਚਾਹੇ ਤੁਸੀਂ US ਜਾਂਦੇ ਹੋ, ਤੁਹਾਡੇ ਲਈ ਇਹ ਸਹੀ ਪਾਲਿਸੀ ਡਿਜ਼ਾਈਨ ਕਰਨਗੇ। ਜੇ ਤੁਸੀਂ ਟਰੱਕਿੰਗ ਕੰਪਨੀ ਓਨ ਕਰਦੇ ਹੋ, ਤੁਹਾਡੇ ਕੋਲ ਲੈਟਸ ਸੇ 20 ਤੋਂ ਵੀ ਜ਼ਿਆਦਾ ਡਰਾਈਵਰਸ ਨੇ, ਇੰਪਲੋਈਜ਼ ਨੇ, ਤਾਂ ਤੁਹਾਡੀ ਫਲੀਟ ਡਿਸਬਿਲਿਟੀ ਪ੍ਰਾਈਸ ਨਾਲੇ ਕਵਰੇਜ ਨੂੰ ਬੀਟ ਕਰਨਗੇ। ਜੇ ਤੁਸੀਂ ਇੱਕ ਬਿਜ਼ਨਸ ਓਨਰ ਹੋ, ਕੋਈ ਵੀ ਬਿਜ਼ਨਸ ਹੋ ਸਕਦਾ ਤੁਹਾਡਾ, ਅਤੇ ਤੁਸੀਂ ਆਪਣੇ ਸਾਰੇ ਇੰਪਲੋਈਜ਼ ਦੇ ਲਈ ਮੈਡੀਕਲ ਗਰੁੱਪ ਬੈਨੀਫਿਟਸ ਚਾਹੁੰਦੇ ਹੋ, ਕਸਟਮ ਪਲਾਨ ਤਿਆਰ ਕੀਤੇ ਜਾਂਦੇ ਨੇ, ਮਤਲਬ ਕਿ ਪ੍ਰਿਸਕ੍ਰਿਪਸ਼ਨ, ਦਵਾਈਆਂ, ਡੈਂਟਲ, ਵਿਜ਼ਨ, ਕਾਇਰੋ, ਫਿਜ਼ੀਓ, ਇਹ ਸਾਰੀਆਂ ਸਰਵਿਸਿਜ਼ ਨੂੰ ਕਵਰ ਕਰਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਜੇਕਰ ਤੁਹਾਨੂੰ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ, ਇਹਨਾਂ ਦੇ ਕੋਲ 40 ਤੋਂ ਵੀ ਵੱਧ ਕੰਪਨੀਜ਼ ਨੇ ਜਿਨ੍ਹਾਂ ਦੇ ਨਾਲ ਇਹ ਕੰਮ ਕਰਦੇ ਆ, ਅਤੇ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਦਵਾਉਣਗੇ। ਅਤੇ ਇਨ ਕੇਸ ਤੁਸੀਂ ਕੋਈ ਇੰਸ਼ੋਰੈਂਸ ਪੋਲਿਸੀ ਕਰਵਾਈ ਵੀ ਹੋਈ ਆਲਰੇਡੀ, ਤੁਹਾਨੂੰ ਉਹ ਲੱਗਦਾ ਕਿ ਤੁਹਾਡੀ ਪੋਲਿਸੀ ਦੀ ਜਿਹੜੀ ਕਿਸ਼ਤ ਹੈ ਉਹ ਬਹੁਤ ਮਹਿੰਗੀ ਆ, ਜਾਂ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਪੋਲਿਸੀ ਦੇ ਵਿੱਚ ਕੀ ਕੁਛ ਕਵਰਡ ਹੈਗਾ ਆ, ਕੀ ਕੁਛ ਲਿਖਿਆ ਹੋਇਆ, ਤੁਸੀਂ ਕਿੰਨੇ ਸਾਲ ਦੇ ਲਈ ਕਿਸ਼ਤਾਂ ਪੇ ਕਰਨੀਆਂ ਨੇ, ਫ੍ਰੀ ਵਿੱਚ ਆਪਣੀ ਪੋਲਿਸੀ ਰਿਵਿਊ ਕਰਵਾਓ। ਅਤੇ ਤੁਸੀਂ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ। ਇੰਸ਼ੋਰੈਂਸ ਬ੍ਰੋਕਰ ਨੇ, ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ। ਇਹਨਾਂ ਦਾ ਆਫਿਸ 70 ਡੈਲਟਾ ਪਾਰਕ ਬੁਲੇਵਰਡ ਬ੍ਰੈਂਪਟਨ ਦੇ ਵਿੱਚ ਯੂਨਿਟ ਨੰਬਰ 11 ਦੇ ਉੱਪਰ ਹੈ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੀ ਇੰਟਰਸੈਕਸ਼ਨ 'ਤੇ। ਨੰਬਰ ਤੁਸੀਂ ਨੋਟ ਕਰ ਲਓ, ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ 416-457-3381, 416-457-3381। ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ 'ਤੇ। ਇਹਨਾਂ ਦੇ ਕੋਲ ਤੁਸੀਂ ਪਹੁੰਚੋ, ਡਾਕਟਰਸ ਤੁਹਾਡੇ ਲਈ ਮੰਡੇ ਨੂੰ ਛੱਡ ਕੇ 6 ਦੇ 6 ਦਿਨ ਅਵੇਲੇਬਲ ਰਹਿੰਦੇ ਨੇ। ਪ੍ਰੋਪਰ ਐਡਰੈਸ ਹੈ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਕੰਪਲੀਟ ਪੇਅਰ ਆਫ ਕਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਜਿਵੇਂ ਕਿ ਮੈਂ ਦੱਸਿਆ। ਅਤੇ ਤੁਸੀਂ ਕੰਪਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਨੇ। 6 ਦੇ 6 ਦਿਨ ਤੁਸੀਂ ਡਾਕਟਰਸ ਨੂੰ ਮਿਲ ਸਕਦੇ ਹੋ। ਮਾਇਓਪਿਕ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਅਤੇ ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਰਹਿੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ, ਮਤਲਬ ਕਿ ਅੱਜ ਜਾਣਾ ਚਾਹੁੰਦੇ ਹੋ, ਤਾਂ ਸ਼ਾਮ ਦੇ 6 ਵਜੇ ਤੱਕ ਜਾ ਸਕਦੇ ਹੋ। 11 ਤੋਂ 6 ਓਪਨ ਹੁੰਦੇ ਨੇ। ਕੱਲ੍ਹ ਨੂੰ ਜਾਣਾ ਹੋਵੇ, ਸੰਡੇ ਵਾਲੇ ਦਿਨ ਤੁਹਾਡੇ ਕੋਲ ਟਾਈਮ ਹੈ, ਤਾਂ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਰਹਿੰਦੇ ਨੇ। ਮੰਡੇ ਨੂੰ ਕਲੋਜ਼ ਹੁੰਦੇ ਨੇ ਇਹ। ਅਤੇ ਤੁਸੀਂ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਜਾ ਕੇ ਤੁਸੀਂ 6 ਦੇ 6 ਦਿਨ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਮੰਡੇ ਨੂੰ ਯਾਦ ਰੱਖਿਓ ਕਿ ਛੁੱਟੀ ਹੁੰਦੀ ਹੈ ਇਹਨਾਂ ਦੀ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਜਾਂ ਵਾਕਿੰਗ ਜਾਓ। ਪਹੁੰਚੋ ਤੁਸੀਂ ਕਲੀਅਰ ਵਿਊ ਆਈ ਕੇਅਰ। ਨੰਬਰ ਹੈ 905-913-4545, 905-913-4545 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਵਾਪਸ ਆ ਕੇ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕਰੀਬ ਹਾਫ ਐਨ ਆਵਰ ਦਾ ਹੋ ਰਿਹਾ, ਅੱਧੇ ਘੰਟੇ ਦਾ ਟਾਈਮ ਹੈ ਸਾਡੇ ਕੋਲ, ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055646444 ਤੇ ਜੇਕਰ ਤੁਸੀਂ ਹਜੇ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਤੇ ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੇ ਲਈ ਨੰਬਰ 1 ਅਪਲਾਇੰਸਿਸ ਲੈ ਕੇ ਆਉਣਾ ਚਾਹੁੰਦੇ ਹੋ। ਤਾਂ ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਮਿਸੀਸਾਗਾ ਰੋਡ ਐਂਡ ਸਟੀਲ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ ਤੇ ਦੂਸਰੀ ਲੋਕੇਸ਼ਨ, ਤੇ ਦੋਵੇਂ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਨੇ। ਨਵੀਆਂ ਡੀਲਸ ਦੀ ਜਾਣਕਾਰੀ ਲੈ ਕੇ ਆਏ ਨੇ ਮਨਜੀਤ ਗਿੱਲ ਜੀ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਸ਼ਾਮ 7 ਵਜੇ ਤੱਕ ਕੈਨੇਡਾ ਡੇ ਸੇਲ ਦਾ ਤੁਸੀਂ ਫਾਇਦਾ ਚੱਕਣਾ ਜੇ ਕੋਈ ਵੀ ਅਪਲਾਈਸਿਸ ਜਾਂ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਹੋ। ਟੀਵੀ ਸੈਕਸ਼ਨ ਦੇ ਵਿੱਚ ਬਿਗ ਸਕਰੀਨ 98 ਇੰਚ 98 ਇੰਚ ਦਾ ਸੈਮਸੰਗ ਗ੍ਰੈਂਡਾ ਐਲਈਡੀ ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 $1899 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਲਗਾ ਸਕਦੇ ਆ। ਜਿਹੜੇ ਵੀ ਕਸਟਮਰ 75 ਇੰਚ ਦੇ ਵਿੱਚ ਡੀਲ ਦੇਖ ਰਹੇ ਨੇ, 75 ਇੰਚ ਦਾ ਕਿਊ ਐਲਈਡੀ ਟੀਵੀ ਹੈ ਜੀ, ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿਹੜੇ ਵੀ ਕਸਟਮਰ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਤੇ ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 $2799 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਸਾਡੇ ਲਾਂਡਰੀ ਸੈਕਸ਼ਨ ਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। ਜੇ ਜਗ੍ਹਾ ਦੀ ਘਾਟ ਹੈ ਤੁਸੀਂ ਵਾਸ਼ਰ ਦੇ ਉੱਪਰ ਰੱਖ ਕੇ ਡਰਾਇਰ ਨੂੰ ਸਟੈਕ ਵੀ ਕਰ ਸਕਦੇ ਆ। $2200 ਦੀ ਵੈਲਿਊ ਦਾ ਵਾਸ਼ਰ ਡਰਾਇਰ ਦਾ ਸੈੱਟ ਹੈ, ਜਿਹੜਾ ਕਿ ਸਿਰਫ $1499 ਚ ਤੁਸੀਂ ਲਗਾ ਸਕਦੇ ਆ। 6 ਮਹੀਨੇ ਚ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ, ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੰਬਰ ਹੈ 905-450-0054 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਤੇ ਨਾਲ ਦੀ ਨਾਲ ਹੀ ਟਾਟਾ ਟਰਾਂਸਫਰਾਈਟ ਵਾਲਿਆਂ ਦੇ ਨਾਲ ਵੀ ਗੱਲਬਾਤ ਕਰੋ, ਇਹਨਾਂ ਨੂੰ ਏਜ਼ ਐਡ ਡਰਾਈਵਰਸ ਦੀ ਲੋੜ ਹੈ, US ਦੇ ਲਈ ਸ਼ਾਰਟ ਹਾਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ, ਮੰਡੇ ਟੂ ਫਰਾਈਡੇ ਹਰ ਰੋਜ਼ ਤੁਹਾਨੂੰ ਕੰਮ ਮਿਲੂਗਾ। ਜੇਕਰ ਤੁਹਾਡੇ ਕੋਲ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਜ਼ਰੂਰ ਕਾਲ ਕਰੋ। ਡਰਾਈਵਰਸ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਤੇ ਜੇਕਰ ਤੁਸੀਂ ਰਾਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਚਾਹੁੰਦੇ ਹੋ, 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟਾਟਾ ਟਰਾਂਸਫਰਾਈਟ ਤੋਂ ਸੁੱਖੀ ਟੱਟ ਜੀ ਨੂੰ ਕਾਲ ਕਰੋ, ਨੰਬਰ ਹੈ 416-666-9520 416-666-9520 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਟਾਟਾ ਟਰਾਂਸਫਰਾਈਟ ਵਾਲਿਆਂ ਨੂੰ। ਚਲੋ ਫਿਰ ਚੱਲੀਏ ਨੈਕਸਟ ਲਿੰਕ ਦੇ ਲਈ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਪ੍ਰੋਪਰ ਐਡਰੈਸ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚਣਾ ਆ, ਜਿੱਥੇ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੇ ਤੁਹਾਨੂੰ ਅਸੀਂ ਦਵਾਉਂਦੇ ਹਾਂ ਨੈਕਸਟ ਡੀਲ ਫਰਨੀਚਰ ਦੇ ਵਿੱਚ। ਜੀ ਸਿੱਧੂ ਸਰ,
2: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਪਹੁੰਚੇ ਹੋਏ ਅੱਜ ਗ੍ਰੈਂਡ ਫਰਨੀਚਰ ਤੇ, ਜਿਹੜੇ ਆਪਣਾ ਦੇਸ਼ ਪ੍ਰਦੇਸ ਨਾਲ ਜੁੜਿਆ ਗੀਤ ਸਿੰਘ ਚੱਲ ਰਿਹਾ, ਕਿਉਂਕਿ ਵੀਕਐਂਡ ਦਾ ਪ੍ਰੋਗਰਾਮ ਹੈ। ਕੁਮਾਰ ਸਾਨੂੰ ਹੁਣ ਕਹਿ ਰਹੇ ਸੀ ਮੈਂ ਜਾਨ ਨਿਕਲ ਜਾਏ ਮੇਰੀ, ਬੋਲ ਜਾਊਂ ਹਨਾ
3: ਜੀ ਭਾਈ,
2: ਰੋਣਾ ਨੀ ਬਾਈ, ਸਾਡੇ ਕੋਲ ਆਉਣਾ ਇੱਥੇ ਕੈਂਡੀ ਦੇਵਾਂਗੇ, ਲੋਲੀਪੋਪ ਦੇਵਾਂਗੇ। ਕੁਮਾਰ ਸਾਨੂੰ ਸਾਨੂੰ ਕਹਿ ਰਹੇ ਭਾਈ ਰੋਣਾ ਨੀ ਹੈ ਨਾ, ਕਿਉਂਕਿ ਅਸੀਂ ਗਿਫਟ ਦੇ ਕੇ ਤੋਰਦੇ ਹਾਂ, ਖੁਸ਼ਕਰੀ
3: ਹਰੇਕ ਪਰਜੇ ਦੇ ਨਾਲ
2: ਖੁਸ਼ ਕਰਕੇ ਭੇਜਣਾ ਸਾਡਾ ਫਰਜ਼ ਬਣਦਾ।
3: ਜੀ ਜੀ ਬਿਲਕੁਲ, ਸਾਡੇ ਕੋਲ ਆਓ, ਖੁਸ਼ ਹੋ ਕੇ ਜਾਓ ਆਪਣੇ ਘਰ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਮੰਗ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ ਚਾਹੀਦੇ ਨੇ, ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਡਾਇਨਿੰਗ ਟੇਬਲ ਚਾਹੀਦੇ ਨੇ, ਕਾਫੀ ਟੇਬਲ ਚਾਹੀਦੇ ਨੇ, ਕੈਨੇਡਾ ਵਾਲੀਆਂ ਪ੍ਰੈਸ ਮਿਲ ਰਹੀਆਂ, ਤੇ ਹਰੇਕ ਪਰਚੇ ਦੇ ਨਾਲ ਸੋਫਾ ਵੀ ਅੱਜ
2: ਮਿਲੇਗਾ ਨਾ।
3: ਬਿਲਕੁਲ, ਸੀਵਨ ਸਿੰਗਲ ਸਾਈਜ਼ ਦਾ ਮੈਟਰ ਵੀ ਬਾਏ ਕਰਨਾ, ਤੋਹਫਾ ਤੋਹਫਾ ਤੋਹਫਾ ਮਿਲਣਾ ਹੀ ਮਿਲਣਾ। ਸੋ ਕਿਉਂ ਘੁਮਾ ਲਓ ਗੱਡੀਆਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵੋਕਨ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਪਰਿਵਾਰ ਯਾਦ ਰੱਖਣ ਰਾਤ ਦੇ 8 ਵਜੇ।
2: ਕਈ ਵਾਰੀ ਨਾ ਜਦੋਂ ਬੱਚੇ ਜਦ ਕਰਨਾ ਰੋਣ ਚ ਲੱਗ ਜਾਂਦਾ, ਕਈ ਵਾਰੀ
3: ਜੀ
2: ਉਹਨੂੰ ਲੋਲੀਪੋਪ ਦਿਖਾ ਦਿਓ, ਜਿਹੜੇ ਖੁਸ਼ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ।
3: ਜੀ ਜੀ,
2: ਆਪਣੀ ਕੋਸ਼ਿਸ਼ ਇਹ ਹੈ ਕਿ ਲੋਕਾਂ ਨੂੰ ਖੁਸ਼ ਕਰੀਏ, ਵਧੀਆ ਤੋਹਫੇ ਦੇਈਏ।
3: ਬਿਲਕੁਲ ਸਾਹਿਬ, ਤੋਹਫੇ ਤੇ ਬੈਸਟ ਪ੍ਰਾਈਸ ਤੁਹਾਨੂੰ ਮਿਲਣੀ ਅੱਜ ਰਾਤ ਦੇ 8 ਵਜੇ ਤੱਕ, ਕੈਨੇਡਾ
2: ਹੋਏ ਆ
3: ਜੀ,
2: ਸਾਰੇ ਅੱਜ ਲਾਇਆ ਨੀ ਆਪਾਂ ਡੀਲ ਮੰਗਾਈ, ਸਾਰੇ ਘਰ ਦੇ ਫਰਨੀਚਰ ਤੋਂ ਇਲਾਵਾ ਕੋਈ ਐਸੀ ਵਧੀਆ ਜੀ ਡੀਲ?
3: ਬਿਲਕੁਲ ਬਿਲਕੁਲ, ਮੈਂ ਕਹਿੰਦਾ ਖੀਰਲੇ ਲਿੰਕ ਦੇ ਵਿੱਚ ਲਾਈਏ, ਮੈਂ ਪੂਰੀ ਵਰਕ ਆਊਟ ਕਰਕੇ ਲਿਆ ਕੈਨੇਡੀਅਨ ਮੇਡ ਸੋਫਾ ਤੁਹਾਨੂੰ ਐਲ ਸ਼ੇਪ ਦੀ ਡੀਲ ਦਿੰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਲਈ ਐਲ ਸ਼ੇਪ ਦਾ ਸੈਕਸ਼ਨ ਲੈਣਾ, ਇੱਕ ਦੋ ਤਿੰਨ ਸੀਟਾਂ ਕਾਰਨਰ, ਫਿਰ ਕੇਸਰ ਸਾਹਿਬ ਤੋਂ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨ, ਫਰੰਟ ਤੇ ਕੋਕੇ ਲੱਗੇ ਹੋਏ ਨੇ ਤੇ ਨਵਾਂ ਰੰਗ ਲੈ ਕੇ ਆਇਆ ਲੈਦਰ ਦਾ ਟੈਨ ਕਲਰ, ਲੈਦਰ ਦਾ ਐਲ ਸ਼ੇਪ ਦਾ ਸੈਕਸ਼ਨ, ਜਿਹਦੀ ਰੈਗੂਲਰ ਕੀਮਤ 1500 ਸੀ, ਜਿੰਨੇ ਵੀ ਪਰਿਵਾਰ ਸਾਡੇ ਕੋਲ ਹੁਣ ਆਉਣਗੇ ਰਾਈਟ ਵੇ 499 ਦਾ 499 ਡਾਲਰ ਦਾ ਇੱਥੇ ਹੀ ਵਸ ਰਹੀ, ਨਾਲ ਸਟੋਰੇਜ ਆਟੋਮਨ ਫਰੀ ਦਿੱਤਾ ਜਾਊਗਾ, ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨ, ਇੱਕ ਦੋ ਤਿੰਨ ਸੀਟਾਂ ਫਿਰ ਕਾਰਨਰ ਫਿਰ ਚੇਜ ਲੱਗੀ ਹੋਈ ਹੈ, ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੈਕਸ਼ਨ, ਲੈਦਰ ਦਾ ਟੈਨ ਕਲਰ ਦਾ, ਫਰੰਟ ਤੇ ਕੋਕੇ ਲੱਗੇ ਹੋਏ ਕੋਕੇ ਜੜੇ ਹੋਏ ਆ, ਐਲ ਸ਼ੇਪ ਦਾ ਸੈਕਸ਼ਨ ਲੈ ਲਓ 499 ਡਾਲਰ 499 ਦਾ, ਤੇ ਨਾਲ ਸਟੋਰੇਜ ਆਟੋਮਨ ਫਰੀ। ਸੋ ਇਹੋ ਜਿਹੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਫਟਾਫਟ 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ
2: ਹੈਗਾ, ਤੇ ਅਗਲਾ ਲਾਸਟ ਲਿੰਕ ਹੋਊਗਾ ਉਹਦੇ ਵਿੱਚ ਆਪਾਂ ਸਾਰੇ ਘਰ ਦਾ ਫਰਨੀਚਰ ਦਵਾਵਾਂਗੇ ਤੁਹਾਨੂੰ, ਜੁੜੇ ਰਹੋ ਸਾਡੇ ਨਾਲ, ਭਾਵੇਂ ਕਿ ਅਸੀਂ 4 ਵਜੇ ਤੱਕ ਲਾਈਵ ਹਾਂ, ਲੇਕਿਨ ਗ੍ਰੈਂਡ ਫਰਨੀਚਰ 294 ਵਾਕਰ ਡਰਾਈਵ, ਗੇਟਵੇ ਅਤੇ ਕੁਈਨ, ਇੱਕ ਪਾਸੇ ਟਰਬਮ, ਦੂਜੇ ਪਾਸੇ ਏਅਰਪੋਰਟ, ਵਾਲਮਾਰਟ ਦੇ ਪਿਛਲੇ ਪਾਸੇ ਆਓ, 8 ਵਜੇ ਤੱਕ ਸ਼ਾਮ ਦੇ ਖੁੱਲ੍ਹੇ ਨੇ, ਇਹ ਡੀਲਰ ਦਾ ਫਾਇਦਾ ਤੁਸੀਂ ਉਠਾ ਸਕਦੇ ਜੀ ਮਰਦੇ।
0: ਜੀ ਬਿਲਕੁਲ, ਜ਼ਰੂਰ ਪਹੁੰਚੋ ਤੁਸੀਂ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਤੇ 4 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੇਗਾ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ, ਨੰਬਰ ਨੋਟ ਕਰ ਲਓ 905-302-9494, 905-302-9494, ਇਹਨਾਂ ਦਾ ਨੰਬਰ ਹੈ। ਤੇ ਨਾਲ ਹੀ ਮੈਂ ਦੱਸਦਿਆਂ ਸੈਲੂਲਰ ਪੁਆਇੰਟ ਐਂਟਰੋ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ, ਜਿਹੜਾ ਕਿ ਐਮੀ ਵਿਰਕ ਐਂਡ ਸਰਗੁਣ ਮਹਿਤਾ ਜੀ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਤੁਸੀਂ ਇਹਨਾਂ ਦਾ ਲਾਈਵ ਇਨ ਕਾਨਸਰਟ ਦੇਖੋਗੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ। ਟਿਕਟਸ ਬਿਲਕੁਲ ਲਾਈਵ ਨੇ, ਤੁਸੀਂ ਜ਼ਰੂਰ ਪਹੁੰਚੋ ticketmaster.ca ਦੇ ਉੱਪਰ, ਇਹਨਾਂ ਦੀ ਵੈਬਸਾਈਟ ਜਿੱਥੇ ਕਿ ਤੁਹਾਨੂੰ ਟਿਕਟਸ ਮਿਲਣਗੀਆਂ, ਪੂਰਾ ਤੁਹਾਨੂੰ ਇਹ ਸਟੇਡੀਅਮ ਦਾ ਮੈਪ ਨਜ਼ਰ ਆ ਜਾਣਾ, ਜਿੱਥੇ ਕਿ ਤੁਸੀਂ ਆਪਣੀ ਪਸੰਦ ਦੀਆਂ ਟਿਕਟਸ ਨੂੰ ਬਾਏ ਕਰ ਸਕਦੇ ਹੋ। ਬੁੱਕ ਕਰਵਾਓ ticketmaster.ca ਦੇ ਉੱਪਰ ਜਾ ਕੇ 14 ਅਗਸਤ ਨੂੰ ਐਮੀ ਵਿਰਕ ਐਂਡ ਸਰਗੁਣ ਮਹਿਤਾ ਆਪਣੇ ਸ਼ਹਿਰ ਆ ਰਹੇ ਨੇ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਲਾਈਵ ਪਰਫਾਰਮੈਂਸਿਸ ਦੇਣਗੇ, ਯੂਨਿਟੀ ਟੂਰ ਲੈ ਕੇ ਆ ਰਹੇ ਨੇ, ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਜੀ ਦਾ। 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਏਗਾ, ticketmaster.ca ਦੇ ਉੱਪਰ ਜਾ ਕੇ ਤੁਸੀਂ ਟਿਕਟਸ ਬੁੱਕ ਕਰ ਲਓ। ਅਤੇ ਲਓ ਫਿਰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਇੱਕ ਗਾਣਾ, ਇਹਨਾਂ ਦਾ ਪੁਰਾਣਾ ਬਟ ਅੱਜ ਤੱਕ ਵੀ ਮੇਰੇ ਖਿਆਲ 'ਚ ਕਾਫੀ ਚੱਲਦਾ ਗਾਣਾ ਇਹ ਹੈਗਾ ਆ, ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ। ਅਗਲੇ ਕਾਲਰ 4307 ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਅੱਛਾ ਬੇਟਾ, ਤੁਸੀਂ ਨਾ ਇੱਕ ਟਰੱਕ ਡਰਾਈਵਰ ਦੀ ਐਡ ਦਾ ਨੰਬਰ ਬੋਲਿਆ ਸੀ, ਮੈਂ ਲਿਖਣਾ ਪਰ ਲਿਖ ਨਹੀਂ ਸਕਿਆ।
0: ਹਾਂਜੀ, ਕੋਈ ਗੱਲ ਨਹੀਂ, ਨੋਟ ਕਰ ਲਓ। ਟਾਟਾ ਟਰਾਂਸਫਰਟ ਦੀ ਗੱਲ ਕਰ ਰਹੇ ਹੋ ਨਾ?
1: ਹਾਂਜੀ ਹਾਂਜੀ, ਕੋਈ ਹੋਰ ਵੀ ਹੈਗਾ ਤਾਂ ਉਹਨਾਂ ਤੋਂ ਵੀ ਦੱਸ ਦਿਓ।
0: ਹਾਂਜੀ, 4416
1: ਇੱਕ ਮਿੰਟ ਜੀ, 416 ਹਾਂਜੀ
0: ਹਾਂਜੀ, 666
1: 666 ਹਾਂਜੀ,
0: 9520
1: 9520 ਹੋਰ ਨਹੀਂ ਹੈਗਾ ਕੋਈ ਤੁਹਾਡੇ ਕੋਲ ਐਡ ਕਿਸੇ ਹੋਰ ਦੀ?
0: ਫਿਲਹਾਲ ਲਈ ਇਹੀ ਨੇਗੇ, ਤੁਸੀਂ ਇਹਨਾਂ ਨਾਲ ਕਰ ਲਓ ਗੱਲ, ਇਹਨਾਂ ਦੇ ਕੋਲ ਹੈਗੇ ਨੇ ਕਾਫੀ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ।
1: ਠੀਕ ਹੈ, ਸ਼ੁਕਰੀਆ ਮਿਹਰਬਾਨੀ।
0: ਹਾਂਜੀ, ਨੋ ਪ੍ਰੋਬਲਮ ਜੀ, ਥੈਂਕ ਯੂ ਸੋ ਮਚ। 6643 ਹਾਂਜੀ, ਸਤਿ ਸ਼੍ਰੀ ਅਕਾਲ।
2: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਮੰਮੀ ਜੀ, ਤੁਹਾਨੂੰ ਤਾਂ ਰਵੇ ਸੋਚਿਆ, ਸਤਿ ਸ਼੍ਰੀ ਅਕਾਲ।
0: ਆਪਣੇ
2: ਸਦਾ ਖੁੱਲੇ ਦਰਵਾਜੇ ਸੱਜਣਾ ਤੇਰੇ ਲਈ, ਜੇ ਨਾ ਲੱਗਿਆ ਤਾਂ ਫੇਰ ਮੰਡੇ ਤੇ ਫੇਰ ਦਿਨ ਜਾਊਗਾ ਜਦੋਂ ਆਪਾਂ ਮਿਲਦੇ ਆ।
0: ਕੋਈ ਗੱਲ ਨੀ, ਹੈਗਾ ਟਾਈਮ, ਮੈਂ ਲਗਾ ਦਿੰਦੀ ਆ।
2: ਕੋਈ ਗੱਲ, ਥੈਂਕ ਯੂ ਥੈਂਕ ਯੂ।
0: ਹਾਂਜੀ, ਨੋ ਪ੍ਰੋਬਲਮ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ, ਇਹਨਾਂ ਦੇ ਕੋਲ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਤੇ ਸਾਰੇ ਇਹ ਵਾਟਰਪਰੂਫ ਟੈਂਟ ਲੈ ਕੇ ਆਉਂਦੇ ਨੇ। ਤੁਸੀਂ ਆਪਣੀ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ ਇਹਨਾਂ ਦੇ ਕੋਲੋਂ ਟੈਂਟ ਲਗਵਾ ਸਕਦੇ ਹੋ, ਤੇ ਨਾਲ ਦੀ ਨਾਲ ਡਾਂਸ ਫਲੋਰ ਹੈਗੇ ਆ, ਟੈਂਟ ਫਲੋਰ ਵੀ ਹੈਗੇ ਨੇ, ਸਟੇਜ, LED ਬਾਰਸ, ਸ਼ੈਂਡਲੀਅਰ ਵੀ ਲਗਾ ਸਕਦੇ ਹੋ, ਲਾਈਨਰ ਵਿਦ ਡਰੇਪਿੰਗ ਲੈ ਕੇ ਆਉਂਦੇ ਨੇ। ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ, ਬਹੁਤ ਵਧੀਆ ਕਮਾਲ ਦਾ, ਤੇ ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਵਿੱਚ, ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਲਗਾ ਦਿੰਦੇ ਨੇ, ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ ਤੁਹਾਡੇ ਲਈ, ਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾਉਣਾ ਚਾਹੁੰਦੇ ਹੋ ਆਪਣੇ ਘਰਾਂ ਦੇ ਬਾਹਰ, ਪੂਰੀ ਪ੍ਰੋਪਰ ਲਾਈਟਨਿੰਗ ਕਰਕੇ ਜਾਣਗੇ ਮੱਲੀ ਟੈਂਟ ਸਰਵਿਸਿਜ਼ ਵਾਲੇ। ਨੰਬਰ ਤੁਸੀਂ ਨੋਟ ਕਰ ਲਓ, 6474925 69 6479995 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। ਤੇ ਨਾਲ ਦੀ ਨਾਲ ਹੀ ਵੇਲਾ ਹੋ ਗਿਆ, ਚੱਲੀਏ ਆਪਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ, ਤੇ ਕਿਉਂਕਿ ਲਾਸਟ ਲਿੰਕ ਸਾਡਾ ਹੋਏਗਾ ਤਾਂ ਫਿਰ ਆਪਾਂ ਕੁਇਕਲੀ ਆਪਾਂ ਚੱਲਦੇ ਹਾਂ ਅਤੇ ਲੈਂਦੇ ਆਪਾਂ ਪੂਰੀ ਵਧੀਆ ਐਂਡ ਵਾਲੀ ਡੀਲ ਦੇਖਦੇ ਹਾਂ। ਕਹਿੰਦੇ ਹੁੰਦੇ ਨਾ, ਜਿਹੜੀ ਐਂਡ 'ਤੇ ਡੀਲ ਮਿਲਦੀ ਹੈ ਬੜੀ ਵਧੀਆ ਮਿਲਦੀ ਹੁੰਦੀ ਹੈ, ਤਾਂ ਫਿਰ ਗ੍ਰੈਂਡ ਹੋਮ ਫਰਨੀਚਰ 'ਤੇ ਪਹੁੰਚੋ, 294 ਵਾਕਰ ਡਰਾਈਵ ਦੇ ਉੱਪਰ। ਜੀ ਸਿੱਧੂ ਸਰ,
3: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਇਸ ਸੁੱਖ ਫਿਰ ਆਪਾਂ ਹੁਣ ਇੱਕ ਡੇਰ ਅਸੀਂ ਦਈਏ, ਕਿਉਂਕਿ ਅੱਜ ਹੁਣ ਆਪਾਂ ਲਾਈਵ ਲੋਕੇਸ਼ਨ ਹੈਗਾ 4 ਵਜੇ ਤੱਕ, ਪਰ ਤੁਸੀਂ ਖੁੱਲ੍ਹੇ ਹੋ 8 ਵਜੇ ਤੱਕ।
4: ਜੀ ਸਾਹਿਬ,
3: ਅਤੇ ਆਪਾਂ ਡੀਲ ਦੇਣੀ ਜੀ ਸਾਡੇ ਸਰੋਤਿਆਂ ਨੂੰ, ਆਪਾਂ ਕਹਿ ਸਾਰੇ ਘਰ ਦਾ ਫਰਨੀਚਰ
4: ਬਿਲਕੁਲ ਲਾਓ ਢੋਲ ਤੇ ਡਗਾ ਸਰ ਲੈ ਦਿੰਦੇ ਜੀ,
3: ਲਾਈਏ ਹਾਂ ਡਗਾ ਢੋਲ ਤੇ ਲਾਈਆਂ ਮਤਰਾ
4: ਬਿਲਕੁਲ ਸੱਚਾ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਹਾਂ। ਹੁਣ ਜਿਹੜਾ ਪੁਰਾਣਾ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਤੇ ਕਿੰਗ ਸਾਈਜ਼ ਦਾ ਮੈਟਰਸ ਵੀ ਫ੍ਰੀ ਲਵਾਂਗੇ। ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦੇਵਾਂਗੇ। ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰ ਤੁਸੀਂ ਫ੍ਰੀ ਲੈ ਕੇ ਜਾਣਾ, ਤੇ ਡਾਇਨਿੰਗ ਟੇਬਲ ਛੇਜਰਾਂ ਤੁਸੀਂ ਬਾਏ ਕਰ ਲਓ, ਮਾਈਕ੍ਰੋਵੇਵ ਹਿਸਾਬ ਨਾਲ ਫ੍ਰੀ ਦੇਵਾਂਗੇ। ਨਾਲ ਦੀ ਨਾਲ ਫੈਮਿਲੀ ਰੂਮ ਦਾ ਸੋਫਾ ਸੈੱਟ ਤੁਸੀਂ ਬਾਏ ਕਰ ਲੈਣਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਤੁਹਾਨੂੰ ਬਿਲਕੁਲ ਫ੍ਰੀ ਵਿੱਚ ਦੇਵਾਂਗੇ। ਪੂਰੇ ਘਰ ਦਾ ਫਰਨੀਚਰ ਸਰ ਪੂਰੇ ਘਰ ਦਾ ਫਰਨੀਚਰ, ਜਿਹਦੇ 3 ਬੈੱਡ ਹੋ ਗਏ, 3 ਮੈਟਰਸ ਹੋ ਗਏ, ਸੋਫਾ ਸੈੱਟ ਹੋ ਗਿਆ, ਕਾਫੀ ਟੇਬਲ ਹੋ ਗਿਆ, ਡਾਇਨਿੰਗ ਟੇਬਲ ਹੋ ਗਿਆ, ਮਾਈਕ੍ਰੋਵੇਵ ਹੋ ਗਿਆ, ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ
3: ਜੀ ਜੀ,
4: 7-8 ਹਜ਼ਾਰ ਡਾਲਰ ਤੋਂ ਘੱਟ ਨਹੀਂ ਹੁੰਦਾ। ਆ ਕੇ ਕਹਿੰਦੇ ਭਾਈ ਰੇਡੀਓ ਦੇਸ਼ ਪ੍ਰਦੇਸ਼ ਸੁਣ ਕੇ ਆਇਆ ਪ੍ਰਾਈਮ ਟਾਈਮ, ਪੂਰੇ ਘਰ ਦਾ ਫਰਨੀਚਰ ਸੱਜੂ ਸਾਹਿਬ ਸਿਰਫ $1800 ਦੇ ਵਿੱਚ, ਪੂਰੇ ਘਰ ਦਾ ਫਰਨੀਚਰ $1800 ਦੇ ਵਿੱਚ, ਬਿਲਕੁਲ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ LED ਵੀ ਫ੍ਰੀ,
3: ਟੈਲੀਵਿਜ਼ਨ ਆ ਗਿਆ ਨਾਲ,
4: ਬਿਲਕੁਲ ਟੀਵੀ ਫ੍ਰੀ, ਸੋ ਪੂਰੇ ਘਰ ਦਾ ਫਰਨੀਚਰ 1800 ਦਾ, ਟੀਵੀ ਫ੍ਰੀ, ਸੋ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈਟ, ਡਾਇਨਿੰਗ ਟੇਬਲ, ਕੌਫੀ ਟੇਬਲ, ਪਾਵਰ ਰਿਕਲਾਈਨਰ ਤੇ ਤੁਹਾਡਾ ਵੇਟ ਕਰ ਰਹੀ ਆ। ਸੋ ਪਹੁੰਚੋ ਫਟਾਫਟ ਰਾਤ ਦੇ 8 ਵਜੇ ਤੱਕ, ਤੁਹਾਡੇ ਸੁਪਨੇ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਸੁਧੂ ਸਾਹਿਬ
3: ਬਿਲਕੁਲ ਇੰਡੀਅਨ ਫਰੂਟ ਲੈਂਡ ਦਾ ਮੈਸੇਜ ਆਉਂਦਿਆਂ ਦੇ ਦਈਏ ਕਿ ਬਾਰਬਿਕਿਊ ਕਰਨਾ ਘਰਿਆਂ ਦੀ ਗ੍ਰਿਲ ਤੇ ਪਹੁੰਚੋ, ਕਬਾਬ ਲਿਆਓ, ਮੈਰੀਨੇਟ ਕੀਤਾ ਹੋਇਆ ਮੀਟ ਲਿਆਓ, ਬਣਿਆ ਬਣਾਇਆ ਲਿਆਓ, ਨਾਨ ਲਿਆਓ ਗਰਮਾ ਗਰਮ, ਤੇ ਇੰਡੀਅਨ ਫਰੂਟ ਲੈਂਡ ਦੀ ਗ੍ਰਿਲ ਤੇ ਪਹੁੰਚੋ, ਨਾਲ ਦੀ ਨਾਲ ਜਿੱਥੇ ਵੀ ਇਹਨਾਂ ਦੀ ਬ੍ਰਾਂਚ ਹੈ ਉਸ ਗ੍ਰਿਲ ਤੇ ਜਾਓ, ਤੇ ਵੀਕਐਂਡ ਹੈਗਾ ਅਸਰੀ ਲੈ ਕੇ ਬਾਰਬਿਕਿਊ ਕਰੋ ਵਧੀਆ, ਤੇ ਕਰੋ ਇੰਜੋਏ ਵੀਕਐਂਡ ਨੂੰ, ਕਿਉਂਕਿ ਅੱਜ ਸ਼ਨੀਚਰਵਾਰ ਆ ਤੇ ਕੱਲ ਨੂੰ ਐਤਵਾਰ ਜੀ ਛੁੱਟੀ ਆ। ਆਪਾਂ ਮਿਲਦੇ ਹਾਂ ਫਿਰ ਬ੍ਰੇਕ ਤੋਂ ਬਾਅਦ ਸੋਮਵਾਰ ਨੂੰ, ਕਰੋ ਇੰਜੋਏ, ਹੱਸਦੇ ਗਾਉਂਦੇ ਰਹੋ, ਮੁਸਕਰਾਉਂਦੇ ਰਹੋ, ਤੇ ਆਪਣੇ ਲਵ ਵਨਸ ਦਾ ਇਸ ਵੀਕਐਂਡ ਨੂੰ ਮਾਣੋ। ਆਪਣੀ ਮੁਲਾਕਾਤ ਹੁਣ ਬ੍ਰੇਕ ਤੋਂ ਬਾਅਦ ਹੋਏਗੀ, ਤੇਜਿੰਦਰ ਸਿੰਘ ਸਿੱਧੂ ਸਿੱਧੂਮਲ ਦੇ ਅੱਗੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਧੰਨਵਾਦ
0: ਜੀ। ਬਿਲਕੁਲ ਲਾਈਵ ਲੋਕੇਸ਼ਨ ਦਾ ਤਾਂ ਇੱਥੇ ਹੀ ਐਂਡ ਹੋ ਜਾਂਦਾ, ਬਟ ਤੁਸੀਂ ਰਾਤ ਦੇ 8 ਵਜੇ ਤੱਕ ਜਾ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ। ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਨੰਬਰ 905-302-9494 ਤੇ ਕਾਲ ਕਰ ਸਕਦੇ ਹੋ। 905-302-9494 ਇਹਨਾਂ ਦਾ ਨੰਬਰ ਹੈ। 2587 ਜੀ, ਸਤਿ ਸ਼੍ਰੀ ਅਕਾਲ।
5: ਮਨਪ੍ਰੀਤ ਤੋਂ ਸਤਿ ਸ੍ਰੀ ਅਕਾਲ ਭਾਈ, ਤੇਜਿੰਦਰ ਸਿੰਘ ਸਿੱਧੂ ਨੂੰ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਲਦੇਵ ਸਿੰਘ ਸਿੱਧੂ ਵੱਲੋਂ।
0: ਹਾਂਜੀ ਸਤਿ ਸ੍ਰੀ ਅਕਾਲ ਜੀ,
5: ਕੀ ਹਾਲ ਚਾਲ ਆ ਜੀ?
0: ਬਹੁਤ ਵਧੀਆ, ਤੁਸੀਂ ਤਾਂ ਬਹੁਤ ਛੁੱਟੀਆਂ ਤੋਂ ਬਾਅਦ ਆਏ ਹੋ।
5: ਮੈਚ ਦੇਖਣ ਵਿੱਚ ਬਿਜੀ ਰਹਿੰਦਾ।
0: ਓ ਅੱਛਾ ਅੱਛਾ, ਅੱਜ ਤਾਂ ਫਿਰ ਕੈਨੇਡਾ ਦੀ ਟੀਮ ਹਾਰ ਗਈ ਹੈ। ਓਕੇ ਓਕੇ, ਠੀਕ ਹੈ,
5: ਸਟੇਡੀਅਮ ਦੇ ਵਿੱਚ ਬਹਿ ਗਏ।
0: ਹਾਂਜੀ ਹਾਂਜੀ, ਚਲੋ ਵਧੀਆ, ਇੰਜੋਏ ਕਰ ਰਹੇ ਹੋ।
5: ਜਰਮਨ ਦਾ ਮੈਚ, ਜਰਮਨ ਦਾ ਦੂਜਾ ਕਿਹੜੀ ਸੀ, ਉੱਥੇ ਸਾਡਾ ਬਹੁਤ ਜ਼ੋਰ ਲੱਗਿਆ ਉੱਥੇ ਸਟੇਡੀਅਮ ਦੇ ਵਿੱਚ।
0: ਠੀਕ ਹੈ,
5: ਤੇ ਮੇਰਾ ਮੁੰਡਾ ਲੱਗੇ ਪਾ ਦਿੰਦੇ ਤੇ ਗਿਫਟ ਦੇ ਆਇਆ, ਕਹਿੰਦਾ ਤੂੰ ਮੈਚ ਜਾ ਕੇ ਜਾਣਾ।
0: ਹਾਂਜੀ ਹਾਂਜੀ ਹਾਂਜੀ, ਚਲੋ ਵਧੀਆ।
5: ਬਾਕੀ ਗਾਣਾ ਲਾਇਓ ਗਰਾਰੀ,
0: ਗਰਾਰੀ
5: ਸ਼ਿੰਦਾ ਸ਼ੌਂਕੀ ਤੇ ਜੰਨਤ ਕੌਰ,
0: ਸ਼ਿੰਦਾ ਸ਼ੌਂਕੀ ਐਂਡ ਜੰਨਤ ਕੌਰ।
5: ਹਾਂਜੀ
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ। ਹਾਂਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਲੋ ਫਿਰ ਤੇਗੀ ਪੰਨੂ ਤੇ ਪ੍ਰੇਮ ਲਤਾ ਜੀ ਦੀ ਆਵਾਜ਼ ਵਿੱਚ ਤੁਸੀਂ ਗਾਣਾ ਇੰਜੋਏ ਕਰੋ, ਤੇ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਕਿ ਤੁਸੀਂ ਪੂਰਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕੁਝ ਕੁ ਸਮਾਂ ਸਾਡੇ ਕੋਲ ਬਾਕੀ ਹੈ, ਇੱਕ ਕਾਲਰ ਜੁੜੇ ਨੇ। 4791 ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਮੈਮ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਜੀ, ਮੈਂ ਵੀ ਇੰਡੀਆ 7 ਮਹੀਨੇ ਲਾ ਕੇ ਆਇਆ ਜੀ।
1: ਆਹ ਅੱਛਾ, ਠੀਕ ਹੈ। ਹਾਂਜੀ, ਕਿੱਧਰ ਰਿਹਾ ਤੁਹਾਡਾ ਟ੍ਰਿਪ ਫਿਰ?
2: ਆਪਣੇ
1: ਕੋਲ ਦੋ ਤਿੰਨ ਮਿੰਟ ਹੀ ਰਹਿ ਗਏ ਨੇ ਨਾ। ਮੰਡੇ 3 ਵਜੇ, ਮੰਡੇ 3 ਤੋਂ 4 ਮੈਂ ਹੁੰਦੀ ਹਾਂ ਐਵਰੀ ਡੇ, ਤੇ ਤੁਸੀਂ ਉਦੋਂ ਕਰ ਦਿਓ ਫਿਰ ਰਿਕੁਐਸਟ, ਉਦੋਂ ਆਪਾਂ ਲਗਾ ਦਾਂਗੇ।
2: ਥੈਂਕ
1: ਯੂ ਸੋ ਮਚ। ਤੇ ਬਿਲਕੁਲ ਲਾਸਟ ਵਿਚ ਮੈਂ ਤੁਹਾਨੂੰ ਦੱਸ ਦਿਆਂ ਕਿ ਐਸ ਐਸ ਲੋਨ ਕੇਅਰ ਤੁਹਾਡੇ ਲਈ ਨਵੀਂ ਸੋਰਟਿੰਗ ਕਰਦੇ ਨੇ, ਤੁਹਾਡੇ ਘਾਹ ਵਗੈਰਾ ਪ੍ਰੋਪਰਲੀ ਕੱਟ ਕੇ ਜਾਂਦੇ ਨੇ। ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਆ, ਤੇ ਤੁਸੀਂ ਆਪਣੇ ਘਾਹ ਵਗੈਰਾ ਦੀ, ਆਪਣੇ ਲੋਨ ਦੀ ਪੂਰੀ ਕੇਅਰ ਕਰਵਾਓ, ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਜਾਣਗੇ। ਐਕਸਟ੍ਰੀਮਲੀ ਪ੍ਰੋਫੈਸ਼ਨਲ ਇਹਨਾਂ ਦੀ ਟੀਮ ਹੈ। ਐਸ ਐਸ ਲੋਨ ਕੇਅਰ, ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 4376551984, 4376551984 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਐਸ ਐਸ ਲੋਨ ਕੇਅਰ ਨੂੰ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਮੰਡੇ ਨੂੰ ਹੋਏਗੀ 3 ਵਜੇ, ਅਤੇ ਆਪਣਾ ਵੀਕਐਂਡ ਸਾਰੇ ਇੰਜੋਏ ਕਰੋ, ਅਤੇ ਹਰ ਇੱਕ ਫੈਮਿਲੀ ਦੇ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੈ, ਸਾਰਿਆਂ ਨੂੰ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ, ਅਤੇ ਆਪਣਾ ਵੀਕਐਂਡ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ, ਹੱਸਦੇ ਰਹੋ, ਮੁਸਕਰਾਉਂਦੇ ਰਹੋ। ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਤਿ ਸ਼੍ਰੀ ਅਕਾਲ।

Ladies and gentlemen, introducing from CHLO AM 530, the number

0: आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज दा दिन अच्छा गुजरेगा। साडी कोशिश रहेगी 5 बजे तक तुहानू ढेर सारे डालर बचा के दईए ब्रैम्पटन टीवी अपलायंसेस ते ग्रैंड फर्नीचर तो पैसे दी वड्डी बचत होएगी, क्योंकि पैसे जिहड़े आ तुहाडी जेब च सानू चंगे लगदे आ, जिन्ने एक्स्ट्रा होणगे ओही वधिया लगदे ने। उस सिलसिले च सुल्तान जी साडे नाल स्टूडियो च आए हुए ने। ਸੁਲਤਾਨ ਸਾਹਿਬ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ। ਤੇ ਨਾਲੇ ਇਹ ਵੀ ਹੈ ਨਾ ਜੀ ਕਿ ਕੰਪਨੀਆਂ ਨੇ ਜਿਹੜਾ ਡਿਸਕਾਊਂਟ ਦਿੱਤਾ, ਕਿਉਂਕਿ ਕੈਨੇਡਾ ਡੇ ਮਿਡਲ ਆਫ ਦਾ ਵੀਕ ਆਇਆ।
0: ਇਹ ਵੀ ਯਾਰ ਗਲਤ ਕੰਮ ਹੀ ਆ ਵਿਚਾਲੇ ਜੇ ਹੁਣ
1: ਫਸਟ
0: ਵੀਕਐਂਡ ਤੇ ਆ ਵੀ
1: ਡੇਟਾਂ ਦਾ ਦਿਨ ਆਪਾਂ ਚੇਂਜ ਕਰ ਸਕਦੇ। ਸੋ 1 ਜੁਲਾਈ ਤੋਂ ਲਾ ਕੇ 5 ਜੁਲਾਈ ਤੱਕ ਇਹ ਸਪੈਸ਼ਲ ਸੇਲ ਹੈ। ਸੋ 1 ਜੁਲਾਈ ਤੋਂ 5 ਜੁਲਾਈ ਤੱਕ ਇਹ ਐਡਵਾਂਟੇਜ ਮਿਲ ਗਿਆ, ਨਹੀਂ ਤਾਂ ਕੈਨੇਡਾ ਡੇ ਦੀ ਇੱਕੋ ਦਿਨ 1 ਜੁਲਾਈ ਨੂੰ ਸੇਲ ਮਿਲਣੀ ਸੀ ਨਾ ਜੀ। ਸੋ ਹੁਣ 1 ਜੁਲਾਈ ਤੋਂ ਲਾ ਕੇ 5 ਜੁਲਾਈ ਤੱਕ ਸੇਲ ਦਾ ਮਤਲਬ ਇਹ ਹੋਇਆ ਕਿ ਇਹ ਵੀਕਐਂਡ ਵੀ ਸਾਡੀਆਂ ਉਹ ਫੈਮਿਲੀਜ਼ ਫਾਇਦਾ ਚੁੱਕ ਸਕਦੀਆਂ ਜਿਹੜੇ ਸਮ ਹਾਓ ਬਿਜ਼ੀ ਸੀ, ਕੋਈ ਫੈਮਿਲੀ ਫੰਕਸ਼ਨ ਸੀ, ਕਿਤੇ ਹੋਰ ਆਊਟਡੋਰ ਗਏ ਹੋਏ ਸੀ, ਨਹੀਂ ਕੈਨੇਡਾ ਡੇ ਵਾਲੇ ਦਿਨ ਬੁੱਧਵਾਰ ਆ ਸਕੇ, ਇਸ ਵੀਕਐਂਡ ਨੂੰ ਮਿਸ ਨਾ ਕਰ ਲੈਣਾ। ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਇਹ ਡੀਲ ਮਿਲਣੀ ਹੈ। ਇਹਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਜੀ, ਪਹਿਲੇ ਲਿੰਕ 'ਚ ਸਿਰਫ ਹਰ ਉਹ ਚੀਜ਼ ਜਿਹੜੀ 699 ਦੀ
0: 65 ਇੰਚ
1: ਟੀਵੀ 699
0: ਹੋ ਗਿਆ,
1: ਵਾਸ਼ਰ 699, ਇਹਦੇ ਨਾਲ ਡਿਸ਼ ਵਾਸ਼ਰ 499,
0: ਅੱਛਾ
1: ਯਾਨੀ 699 ਜਾਂ ਥੱਲੇ,
0: ਓਕੇ।
1: ਫਿਰ ਫਰਿੱਜ, ਉਹ ਵੀ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, $1200-1400 ਵਾਲਾ, $699,
0: ਅੱਛਾ।
1: ਚਾਹੇ ਬੇਸਮੈਂਟ ਚ ਰੱਖੋ, ਕੋਂਡੋਮੀਨੀਅਮ ਚ ਰੱਖੋ, ਐਜ ਤੁਸੀਂ ਸੈਕਿੰਡ ਫਰਿੱਜ ਚਾਹੀਦਾ ਤੁਹਾਨੂੰ ਗਰਾਜ ਵਾਸਤੇ, ਤੇ ਐਜ ਸੈਕਿੰਡ ਫਰਿੱਜ ਲੈ ਲਓ, ਅਦਰਵਾਈਜ਼ 1000-1200 ਤੋਂ ਘੱਟ ਨਹੀਂ।
0: ਦੇਖੋ ਕਈ ਫੈਮਿਲੀਆਂ ਵੱਡੀਆਂ ਹੁੰਦੀਆਂ, ਇੱਕ ਜਿਹੜੇ ਕਿਚਨ ਚ ਫਰਿੱਜ ਹੁੰਦੀ ਆ ਉਹਦੇ ਵਿੱਚ ਸਾਰਾ ਸਮਾਨ ਨਹੀਂ ਟਕਦਾ,
1: ਬਿਲਕੁਲ
0: ਗਰਾਜ ਚ ਰੱਖ ਲਓ,
1: ਬਿਲਕੁਲ
0: $699 ਦਾ,
1: ਹਾਂਜੀ
0: ਠੀਕ ਹੈ।
1: ਤੇ ਸਮੂਥ ਟੋਪ ਇਲੈਕਟ੍ਰਿਕ ਸਟੋਵ ਦੀ ਗੱਲ ਕਰੀਏ ਉਹ $799 ਹੈ, ਪਰ ਕੈਨੇਡਾ ਡੇ ਸਪੈਸ਼ਲ ਸੇਲ ਹੈ, ਇਹ ਲਾਸਟ ਵੀਕਐਂਡ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ ਵਾਲੀ ਡੀਲ ਹੋਣੀ ਹੈ, ਕਿਉਂਕਿ ਇਹਦੇ 'ਚ ਫਰਿੱਜ, ਸਟੋਵ, ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ ਲਿਆ, $2000 ਸੇਵ ਹੋਣੇ ਆ ਜੀ। ਜੇ ਤੁਸੀਂ ਫਰਿੱਜ, ਸਟੋਵ, ਡਿਸ਼ ਵਾਸ਼ਰ, 3 ਪੀਸ ਕਿਚਨ ਬੰਡਲ ਲੈਣਾ ਤੇ $5000 ਤੋਂ ਤੁਹਾਨੂੰ $2999 ਦਾ ਮਿਲਣਾ, ਤੇ $2999 ਪੇ ਵੀ 6 ਮਹੀਨੇ 'ਚ ਕਰਨਾ,
0: ਕੋਈ ਵਿਆਜ ਨਹੀਂ,
1: ਕੋਈ ਇੰਟਰਸਟ ਨਹੀਂ, ਫਰੀ ਹੋਮ ਡਿਲੀਵਰੀ ਹੈ, ਤੇ 1 ਈਅਰ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ, ਕਿਉਂਕਿ ਆਲ ਪ੍ਰੋਡਕਟ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ 'ਚ ਬੰਦ ਮਿਲਣੇ ਤੁਹਾਨੂੰ। 905-450-2828 ਨੰਬਰ ਹੈ, ਤੇ ਇੱਕ ਕੰਮ ਜ਼ਰੂਰ ਕਰਨਾ, brampton appliances.com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, ਸਾਡੀ ਵੈਬਸਾਈਟ ਤੁਸੀਂ ਰਿਕਮੈਂਡ ਵੀ ਕਰੋ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਉਹਦੇ 2-3 ਫਾਇਦੇ ਹੋਣੇ ਆ, ਇੱਕ ਤਾਂ ਫਾਇਦਾ ਇਹ ਹੋਣਾ ਕਿ ਤੁਸੀਂ ਪ੍ਰਾਈਸ ਕੰਪੇਅਰ ਕਰ ਲੈਣੀ ਹੈ, ਦੂਜਾ ਫਾਇਦਾ ਇਹ ਹੋਣਾ ਕਿ ਪ੍ਰੋਡਕਟ ਦੀ ਨੌਲੇਜ ਮਿਲ ਜਾਣੀ ਹੈ, ਤੀਸਰਾ ਫਾਇਦਾ ਇਹ ਹੋਣਾ ਕਿ ਉਹਦੇ ਵਿੱਚ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਇੱਕ ਆਈਕੋਨ ਮਿਲਣਾ। ਜਦੋਂ ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰਨਾ ਤੇ ਬਹੁਤ ਸਾਰੀਆਂ ਆਈਟਮ ਤੁਹਾਨੂੰ 40% ਤੇ ਕੁਛ ਇੱਕ 50% ਡਿਸਕਾਊਂਟ ਤੇ ਮਿਲਣੀਆਂ।
0: ਸੋ 40-50% ਡਿਸਕਾਊਂਟ ਲਈ ਤੁਹਾਨੂੰ ਜਾਣਾ ਪਏਗਾ brampton appliances.ca
1: ਜਾਂ .com ਜਿਹੜਾ ਮਰਜ਼ੀ,
0: ਠੀਕ ਹੈ, .ca ਜਾਂ .com ਤੇ ਜਾਓ। ਬ੍ਰੈਂਪਟਨ ਅਪਲਾਇੰਸਿਸ ਇੱਕ ਵਰਡ ਹੈ, www.brampton appliances.com.ca ਤੇ ਜਾ ਕੇ 40-50% ਆਫ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ।
1: ਤੇ ਜਿਹੜੀਆਂ ਪ੍ਰਾਈਸਿਸ ਤੁਹਾਨੂੰ ਕੰਪੈਟੀਬਲ ਲੱਗਣਗੀਆਂ ਉਹ ਅਸੀਂ ਵਾਕ ਇਨ ਕਸਟਮਰ ਹੋਣ ਕਰਕੇ ਤੁਹਾਨੂੰ ਐਡੀਸ਼ਨਲ ਤੇ ਐਕਸਟਰਾ ਡਿਸਕਾਊਂਟ ਲੈ ਕੇ ਦੇਵਾਂਗੇ,
0: ਠੀਕ ਹੈ।
1: ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਫਰਿੱਜ ਦੇਖ ਰਹੇ ਹੋ ਤੇ ਜੇ ਉਹ ਫਰਿੱਜ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ 699 ਦਾ, ਸਿਰਫ ਬ੍ਰੈਂਪਟਨ ਅਪਲਾਇੰਸਿਸ ਤੇ ਮਿਲ ਰਿਹਾ,
0: ਹਾਂਜੀ।
1: ਜੇ ਤੁਸੀਂ 85 ਇੰਚ ਟੀਵੀ ਦੇਖ ਰਹੇ ਹੋ ਉਹ ਵੀ ਸੋਨੀ ਬ੍ਰੇਵੀਆ ਮਾਡਲ, ਤੇ ਸੋਨੀ ਦਾ ਬ੍ਰੇਵੀਆ ਮਾਡਲ ਹਾਈ ਐਂਡ ਟੈਕਨੋਲੋਜੀ ਹੈ, ਕਿਉਂਕਿ ਇਹਦੇ 'ਚ X1 ਪ੍ਰੋਸੈਸਰ ਹੈ ਜੀ, ਜਿਹੜਾ ਕਿ ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸਿਡਰ ਕੀਤਾ ਜਾਂਦਾ, ਜਿਹੜਾ ਤੁਹਾਨੂੰ ਪ੍ਰੋਫੈਸ਼ਨਲ ਇੰਡਸਟਰੀ 'ਚ ਮਿਲਦਾ ਜਿੱਥੇ ਮੂਵੀਜ਼ ਬਣਦੀਆਂ ਉਹਨਾਂ ਕੈਮਰਿਆਂ 'ਚ ਹੁੰਦਾ। ਸੋ ਇਹ ਸੋਨੀ ਦਾ ਬ੍ਰੇਵੀਆ 3 ਮਾਡਲ ਜਿਹੜਾ ਅੱਜ ਤੁਹਾਨੂੰ $2500 ਵਾਲਾ ਸਿਰਫ $1599 'ਚ 85 ਇੰਚ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ। ਜੇ ਤੁਸੀਂ 55 ਇੰਚ ਲੈਣਾ $399 ਦਾ ਮਿਲ ਰਿਹਾ, $800 ਇਹਦੀ ਪ੍ਰਾਈਸ ਸੀ। ਜੇ ਤੁਸੀਂ 65 ਇੰਚ ਲੈਣਾ 699 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1000 ਸੀ। ਜੇ ਤੁਸੀਂ 75 ਇੰਚ ਲੈਣਾ ਅੱਜ 899 ਦਾ ਮਿਲ ਰਿਹਾ, ਜਿਹਦੀ ਪ੍ਰਾਈਸ $1200 ਸੀ। ਸੋ ਇਹ ਵੀਕੈਂਡ ਮਿਸ ਨਾ ਕਰਨਾ, ਕੈਨੇਡਾ ਡੇ ਸੇਲ ਦਾ ਲਾਸਟ ਵੀਕੈਂਡ ਹੈ। 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਇਹ ਡੀਲ ਦਿੱਤੀਆਂ ਜਾ ਰਹੀਆਂ। ਸੋਨੀ, ਸੈਮਸੰਗ ਜਾਂ GE, ਫਰਿਜਡੇਅਰ ਗੈਲਰੀ ਜਾਂ ਪ੍ਰੋਫੈਸ਼ਨਲ, ਜਾਂ ਤੁਸੀਂ ਇਟਾਲੀਅਨ ਬ੍ਰਾਂਡ ਲੈਣਾ ਜਿਹੜਾ ਕਿ ਪੈਨਲ ਰੈਡੀ ਫਰਿਜਿਸ ਦੇ ਨਾਲ ਬਿਲਟ ਇਨ ਕਿਚਨ ਹੋਏਗਾ ਐਲੀਕਾ, ਜਾਂ ਤੁਸੀਂ ਜਰਮਨ ਬ੍ਰਾਂਡ ਲੈਣਾ ਬੋਸ਼, ਤਦ ਵੀ ਤੁਸੀਂ ਵਿਜ਼ਿਟ ਕਰਨਾ 40% ਦੀ ਸੇਵਿੰਗ ਵਾਸਤੇ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬਰੈਂਪਟਨ TV ਐਂਡ ਅਪਲਾਈਸਿਸ। 905-450-2828 ਸਾਡਾ ਨੰਬਰ ਹੈ, 905-450-2828।

0: ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
2: ਸੁਲਤਾਨ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ। ਦੇਖੋ, ਵਰਡ ਟੀਵੀ ਪਹਿਲਾਂ ਆਉਂਦਾ, ਅਪਲਾਇੰਸਿਸ ਬਾਅਦ ਚ ਆਉਂਦਾ।
3: ਗੱਲ ਸਹੀ,
2: ਗੱਲ ਟੈਲੀਵਿਜ਼ਨ ਦੀ ਪਹਿਲਾਂ ਕਰਨੀ ਆ।
3: ਚਲੋ ਠੀਕ ਹੈ,
2: 40 ਇੰਚ ਦਾ ਟੀਵੀ।
3: 40 ਇੰਚ ਅੱਜ ਦਿੰਨੇ ਜੀ $500 ਤੋਂ $199, 300 ਦੀ ਸੇਵਿੰਗ।
2: $300 ਦਾ ਡਿਸਕਾਊਂਟ ਪਾਓ $199 ਦਾ। ਤੇ 55 ਇੰਚ,
3: 55 ਇੰਚ ਅੱਜ ਦਿੰਨੇ ਜੀ $399 ਦਾ। $800 ਪ੍ਰਾਈਸ ਸੀ, $399 ਦਾ ਮਤਲਬ 400 ਦੀ ਸੇਵਿੰਗ,
2: $400 ਡਿਸਕਾਊਂਟ। ਤੇ ਉਸ ਤੋਂ ਬਾਅਦ ਆਉਂਦਾ ਜੀ 65 ਇੰਚ ਟੀਵੀ।
3: 65 ਇੰਚ ਅੱਜ ਦਿੰਨੇ ਆ ਜੀ $699 ਦਾ, ਜਦਕਿ $1000 ਸੀ, ਇਹਦੇ ਤੇ $300 ਦੀ ਸੇਵਿੰਗ,
2: $300 ਦਾ ਡਿਸਕਾਊਂਟ। ਫਿਰ ਆਉਂਦਾ 75 ਇੰਚ ਟੈਲੀਵਿਜ਼ਨ।
3: 75 ਇੰਚ ਅੱਜ ਆਪਾਂ ਦਿੰਨੇ ਆ ਜੀ $899 ਦਾ, ਜਦਕਿ ਇਹਦੀ $1200 ਪ੍ਰਾਈਸ ਸੀਗੀ, ਤੇ ਇਹਦੇ ਤੇ $300 ਦੀ ਸੇਵਿੰਗ,
2: $300 ਦਾ ਡਿਸਕਾਊਂਟ ਮਿਲੇਗਾ। ਫਿਰ ਚੱਲਦੇ ਆ ਇਸ ਤੋਂ, ਇਹਦਾ ਬਾਪ ਆ ਜਿਹੜਾ 85 ਇੰਚ,
3: 85 ਇੰਚ ਬਿਗ ਸਕਰੀਨ। ਯੈਸ,
2: ਬਿਗ ਸਕਰੀਨ,
3: 85 ਇੰਚ ਬਿਗ ਸਕਰੀਨ ਹੈ। ਇਹਦੀ $2300 ਪ੍ਰਾਈਸ ਸੀਗੀ, ਅੱਜ ਦਿੰਨੇ $1599 ਦਾ, ਇਹਦੇ ਤੇ $600 ਦੀ ਸੇਵਿੰਗ,
2: $600 ਡਿਸਕਾਊਂਟ। ਫਿਰ ਸਭ ਤੋਂ ਬੜਾ ਬਾਪ ਹੈ 98 ਇੰਚ ਦਾ ਟੈਲੀਵਿਜ਼ਨ,
3: ਬਿਲਕੁਲ
2: ਉਹਦੀ ਪ੍ਰਾਈਸ ਦਿਓ।
3: 98 ਇੰਚ ਤੇ ਇਹ $3500 ਦਾ ਸੀ, ਅੱਜ ਦਿੰਨੇ ਜੀ $1999 ਦਾ, ਇਹਦੇ ਤੇ $1500 ਦੀ ਸੇਵਿੰਗ,
2: $1500 ਦਾ ਡਿਸਕਾਊਂਟ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਬ੍ਰੈਂਪਟਨ ਟੀਵੀ, ਬ੍ਰੈਂਪਟਨ ਟੀਵੀ ਤੇ ਮਿਲੇਗਾ 905-450-2828। ਔਰ ਖੁਸ਼ਖਬਰੀ ਨਾਲ ਇਹ ਵੀ ਹੈ, 6 ਮਹੀਨੇ ਕੋਈ ਪੈਸਾ ਹੀ ਨਹੀਂ ਦੇਣਾ, 6 ਮਹੀਨੇ ਕੋਈ ਵਿਆਜ ਹੀ ਨਹੀਂ ਹੈ। ਥੋੜੇ ਕਰਕੇ ਦੇ ਦੋ, ਇਕੱਠੇ ਦੇ ਦੋ, ਮਰਜ਼ੀ ਤੁਹਾਡੀ।
3: ਦੇਖੋ ਜੀ, $400 ਮਹੀਨਾ ਦਵੋ ਤੇ 6 ਮਹੀਨਿਆਂ ਚ 2400 ਤੱਕ ਦੀ ਸ਼ੋਪਿੰਗ ਕਰ ਲਓ।
2: ਹਾਂਜੀ,
3: $3000 ਦੀ ਸ਼ੋਪਿੰਗ ਕਰਨ ਲਈ ਤਾਂ $500 ਮਹੀਨਾ ਕਰਕੇ ਦੇ ਸਕਦੇ, ਕਿਉਂਕਿ ਕੋਈ ਇੰਟਰਸਟ ਨਹੀਂ ਨਾ,
2: ਵਿਆਜ ਕੋਈ ਨਹੀਂ ਹੈ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਹਾਂਜੀ ਸੁਲਤਾਨ,
3: ਤੇ ਜਦੋਂ ਟੀਵੀ ਐਂਡ ਅਪਲਾਇੰਸਿਸ ਦੀ ਗੱਲ ਕਰਦੇ ਆ, ਫਿਰ ਲਾਂਡਰੀ ਸੈਕਸ਼ਨ ਨੂੰ ਮਿਸ ਨਾ ਕਰ ਜਾਣਾ। ਬਹੁਤ ਸਾਰੇ ਕਸਟਮਰ ਆ ਜਿਨ੍ਹਾਂ ਨੂੰ ਟੌਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਬਹੁਤ ਸਾਰੀਆਂ ਫੈਮਿਲੀਜ਼ ਆ ਜਿਨ੍ਹਾਂ ਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਬਹੁਤ ਸਾਰੇ ਐਸੇ ਸਾਡੇ ਹੈ ਜਿਨ੍ਹਾਂ ਨੂੰ ਸਟੈਕੇਬਲ ਵਾਸ਼ਰ ਐਂਡ ਡਰਾਇਰ ਚਾਹੀਦਾ। ਸਾਡੇ ਐਸੀ ਫੈਮਿਲੀਜ਼, ਖਾਸ ਤੌਰ ਤੇ ਕਈ ਐਸੀ ਮੈਂ ਦੇਖਿਆ ਜੀ, ਸਪੇਸ ਇਸ਼ੂ ਆ ਜਿੱਥੇ ਕੱਲਾ ਵਾਸ਼ਰ ਹੀ ਲੱਗ ਸਕਦਾ,
2: ਹਾਂਜੀ,
3: ਡਰਾਇਰ ਲੱਗਣ ਨੂੰ ਜਗ੍ਹਾ ਹੀ ਨਹੀਂ, ਕਿਉਂਕਿ ਉੱਥੇ 220 ਵੋਲਟ ਹੋਣਾ ਚਾਹੀਦਾ ਨੇ ਡਰਾਇਰ ਲੱਗਣ ਲਈ।
2: ਬਿਲਕੁਲ ਬਿਲਕੁਲ।

1 ਜੁਲਾਈ ਤੋਂ 5 ਜੁਲਾਈ ਤੱਕ ਸੀਗਾ। ਸੋ ਸਿਰਫ ਇਸ ਵੀਕਐਂਡ ਤੇ ਹੀ ਹੁਣ ਤੁਸੀਂ ਇਹਨਾਂ ਡਿਸਕਾਊਂਟ ਦਾ ਫਾਇਦਾ ਚੁੱਕ ਸਕਣਾ। 905-450-2828 brampton appliances.com ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ। 905-450-2828 9054502828 ਜੀ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਕੰਪਨੀਆਂ ਨੇ ਸਪੈਸ਼ਲ ਸਪੈਸ਼ਲ ਸਪੈਸ਼ਲ ਇਹ ਐਡਵਾਂਟੇਜ ਦਿੱਤਾ। ਜੇ ਕੈਨੇਡਾ ਡੇ ਹੁੰਦਾ ਵੀਕਐਂਡ 'ਤੇ ਫਿਰ ਉਹੀ ਵੀਕਐਂਡ ਮਿਲਣਾ ਸੀ, ਪਰ ਕੈਨੇਡਾ ਡੇ ਆਇਆ ਮਿਡਲ ਆਫ ਦ ਵੀਕ, ਇਸ ਕਰਕੇ 5 ਦਿਨ ਮਿਲ ਗਏ ਸਾਡੇ ਕਸਟਮਰਸ ਨੂੰ ਸੇਵਿੰਗ ਕਰਨ ਵਾਸਤੇ। ਅਤੇ ਜਦੋਂ 5 ਦਿਨ ਦੀ ਖੁੱਲ੍ਹੀ ਸੇਵਿੰਗ ਹੋਵੇ ਅਤੇ ਇਹ ਵੀਕਐਂਡ ਜਿਹੜਾ ਇਹ ਐਡਵਾਂਟੇਜ ਮਿਲੇ ਕਿ ਵੱਡੀਆਂ ਵੱਡੀਆਂ ਪ੍ਰਾਈਸਿਸ 400-500 500 ਅਤੇ ਬਿੱਗ ਸਕਰੀਨ ਟੀਵੀ $600-800 ਦੀ ਸੇਵਿੰਗ ਨਾਲ ਮਿਲਣ, ਅਤੇ ਉਦੋਂ ਫਿਰ ਗ੍ਰੈਂਡ ਫਰਨੀਚਰ ਵੀ ਕਹਿੰਦਾ ਕਿ ਭਾਜੀ ਅਸੀਂ ਵੀ ਨਾਲ ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਡਿਸਕਾਊਂਟ ਲੈ ਕੇ ਦੇਣਾ, ਪਰ ਸਾਡੇ ਰੈਗੂਲਰ ਡਿਸਕਾਊਂਟ ਜਿਹੜਾ ਉਹ ਸੀਗਾ ਚੱਲਣਾ 50%, ਅਸੀਂ ਹੁਣ ਲੈ ਕੇ ਦੇਣਾ ਕੈਨੇਡਾ ਡੇ ਸੇਲ 'ਤੇ 5 ਤਰੀਕ ਤੱਕ 70% ਡਿਸਕਾਊਂਟ। 70% ਦਾ ਮਤਲਬ ਇਹ ਆ $100 ਦੀ ਚੀਜ਼ ਲੈਣੀ $70 ਪੇ ਕਰਨੇ ਆ, $1,000 ਦੀ ਚੀਜ਼ ਲੈਣੀ $700 ਪੇ ਕਰਨੇ ਆ, $1,500 ਦੀ ਚੀਜ਼ ਲੈਣੀ ਆ ਅਤੇ ਤਦ ਵੀ 70% ਡਿਸਕਾਊਂਟ ਹੈ। ਅਤੇ ਕਿੰਨਾ ਰਹਿ ਜਾਣਾ 1500 'ਚੋਂ 70%, ਹੁਣੇ ਸੁਖਵੀਰ ਜੀ ਕੋ ਆਪ ਪੁੱਛ ਲੈਂਦੇ ਹਾਂ, ਆਪੇ ਹੀ ਏਅਰ 'ਤੇ ਆ ਕੇ ਸਾਨੂੰ ਦੱਸਣਗੇ ਕਿ ਕਿੰਨਾ ਕਿੰਨਾ ਡਿਸਕਾਊਂਟ ਅੱਜ ਦਿੱਤਾ ਜਾ ਰਿਹਾ। ਵੈਲਕਮ ਟੂ ਦਾ ਪ੍ਰੋਗਰਾਮ ਸੁਖਵੀਰ ਜੀ, ਆ ਜਾਓ ਲੰਘ ਆਓ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਕੈਨੇਡਾ ਡੇ ਵਾਲੀਆਂ ਪ੍ਰਾਈਸਿਸ ਪਰਿਵਾਰਾਂ ਨੂੰ ਅੱਜ ਮਿਲ ਰਹੀਆਂ, ਤੇ ਪਹਿਲੀ ਡੀਲ ਜਿਹੜੀ ਆ ਸੁਲਤਾਨ ਭਾਜੀ ਰਿਕਲਾਈਨਰ ਸੋਫਾ ਸੈੱਟ ਤੇ ਡੀਲ ਦਿੰਦੇ ਆ। ਜਿਹੜੇ ਪਰਿਵਾਰ ਰਾਈਟ ਵੇ ਸਾਡੇ ਕੋਲ ਇਨਸਟੋਰ ਪਹੁੰਚਣਗੇ, ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ, ਤੁਹਾਨੂੰ ਚੋਕਲੇਟ ਕਲਰ ਚਾਹੀਦਾ, ਬਲੈਕ ਕਲਰ ਚਾਹੀਦਾ, ਕਲਰ ਆਪਸ਼ਨ ਵੀ 2 ਮਿਲ ਜਾਣਗੀਆਂ। 3-ਸੀਟਰ ਸੋਫਾ, 2-ਸੀਟਰ ਲਵ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2500 ਸੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, $799 ਦੇ ਵਿੱਚ ਸੋਫਾ ਐਂਡ ਲਵ ਸੀਟ 4 ਰਿਕਲਾਈਨਰਾਂ ਦੇ ਨਾਲ।
0: ਇਹ ਜਿਹੜਾ ਸੋਫਾ ਐਂਡ ਲਵ ਸੀਟ ਹੈ, ਇਹਦੇ ਵਿੱਚ ਬਲੈਕ ਕਲਰ ਦੀ ਵੀ ਚੋਇਸ ਹੈ ਤੇ ਬਰਾਊਨ ਕਲਰ ਦੀ ਵੀ।
1: ਜੀ ਸੁਲਤਾਨ ਜੀ, ਬਿਲਕੁਲ ਚੋਕਲੇਟ ਕਲਰ ਵੀ ਪਰਿਵਾਰ ਲੈ ਸਕਦੇ ਆ, ਤੇ ਨਾਲ ਬਲੈਕ ਕਲਰ ਵੀ ਲੈ ਸਕਦੇ।
0: ਅੱਛਾ, ਚੋਕਲੇਟ ਕਲਰ
1: ਜੀ, ਬਿਲਕੁਲ 4 ਤੁਹਾਨੂੰ ਭਾਵ ਆ ਜਿਹੜੇ ਰਿਕਲਾਈਨਰ ਵੀ ਤੁਹਾਨੂੰ 4 ਮਿਲਣਗੇ, ਸੋਫਾ ਐਂਡ ਲਵ ਸੀਟ ਡ੍ਰੌਪ ਡਾਊਨ ਕੱਪ ਹੋਲਡਰ ਵੀ ਮਿਲਣਗੇ ਜੀ $799 ਦਾ ਸੁਲਤਾਨ ਜੀ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਪਲਾਸਟਿਕ ਚੇਅਰ ਤੇ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਡਿਜ਼ਾਈਨਰ ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ, ਜਿਹਦੀ ਰੈਗੂਲਰ ਕੀਮਤ $999 ਸੀ, ਅੱਜ ਰਾਤ ਅਸੀਂ 8 ਵਜੇ ਤੱਕ ਓਪਨ ਆ $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਸੁਲਤਾਨ ਜੀ ਮਿਲੂਗਾ। ਸੋ ਪਹੁੰਚਣਾ ਕਿੱਥੇ ਜੀ, ਪਰਿਵਾਰਾਂ ਨੇ ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਜੀ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਵਧੇਰੇ ਜਾਣਕਾਰੀ ਲਈ ਜਾਂ ਡੀਲ ਨੂੰ ਲੌਕ ਕਰਨ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ 905-302-9494

0: ਫੁੱਟ ਜਾਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਦੀ।
1: ਅੱਛਾ, ਇੱਕ ਚੀਜ਼ ਜਾਂਦੇ ਜਾਂਦੇ ਦੱਸ ਕੇ ਜਾਣੀ ਹੈ ਤੁਸੀਂ, ਕਿ ਰਿਕਲਾਈਨਰ ਜਿਹੜਾ ਤੁਸੀਂ ਅੱਜ ਦੇ ਰਹੇ ਹੋ ਉਹ ਵੀ ਲੈਦਰ ਦੀ ਰਿਕਲਾਈਨਰ ਹੈ, ਉਹਦੇ 'ਚ ਵੀ ਦੋ ਕਲਰ ਚੋਇਸ ਹੈ, ਔਰ ਉਹ ਵੀ ਸਿਰਫ 799 799 799 ਇਹਦੇ 'ਚ 3 ਸੀਟਰ ਸੋਫਾ ਵੀ ਹੈ, 2 ਸੀਟਰ ਲਵ ਸੀਟ ਵੀ ਹੈ।
0: ਬਿਲਕੁਲ ਸੁਲਤਾਨ ਜੀ, 3 ਸੀਟਰ ਸੋਫਾ, 2 ਸੀਟਰ ਲਵ ਸੀਟ, 4 ਰਿਕਲਾਈਨਰਾਂ ਦੇ ਨਾਲ ਫੁੱਲੀ ਲੋਡਡ, 799 799। ਚਲੋ ਇੱਕ ਤੋਹਫਾ ਵੀ ਸੁਲਤਾਨ ਜੀ ਪਾ ਦਿੰਦੇ ਆ, ਜਿਹੜੇ ਪਰਿਵਾਰ ਰਾਈਟ ਵੇ ਪਹੁੰਚਣਗੇ, ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ 250-300 ਜਿਹੜੀ ਵਰਥ ਹੈ, ਬਿਲਕੁਲ ਫ੍ਰੀ ਸੁਲਤਾਨ ਜੀ।
1: ਇਹ ਤਾਂ ਹੁਣ ਤੁਸੀਂ ਇਸ ਕਰਕੇ ਦਵਾ ਦਵਾ ਆਪੇ ਹੀ ਐਡ ਕਰਤਾ, ਕਿਉਂਕਿ ਤੁਹਾਨੂੰ ਪਤਾ ਸੀ ਹੁਣ ਨੈਕਸਟ ਸੁਲਤਾਨ ਨੇ ਆ ਕੇ ਇਹ ਐਂਟਰ ਕਰਨਾ ਹੀ ਕਰਨਾ, ਫ੍ਰੀ ਦਵਾਉਣਾ ਹੀ ਦਵਾਉਣਾ ਆਪਣੇ ਕਸਟਮਰ ਨੂੰ, ਕਿਉਂਕਿ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ ਦਾ ਲਾਸਟ ਵੀਕਐਂਡ ਹੈ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਅਤੇ ਗਿਫਟ ਜਿਹੜਾ ਸੀ ਤੁਹਾਨੂੰ ਮੈਂ ਆਪ ਕਰਾਉਣਾ ਸੀ, ਲੇਕਿਨ ਸੁਖਵੀਰ ਨੂੰ ਪਤਾ ਸੀ ਕਿ ਇਹ ਗਿਫਟ ਐਡ ਹੋਣਾ ਹੀ ਹੋਣਾ, ਅਤੇ ਨਾਲ 799 ਦੇ $300 ਦੀ ਵੈਲਿਊ ਦਾ ਕੌਫੀ ਟੇਬਲ ਫ੍ਰੀ ਫ੍ਰੀ ਫ੍ਰੀ ਵੀ ਮਿਲਣਾ। ਸੋ ਮੰਗਾ ਲਓ ਪਿਕਚਰ ਤੁਸੀਂ ਰਾਈਟ ਵੇ, ਕਿਉਂਕਿ ਜਿਹੜੇ ਸਾਡੇ ਭੈਣ ਭਰਾ ਫੈਮਿਲੀਆਂ ਜਿਹੜੀਆਂ GTA ਤੋਂ ਬਾਹਰ ਇਸ ਟਾਈਮ ਪ੍ਰੋਗਰਾਮ ਸੁਣ ਰਹੀਆਂ, ਜੇ ਉਹ ਨਹੀਂ ਵੀ ਰਾਈਟ ਵੇ ਪਹੁੰਚ ਸਕਦੀਆਂ, ਕਮ ਅਜ਼ ਕਮ ਆਪਣਾ ਹੋਲਡ ਕਰਾ ਲਓ 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 905-302-9494 ਸੋਫੇ ਦੀ ਵੀ ਪਿਕਚਰ ਮੰਗਾ ਲਓ, ਬੈਡਰੂਮ ਸੈੱਟ ਦੀ ਵੀ ਪਿਕਚਰ ਮੰਗਾ ਲਓ, ਗਿਫਟ ਵੀ ਫ੍ਰੀ ਤੁਹਾਨੂੰ ਮਿਲ ਜਾਣਾ ਹੈ। ਕਿੱਥੋਂ? ਅੱਜ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਤੁਹਾਨੂੰ ਮਿਲਣਾ ਹੈ ਕੁਈਨ ਐਂਡ ਏਅਰਪੋਰਟ 'ਤੇ ਪਹੁੰਚ ਜਾਣਾ 905-302-9494।

0: ਧਰਮ ਸੁਧੀ ਗੱਲ ਏ। ਕੱਲ ਨੂੰ ਮੇਰਾ ਵਿਆਹ ਦਾ ਪ੍ਰੋਗਰਾਮ ਏ ਤੇ ਮੈਂ ਦੱਸੋ ਦੁਖੀ ਹੋ ਕੇ ਬੈਠਾ, ਪੇਟ ਬੜਾ ਖਰਾਬ, ਕੋਈ ਦਵਾਈ ਦਿਓ ਚੰਗੀ।
1: ਕੋਈ ਗੱਲ ਨੀ, ਤੁਸੀਂ ਇਹ ਮੈਡੀਸਿਨ ਲੈ ਲਓ ਤੇ ਸਵੇਰੇ ਦੁਪਹਿਰ ਤੇ ਸ਼ਾਮ ਤਿੰਨ ਟਾਈਮ ਲੈ ਲੈਣਾ।
0: ਠੀਕ ਹੈ ਜੀ। ਡਾਕਟਰ ਸਾਹਿਬ ਕੋਈ ਪਰਹੇਜ਼ ਵੀ ਹੈ ਕਿਉਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਖਾਧਾ ਪੀਤਾ ਜਾਂਦਾ ਵੱਧ ਘੱਟ?
1: ਬਸ ਤੁਸੀਂ ਉੱਥੇ ਧਿਆਨ ਰੱਖਿਓ ਕਿ ਜ਼ੋਰ ਦੀ ਤੂਤੀ ਨਾ ਵਜਾਏ।
2: Ladies and gentlemen, Dave Tatlaw.
3: Tatlaw. Yeah, Tatlaw. Dave Tatlaw.
4: ਜਦੋਂ ਵਿਆਹ ਸ਼ਾਦੀ ਮੈਨੂੰ ਆ ਜੋਕ ਤੋਂ ਗੱਲ ਯਾਦ ਆ ਗਈ, ਜਦੋਂ ਵਿਆਹ ਸ਼ਾਦੀ ਆਉਂਦੀ ਆ
5: ਜੀ,
4: ਇੱਕ ਜ਼ਮਾਨਾ ਸੀ ਕੀ ਆ ਜੀ ਆਪਣੇ ਦਾਜਦੇ ਚ ਜੀ, ਚਾਰ ਸਰਾਣੇ ਨੇ, ਦੋ ਸਾਈਕਲ ਨੇ, ਇੱਕ ਸਲਾਈ ਵਾਲੀ ਮਸ਼ੀਨ ਆ, ਫਿਰ ਆਉਣ ਲੱਗਾ ਜੀ ਫਰਿੱਜ ਆਉਣ ਲੱਗ ਗਿਆ, ਨਾਲ ਟੈਲੀਵਿਜ਼ਨ ਆਉਣ ਲੱਗ ਗਿਆ, ਫਿਰ ਮੋਟਰਸਾਈਕਲ ਕਾਰਾਂ ਤੇ ਪਹੁੰਚ ਗਈ। ਇਹ ਟੈਲੀਵਿਜ਼ਨ ਵੀ ਬੜੀ ਵੱਡੀ ਗੱਲ ਹੁੰਦੀ ਸੀ ਜੀ।
5: ਬਿਲਕੁਲ ਬਿਲਕੁਲ ਜੀ, ਸ਼ਾਦੀ ਵਿਆਹਾਂ 'ਚ ਟੈਲੀਵਿਜ਼ਨ ਦੇਣਾ ਬੜੀ ਵੱਡੀ ਗੱਲ ਸੀ।
4: ਹਾਂ, ਤੇ ਹੁਣ ਵਿਆਹ ਸ਼ਾਦੀ ਕਰਾ ਕੇ ਜੇ ਬੱਚੇ ਮੂਵ ਹੁੰਦੇ ਆਪਦੇ ਨਵੇਂ ਘਰੇ ਜਾਂਦੇ ਆ, ਉਦੋਂ ਵੀ ਉਹਨਾਂ ਨੂੰ ਟੈਲੀਵਿਜ਼ਨ ਦੀ ਲੋੜ ਪੈਂਦੀ
5: ਹੋਣੀ। ਬਿਲਕੁਲ 100% ਜੀ, ਮੇਰੇ ਕੋਲ ਬਹੁਤ ਸਾਰੀਆਂ ਐਸੀਆਂ ਫੈਮਿਲੀਜ਼ ਹੈ ਜਿਹੜੇ ਸਾਡੇ ਹੁਣ ਬੱਚੇ ਈਵਨ ਮੂਵ ਹੋ ਰਹੇ ਆ, ਉਹ ਵਿਆਹ ਤੋਂ ਪਹਿਲਾਂ ਹੀ ਆਪਣਾ ਕੋਂਡੋਮੀਨੀਅਮ ਜਾਂ ਜਿਹੜਾ ਵੀ ਕੋਈ ਘਰ ਲੈਣਾ, ਟਾਊਨ ਹਾਊਸ ਜਾਂ ਜਿਹੜਾ ਵੀ ਅਫੋਰਡੇਬਿਲਿਟੀ 'ਚ ਆਉਂਦਾ, ਉਸ ਘਰ ਨੂੰ ਪਹਿਲਾਂ ਹੀ ਸਜਾ ਲੈਂਦੇ ਆ ਜੀ। ਤੇ ਜਦੋਂ ਪਹਿਲਾਂ ਹੀ ਸਜਾਉਣਾ, ਫਿਰ ਇਲੈਕਟ੍ਰੋਨਿਕਸ ਅਪਲਾਈਂਸਿਸ ਤਾਂ ਚਾਹੀਦੇ ਹੀ ਚਾਹੀਦੇ
4: ਆ,
5: ਅਸੈਂਸ਼ੀਅਲ 'ਚ ਆ ਜਾਂਦੇ ਆ ਜੀ। ਕਿਉਂਕਿ ਅਗਰ ਤੁਸੀਂ ਟਾਊਨ ਹਾਊਸ ਲੈਂਦੇ ਹੋ ਜਾਂ ਤੁਸੀਂ ਸੈਮੀ ਡਿਟੈਚ ਲੈਂਦੇ ਹੋ ਜਾਂ ਡਿਟੈਚ ਲੈਂਦੇ ਹੋ ਘਰ, ਇਹਨਾਂ ਘਰਾਂ 'ਚ ਅਪਲਾਈਂਸਿਸ ਬਿਲਡਰ ਨਹੀਂ ਦਿੰਦਾ, ਸਿਰਫ ਕੋਂਡੋਮੀਨੀਅਮ 'ਚ ਅਪਲਾਈਂਸਿਸ ਦਿੰਦਾ। ਇਸ ਕਰਕੇ ਕੋਂਡੋਮੀਨੀਅਮ 'ਚ ਟੀਵੀ ਓਨਲੀ ਬਾਏ ਕੀਤਾ ਜਾਂਦਾ। ਬਿਲੀਵ ਕਰੋਗੇ ਭਾਜੀ,
4: ਹਾਂਜੀ,
5: ਸਕਾਰਬਰੋ ਇੱਕ ਸਾਡੇ ਕਸਟਮਰ ਸੀ, ਉਹਨਾਂ ਨੇ ਆਪਣੇ ਕੋਂਡੋਮੀਨੀਅਮ 'ਚ 98 ਇੰਚ ਡਿਲੀਵਰ ਕਰਾਇਆ ਲਾਸਟ ਵੀਕ।
4: ਅੱਛਾ ਜੀ।
5: ਮੈਂ ਹੈਰਾਨ ਸੀ, ਮੈਂ ਕਿਹਾ ਕੋਂਡੋਮੀਨੀਅਮ 'ਚ 98 ਇੰਚ ਕਿੱਦਾਂ ਲੱਗੇਗਾ,
4: ਜਾਏਗਾ ਕਿਵੇਂ?
5: ਐਗਜੈਕਟਲੀ। ਲੇਕਿਨ ਤੁਸੀਂ ਦੇਖੋ ਕਿ ਉਹਨਾਂ ਦਾ ਠੀਕ ਠਾਕ, ਮਤਲਬ 24 ਫੁੱਟ ਦਾ ਜਿਹੜਾ ਸੀ ਜੀ ਲਿਵਿੰਗ ਰੂਮ ਸੀ, 24 ਫੀਟ, ਇੰਨਾ ਖੁੱਲਾ ਲਿਵਿੰਗ ਰੂਮ, ਤੇ ਟੀਵੀ ਗਿਆ ਤੇ ਟੀਵੀ ਇੰਸਟਾਲ ਵੀ ਹੋਇਆ, ਤੇ ਦੇ ਆਰ ਇੰਜੋਇੰਗ ਨਾਓ। ਸੋ ਇਸ ਕਰਕੇ ਜਿੱਥੇ ਤੁਸੀਂ ਡਿਲੀਵਰ ਕਰਾਉਣਾ ਹੈ ਜਾਂ ਜਿੱਥੇ ਤੁਸੀਂ ਡਿਸਟੈਂਸ ਹੈ ਆ ਪ੍ਰੋਪਰ, ਉੱਥੇ ਬਿਗ ਸਕਰੀਨ ਟੀਵੀ ਲਗਾਉਣਾ ਚਾਹੁੰਦੇ ਹੋ, ਸਪੋਰਟਸ ਦੇ ਤੁਸੀਂ ਸ਼ੌਕੀਨ ਹੋ, ਮੂਵੀਜ਼ ਦੇ ਤੁਸੀਂ ਸ਼ੌਕੀਨ ਹੋ, ਤੇ ਇਹ 'ਚ ਕੋਈ ਸ਼ੱਕ ਨਹੀਂ ਕਿ ਬਿਗ ਸਕਰੀਨ ਟੀਵੀ ਨੂੰ ਫੁੱਲੀ ਇੰਜੋਏ ਕਰੋਗੇ। ਖਾਸ ਤੌਰ 'ਤੇ ਜਿਹੜੀ ਅੱਜ ਕੱਲ੍ਹ ਟੈਕਨੋਲੋਜੀ ਹੈ, ਜਿੱਦਾਂ ਕਿ ਮੈਂ ਸੋਨੀ ਬਰੇਵੀਆ ਮਾਡਲ ਦੀ ਗੱਲ ਕਰ ਰਿਹਾ, ਇਹ ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਹੈ।
4: ਉਹ ਕੀ ਹੁੰਦਾ ਜੀ
5: ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ? ਜਿਹੜੀ ਹੈ ਨਾ ਜੀ, ਸਿਰਫ ਸੋਨੀ ਕੋ ਐਕਸਕਲੂਸਿਵ ਹੈ, ਇਹ ਸੋਨੀ ਲਾਈਫ ਟਾਈਮ ਵਾਰੰਟੀ ਦਿੰਦਾ ਡਿਸਕਲੋਰੇਸ਼ਨ ਦੀ।
4: ਅੱਛਾ ਅੱਛਾ।
5: ਸੋਨੀ ਦੇ ਕਲਰਸ ਜਿਹੜੇ ਆ ਕਦੀ ਵੀ ਬਲੀਡ ਨਹੀਂ ਕਰਨਗੇ, ਡਿਸਕਲੋਰੇਸ਼ਨ ਨਹੀਂ ਇਹਦੇ 'ਚ ਆਏਗੀ, ਕਦੀ ਵੀ ਰੈਡਿਸ਼ ਓਵਰ ਬਲੂਇਸ਼, ਬਲੂਇਸ਼ ਓਵਰ ਗ੍ਰੀਨਿਸ਼ ਕਲਰ ਬਲੀਡ ਨਹੀਂ ਕਰਨਗੇ। ਨਹੀਂ ਤੇ ਸ਼ੁਰੂ ਸ਼ੁਰੂ 'ਚ ਬਹੁਤ ਦੇਖਿਆ ਜਾਂਦਾ ਸੀ, 3-4-5 ਸਾਲ ਬਾਅਦ ਕਲਰ ਫੇਕ ਹੋਣਾ ਸ਼ੁਰੂ ਹੋ ਜਾਂਦੇ, ਫੇਡ ਹੋ ਜਾਂਦੇ, ਬਲੀਡ ਕਰ ਜਾਂਦੇ ਆ। ਲੇਕਿਨ ਅੱਜ ਤੱਕ ਜਿਨ੍ਹਾਂ ਨੇ ਸੋਨੀ ਯੂਜ਼ ਕੀਤਾ ਉਹਨਾਂ ਨੂੰ ਪਤਾ ਕਿ ਸੋਨੀ ਦੇ ਕਲਰ ਅੱਜ ਤੱਕ ਭਾਵੇਂ 10 ਸਾਲ ਯੂਜ਼ ਹੋਇਆ, ਭਾਵੇਂ 15 ਸਾਲ ਟੀਵੀ ਯੂਜ਼ ਹੋਇਆ, ਕਲਰ ਕਦੀ ਨਹੀਂ ਉਹਨਾਂ ਦੇ ਬਲੀਡ ਕੀਤੇ, ਕਲਰ 'ਚ ਡਿਸਕਲਰੇਸ਼ਨ ਕਦੀ ਨਹੀਂ ਆਈ। ਕਿਉਂ? ਕਿ ਇਹ ਟ੍ਰਾਈਲੂਮੀਨਸ ਜੈਪਨੀਜ਼ ਟੈਕਨੋਲੋਜੀ ਹੈ ਜਿਹੜੀ ਕਿ ਡਿਸਕਲਰੇਸ਼ਨ ਗਰੰਟੀ ਦੇ ਨਾਲ ਹੈ। ਅਤੇ ਇਹਨਾਂ ਦਾ ਹੀ ਅੱਜ 85 ਇੰਚ X1 ਪ੍ਰੋਸੈਸਰ ਦੇ ਨਾਲ 5.1 ਚੈਨਲ ਦੀ ਇਨਪੁੱਟ ਦੇ ਨਾਲ ਮੈਕਸੀਮਮ ਰੈਜੋਲੇਸ਼ਨ ਦੇ ਨਾਲ ਤੁਹਾਨੂੰ ਇਹ ਮਿਲ ਰਿਹਾ ਜੀ 85 ਇੰਚ $2300 ਤੋਂ $1599 ਦਾ, ਅਤੇ $1599 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸੋ ਮਿਸ ਨਾ ਕਰਨਾ, ਚਾਹੇ ਸੋਨੀ ਜਾਂ ਸੈਮਸੰਗ, 32 ਇੰਚ ਤੋਂ ਲੱਗ ਕੇ 98 ਇੰਚ ਤੱਕ ਕੋਈ ਵੀ ਟੀਵੀ ਲੈਣਾ ਤੇ ਪਹੁੰਚ ਜਾਓ। ਅੱਜ ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ ਹੈ, ਲਾਸਟ ਵੀਕਐਂਡ ਹੈ, 3-3, 4-4 ਪੀਸ ਹੀ ਇਨ ਸਟੋਕ ਰਹਿ ਗਏ ਆ ਸਿਰਫ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਟੀਵੀ ਐਂਡ ਅਪਲਾਈਸਿਸ। 9054502828, 9054502828।
4: ਡੱਬੇ 'ਚ ਬੰਦ ਮਿਲਣਗੇ, ਬ੍ਰਾਂਡ ਨਿਊ ਮਿਲਣਗੇ, ਵਾਰੰਟੀ ਦੇ ਨਾਲ ਸਾਰਾ ਮਾਲ ਮਿਲੇਗਾ। ਇੱਕੋ ਇੱਕ ਲੋਕੇਸ਼ਨ 9054502828, ਬਰੈਂਪਟਨ ਟੀਵੀ ਐਂਡ ਅਪਲਾਈਸਿਸ।

0: ਭਾਈ ਜੀ ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
1: Are you ready? ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
2: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
1: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
2: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
1: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
2: ਕਾਲ 6474294040,
1: 6474294040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
3: ਚਿੰਟੂ।
4: ਹਾਂਜੀ ਮੈਡਮ ਜੀ।
3: ਪੁੱਤਰ ਮੈਂ ਕੱਲ ਸ਼ਿਮਲਾ ਗਿਆ, ਇਹਦੀ ਇੰਗਲਿਸ਼ ਬਣਾ।
4: ਮੈਂ ਕੱਲ ਸ਼ਿਮਲਾ ਗਿਆ ਜੀ, ਆਈ ਗੋ ਟੂ ਵੈਂਟ ਟੂ ਗੋਨ ਟੂ ਸ਼ਿਮਲਾ ਜੀ।
3: ਓਏ ਤੂੰ ਵਰਬ ਦੀਆਂ ਤਿੰਨੋ ਫਾਰਮਾਂ ਲਗਾਈ ਜਾ ਰਿਹਾ।
4: ਮੈਡਮ ਜੀ ਚੜ੍ਹਾਈ ਦੇਖੋ ਕਿੰਨੀ ਆ, ਸਾਰੇ ਗੇਅਰ ਲਾਉਣੇ ਪੈਣੇ ਆ।
5: ਅੱਜ ਪ੍ਰੋਗਰਾਮ ਸਪੋਂਸਰ ਹੋ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਤੇ ਕੈਨੇਡਾ ਡੇ ਸੇਲ ਦਾ ਇਹ ਲਾਸਟ ਵੀਕਐਂਡ ਹੈ। ਅੱਜ ਜਿਹੜੀਆਂ ਡੀਲਾਂ ਮਿਲਣੀਆਂ ਇਹ ਪ੍ਰਾਈਸਿਸ ਦੁਬਾਰਾ ਨਹੀਂ ਮਿਲਣੀਆਂ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2,200 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $1,499 ਦਾ ਤੁਹਾਨੂੰ ਮਿਲਣਾ। ਤੇ ਜੇ ਆਪਾਂ ਗੱਲ ਕਰੀਏ ਸਟੈਕੇਬਲ ਵਾਸ਼ਰ ਐਂਡ ਡਰਾਇਰ ਦੀ, ਤੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਤੁਹਾਨੂੰ ਅੱਜ ਲੋਐਸਟ ਪ੍ਰਾਈਸ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਸਿਰਫ $1,499 ਦਾ ਮਿਲ ਜਾਏਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਐਨਰਜੀ ਸੇਵਰ, ਐਨਰਜੀ ਸਟਾਰ, ਫਰੀ ਹੋਮ ਡਿਲੀਵਰੀ ਦੇ ਨਾਲ, ਤੇ $1,499 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ। ਤੇ ਜੇ ਤੁਸੀਂ ਆਪਣਾ ਕਿਚਨ ਖੁਦ ਤਿਆਰ ਕਰ ਰਹੇ ਹੋ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਕਸਟਮ ਕਿਚਨ ਬਣਾਇਆ ਜਾ ਰਿਹਾ, ਜੇ ਤੁਸੀਂ ਕੋਈ ਵੀ ਸਿਲੈਕਸ਼ਨ ਕੀਤੀ ਹੈ, ਤੁਹਾਡੇ ਆਪਣੇ ਕਿਚਨ ਦੇ ਰੈਨੋਵੇਸ਼ਨ ਹੋ ਰਹੀ ਹੈ, ਜਾਂ ਤੁਸੀਂ ਬਿਲਡਰ ਕੋਲ ਗਏ ਹੋ ਡਿਕੋਰ ਸੈਂਟਰ ਤੇ ਉੱਥੋਂ ਸਿਲੈਕਟ ਕੀਤਾ, ਤੁਸੀਂ ਕਸਟਮ ਕਿਚਨ ਤਿਆਰ ਕਰ ਰਹੇ ਹੋ, ਤੇ ਫਿਰ ਪੈਨਲ ਰੈਡੀ ਫਰਿੱਜ ਵਾਲਾ ਪੈਕੇਜ ਲੈਣਾ ਨਾ ਭੁੱਲਣਾ
6: ਜੀ,
5: ਕਿਉਂਕਿ ਪੈਨਲ ਰੈਡੀ ਫਰਿੱਜ 'ਚ ਤੁਹਾਨੂੰ ਜਿਹੜੀਆਂ ਪੈਨਲਸ ਤੁਹਾਡੇ ਕਿਚਨ ਦੀਆਂ ਹੋਣੀ ਉਹੀ ਪੈਨਲ ਤੁਹਾਡੇ ਫਰਿੱਜ ਤੇ ਲੱਗਣੀ ਆ।
6: ਸੋ ਜਿਹੜਾ ਫਰਿੱਜ ਹੈ ਉਹ ਸਟੇਨਲੈਸ ਸਟੀਲ ਦਾ ਹੋਵੇ, ਚਿੱਟਾ ਹੋਵੇ, ਕਾਲਾ ਹੋਵੇ, ਪੀਲਾ, ਉਹ ਨਹੀਂ ਦਿਖਣਾ ਹੈਗਾ। ਜਿਹੜੀ ਕਿਚਨ ਕੈਬਨਟ ਆ ਲਾਲ ਪੀਲੀਆਂ ਚਿੱਟੀਆਂ ਜਿਹੜੀਆਂ ਲਾਈਆਂ ਉਹ ਹੀ ਉਹਦੇ ਲੱਗਣਾ।
5: ਹਾਂਜੀ, ਔਰ ਡਿਸ਼ਵਾਸ਼ਰ ਦੇ ਉੱਪਰ ਵੀ ਤੁਹਾਡਾ ਪੈਨਲ ਰੈਡੀ ਡਿਸ਼ਵਾਸ਼ਰ ਹੋਣਾ, ਤੇ ਹੈਂਡਲ ਜਿਹੜੇ ਸਾਰੇ ਕਿਚਨ ਚ ਲੱਗੇ ਹੋਣੇ ਉਹੀ ਹੈਂਡਲ ਉਹਨਾਂ ਤੇ ਲੱਗਣੇ ਆ। ਤਾਂ ਤੁਸੀਂ ਹੈਂਡਲ ਨੂੰ ਸਿਰਫ ਇਸ ਕਰਕੇ ਖੋਲਣਾ ਕਿ ਸ਼ਾਇਦ ਇਹ ਡਰਾਅ ਆ, ਪਰ ਪਤਾ ਲੱਗਣਾ ਇਹਦਾ ਅੰਦਰ ਫਰਿੱਜ ਹੈ।
6: ਆਲਰਾਈਟ, 905-450-2828। ਉਹ ਇੱਕ ਗੱਲ ਯਾਦ ਰੱਖਣਾ, 6 ਮਹੀਨੇ ਲਈ ਚੁਆਨੀ ਨਹੀਂ ਦੇਣੀ, ਨਾ ਠਿਆਨੀ ਦੇਣੀ, ਨਾ ਰੁਪਈਆ ਦੇਣਾ, ਨਾ ਡਾਲਰ ਦੇਣਾ। 6 ਮਹੀਨੇ ਜ਼ੀਰੋ ਇੰਟਰਸਟ ਤੇ, ਕੋਈ ਵਿਆਜ ਨਹੀਂ, 6 ਮਹੀਨੇ 'ਚ ਪੈਸੇ ਦੇਣਾ ਚਾਹੇ ਹੌਲੀ ਹੌਲੀ ਕਰਕੇ ਦੇ ਦਿਓ।
5: 40% ਦਾ ਡਿਸਕਾਊਂਟ ਹੈ ਕੈਨੇਡਾ ਡੇ ਤੇ, ਤੁਹਾਨੂੰ ਬੋਸ਼ ਵਰਗੇ ਬ੍ਰਾਂਡ ਤੇ ਅਸੀਂ ਲੈ ਕੇ ਦੇ ਰਹੇ ਹਾਂ। GE ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਸੀਰੀਜ਼, ਜਿਹੜਾ ਕਿ ਟੌਪ ਆਫ ਦਾ ਲਾਈਨ ਪ੍ਰੋ ਸੀਰੀਜ਼ ਕੰਸਿਡਰ ਕੀਤੀ ਜਾਂਦੀ ਹੈ, ਅੱਜ ਇਹ ਸਮਜ ਪ੍ਰੂਫ ਵੀ ਹੈ, ਇਹਦੇ ਤੇ ਫਿੰਗਰਪ੍ਰਿੰਟ ਵੀ ਸਟੇ ਨਹੀਂ ਕਰਦੇ। ਸੋ ਜ਼ਰੂਰ ਵਿਜ਼ਿਟ ਕਰ ਲੈਣਾ ਤੇ ਹੋਲਡ ਕਰਾ ਲੈਣਾ, ਕਿਉਂਕਿ ਤੁਹਾਡਾ ਜਿਹੜਾ 6 ਮਹੀਨੇ ਆ ਉਹ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ। ਹਜੇ ਤਾਂ ਤੁਸੀਂ ਸਿਰਫ ਬੁਕਿੰਗ ਕਰਨੀ ਹੈ, ਮਾਡਲ ਸਿਲੈਕਟ ਕਰਨੇ ਹੈ, ਤੇ ਉਹਨਾਂ ਦੀਆਂ ਕੱਟ ਆਊਟ ਡਾਇਮੈਂਸ਼ਨ ਅਸੀਂ ਡਾਇਰੈਕਟ ਭੇਜਣੀਆਂ, ਚਾਹੇ ਬਿਲਡਰ ਨੂੰ ਜਾਣੀਆਂ, ਚਾਹੇ ਤੁਹਾਡੇ ਰੈਨੋਵੇਸ਼ਨ ਵਾਲਿਆਂ ਨੂੰ।
6: ਅੱਛਾ ਗੱਲ ਸੁਣੋ, ਜਦੋਂ ਮੈਂ ਇਹ ਸਾਰਾ ਸੌਦਾ ਸੌਦਾ 15-20 ਹਜ਼ਾਰ ਦਾ ਲੈ ਲਿਆ
5: ਜੀ,
6: ਅਜੇ ਤਾਂ ਘਰ ਦੀ ਕਲੋਜ਼ਿੰਗ ਗਾਂਹ ਜਾ ਕੇ ਆਉਣੀ ਹੈ।
5: ਹਾਂਜੀ,
6: ਡਿਪੋਜ਼ਿਟ ਕਿੰਨਾ ਦੇਣਾ?
5: $10% ਸਿਰਫ, $400-500।
6: ਸੋ ਜਿੰਨਾ ਵੀ ਜਿਹੜਾ ਸਮਾਨ ਲਿਆ ਉਹਦਾ 10-15% ਡਾਊਨ ਦੇ ਗਏ, ਆਪਦਾ ਲੋਕ ਪ੍ਰਾਈਸ ਅੱਜ ਕਰਾ ਲਓ, ਕੱਲ ਨੂੰ ਕਿੰਨਾ ਚਿਰ ਤੱਕ ਇਹ ਪ੍ਰਾਈਸ ਲੋਕ ਰਹੇਗੀ?
5: ਇਹ ਸਰ ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਵੀ ਹੋਏਗੀ, ਕੱਲੀ ਲੋਕ ਨਹੀਂ ਹੋਣੀ।
6: ਅੱਛਾ,
5: ਡੇਟ ਆਫ ਡਿਲੀਵਰੀ ਤੱਕ ਪ੍ਰਾਈਸ ਪ੍ਰੋਟੈਕਸ਼ਨ ਵੀ ਹੈ, ਕਿ ਜਿਹੜੀ ਅੱਜ ਦੀ ਕੈਨੇਡਾ ਡੇ ਸੇਲ ਦੀ ਤੁਸੀਂ ਲੋਐਸਟ ਪ੍ਰਾਈਸ ਲੋਕ ਕਰ ਲਈ ਹੈ ਉਹ ਤਾਂ ਲੋਐਸਟ ਹੋ ਗਈ। ਜੇ ਪ੍ਰਾਈਸ ਵੱਧ ਜਾਂਦੀ ਹੈ ਡੇਟ ਆਫ ਡਿਲੀਵਰੀ ਤੱਕ, ਤੁਸੀਂ ਕੋਈ ਐਕਸਟਰਾ ਪੇ ਨਹੀਂ ਕਰਨਾ, ਤੇ ਜੇ ਵਿੱਚ ਕੋਈ ਹੋਰ ਐਸੀ ਡੀਲ ਆ ਜਾਂਦੀ ਹੈ ਜਿਹੜੀ ਲੋਅਰ ਦੈਨ ਕੈਨੇਡਾ ਡੇ ਹੋਏਗੀ, ਤਾਂ ਤੁਹਾਡੀਆਂ ਪ੍ਰਾਈਸਿਸ ਆਟੋਮੈਟਿਕਲੀ ਉਸ ਡੀਲ ਦੇ ਨਾਲ ਐਡਜਸਟ ਹੋਣਗੀਆਂ।
6: ਠੀਕ ਹੈ, 905-450-2828।
5: 905-450-2828 ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450 28 ਤੇ ਜਦੋਂ ਕੈਨੇਡਾ ਡੇ ਦੀਆਂ ਲੋਐਸਟ ਪ੍ਰਾਈਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਜਦੋਂ ਇਹ ਮੈਸੇਜ ਘਰ ਘਰ ਪਹੁੰਚਾਉਣਾ ਕਿ ਜੀ ਕੈਨੇਡਾ ਡੇ ਸੇਲ ਨੂੰ ਮਿਸ ਨਾ ਕਰ ਲੈਣਾ, ਜਦੋਂ ਤੁਹਾਨੂੰ ਦੱਸਣਾ ਕਿ ਇੱਕ ਇੱਕ ਪ੍ਰੋਡਕਟ ਦੇ ਉੱਪਰ ਤੁਸੀਂ 600-700, 700 ਔਰ ਕਿਤੇ ਕਿਤੇ $800 ਦੀ ਸੇਵਿੰਗ ਕਰਨੀ ਹੈ, ਤੇ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਨੂੰ ਮਿਸ ਨਾ ਕਰ ਜਾਣਾ ਇਸ ਵੀਕਐਂਡ ਤੇ, ਯਾਨੀ ਅੱਜ, ਔਰ ਤੁਸੀਂ ਇਹ ਡੀਲ ਨੂੰ ਲੌਕ ਕਰ ਸਕਦੇ ਹੋ, ਕਿਉਂਕਿ ਇਹ ਡੀਲ ਜਿਹੜੀ ਹੈ ਦੁਬਾਰਾ ਰਿਪੀਟ ਨਹੀਂ ਹੋਣੀ। ਜਿਹੜੀ ਵੀ ਡੀਲ ਇਸ ਤੋਂ ਬਾਅਦ ਆ ਰਹੀ ਹੈ ਉਹ ਸਾਰੀਆਂ $100-200 ਮਹਿੰਗੀ ਆਈਆਂ, ਪਰ ਅੱਜ ਦੀਆਂ ਡੀਲ ਜਿਹੜੀਆਂ ਕੈਨੇਡਾ ਡੇ ਸਪੈਸ਼ਲ ਆ, ਇੱਕ ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ, ਉਹ ਡੀਲਾਂ ਅੱਜ ਤੁਹਾਨੂੰ ਲੈ ਕੇ ਦੇ ਰਹੇ ਹਾਂ। ਸੁਖਵੀਰ ਜੀ, ਲੰਘ ਆਓ ਤੇ ਇੱਕ ਪ੍ਰਾਈਸ ਦਿਓ ਇਕੱਲੇ ਕੁਈਨ ਸਾਈਜ਼ ਬੈੱਡ ਦੀ।
7: ਬਿਲਕੁਲ ਸੁਲਤਾਨ ਜੀ, ਅੱਜ ਕੈਨੇਡਾ ਡੇ ਦੀਆਂ ਲੋਐਸਟ ਪ੍ਰਾਈਸ ਮਿਲ ਰਹੀਆਂ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਚਾਹੇ ਤੁਸੀਂ ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣਾ ਚਾਹੁੰਦੇ ਹੋ, ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਲੈਣੇ ਨੇ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਬੈਡਰੂਮ ਸੈੱਟ ਚਾਹੀਦੇ ਨੇ, ਤੇ ਨਾਲ ਦੀ ਨਾਲ ਸੁਲਤਾਨ ਜੀ ਤੁਸੀਂ ਕੁਈਨ ਸਾਈਜ਼ ਬੈੱਡ ਦੀ ਡੀਲ ਮੰਗੀ ਆ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, ਜਿਹਦੀ ਰੈਗੂਲਰ ਕੀਮਤ $399 ਸੀਗੀ, $150 ਦਾ, ਜੀ ਹਾਂ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $150, $150 ਓਨਲੀ, $150 ਦੇ ਵਿੱਚ ਕੁਈਨ ਸਾਈਜ਼ ਦਾ ਪ੍ਰੋਪਰ ਬੈੱਡ, ਹੈੱਡਬੋਰਡ ਫੁੱਟਬੋਰਡ ਰੇਲਾਂ ਦੇ ਨਾਲ ਤੁਹਾਨੂੰ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਦਿੱਤਾ ਜਾਊਗਾ, ਤੇ ਨਾਲ ਦੀ ਨਾਲ ਪੇਟੀ ਵਾਲੇ ਬੈੱਡਰੂਮ ਸੈੱਟ ਦੀ ਵੀ ਸੁਲਤਾਨ ਜੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਇਕੱਲਾ ਬੈੱਡ ਨਹੀਂ, ਪੂਰਾ ਬੈੱਡਰੂਮ ਸੈੱਟ ਸੁਲਤਾਨ ਜੀ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500 ਸੀ ਸੁਲਤਾਨ ਜੀ, $599 ਦਾ, $599 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਪੂਰੇ ਦਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਪਹੁੰਚੋ, ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਕੈਨੇਡਾ ਡੇ ਵਾਲੀਆਂ ਪ੍ਰਾਈਸ ਤੁਹਾਨੂੰ ਮਿਲ ਰਹੀਆਂ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖੋ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
5: ਇਹ ਜਿਹੜਾ ਪੇਟੀ ਵਾਲਾ ਬੈੱਡ ਦੇ ਰਹੇ ਹੋ $599 ਦਾ, ਇਹਦੇ ਨਾਲ ਕੁਈਨ ਸਾਈਜ਼ ਮੈਟਰਸ ਭਾਵਾਂ 400 ਦਾ, ਭਾਵਾਂ 600 ਦਾ, ਭਾਵਾਂ 500 ਦਾ, ਅੱਜ ਤੁਹਾਨੂੰ ਇੱਕ ਕੁਈਨ ਸਾਈਜ਼ ਮੈਟਰਸ ਫ੍ਰੀ ਕਰਨਾ ਪੈਣਾ।
7: ਡਨ ਸੁਲਤਾਨ ਜੀ, ਅੱਜ ਰਾਤ ਦੇ 8 ਵਜੇ ਤੱਕ ਆ ਜਾਣ ਪਰਿਵਾਰ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ $599 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ।
5: ਇਹਨੂੰ ਕਹਿੰਦੇ ਕੈਨੇਡਾ ਡੇ ਸੇਲ, ਇਹਨੂੰ ਕਹਿੰਦੇ ਨਾਲ ਗਿਫਟ ਐਡ ਕਰਕੇ ਦੇਣਾ, ਇਹਨੂੰ ਕਹਿੰਦੇ ਆ ਕਿ ਮੈਕਸੀਮਮ ਸੇਵਿੰਗ ਕਰਨੀ ਆ। ਜੇ ਫਰਨੀਚਰ ਇੰਡਸਟਰੀ 'ਚ ਚਾਹੇ ਉਹ ਬੈੱਡਰੂਮ ਸੈੱਟ ਲੈਣਾ, ਚਾਹੇ ਉਹ ਡਾਇਨਿੰਗ ਰੂਮ ਸੈੱਟ ਲੈਣਾ, ਚਾਹੇ ਉਹ ਤੁਸੀਂ ਸੋਫਾ ਸੈੱਟ ਲੈਣਾ, ਤਾਂ ਤੁਹਾਨੂੰ ਅੱਜ ਡਿਸਕਾਊਂਟਡ ਪ੍ਰਾਈਸ ਮਿਲਣੀਆਂ ਹੀ ਮਿਲਣੀਆਂ। ਪਰ ਇਹ ਲਾਸਟ ਚਾਂਸ ਹੈ, ਲਾਸਟ ਕਾਲ ਹੈ, ਅੱਜ ਸ਼ਾਮ 8 ਵਜੇ ਤੱਕ ਤੁਸੀਂ ਪਹੁੰਚਣਾ ਹੈ। ਪਹੁੰਚਣਾ ਕਿੱਥੇ ਜੀ? ਏਅਰਪੋਰਟ ਐਂਡ ਕੁਈਨ, ਏਅਰਪੋਰਟ ਐਂਡ ਕੁਈਨ, ਅਤੇ ਨੰਬਰ ਟੂ ਕਾਲ 905-302-9494, 905-302-9494, ਹੁਣੇ ਹੀ ਕਾਲ ਕਰ ਲਓ, ਹੁਣੇ ਪਿਕਚਰ ਮੰਗਾ ਲਓ, ਹੁਣੇ ਦੇਖੋ, ਕੋਈ ਡਿਪੋਜ਼ਿਟ ਨਹੀਂ ਤੁਸੀਂ ਕਰਨਾ, ਸਿਰਫ ਕਾਲ ਕਰਕੇ ਆਪਣਾ ਨਾਮ ਅਤੇ ਨੰਬਰ ਦੇਣਾ, ਅਤੇ ਕਹਿਣਾ ਜੀ ਮੇਰੀ ਇਹ ਚੀਜ਼ ਹੋਲਡ ਕਰ ਲੈਣਾ, ਮੈਂ ਪਹੁੰਚ ਰਿਹਾ ਅਤੇ ਮੈਂ ਆ ਰਿਹਾ ਅਤੇ ਮੈਂ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰੂੰਗਾ। ਸੋ 905-302-9494, 905-302-9494।

0: ਵਿਆਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਗੱਲਾਂ ਪੁੱਛਣੀਆਂ ਚਾਹੁੰਦੀ ਹਾਂ।
1: ਪੁੱਛੋ ਜੀ।
0: ਤੁਸੀਂ ਨਾਨ ਵੈਜ ਖਾਂਦੇ ਹੋ?
1: ਹਾਂਜੀ।
0: ਸ਼ਰਾਬ ਪੀਂਦੇ ਹੋ?
1: ਪੀ ਲੈਣਾ ਜੀ।
0: ਡਰੱਗਸ?
1: ਹਾਂਜੀ।
0: ਜੂਆ
1: ਖੇਡ ਲਈਦਾ ਕਦੀ ਕਦੀ?
0: ਸਭ ਕੁਝ ਨੈਗੇਟਿਵ ਹੀ ਹੈ, ਕੁਝ ਪੋਜ਼ਿਟਿਵ ਵੀ ਹੈਗਾ ਤੁਹਾਡੇ ਚ?
1: ਨਹੀਂ ਨਹੀਂ ਹੈਗਾ।
0: ਕੀ?
1: HIV ਪੋਜ਼ਿਟਿਵ।
2: ਸਾਰੇ ਤੁਹਾਡੇ ਪੈਸੇ ਬਚਾ ਰਹੇ ਹਾਂ, ਸਾਡੀ ਕੋਸ਼ਿਸ਼ ਆ ਬੜਾ ਮੋਟਾ, ਤੁਹਾਡੇ ਮੂੰਹ ਤੇ ਮੁਸਕਾਨ ਵੀ ਆ ਜਾਏ, ਉਹ ਵੀ ਅੱਛੀ ਗੱਲ ਹੈ। ਇਹਨਾਂ ਮੁਲਕਾਂ 'ਚ ਟੈਨਸ਼ਨ ਬੜੀ ਆ
3: ਜੀ।
2: ਕਈ ਵਾਰ ਨਾ ਮੈਂ ਫਾਰਮਿਸਟ ਗਿਆ
3: ਜੀ,
2: ਮੈਂ ਕਿਹਾ ਜੀ ਦਵਾਈ ਲੈਣੀ ਆ, ਇੰਗਲਿਸ਼ 'ਚ ਕਿਹਾ ਉਹਨੂੰ ਕਿ ਉਹ ਪੁੱਛਿਆ ਡੇਟ ਆਫ ਬਰਥ।
3: ਠੀਕ ਹੈ।
2: ਮੈਂ ਮਹੀਨਾ ਉਹ ਦੱਸ ਗਿਆ, ਦੱਸਦਾ 1901 ਉਹ ਵਿੱਚ ਪੰਜ ਕਰਕੇ ਜਦੋਂ 1901 ਪਾਉਣਾ ਸੀ ਉਹ ਖੜ ਗਈ, ਮੇਰੇ ਮੂੰਹ 'ਚ ਨਹੀਂ ਦੇਖਿਆ ਫੇਰ ਥੱਲੇ, ਫੇਰ ਮੈਂ ਕੀ ਹੋ ਗਿਆ? ਕਹਿੰਦੀ 1901। ਮੈਂ ਨੋ ਨੋ ਨੋ, ਇਹ ਤਾਂ ਇੰਨਾ ਵਾ। ਉਹ ਇੰਨੇ ਜੀ ਬੜਾ ਖੁਸ਼ ਹੋਈ, ਹੱਸੀ ਮੈਂ ਸਵੇਰ ਦੀ ਲੱਗੀ ਹੋਈ ਕੰਮ ਤੇ, ਕਹਿੰਦੀ ਹਾਂ। ਮੈਂ ਹੱਸੀ ਆ ਮਾੜਾ ਮੋਟਾ, ਕਹਿੰਦੀ ਨਹੀਂ ਤੂੰ ਹੀ ਹੱਸਾ ਆ, ਹੱਸਣਾ ਬੜਾ ਜ਼ਰੂਰੀ ਆ, ਕੋਸ਼ਿਸ਼ ਕਰਾਂਗੇ ਤੁਹਾਨੂੰ ਥੋੜੇ ਬਹੁਤ ਜੋਕ ਵੀ ਸੁਣਾਈਏ ਤਾਂ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਆਈਏ। ਲੇਕਿਨ ਚਿਹਰੇ ਤੇ ਮੁਸਕਾਉਣ ਦਾ ਹੋਰ ਵੀ ਸਾਧਨ ਨੇ, ਉਹ ਹੈ ਜੇ ਤੁਹਾਡੇ ਡਾਲਰਾਂ ਦੀ ਬਚਤ ਹੋਵੇ। ਡਾਲਰਾਂ ਦੀ ਬਚਤ ਕੌਣ ਕਰ ਰਹੇ ਨੇ? ਸੁਲਤਾਨ ਜੀ, ਬਰੈਂਪਟਨ ਟੀਵੀ ਐਂਡ ਅਪਲਾਈਂਸ ਤੇ,
3: ਖਾਸ ਤੌਰ ਤੇ ਭਾਜੀ ਉਹਨਾਂ ਫੈਮਿਲੀਜ਼ ਵਾਸਤੇ ਜਿਹੜੇ ਕਸਟਮ ਕਿਚਨ ਬਣਵਾ ਰਹੇ ਆ, ਜਿਨ੍ਹਾਂ ਨੇ ਡਿਕੋਰ ਸੈਂਟਰ ਤੇ ਜਾ ਕੇ ਬਿਲਡਰ ਕੋਲ ਅਗਰ ਆਪਣੀ ਮਨਪਸੰਦ ਦਾ ਕਸਟਮ ਕਿਚਨ ਸਿਲੈਕਟ ਕਰਨਾ, ਜਿਨ੍ਹਾਂ ਨੇ 42 ਇੰਚ ਜਾਂ 48 ਇੰਚ ਅਰਗੇ ਫਰਿੱਜ ਲਗਾਉਣੇ ਆ, ਤੇ ਫਿਰ ਇਹੋ ਜਿਹਾ 40% ਦਾ ਡਿਸਕਾਊਂਟ ਤਾਂ ਉਹਨਾਂ ਨੂੰ ਬਹੁਤ ਬੈਸਟ ਡਿਸਕਾਊਂਟ ਹੈ, ਦੁਬਾਰਾ ਨਹੀਂ ਰਿਪੀਟ ਹੋਣਾ। ਪਰ ਇਹਨੂੰ ਤੁਸੀਂ ਲੌਕ ਵੀ ਕਰ ਸਕਦੇ ਹੋ, ਕਿਉਂ ਕਿ ਤੁਸੀਂ ਕੱਟ ਆਊਟ ਡਾਇਮੈਂਸ਼ਨ ਭਜਵਾਉਣੀਆਂ ਵਾ, ਤਦ ਹੀ ਤੁਹਾਡਾ ਕਿਚਨ ਉਹਦੇ ਹਿਸਾਬ ਨਾਲ ਤਿਆਰ ਹੋਣਾ ਜਿਹੜੇ ਮਾਡਲ ਤੁਸੀਂ ਸਿਲੈਕਟ ਕਰ ਲੈਣੇ ਆ। ਸੋ ਇਹਦੇ ਵਿੱਚ ਤੁਸੀਂ ਦੇਖੋ ਬਿਲਟ ਇਨ ਕੁੱਕਟੌਪ ਹੋਏਗਾ, ਉਹ ਇਲੈਕਟ੍ਰਿਕ ਵੀ ਹੋ ਸਕਦਾ, ਉਹ ਗੈਸ ਦਾ ਵੀ ਹੋ ਸਕਦਾ, ਉਹ ਇੰਡਕਸ਼ਨ ਵੀ ਹੋ ਸਕਦਾ। ਇਹਦੇ ਚ ਬਿਲਟ ਇਨ ਵਾਲਵਨ ਵਿਦ ਮਾਈਕ੍ਰੋਵੇਵ ਹੋਏਗਾ, ਬਿਲਟ ਇਨ ਡਿਸ਼ਵਾਸ਼ਰ ਹੋਏਗਾ, ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੋਏਗਾ, ਉਹ 42 ਇੰਚ ਵੀ ਹੋ ਸਕਦਾ, 36 ਇੰਚ ਵੀ ਹੋ ਸਕਦਾ, 48 ਇੰਚ ਵੀ ਹੋ ਸਕਦਾ। ਮੈਂ ਤੁਹਾਨੂੰ 42-48 ਇੰਚ ਦੇ ਨਾਲ ਡੀਲ ਦੇਣ ਲੱਗਾ। 42 ਇੰਚ ਦਾ ਬਿਲਟ ਇਨ ਫਰਿੱਜ, ਬਿਲਟ ਇਨ ਕੁੱਕਟੌਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਇਹ ਜਿਹੜਾ $26,000 ਦਾ ਪੈਕੇਜ ਹੈ, ਬਿਲਟ ਇਨ ਪੈਨਲ ਰੈਡੀ, ਇਹਦੇ ਚ ਫਰਿੱਜ ਹੋਏਗਾ, ਫਰਿੱਜ ਐਂਡ ਫਰੀਜ਼ਰ, ਔਰ ਪੈਨਲ ਰੈਡੀ ਇਹਦੇ ਚ ਡਿਸ਼ਵਾਸ਼ਰ ਹੋਏਗਾ, ਪਰ ਤੁਹਾਨੂੰ ਮਿਲੇਗਾ 18,900 ਚ। 18,900 ਚ 26,000 ਦਾ ਪੈਕੇਜ ਲੈਣ ਦਾ ਮਤਲਬ ਹੈ $71,000 ਦੀ ਸੇਵਿੰਗ। ਸੋ ਜੇ ਤੁਸੀਂ 42-48 ਇੰਚ ਫਰਿੱਜ ਦੇ ਨਾਲ ਬਿਲਟ ਇਨ ਕਿਚਨ ਦੇਖ ਰਹੇ ਹੋ ਤੇ ਵਾਕਈ $6,000-$7,000 ਪੂਰੇ ਕਿਚਨ ਉੱਤੇ ਸੇਵ ਕਰਨਾ ਚਾਹੁੰਦੇ, ਫਿਰ ਜ਼ਰੂਰ ਤੁਸੀਂ ਬੋਵੇਡ ਐਂਡ ਚੰਕੂਜ਼ੀ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਤੇ ਜਾ ਕੇ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ, ਜਾਂ ਤੁਸੀਂ ਕੋਈ ਵੀ ਪ੍ਰੋਡਕਟ ਦੀ ਨੌਲੇਜ ਲੈਣੀ ਹੈ, ਪ੍ਰਾਈਸ ਕੰਪੇਅਰ ਕਰਨੀ ਹੈ, ਫਿਰ ਵਾਕ ਇਨ ਹੋਣਾ ਤੇ ਇਹ ਡਿਸਕਾਊਂਟ ਤੁਸੀਂ ਲੈਣਾ ਸਾਡੇ ਸ਼ੋਰੂਮ ਤੇ। ਆਲ ਕਿਚਨਸ ਤੁਹਾਨੂੰ ਡਿਸਪਲੇ ਤੇ ਮਿਲਣਗੇ, ਤੁਸੀਂ ਉਹਨਾਂ ਨੂੰ ਦੇਖ ਲਵੋ, ਚੈੱਕ ਕਰ ਲਵੋ, ਫਿਰ ਮਾਡਲ ਸਿਲੈਕਟ ਕਰੋ ਫੀਚਰਸ ਦੇ ਹਿਸਾਬ ਨਾਲ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਮਾਡਲ ਕਿਹੜੇ ਫੀਚਰਸ ਦੇ ਨਾਲ ਤੁਹਾਨੂੰ ਕਿੰਨੇ ਬਜਟ ਦੇ ਵਿੱਚ ਚਾਹੀਦੇ ਆ, ਕਿਉਂਕਿ ਮੋਸਟ ਸਾਡੇ ਜਿੰਨਾ ਵੀ ਸਟਾਫ ਹੈ, ਜਿੰਨੀ ਵੀ ਸਾਡੀ ਟੀਮ ਹੈ, ਅਸੀਂ ਆਲ ਐਵਰੀ ਕੁਆਟਰਲੀ ਜਿਹੜਾ ਨਾ ਜੀ,
2: ਮੈਂ ਉਹੀ ਪੁੱਛਣ ਲੱਗਿਆ ਜੀ, ਮੈਂ ਪਹਿਲਾਂ ਆਪਦਾ ਸਾਰਾ ਫਿਨਿਸ਼ ਕਰ ਲਓ ਵੀ ਜਿਹੜੇ ਤੁਸੀਂ ਟ੍ਰੇਨ ਸਟਾਫ ਕਹਿੰਦੇ ਹੋ, ਟ੍ਰੇਨ ਸਟਾਫ ਇਹ ਕਾਹਦੀ ਟ੍ਰੇਨਿੰਗ ਕਰਦੇ?
3: ਇਹ ਟ੍ਰੇਨਿੰਗ ਹੈ ਜੀ ਸਾਡੀ, ਹਰ ਕੰਪਨੀ ਦੇ ਟ੍ਰੇਨਰਸ ਹੈ, ਕਿਹੜੇ ਮਾਡਲਸ ਉਹਨਾਂ ਕੋਲ ਹੁੰਦੇ, ਕਿਹੜੇ ਉਹਨਾਂ 'ਚ ਫੀਚਰ ਆ ਰਹੇ ਆ,
2: ਨਵੀਂ ਟੈਕਨੋਲੋਜੀ,
3: ਕਿਹੜੇ ਪੁਰਾਣੇ ਫੀਚਰ ਸੀਗੇ, ਕਿਹੜੀ ਨਵੀਂ ਚੇਂਜਿੰਗਸ ਆਈ ਹੈ। ਸੋ ਹਰ ਕੁਆਟਰਲੀ 3 ਮਹੀਨੇ ਬਾਅਦ ਇਹ ਟ੍ਰੇਨਿੰਗਸ ਹੁੰਦੀਆਂ ਤੇ ਸਾਡਾ ਸਟਾਫ ਜਿਹੜਾ ਉਹ ਟ੍ਰੇਨਿੰਗਸ ਤੇ ਕੰਪਨੀਆਂ ਕੋਲ ਜਾਂਦੇ ਆ ਤਾਂ ਕਿ ਉਹਨਾਂ ਨੂੰ ਪੂਰੀ ਨੌਲੇਜ ਹੋਵੇ ਕਿ ਉਹਨਾਂ ਨੇ ਕਸਟਮਰ ਨਾਲ ਡਿਸਕਸ ਕਰਕੇ ਕਿਹੜੇ ਸਾਈਜ਼ ਜਿਹੜੇ ਆ ਜਾਂ ਕਿਹੜੇ ਫੀਚਰਸ ਜਿਹੜੇ ਆ ਸਿਲੈਕਟ ਕਰਾਉਣੇ ਆ, ਤਾਂ ਕਿ ਕਸਟਮਰ ਨੂੰ ਇਹ ਪਤਾ ਹੋਣ, ਜਿੱਦਾਂ AI ਟੈਕਨੋਲੋਜੀ ਹੈ
2: ਜੀ,
3: ਉਹ ਸਾਡੇ ਸਾਰੇ ਸਟਾਫ ਨੂੰ ਪਤਾ, ਸਾਨੂੰ ਆਪ ਨੂੰ ਪਤਾ, ਅਸੀਂ ਟ੍ਰੇਨਿੰਗਸ ਤੇ ਜਾਂਦੇ ਆ ਕਿ ਕਿਹੜੇ ਕਿਹੜੇ ਮਾਡਲਸ ਦੇ ਵਿੱਚ AI ਟੈਕਨੋਲੋਜੀ ਆ ਗਈ ਆ। ਹਰ ਕਿਸੇ ਨੂੰ ਪਤਾ ਨਹੀਂ, ਤੁਸੀਂ ਕਿਸੇ ਵੀ ਅਪਲਾਈਂਸਿਸ ਸਟੋਰ ਤੇ ਚਲੇ ਜਾਓ, ਤੁਸੀਂ ਚੈੱਕ ਕਰੋ, ਸਾਰੇ ਮਾਡਲਾਂ ਦਾ ਸਭ ਨੂੰ ਨਹੀਂ ਪਤਾ, ਲੇਕਿਨ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦਾ ਸਟਾਫ ਇਸ ਲਈ ਟ੍ਰੇਨਡ ਹੈ ਕਿ ਅਸੀਂ ਕੋਈ ਟ੍ਰੇਨਿੰਗ ਮਿਸ ਨਹੀਂ ਕਰਦੇ। ਤੁਹਾਨੂੰ ਫਰਿੱਜ 'ਚ ਵੀ AI ਟੈਕਨੋਲੋਜੀ ਮਿਲੇਗੀ, ਜਿਹਦੇ ਵਿੱਚ ਆਲਰੇਡੀ ਤੁਸੀਂ ਅਗਰ ਆਈਸ ਐਂਡ ਵਾਟਰ ਵਾਲਾ ਤੁਹਾਡਾ ਸੈਕਸ਼ਨ ਹੈ ਨਾ ਜੀ ਬਾਹਰ ਬਣਿਆ ਹੋਇਆ ਡਿਸਪੈਂਸਰ, ਤੁਸੀਂ ਉਹਦੇ ਚ ਕੱਪ ਰੱਖੋ ਕੋਈ ਵੀ ਐਨੀ ਸਾਈਜ਼ ਆਫ ਗਲਾਸ ਜਾਂ ਕੱਪ, ਤੇ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਕੱਪ ਨੂੰ ਦਾ ਸਾਈਜ਼ ਕੀ ਹੈ
2: ਤੇ ਪਾਣੀ ਕਿੰਨਾ
3: ਤੇ ਪਾਣੀ ਉਹਦੇ ਚ ਕਿੰਨਾ। ਇਹ ਨਹੀਂ ਹੈ ਕਿ ਤੁਸੀਂ ਉੱਥੇ ਕੱਪ ਰੱਖਿਆ ਤੇ ਪਾਣੀ ਇੰਨਾ ਓਵਰਫਲੋ ਹੋ ਗਿਆ ਕਿ ਸਾਰਾ ਬਾਹਰ ਡਿੱਲ ਗਿਆ।
2: 905-450-2858 ਬ੍ਰੈਂਪਟਨ TV ਐਂਡ ਅਪਲਾਈਐਂਸਸ। ਸੁਲਤਾਨ ਜੀ
3: ਜੀ,
2: ਮੈਂ ਸ਼ਾਮ ਨੂੰ ਜੇ ਮੂਡ ਬਣਾਉਣਾ ਹੋਵੇ
3: ਜੀ,
2: ਦੋ ਕਾਇਸਾਂ ਪਾਈਆਂ
3: ਜੀ,
2: ਦੋ ਕਾਉਂਸ ਪੈਗ ਪਾ ਲਿਆ
3: ਜੀ,
2: ਤੇ ਫੇਰ ਰੱਖਾਂ ਫੇਰ ਉਹਨੂੰ ਪਤਾ।
3: ਹਾਂਜੀ, ਉਹਨੇ ਮੈਯਰ ਕਰਨਾ ਉਸੇ ਵੇਲੇ ਕਿ ਪਹਿਲੇ ਇਹਦੇ ਵਿੱਚ ਕਿੰਨਾ ਪਾਣੀ ਪਿਆ, ਹਾਫ ਕੱਪ ਆਲਰੇਡੀ ਇਹਦੇ ਵਿੱਚ ਹੈ, ਹਾਫ ਕੱਪ ਹੀ ਸਿਰਫ ਰੀਫਿਲ ਕਰਨਾ ਉਹਨੇ।
2: ਲੈ, ਇਹ ਤਾਂ ਬਾਰਟੈਂਡਰਾਂ ਤੋਂ ਨਹੀਂ ਹੁੰਦਾ ਜਿਹੜਾ ਫ੍ਰਿਜ ਕਰੀ ਜਾਂਦੇ
3: ਆ। ਐਗਜੈਕਟਲੀ, ਦੈਟ ਇਜ਼ ਕਾਲਡ AI ਟੈਕਨੋਲੋਜੀ। ਫਿਰ ਤੁਹਾਨੂੰ ਪੂਰੀ ਜਿਹੜੀ ਹੈ ਜੀ ਟੈਬਲੇਟ ਬਿਲਟ ਇਨ ਆ ਗਈ ਹੈ ਫ੍ਰਿਜ ਦੇ ਵਿੱਚ, ਜਿਹਦੇ ਚ ਤਿੰਨ ਕੈਮਰੇ ਵੀ ਆ ਗਏ ਆ, ਉਹ ਵੀ ਤੁਹਾਡੇ ਕੋਲ ਨਵੀਂ ਟੈਕਨੋਲੋਜੀ ਹੈ। ਫਿਰ ਤੁਹਾਨੂੰ ਵਾਸ਼ਰ ਐਂਡ ਡਰਾਇਰ ਦੇ ਵਿੱਚ ਵੀ AI ਟੈਕਨੋਲੋਜੀ ਹੈ, ਤੇ ਐਨਰਜੀ ਸੇਵਰਸ ਤਾਂ ਸਿਗੇ ਹੀ ਸਿਗੇ। ਹੁਣ AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਆ, ਮਤਲਬ ਤੁਸੀਂ 8 ਕੱਪੜੇ ਪਾਏ ਆ ਤੇ ਕਿੰਨਾ ਪਾਣੀ ਚਾਹੀਦਾ, ਤੁਸੀਂ 3 ਕੱਪੜੇ ਪਾਏ ਆ ਤੇ ਕਿੰਨਾ ਪਾਣੀ ਚਾਹੀਦਾ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ,
2: ਠੀਕ ਹੈ।
3: ਸੋ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਹੈ ਜਿਹੜਾ ਕਿ ਅਪਡੇਟਿਡ ਟੈਕਨੋਲੋਜੀ ਤੁਹਾਨੂੰ ਬ੍ਰੈਂਪਟਨ TV ਐਂਡ ਅਪਲਾਈਸਿਸ ਤੋਂ ਮਿਲੇਗੀ, ਔਰ $500-$600 ਡਿਸਕਾਊਂਟ ਪ੍ਰਾਈਸ ਤੇ ਮਿਲਣਗੇ।
2: 905-450-2858 ਬ੍ਰੈਂਪਟਨ TV ਐਂਡ ਅਪਲਾਈਸਿਸ।
3: 905-450-2858 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਤੁਸੀਂ। ਬ੍ਰੈਂਪਟਨ appliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਲੈ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ ਜੀ, ਪ੍ਰਾਈਸ ਕੰਪੇਅਰ ਕੀਤੀ ਜਾ ਸਕਦੀ ਹੈ, ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਐਕਸਟਰਾ ਡਿਸਕਾਊਂਟ ਮਿਲਦਾ, ਡੈਫੀਨੇਟਲੀ ਅਸੀਂ ਆਪਣੇ ਕਸਟਮਰ ਨੂੰ ਡਿਸਕਾਊਂਟ ਵੀ ਦਿਲਵਾਉਂਦੇ ਹਾਂ ਕੰਪਨੀਆਂ ਕੋਲੋਂ, ਅਤੇ ਉਹਨਾਂ ਨੂੰ ਪ੍ਰਾਈਸ ਪ੍ਰੋਟੈਕਸ਼ਨ ਮਨੀ ਬੈਕ ਗਰੰਟੀ 'ਚ ਪ੍ਰੋਟੈਕਟ ਵੀ ਕਰਾਉਂਦੇ ਹਾਂ ਵਾਰੰਟੀ ਦੇ ਨਾਲ। ਸੋ ਪਹੁੰਚਣਾ ਕਿੱਥੇ ਤੁਸੀਂ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ TV ਐਂਡ ਅਪਲਾਈਸਿਸ। 905-450-2828 905-450-2828

0: चिंटू बेटा।
1: हाँ जी मैडम जी।
0: तुहाडे पापा ने आज तक कोई बहादुरी दा काम कीता?
1: हाँ जी मैडम जी, राती कीता सी।
0: केड़ा?
1: मैडम जी, पापा ना रात नू ना जी 11 बजे दारू पी के आए।
0: अच्छा।
1: मेरी मम्मी ने जो वेलना ले के बुआ खोलिया ना, हाँ। कहिंदे जाने मन अज तक रोटियां नहीं लथियां।
2: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਤੁਹਾਨੂੰ ਅੱਜ ਕੈਨੇਡਾ ਡੇ ਦੀਆਂ ਸੇਲ, ਕੈਨੇਡਾ ਡੇ ਦੀ ਸੇਲ ਲੈ ਕੇ ਦੇ ਰਹੇ ਹਾਂ। ਇਹ ਲਾਸਟ ਡੇ ਵੀਕਐਂਡ ਹੈਗਾ, ਕਿਉਂਕਿ ਉਹਦੀ ਰੀਜ਼ਨ ਇਹ ਹੈ ਕਿ 1 ਜੁਲਾਈ ਤੋਂ 5 ਜੁਲਾਈ ਤੱਕ ਇਹ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਹੈਗੀਆਂ। ਤਦੀ ਤਾਂ ਤੁਹਾਨੂੰ ਅੱਜ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੋਨੇ ਹੀ, ਵਾਸ਼ਰ ਡਰਾਇਰ ਦੋਨੇ ਹੀ $1700 ਤੋਂ $1099 'ਚ ਮਿਲ ਰਿਹਾ। $600 ਤੁਸੀਂ ਵਾਸ਼ਰ ਐਂਡ ਡਰਾਇਰ ਦਾ ਪੇਅਰ ਲੈਣ 'ਤੇ ਸੇਵ ਕਰਨਾ। ਇਕੱਲਾ ਵਾਸ਼ਰ ਲੈਣਾ 599 'ਚ ਚੱਕ ਲਈਓ, ਇਕੱਲਾ ਡਰਾਇਰ ਲੈਣਾ 499 'ਚ ਚੱਕ ਲੈਣਾ। ਫਰੀ ਡਿਲੀਵਰ ਹੈ ਅਤੇ 6 ਮਹੀਨੇ 'ਚ ਤੁਸੀਂ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਅਤੇ ਜਦੋਂ ਕੈਨੇਡਾ ਡੇ ਦੀ ਲਾਸਟ ਮੂਮੈਂਟ, ਲਾਸਟ ਕਾਲ ਦੀ ਗੱਲ ਹੋਵੇ ਤਾਂ ਫਿਰ ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਨੇ ਵੀ ਤੁਹਾਨੂੰ ਅੱਜ ਇਹੋ ਜਿਹੀਆਂ ਡੀਲਾਂ ਦੇਣੀਆਂ ਜਿਹੜੀਆਂ ਪਹਿਲੇ ਕਦੀ ਨਹੀਂ ਮਿਲੀਆਂ ਹੋਣਗੀਆਂ, ਕਿਉਂਕਿ ਇਹ ਕੈਨੇਡਾ ਡੇ ਦੀ ਵਨ ਸ਼ੋਟ ਡੀਲ ਹੈ। ਇਹ ਲੱਕੀਲੀ ਕੈਨੇਡਾ ਡੇ ਮਿਡਲ ਆਫ ਦਾ ਵੀਕ ਹੋਇਆ ਕਰਕੇ ਇਸ ਵੀਕਐਂਡ 'ਤੇ ਤੁਹਾਨੂੰ ਇਹ ਡੀਲਾਂ ਲੈ ਕੇ ਦੇ ਰਹੇ ਹਾਂ। ਉਹਦੀ ਰੀਜ਼ਨ ਇਹ ਹੈ ਕਿ 5 ਦਿਨ ਦੀ ਸੇਲ ਸੀ 1 ਜੁਲਾਈ ਤੋਂ ਲੈ ਕੇ 5 ਜੁਲਾਈ ਤੱਕ, ਅਤੇ ਹੁਣ ਚੱਕ ਲਓ ਹੀ ਡੀਲ ਹੈ, ਜਾਂ ਹੋਲਡ ਕਰਾ ਲਓ, ਡਿਲੀਵਰੀ ਜਦੋਂ ਮਰਜ਼ੀ ਸਕੈਜੂਅਲ ਕਰ ਲੈਣਾ। ਸੁਖਵੀਰ ਜੀ, ਲੰਘ ਆਓ ਅਤੇ ਇੱਕ ਗੱਲ ਦੱਸੋ ਮੈਨੂੰ ਪਹਿਲੇ, ਇਹ ਕਿ ਜਿਹੜਾ ਵੀ ਸੋਫਾ, ਬਹੁਤ ਸਾਰੀਆਂ ਸਾਡੀਆਂ ਐਸੀਆਂ ਫੈਮਿਲੀਜ਼ ਆਉਂਦੀਆਂ ਜਿਨ੍ਹਾਂ ਨੇ ਆਪਣੇ ਘਰ ਦੇ ਜਿਹੜੇ ਵੀ ਕਲਰ ਥੀਮ ਹੈ ਉਹਦੇ ਨਾਲ, ਅਗਰ ਸੋਫਿਆਂ ਨੂੰ ਆਪਣੀ ਕਲਰ ਥੀਮ ਦੇ ਨਾਲ ਮੈਚ ਕਰਨਾ ਜਾਂ ਕੰਟਰਾਸਟ ਕਰਨਾ, ਇਹਦੇ 'ਚ ਕਿਹੜੀ ਚੋਇਸ ਹੈ? ਅਤੇ ਨਾਲ ਕੈਨੇਡਾ ਡੇ ਸੇਲ ਮਿਲਣੀ ਚਾਹੀਦੀ ਹੈ ਇਹਦੇ 'ਤੇ?
3: ਬਿਲਕੁਲ ਸੁਲਤਾਨ ਜੀ, ਉਹਦੇ ਵਿੱਚ ਕੈਨੇਡੀਅਨ ਮੇਡ ਸੋਫਾ ਸੈੱਟ ਦੇ ਡੀਲ ਦਿੰਦੇ ਹਾਂ ਪਰਿਵਾਰਾਂ ਨੂੰ।
2: 3 ਸੀਟਰ
3: ਸੋਫਾ, 2 ਸੀਟਰ ਲਵ ਸੀਟ। ਸੋ ਸੁਲਤਾਨ ਜੀ, ਇੱਥੇ ਸੋਲਿਡ ਵੁੱਡ ਦਾ ਫਰੇਮ ਯੂਜ਼ ਕੀਤਾ ਜਾਂਦਾ, ਸਿਟਿੰਗ ਤੁਸੀਂ ਹਾਰਡ ਕਰਾਉਣੀ ਆ, ਸੋਫਟ ਕਰਾਉਣੀ ਆ, ਤੇ ਕਲਰ ਆਪਸ਼ਨ ਵਿੱਚ 50 ਤਰ੍ਹਾਂ ਦੇ ਤੁਹਾਨੂੰ ਕਲਰ ਆਪਸ਼ਨ ਮਿਲ ਜਾਂਦੇ ਨੇ। ਤੁਸੀਂ ਵੈਲਵਟ ਬਣਾਉਣਾ ਚਾਹੁੰਦੇ ਹੋ, ਲੈਦਰ 'ਚ ਬਣਾਉਣਾ ਚਾਹੁੰਦੇ ਹੋ, ਫੈਬਰਿਕ 'ਚ ਬਣਾਉਣਾ ਚਾਹੁੰਦੇ ਹੋ, ਉਹ ਤੁਹਾਡੀ ਆਪਣੀ ਚੋਇਸ ਹੋਊਗੀ। ਕੈਨੇਡੀਅਨ ਮੇਡ ਸੋਫਾ ਐਂਡ ਲਫਸਡ ਸੋਲਿਡ ਵੁੱਡ ਫਰੇਮ ਦੇ ਨਾਲ, ਚੋਇਸ ਆਫ ਕਲਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $1800 ਸੀ, ਅੱਜ ਕੈਨੇਡਾ ਡੇ ਸਪੈਸ਼ਲ $799 ਦਾ ਸੁਲਤਾਨ ਜੀ, ਕੈਨੇਡੀਅਨ ਮੇਡ ਸੋਫਾ ਐਂਡ ਲਫਸਡ ਚੋਇਸ ਆਫ ਕਲਰ ਦੇ ਨਾਲ ਲੈ ਜਾਓ ਰਾਤ ਦੇ 8 ਵਜੇ ਤੱਕ।
2: ਲਓ ਜੀ, ਕਮਾਲ ਇਹ ਹੋ ਗਿਆ ਕਿ 799 ਦਾ 50 ਕਲਰ ਦੀ ਚੋਇਸ ਹੈ, 50 ਕਲਰ ਦੀ ਚੋਇਸ ਹੈ। ਕੋਈ ਵੀ ਤੁਹਾਡਾ ਕਲਰ ਥੀਮ ਹੈ ਤੁਹਾਡੇ ਲਿਵਿੰਗ ਰੂਮ 'ਚ, ਉਹਨੂੰ ਤੁਸੀਂ ਮੈਚ ਕਰਨਾ ਜਾਂ ਕੰਟਰਾਸਟ ਕਰਨਾ, ਇੱਕ ਵਾਰੀ ਜ਼ਰੂਰ ਇਹ ਕੈਨੇਡੀਅਨ ਮੇਡ ਸੋਫਾ ਜਿਹੜਾ, ਇਹਨੂੰ ਜਾ ਕੇ ਚੈੱਕ ਕਰ ਲੈਣਾ, ਕਲਰ ਦੀ ਚੋਇਸ ਦੇਖ ਲੈਣਾ। 799 'ਚ ਤੁਹਾਨੂੰ ਅੱਜ ਲੈ ਕੇ ਦੇ ਰਹੇ ਹਾਂ। ਵਾਈ? ਬਿਕੋਜ਼ ਆਫ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਹੈ। ਅਤੇ ਨਾਲ ਕੌਫੀ ਟੇਬਲ, ਉਹ ਵੀ ਗਲਾਸ ਟੋਪ ਵਾਲਾ ਕੌਫੀ ਟੇਬਲ ਹੋਣਾ ਚਾਹੀਦਾ ਜੀ। ਕੌਫੀ ਟੇਬਲ ਬਿਲਕੁਲ ਫਰੀ ਵੀ ਮਿਲਣਾ, ਘੱਟ ਤੋਂ ਘੱਟ $400, $300, $250 ਦਾ ਤਾਂ ਕੌਫੀ ਟੇਬਲ ਬਣ ਹੀ ਜਾਂਦਾ। ਤੋ 799 ਦੇ ਨਾਲ ਕੌਫੀ ਟੇਬਲ ਫਰੀ ਵੀ ਮਿਲ ਰਿਹਾ ਅੱਜ। ਅਤੇ ਇੱਕ ਹੋਰ ਗੱਲ ਦੱਸੋ ਮੈਨੂੰ ਕਿ ਜਦੋਂ ਤੁਸੀਂ ਇਹ ਆਲ ਚੋਇਸ ਦੇ ਨਾਲ ਸਿਲੈਕਟ ਕਰ ਲਓਗੇ, ਜੇ ਕਿਸੇ ਨੂੰ ਜਲਦੀ ਤੋਂ ਜਲਦੀ ਚਾਹੀਦਾ ਹੋਵੇ ਤਾਂ ਵਿਦ ਇਨ ਅ ਵੀਕ ਤੁਸੀਂ ਉਹਨਾਂ ਨੂੰ ਡਿਲੀਵਰ ਕਰਾ ਦੋਗੇ?
3: ਬਿਲਕੁਲ ਸੁਲਤਾਨ ਜੀ, ਵਿਦ ਇਨ ਵੀਕ ਵੀ ਡਿਲੀਵਰ, ਜਿੱਥੇ ਮਰਜ਼ੀ
2: ਮਾਰ ਕੇ ਆਣਾ। ਬਣ ਗਈ ਗੱਲ, ਦੱਸੋ ਜੀ।
3: ਬਿਲਕੁਲ ਸੁਲਤਾਨ ਜੀ, ਕੈਨੇਡੀਅਨ ਮੇਡ ਸੋਫਾ ਐਂਡ ਲਫਸਡ ਚੋਇਸ ਆਫ ਕਲਰ ਦੇ ਨਾਲ ਵਿਦ ਇਨ 1 ਵੀਕ ਤੁਹਾਨੂੰ ਡਿਲੀਵਰੀ ਮਿਲ ਜਾਊਗੀ $799 ਦਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤੇ ਲਾਸਟ ਕਾਲ ਹੈ ਕੈਨੇਡਾ ਡੇ ਸੇਲ ਦੀ ਤੁਹਾਨੂੰ ਇਸ ਵੀਕਡ ਤੱਕ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਲਤਾਨ ਜੀ।
2: ਇੱਕ ਮੈਨੂੰ ਹੁਣ ਦੱਸੋ ਜਾਂਦੇ ਜਾਂਦੇ ਕਿ ਇੱਕ ਸਾਨੂੰ ਕਿੰਗ ਸਾਈਜ਼ ਬੈਡਰੂਮ ਸੈੱਟ ਚਾਹੀਦਾ, ਪੂਰਾ ਬੈਡਰੂਮ ਸੈੱਟ।
3: ਡਨ ਸੁਲਤਾਨ ਜੀ, ਮੈਂ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਡੀਲ ਦਿੰਦਾ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਤੇ ਨਾਲ ਚੈਸਟ ਵੀ ਮਿਲੂਗੀ ਸੁਲਤਾਨ ਜੀ। ਪੂਰੇ ਦਾ ਪੂਰਾ ਬੈਡਰੂਮ ਸੈੱਟ, ਜਿਹਨੂੰ ਕੰਪਲੀਟ ਬੈਡਰੂਮ ਸੈੱਟ ਆਪਾਂ ਕਹਿ ਦਿੰਦੇ ਹਾਂ, ਕਿੰਗ ਸਾਈਜ਼ ਬੈੱਡ ਹੋਊਗਾ, ਡਰੈਸਰ, ਮਿਰਰ ਹੋਊਗਾ, ਨਾਲ ਚੈਸਟ ਵੀ ਮਿਲੂਗੀ, ਸਾਈਡ ਟੇਬਲ ਵੀ ਮਿਲੂਗਾ, ਸਟੋਰੇਜ ਵਾਲਾ ਪੂਰਾ ਬੈਡਰੂਮ ਸੈੱਟ, $2500 ਵਾਲਾ, ਸਿਰਫ
2: $1,500 ਦੀ ਸੇਵਿੰਗ ਹੈ, $2,500 ਤੋਂ $999 ਤੇ ਨਾਲ ਅੱਜ ਕੈਨੇਡਾ ਡੇ ਸੇਲ ਹੋਣ ਕਰਕੇ ਕਿੰਗ ਸਾਈਜ਼ ਦਾ $600-$700 ਦੀ ਵੈਲਿਊ ਦਾ ਮੈਟਰਸ ਵੀ ਫ੍ਰੀ ਫ੍ਰੀ ਫ੍ਰੀ
3: ਡਨ ਸੁਲਤਾਨ ਜੀ, ਰਾਤ 8 ਵਜੇ ਤੱਕ ਪਰਿਵਾਰ ਆ ਜਾਣ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਸੁਲਤਾਨ ਜੀ।
2: 9053029494 905-302-9494 ਤੇ ਜਦੋਂ ਅਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀ ਗੱਲ ਕਰਦੇ ਹਾਂ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਉੱਪਰ ਅੱਜ ਤੁਸੀਂ ਪਹੁੰਚਣਾ ਹੈ ਸ਼ਾਮ 8 ਵਜੇ ਤੋਂ ਪਹਿਲੇ, 7 ਵਜੇ ਤੋਂ ਪਹਿਲੇ, ਕਿਉਂਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਅੱਜ ਸ਼ਾਮ 7 ਵਜੇ ਤੱਕ ਤੁਹਾਨੂੰ ਕੈਨੇਡਾ ਡੇ ਸੇਲ ਦੇ ਰਿਹਾ, ਜਿਹਦੇ ਵਿੱਚ ਟੀਵੀ ਸੈਕਸ਼ਨ ਚ
4: $40
2: ਅੱਜ ਕੈਨੇਡਾ ਡੇ ਤੇ ਤੁਹਾਨੂੰ $500 ਤੋਂ $199
4: ਤੇ 55 ਇੰਚ,
2: 55 ਇੰਚ ਅੱਜ $800 ਵਾਲਾ $399 $400 ਦੀ ਸੇਵਿੰਗ,
4: ਤੇ 55 ਇੰਚ
2: 65 ਇੰਚ ਜਿਹੜਾ $699 ਦਾ ਮਤਲਬ ਹੈ $300 ਦੀ ਸੇਵਿੰਗ,
4: $75 ਇੰਚ
2: $899 $1,200 ਵਾਲਾ ਇਹਦਾ ਮਤਲਬ $300 ਦੀ ਸੇਵਿੰਗ,
4: ਤੇ ਸਭ ਤੋਂ ਵੱਡਾ
2: 85 ਇੰਚ $2,300 ਤੋਂ $1,599 ਔਰ ਜਿਹੜਾ $1,599 ਦਾ ਨਾ ਜੀ ਇਹ ਇਹ ਮਿੰਨੀ ਐਲਈਡੀ ਹੈ, ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ, ਮਿੰਨੀ ਐਲਈਡੀ ਹੈ ਔਰ ਨਾਲ X1 ਪ੍ਰੋਸੈਸਰ ਹੈ, ਸੋਨੀ ਬ੍ਰੇਵੀਆ 3 ਅੱਜ $1,599 ਦਾ ਤੇ ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ, ਤੇ ਸਭ ਤੋਂ ਵੱਡੇ ਦੀ ਦੇ ਭਾਜੀ ਤੁਸੀਂ ਗੱਲ ਕੀਤੀ ਆ ਉਹ ਹੈ 98 ਇੰਚ ਦਾ, ਅੱਜ 98 ਇੰਚ ਵੀ ਮਿਲੇਗਾ ਸਿਰਫ ਤੇ ਸਿਰਫ $1,999 ਦਾ, $3,500 ਇਹਦੀ ਪ੍ਰਾਈਸ ਹੈ, $1,999 ਚ 98 ਇੰਚ ਵੀ ਚੱਕ ਲੈਣਾ ਤੇ ਪੇ ਕਰਨਾ 6 ਮਹੀਨੇ ਚ, ਕੋਈ ਇੰਟਰਸਟ ਨਹੀਂ ਹੈ, ਬਸ ਤੁਸੀਂ ਵਿਜ਼ਿਟ ਕਰਨਾ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਂ ਫਿਰ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਸ਼ੋਰੂਮ ਤੇ ਵਾਕ ਇਨ ਕਰਕੇ ਡਿਸਕਾਊਂਟ ਪ੍ਰਾਈਸਿਸ ਲੈ ਲੈਣਾ, ਤੇ ਜੇ ਹੋਲਡ ਕਰਾਉਣਾ 2-4 ਦਿਨ ਬਾਅਦ ਚੱਕਰ ਲਾਉਣਾ ਤਾਂ ਫਿਰ 905-450-2828 ਤੇ ਹੋਲਡ ਕਰਾ ਲਓ, 905-450-2828
5: ਪਾਉਂਦੀਆਂ
4: ਲੋ ਜੀ ਉੱਪਰ ਵਾਲੇ ਦਾ ਦੁਆ ਕਰ ਮੇਰੇ, ਫਿਰ ਮਿਲਾਂਗੇ, ਡੇਵ ਟਾਵਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ।

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ 4 ਜੁਲਾਈ ਵੀਕਐਂਡ ਆ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਸੈਟਰਡੇ ਨੂੰ 5 ਤੋਂ ਲੈ ਕੇ 7 ਵਜੇ ਤੱਕ, ਸੰਡੇ ਨੂੰ 2 ਤੋਂ ਲੈ ਕੇ 4 ਵਜੇ ਤੱਕ ਪੇਸ਼ ਕੀਤਾ ਜਾਂਦਾ। ਰੇਡੀਓ ਪ੍ਰੋਗਰਾਮ ਦੇ ਨਾਲ ਸੋਸ਼ਲ ਮੀਡੀਆ ਇੰਸਟਾਗ੍ਰਾਮ, ਟਿਕਟੌਕ, ਫੇਸਬੁੱਕ, ਯੂਟਿਊਬ ਦੇ ਰਾਹੀਂ ਵੀ ਤੁਹਾਡੇ ਬਿਜ਼ਨਸ ਦਾ ਪ੍ਰਚਾਰ ਕੀਤਾ ਜਾਂਦਾ। ਸੋ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ, ਜੁੜੇ ਹੋਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਜੇ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਦੇ ਸੰਬੰਧ ਦੇ ਵਿੱਚ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ। ਨੰਬਰ ਟੂ ਕਾਲ 647-921-2032 647-921-2032 ਵੱਖੋ ਵੱਖ ਬਿਜ਼ਨਸ ਅਦਾਰਿਆਂ ਨੇ, ਪਰਿਵਾਰਾਂ ਨੇ ਇਸ ਛੁੱਟੀਆਂ ਨੂੰ ਅਲੱਗ ਤਰੀਕੇ ਨਾਲ ਇੰਜੋਏ ਕੀਤਾ ਅਤੇ ਕਈ ਬਿਜ਼ਨਸ ਅਦਾਰੇ ਪਿਛਲੇ ਮੰਡੇ ਦੀ ਛੁੱਟੀ ਸੀ, ਬੁੱਧਵਾਰ ਦੀ ਛੁੱਟੀ ਸੀ, ਕਈ ਇਸ ਵੀਕਐਂਡ ਨੂੰ ਲੌਂਗ ਵੀਕਐਂਡ ਬਣਾ ਕੇ ਇੰਜੋਏ ਕਰ ਰਹੇ ਨੇ। ਐਂਡ ਜ਼ਰੂਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਗੱਲਾਂ ਬਾਤਾਂ ਹੋਣਗੀਆਂ ਕੈਨੇਡਾ ਡੇ ਨੂੰ ਲੈ ਕੇ। ਐਂਡ ਫੁੱਟਬਾਲ ਟੀਮ ਕੈਨੇਡਾ ਦੀ, ਉਹਦੇ ਲਈ ਟਰਾਈ ਕਰਾਂਗੇ। ਗੁਰਪ੍ਰੀਤ ਪ੍ਰਭਾ ਜੀ ਨੂੰ ਸਮਾਂ ਕੱਢ ਕੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੇ ਤਾਂ ਕਿ ਫੀਫਾ ਵਰਲਡ ਕੱਪ 'ਤੇ ਜਾਣਕਾਰੀ ਦਿੱਤੀ ਜਾ ਸਕੇ। ਇਸ ਦੇ ਨਾਲ ਗੀਤ ਸੰਗੀਤ ਹੋਊਗਾ ਅਤੇ ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਮਿਸ ਨਹੀਂ ਕਰਨਾ। ਤੁਹਾਨੂੰ ਪ੍ਰੋਗਰਾਮ ਦੇ ਸੁਣਨ ਦੇ ਨਾਲ ਅੱਜ ਹੋ ਸਕਦਾ $200-250 ਦੇ ਗਿਫਟ ਮਿਲ ਜਾਣ, ਉਹ ਸਾਡੇ ਸਪੋਂਸਰ ਸਾਹਿਬਾਨ ਦੇਣਗੇ। ਇਸ ਦੇ ਲਈ ਤੁਸੀਂ ਪੂਰਾ ਪ੍ਰੋਗਰਾਮ ਨੂੰ ਆਨੰਦ ਮਾਣਨਾ ਗਾ। ਪ੍ਰੋਗਰਾਮ ਦੀ ਰਵਾਇਤ ਦੇ ਅਨੁਸਾਰ ਪ੍ਰੋਗਰਾਮ ਦੇ ਸਟਾਰਟ 'ਤੇ ਅਸੀਂ ਸ਼ਾਲੂ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਹੁੰਦੇ ਹਾਂ, ਕਿਉਂਕਿ ਇਹ ਕਹਿੰਦੇ ਆ ਦਿਨ ਚਾਹੇ ਕੋਈ ਵੀ ਆ, ਏਜ ਚਾਹੇ ਕੋਈ ਵੀ ਆ, ਟਾਈਮ ਚਾਹੇ ਕੋਈ ਵੀ ਆ, ਇੰਸ਼ੋਰੈਂਸ ਦਾ ਜਦੋਂ ਸ਼ਾਲੂ ਜੀ ਨੂੰ ਪੁੱਛਦੇ ਹਾਂ ਕਿ ਕਿਹੜਾ ਰਾਈਟ ਟਾਈਮ ਆ ਜੀ ਅਸੀਂ ਕੋਈ ਪੋਲਿਸੀ ਲੈਣੀ ਹੋਵੇ ਖਾਸ ਤੌਰ 'ਤੇ ਲਾਈਫ, ਇਹ ਕਹਿੰਦੇ ਆ ਅੱਜ ਦਾ ਸਮਾਂ। ਯੂ ਆਰ ਨੈਵਰ ਟੂ ਲੇਟ, ਪਰ ਜੇ ਤੁਸੀਂ ਦਿਨ ਟਪਾਉਂਦੇ ਹੋ ਤਾਂ ਉਹ ਤੁਸੀਂ ਹਰ ਰੋਜ਼ ਲੇਟ ਹੋ ਰਹੇ ਹੋ। ਸੋ ਲਾਈਫ ਇੰਸ਼ੋਰੈਂਸ ਦੀ ਜਦੋਂ ਕੋਈ ਗੱਲਬਾਤ ਕਰਦੇ ਹਾਂ ਤਾਂ ਇਹਦੇ ਨਾਲ ਕੋਈ ਇੱਦਾਂ ਦੀ ਇੰਸ਼ੋਰੈਂਸ ਜਿਹਦੇ ਨਾਲ ਜਿਹੜਾ ਲੋ ਇਨ ਪ੍ਰੀਮੀਅਮ ਹੋਵੇ, ਬੈਨੀਫਿਟ ਫਰੈਂਡਲੀ ਹੋਵੇ, ਜਾਂ ਕੋਈ ਇਸ ਦੇ ਬਾਰੇ ਸ਼ਾਲੂ ਜੀ ਸਾਨੂੰ ਬਥੇਰੀ ਜਾਣਕਾਰੀ ਦੇਣਗੇ। ਸ਼ਾਲੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਹੈਪੀ ਕੈਨੇਡਾ ਡੇ, ਕੀ ਹਾਲ ਚਾਲ ਨੇ?
1: ਹੈਪੀ ਕੈਨੇਡਾ ਡੇ ਹੈਰੀ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਥੈਂਕ ਯੂ ਸੋ ਮੱਚ। ਬਹੁਤ ਵਧੀਆ ਹਾਲ ਚਾਲ ਹੈ ਜੀ, ਤੁਸੀਂ ਦੱਸੋ ਕਿਸ ਤਰ੍ਹਾਂ?
0: ਬਹੁਤ ਵਧੀਆ ਜੀ। ਸਾਨੂੰ ਇਹ ਦੱਸੋ ਕਿ ਕੈਨੇਡਾ ਡੇ ਤੇ ਵੀ ਕੋਈ ਪਾਲਿਸੀ ਦੇ ਰੇਟ ਡਿਕਰੀਜ਼ ਹੋਏ ਹੋਣ ਤਾਂ ਜ਼ਰੂਰ ਸਾਡੇ ਸਰੋਤਿਆਂ ਨੂੰ ਜਾਗਰੂਕ ਕਰੋ ਜੀ।
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਐਂਡ ਵੈਲਕਮ ਟੂ ਦਾ ਸ਼ੋ। ਹੈਪੀ ਕੈਨੇਡਾ ਡੇ ਟੂ ਆਲ, ਕਿ ਸਾਰੇ ਆਪਣਾ ਇੰਜੋਏ ਕਰ ਰਹੇ ਹੋਣਗੇ ਕੈਨੇਡਾ ਡੇ। ਔਰ ਸਭ ਤੋਂ ਪਹਿਲਾਂ ਆਪਾਂ ਜਿੱਦਾਂ ਜਿਸ ਤਰ੍ਹਾਂ ਵੀ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਇਸ ਤਰ੍ਹਾਂ ਦੀ ਇੰਸ਼ੋਰੈਂਸ ਹੈ ਜੋ ਕਿ ਬਜਟ ਫਰੈਂਡਲੀ ਹੈਗੀ ਆ, ਜਿਸ ਤਰ੍ਹਾਂ ਦਾ ਤੁਹਾਡਾ ਕੁਐਸਚਨ ਸੀਗਾ। ਔਰ ਇਸਦੇ ਵਿੱਚ ਅਸੀਂ ਇੱਕ ਬਹੁਤ ਹੀ ਵਧੀਆ ਤੁਹਾਡੇ ਲਈ ਡੀਲ ਲੈ ਕੇ ਆਏ ਹੈਗੇ ਹਾਂ। ਜਿਸ ਤਰ੍ਹਾਂ ਕਿ ਆਪਾਂ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਹਾਂ, ਕਾਫੀ ਵਾਰੀ ਸਾਡੇ ਦਿਮਾਗ ਦੇ ਵਿੱਚ ਹੁੰਦਾ ਵੀ ਸਾਡੇ ਆਹ ਪ੍ਰੋਜੈਕਟ ਪੈਂਡਿੰਗ ਹੈਗੇ ਆ, ਸਾਡੇ ਇਹ ਵਾਲੇ ਪ੍ਰੋਜੈਕਟ ਪੈਂਡਿੰਗ ਹੈਗੇ, ਪਹਿਲਾਂ ਅਸੀਂ ਘਰ ਲੈ ਲਈਏ ਜਾਂ ਕਾਰ ਲੈ ਲਈਏ, ਜਾਂ ਕਿਸੇ ਬੱਚੇ ਦੀ ਸ਼ਾਦੀ ਹੈਗੀ ਆ ਉਹਦੇ ਲਈ ਅਸੀਂ ਮਨੀ ਅਸੀਂ ਜਮ੍ਹਾਂ ਕਰ ਰਹੇ ਹੈਗੇ ਹਾਂ, ਅਸੀਂ ਬਹੁਤ ਆਪਣੀ ਪਲੈਨਿੰਗਸ ਕਰ ਰਹੇ ਹੁੰਦੇ ਹੈਗੇ ਹਾਂ, ਪਰ ਆਪਣੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹਨੂੰ ਅਸੀਂ ਬਿਹਾਇੰਡ ਜਿੱਦਾਂ ਪੈਂਡਿੰਗ ਰੱਖੀ ਜਾ ਰਹੇ ਹਾਂ, ਬਿਹਾਇੰਡ ਨਹੀਂ ਅੱਜ ਨਹੀਂ ਹਲੇ ਨਹੀਂ ਫੇਰ ਲੈ ਲਾਂਗੇ, ਹਲੇ ਇਹਦੀ ਸਾਨੂੰ ਲੋੜ ਨਹੀਂ, ਹਲੇ ਸਾਡੀ ਹੈਲਥ ਅੱਛੀ ਹੈਗੀ ਆ। ਪਰ ਮੈਂ ਇੱਥੇ ਤੁਹਾਨੂੰ ਇੱਕ ਗੱਲ ਇਹ ਕਹਿਣਾ ਚਾਹੁੰਦੀ ਹੈਗੀ ਆ ਕਿ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਅਸੀਂ ਸਿਰਫ ਗੁੱਡ ਹੈਲਥ ਔਰ ਏਜ ਦੇ ਨਾਲ ਹੀ ਲੈ ਸਕਦੇ ਹੈਗੇ ਹਾਂ। ਜੇ ਸਾਡੀ ਏਜ ਘੱਟ ਹੈਗੀ ਹੈ ਔਰ ਸਾਡੀ ਹੈਲਥ ਚੰਗੀ ਹੈਗੀ ਆ ਤਾਂ ਸਾਨੂੰ ਪ੍ਰੀਮੀਅਮ ਵੀ ਵਧੀਆ ਹੀ ਮਿਲੇਗਾ, ਔਰ ਅਗਰ ਅਸੀਂ ਉਹਨੂੰ ਡਿਲੇ ਕਰੀ ਜਾਵਾਂਗੇ ਸਾਡਾ ਪ੍ਰੀਮੀਅਮ ਓਨਾ ਹੀ ਜ਼ਿਆਦਾ ਹੋਏਗਾ। ਇਸ ਲਈ ਅਸੀਂ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਜੇ ਅਸੀਂ ਸੋਚ ਰਹੇ ਹੈਗੇ ਹਾਂ ਤਾਂ ਹੁਣ ਹੀ ਉਹ ਅੱਜ ਜੇ ਸੋਚ ਰਹੇ ਹਾਂ ਤਾਂ ਅੱਜ ਬਹੁਤ ਹੀ ਵਧੀਆ ਟਾਈਮ ਹੈਗਾ, ਕਿਉਂਕਿ ਕਈ ਕੰਪਨੀਆਂ ਨੇ ਟਰਮ ਇੰਸ਼ੋਰੈਂਸ ਦੇ ਰੇਟ ਘਟਾਏ ਹੈਗੇ ਆ। ਔਰ ਤੁਸੀਂ ਆਪਣੀ ਅਗਰ ਇੰਸ਼ੋਰੈਂਸ ਲੈਣ ਦੇ ਬਾਰੇ ਸੋਚ ਰਹੇ ਹੈਗੇ ਆ, ਪਲੀਜ਼ ਡੂ ਕਾਲ ਮੀ। ਔਰ ਜਿਹੜੀ ਅਸੀਂ ਮੈਂ ਹੁਣੇ ਗੱਲ ਕੀਤੀ ਹੈ ਇੰਸ਼ੋਰੈਂਸ, ਜੋ ਕਿ ਸਭ ਤੋਂ ਪਹਿਲਾਂ ਪ੍ਰਾਇਓਰਿਟੀ ਹੈਲਥ ਦੀ ਆਉਂਦੀ ਹੈਗੀ ਆ, ਸਾਡੀ ਹੈਲਥ ਅੱਛੀ ਹੋਏਗੀ ਤਾਂ ਇਸ ਕਰਕੇ ਸਾਨੂੰ ਉਸ ਟਾਈਮ ਤੇ ਲੋ ਬਜਟ ਹੈਗਾ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਹੈਗਾ ਤੇ ਮੈਕਸੀਮਮ ਸੇਵਿੰਗ ਕਰਨੀ ਹੈਗੀ ਆ, ਤੇ ਨਾਲ ਦੀ ਨਾਲ ਮੈਕਸੀਮਮ ਪ੍ਰੋਟੈਕਸ਼ਨ ਵੀ ਚਾਹੀਦੀ ਹੈਗੀ ਆ, ਤਾਂ ਟਰਮ ਲਾਈਫ ਇੰਸ਼ੋਰੈਂਸ ਇਜ਼ ਦਾ ਬੈਸਟ ਆਪਸ਼ਨ ਜਿਸ ਦੇ ਨਾਲ ਇੱਕ ਤਾਂ ਅਸੀਂ ਜਿਹੜੀ ਕਿ ਉਸ ਵੇਲੇ ਦੀ ਹੈਲਥ ਦੀ ਰਿਲੇਟਡ ਇੰਸ਼ੋਰੇਬਿਲਟੀ ਕਲੋਜ਼ ਨੂੰ ਉਸ ਟਾਈਮ ਤੇ ਅਸੀਂ ਲੌਕ ਇਨ ਕਰ ਸਕਦੇ ਹੈਗੇ ਆ ਅੱਜ ਦੀ ਡੇਟ ਦੇ ਬੇਸ ਤੇ। ਦੂਸਰੀ ਗੱਲ ਇਹ ਹੈਗੀ ਆ ਕਿ ਤੁਹਾਨੂੰ ਪ੍ਰੋਟੈਕਸ਼ਨ ਮਿਲਦੀ ਹੈਗੀ ਆ, ਤੁਹਾਡੀ ਫੈਮਿਲੀ ਨੂੰ ਪ੍ਰੋਟੈਕਸ਼ਨ ਮਿਲਦੀ ਹੈਗੀ ਆ, ਤੇ ਨਾਲ ਦੀ ਨਾਲ ਇੱਕ ਚੀਜ਼ ਇਹ ਵੀ ਆ ਜਾਂਦੀ ਹੈਗੀ ਇਸ ਪਾਲਿਸੀ ਦੇ ਵਿੱਚ ਕਿ ਤੁਸੀਂ ਇਸ ਟਰਮ ਇੰਸ਼ੋਰੈਂਸ ਪਾਲਿਸੀ ਨੂੰ ਕਦੇ ਵੀ ਮਨੀ ਬੈਕ ਪਾਲਿਸੀ ਦੇ ਵਿੱਚ ਕਨਵਰਟ ਕਰ ਸਕਦੇ ਹੈਗੇ ਆ। ਇਸ ਪਾਲਿਸੀ ਦੇ ਨਾਲ ਤੁਸੀਂ ਆਪਣੀ ਮੋਰਗੇਜ ਇੰਸ਼ੋਰੈਂਸ ਨੂੰ ਦੀ ਕੰਡੀਸ਼ਨ ਨੂੰ ਵੀ ਕਵਰ ਕਰ ਸਕਦੇ ਹੈਗੇ ਆ। ਉਸ ਦੇ ਨੂੰ ਕਵਰ ਕਰਨ ਦੇ ਲਈ ਤੁਹਾਨੂੰ ਰਫਲੀ ਕੋਸਟ, ਜੇ ਮੈਂ ਕਹਾਂ ਕਿ $12 ਦਾ ਪਲਾਨ, $12 ਦੇ ਨਾਲ ਪਲਾਨ ਸਟਾਰਟ ਹੋ ਜਾਂਦਾ ਹੈਗਾ। ਜੇ ਤੁਸੀਂ 20-22 ਸਾਲ ਦੇ ਮੇਲ ਨੋਨ ਸਮੋਕਰ ਦੀ ਗੱਲ ਕਰਦੇ ਹੈਗੇ ਆ, $2.5 ਲੱਖ ਦੀ ਕਵਰੇਜ ਦੇ ਨਾਲ, ਤੇ ਉਹ $12 ਦੀ ਕੋਸਟ ਪੈਂਦੀ ਹੈਗੀ ਆ। ਅਗਰ ਕਿਸੇ ਵੀ ਤਰ੍ਹਾਂ ਦੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਤੁਸੀਂ PR ਹੈਗੇ ਆ ਜਾਂ ਵਰਕ ਪਰਮਿਟ ਤੇ ਹੈਗੇ ਆ ਜਾਂ ਤੁਸੀਂ ਨਵੇਂ ਆਏ ਹੈਗੇ ਆ, ਤਾਂ ਤੁਹਾਨੂੰ ਵਰਲਡ ਵਾਈਡ ਕਵਰ ਕਰ ਸਕਦੀ ਹੈ ਇਹ ਪਾਲਿਸੀ, ਤੇ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣ ਦੇ ਲਈ ਮੈਨੂੰ ਕੰਟੈਕਟ ਕਰ ਸਕਦੇ ਆ। ਇੰਸ਼ੋਰੈਂਸ ਤੁਸੀਂ ਅਗਰ ਲਈ ਵੀ ਹੋਈ ਆ, ਪਲੀਜ਼ ਉਹਨੂੰ ਰਿਵਿਊ ਕਰੋ ਕਿ ਤੁਸੀਂ ਉਹ ਲੈਵਲ ਟਰਮ ਇੰਸ਼ੋਰੈਂਸ ਲਈ ਆ ਜਾਂ YRT ਟਰਮ ਇੰਸ਼ੋਰੈਂਸ ਲਈ ਆ, ਤੇ ਉਸ ਨੂੰ ਰਿਵਿਊ ਕਰਨ ਦੇ ਲਈ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੈਗੇ ਆ। ਸ਼ਾਲੂ ਸ਼ਰਮਾ, 6474078631। ਜਿਸ ਤਰ੍ਹਾਂ ਕਿ ਹੁਣ ਸਕੂਲ ਬੰਦ ਹੋ ਗਏ ਆ ਔਰ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ, ਅਗਰ ਤੁਸੀਂ ਪਲਾਨ ਕਰ ਰਹੇ ਹੈਗੇ ਆ ਵਕੇਸ਼ਨ ਤੇ ਜਾਣ ਦਾ, ਔਰ ਤੁਸੀਂ ਅੰਟੋਰੀਓ ਤੋਂ ਬਾਹਰ ਜਦੋਂ ਜਾਂਦੇ ਹੈਗੇ ਆ ਤੁਹਾਨੂੰ ਹੈਲਥ ਕਾਰਡ ਕਵਰ ਨਹੀਂ ਕਰਦਾ, ਟਰੈਵਲ ਇੰਸ਼ੋਰੈਂਸ ਲੈਣੀ ਹੈਗੀ ਹੈ, ਤੁਸੀਂ ਉਸ ਦੇ ਲਈ ਵੀ ਮੈਨੂੰ ਕਾਲ ਕਰ ਸਕਦੇ ਆ। ਸ਼ਾਲੂ ਸ਼ਰਮਾ, 6474078631। ਜੇ ਤੁਸੀਂ ਇੱਕ ਵੀਕ ਲਈ ਜਾ ਰਹੇ ਆ, ਸਿਰਫ ਉਹਨੂੰ ਤੁਹਾਡੇ ਲਈ ਜਿੱਦਾਂ $25 to $30 ਦੀ 1 week ਦੀ ਕੋਸਟ ਪੈਂਦੀ ਹੈਗੀ ਆ, ਔਰ $5 million ਤੱਕ ਪਰ ਪਰਸਨ ਉਸ ਦੇ ਵਿੱਚ ਕਵਰੇਜ ਹੁੰਦੀ ਹੈ ਮੈਡੀਕਲ ਐਮਰਜੈਂਸੀ ਐਕਸਪੈਂਸ ਕਵਰ ਕਰਨ ਦੇ ਲਈ, ਤੇ ਇਸ ਦੇ ਲਈ ਤੁਸੀਂ ਆਪਣੀ ਇੰਸ਼ੋਰੈਂਸ ਕਰਵਾਉਣੀ ਆ, ਤੁਸੀਂ ਇੰਸ਼ੋਰੈਂਸ ਦੇ ਵਿੱਚ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਟੀ ਇੰਸ਼ੋਰੈਂਸ ਐਡ ਕਰਨੀ ਹੈਗੀ ਆ, ਜਾਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਤੇ ਬੁਲਾਉਣਾ ਹੈਗਾ, ਜਾਂ ਹੋਰ ਵੀ ਕੋਈ ਇਨਵੈਸਟਮੈਂਟ ਤੁਸੀਂ ਕਰਨੀ ਹੈਗੀ ਆ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ। ਸ਼ਾਲੂ ਸ਼ਰਮਾ, 6474078631 with team insurance for you. Thank you, ji.
0: ਬਹੁਤ ਬਹੁਤ ਧੰਨਵਾਦ ਸ਼ਾਲੂ ਜੀ। ਸੋ 6474076631 ਲਾਈਫ ਕ੍ਰਿਟੀਕਲ ਡਿਸਬਿਲਟੀ, ਇਹ ਤਿੰਨੇ ਪਾਲਿਸੀਆਂ ਜ਼ਰੂਰੀ ਨੇ, ਐਂਡ ਤੁਸੀਂ ਜੇ ਤਿੰਨੋਂ ਪਾਲਿਸੀਆਂ ਦਾ ਦੋਸਤੋ ਕੰਬਾਈਨਡ ਪੈਕੇਜ ਵੀ ਲੈ ਜਾਂਦੇ ਹੋ ਤਾਂ ਇਹ ਪ੍ਰਾਈਸ ਇੱਦਾਂ ਹੋ ਜਾਂਦਾ ਕਿ ਤੁਹਾਨੂੰ ਦੋ ਦੇ ਪੇ ਕਰਨੇ ਆ, ਤੀਜੀ ਆਲਮੋਸਟ ਮਿਨੀਮਲ ਚਾਰਜ, ਅਤੇ ਤੁਹਾਨੂੰ ਫਰਕ ਜੇ ਅਲੱਗ ਅਲੱਗ ਲੈਂਦੇ ਹੋ ਅਤੇ ਇਕੱਠੇ ਲੈਂਦੇ ਹੋ, ਉਹਦੇ 'ਚ ਤੁਸੀਂ ਬਹੁਤ ਜ਼ਿਆਦਾ ਪੈਸਾ ਜਿਹੜਾ ਸੇਵ ਕਰ ਸਕਦੇ ਹੋ। ਸੋ ਲਾਈਫ ਕ੍ਰਿਟੀਕਲ ਡਿਸਬਿਲਟੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪੋਲਿਸੀ ਆ, ਰਿਵਿਊ ਕਰਾਉਣਾ, ਅਪਡੇਟ ਕਰਵਾਉਣੀ ਆ, ਉਸ ਨੂੰ ਨਵੀਂ ਪਾਲਿਸੀ ਤੁਸੀਂ ਬੌਂਡ ਕਰਵਾਉਣੀ ਆ, ਤਾਂ ਸ਼ਾਲੂ ਜੀ ਨੂੰ ਜ਼ਰੂਰ ਕਾਲ ਕਰਿਓ। ਨੰਬਰ ਟੂ ਕਾਲ 6474076631 6474076631 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਸ਼ਾਲੂ ਜੀ, ਧੰਨਵਾਦ ਜੀ।
1: ਥੈਂਕ ਯੂ ਜੀ।
0: ਥੈਂਕ ਯੂ।

0: ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਾਡੀ ਲਾਈਨ ਚੜ੍ਹ ਚੁੱਕੀ ਹੈ ਬਾਈ ਸੁੱਖ ਹੋਣਾ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਅਤੇ ਕਨੇਡਾ ਡੇ ਸੇਲ ਜਿਹੜੀ ਚੱਲ ਰਹੀ ਹੈ ਅਤੇ ਜਿਹਦੇ ਮੈਨੂੰ ਲੱਗਦਾ ਅੱਜ ਅਤੇ ਕੱਲ੍ਹ ਦੋ ਦਿਨਾਂ ਦਾ ਹੀ ਸਮਾਂ ਰਹਿ ਚੁੱਕਿਆ ਅਤੇ ਕਨੇਡਾ ਡੇ ਸੇਲ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਵਧੀਆ ਜਾਣਕਾਰੀ ਦੇਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ। ਕਿੱਦਾਂ ਦਾ ਹੰਗਾਰਾ ਪਰਿਵਾਰਾਂ ਦਾ ਮਿਲ ਰਿਹਾ ਜੀ, ਕਿਉਂਕਿ ਅੱਜ ਮੈਨੂੰ ਵਾਕਰ ਤੋਂ ਡਰਾਈਵ ਤੁਹਾਡੇ ਕੋਲ ਰੁਕਣ ਦਾ ਸਮਾਂ ਤਾਂ ਨਹੀਂ ਸੀ, ਪਰ ਮੈਂ ਡਰਾਈਵ ਜ਼ਰੂਰ ਕੀਤਾ ਸੀ ਵਾਕਰ ਤੋਂ ਤੇ ਪਾਰਕਿੰਗ ਪੂਰੀਆਂ ਫੁੱਲ ਸੀ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਪੁਲਿਸ ਸਰ। ਬਿਲਕੁਲ ਪਾਰਕਿੰਗ ਜਿਹੜੀ ਖਚਾ ਖਚ ਭਰੀ ਹੋਈ ਆ ਤੇ ਪਰਿਵਾਰਾਂ ਦਾ ਭਰਮਾ ਜਿਹੜਾ ਸਰ ਹੰਗਾਰਾ ਮਿਲ ਰਿਹਾ ਤੇ ਹੁਣ ਵੀ ਫੈਮਿਲੀਆਂ ਜਿਹੜੀਆਂ ਸ਼ੋਪਿੰਗ ਕਰ ਰਹੀਆਂ ਨੇ ਤੇ ਨਾਲ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਆ। ਸੋ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਘੁਮਾ ਲਓ। 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਅੱਜ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਜਾਓ। ਤੁਸੀਂ ਬੈਡਰੂਮ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਸੋਫਾ ਸੈੱਟ ਲੈਣਾ, ਈਵਨ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਭੁੱਲਰ ਸਾਹਿਬ ਬਹੁਤ ਸਾਰੇ ਨਵੇਂ ਲੱਗ ਚੁੱਕੇ ਨੇ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ ਭੁੱਲਰ ਸਾਹਿਬ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜੀ ਹਾਂ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 600-700 ਡਾਲਰ ਸੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ 199 ਦਾ, ਜੀ ਹਾਂ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਡਾਲਰ ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਤੋਹਫਾ ਇਹਦੇ ਨਾਲ ਵੀ ਤੁਹਾਨੂੰ ਮਿਲਣਾ। ਸੋ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੇ ਡਿਸਕਾਊਂਟ ਮਿਲ ਰਿਹਾ। ਲਾਸਟ ਕਾਲ ਫੋਰ ਦਾ ਕੈਨੇਡਾ ਡੇ ਸੇਲ, ਅੱਜ ਜਾਂ ਤੁਸੀਂ ਕੱਲ੍ਹ ਜਿਹੜੀਆਂ ਡੀਲਾਂ ਲੈ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਨੂੰ ਯਾਦ ਰੱਖੋ, ਕੁਈਨ ਐਂਡ ਗੇਟਵੇ ਦੀ ਮੇਰੇ ਸਰਵਿਸ ਅੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਵੀਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਜੀ।

0: ਸਾਹਿਬ ਸਾਡੀ ਲਾਈਨ ਚ ਚੁੱਕੇ ਆ ਨਾਗਪਾਲ ਸਾਹਿਬ ਜੀ ਨਾਲ ਯੂਨੀਕਲੋ ਐਜੂਕੇਸ਼ਨ ਤੋਂ। ਬਾਈ ਜੀ ਸਾਨੂੰ ਲਗਾਤਾਰ ਜਾਣਕਾਰੀ ਦਿੰਦੇ ਆ ਰਹੇ ਨੇ ਕਿ ਜੇ ਤੁਹਾਡੀ ਦੋਸਤੋ ਤੁਹਾਡੀ ਜਾਣਕਾਰ ਦੀ, ਕਿਉਂਕਿ ਇਹ ਪਿਛਲੇ ਕੁਝ ਕੁ ਸਾਲ ਅਜਿਹੇ ਰਹੇ ਨੇ ਜਿਹਦੇ ਵਿੱਚ ਬਹੁਤ ਲੋਕਾਂ ਨੇ ਆਪਣੇ ਬਿਜ਼ਨਸ ਲੋਸ ਕੀਤੇ ਨੇ, ਉਹਨਾਂ ਨੇ ਚੰਗੀ ਮਨੀ ਅਰਨ ਨਹੀਂ ਕੀਤੀ, ਜੋਬਾਂ ਲੋਸਟ ਕੀਤੀਆਂ ਨੇ, ਇਹਦੇ ਮੱਦੇਨਜ਼ਰ ਗੌਰਮੈਂਟ ਦੀ ਜੋ ਸਕੀਮ ਆ ਕਿ ਭਾਈ ਜੇ ਤੁਹਾਡੀ ਇਨਕਮ $70,000 ਤੋਂ ਘੱਟ ਆ, ਇੰਗਲਿਸ਼ ਤੁਹਾਨੂੰ ਆਉਂਦੀ ਆ ਅਤੇ PR ਅਤੇ ਸਿਟੀਜ਼ਨ ਤੁਸੀਂ ਹੈਗੇ ਹੋ, ਤਾਂ ਗੌਰਮੈਂਟ ਕਹਿ ਰਹੀ ਹੈ ਕਿ ਤੁਸੀਂ ਫਿਰ ਆਪਣੇ ਆਪ ਨੂੰ ਐਜੂਕੇਟ ਕਰੋ, ਤੁਸੀਂ ਹੋਰ ਪੜ੍ਹੋ। ਉਹ ਪੜ੍ਹਨ ਦੇ ਲਈ ਸਰਕਾਰ ਤੁਹਾਨੂੰ ਗ੍ਰਾਂਟ ਅਤੇ ਲੋਨ ਦੇ ਰਹੀ ਆ, ਐਂਡ ਉਹ ਪੜ੍ਹਾਈ ਦਾ ਤੁਸੀਂ ਕਰਕੇ ਇਸ ਤੋਂ ਬਾਅਦ ਆਪਣਾ ਸੁਨਹਿਰੇ ਭਵਿੱਖ ਲਈ ਚੰਗੀਆਂ ਜੋਬਾਂ। ਬਹੁਤ ਲੋਕਾਂ ਨੇ, ਭੈਣਾਂ ਨੇ PSW ਦਾ ਕੋਰਸ ਕੀਤੇ ਨੇ, PSW ਦਾ ਕੋਰਸ ਕਰਕੇ ਅੱਜ ਉਹ ਚੰਗਾ ਪੈਸਾ ਕਮਾ ਰਹੀਆਂ ਨੇ। ਬਹੁਤ ਲੋਕਾਂ ਨੇ HVAC ਵਰਗੇ ਜਿਹੜੇ ਕੋਰਸ, ਟੈਕਨੀਕਲ ਕੋਰਸ ਕੀਤੇ ਨੇ, ਐਂਡ ਕਈ ਸਾਡੇ ਬਜ਼ੁਰਗ ਭੈਣਾਂ ਭਰਾਵਾਂ ਨੇ, ਸਿੰਗਲ ਮਦਰਸ ਨੇ, ਘਰ ਬੈਠੇ ਔਨਲਾਈਨ ਕੋਰਸ ਕੀਤੇ ਨੇ, ਬੜੇ ਸੁਖਾਲੇ ਜਿਹੇ ਕੋਰਸ ਕੀਤੇ ਨੇ ਜਿਹਦੇ ਨਾਲ ਉਹਨਾਂ ਦਾ ਘਰ ਦਾ ਖਰਚਾ ਪਾਣੀ। ਕਹਿੰਦੇ ਗ੍ਰਾਂਟ ਜਿਹੜਾ ਪੈਸਾ ਦੇ ਰਹੀ ਹੈ ਸਰਕਾਰ, ਉਹ 'ਤੇ ਕੋਈ ਕੈਪ ਨਹੀਂ ਹੈ ਕਿ ਇਹ ਪੈਸਾ ਤੁਸੀਂ ਇੱਥੇ ਹੀ ਖਰਚਣਾ, ਤੁਸੀਂ ਆਪਦੇ ਨਿੱਜੀ ਜ਼ਿੰਦਗੀ 'ਚ ਕਿਸੇ ਮਰਜ਼ੀ ਲਈ ਪੈਸਾ ਇਹ ਖਰਚ ਸਕਦੇ, ਪਰ ਗ੍ਰਾਂਟ ਬੰਦ ਹੋ ਰਹੀਆਂ ਨੇ। ਕੀ ਆ ਪੂਰੀ ਡਿਟੇਲ ਨਾਗਪਾਲ ਜੀ ਸਾਨੂੰ ਦੱਸਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸੋ ਇਹ ਗ੍ਰਾਂਟਸ ਹੁਣ 2 ਵੀਕਾਂ ਦਾ ਸਮਾਂ ਰਹਿ ਗਿਆ ਜੀ?
1: ਬਿਲਕੁਲ ਜੀ, ਪੂਰੇ ਪੂਰੇ 2 ਵੀਕਸ ਰਹਿ ਗਏ ਹੈ। ਗ੍ਰਾਂਟਸ ਨਾਮ ਦਾ ਵਰਡ ਫਿਰ ਯੂਜ਼ ਨਹੀਂ ਹੋਗਾ, ਲੋਨ ਦਾ ਯੂਜ਼ ਹੋਗਾ। ਆਜ ਆਪ ਐਨਰੋਲ ਕਰੇ, ਸਕਿੱਲ ਹਾਸਿਲ ਕਰੇ, ਸਾਥ ਮੇਂ ਗਵਰਨਮੈਂਟ ਕੀ ਫੰਡਿੰਗ 30,000 to 100,000 ਕੀ ਆਪਣੇ ਅਕਾਊਂਟ ਮੇਂ ਹਾਸਿਲ ਕਰੇ। ਆਸਾਨ ਸੇ ਕੋਰਸ ਹੈ, ਫੁਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। 8 ਸਾਲ ਹੋ ਗਏ ਮੈਂ ਬਿਜ਼ਨਸ ਮੇਂ, ਇਤਨੇ ਲੋਗੋਂ ਕੋ ਆਲਰੇਡੀ ਅਸਿਸਟਮ ਕਰ ਚੁੱਕੇ ਹੈ।
0: ਵੈਰੀ ਗੁੱਡ, ਤੇ ਇਹ ਇੱਕ ਵਾਰ ਸਾਨੂੰ ਸਮਝਾ ਦਿਓ ਕਿ ਜਿਹੜੇ ਪਰਿਵਾਰ ਸੁਣ ਰਹੇ ਨੇ ਐਂਡ ਐਲੀਜੀਬਲ ਇਹਦੇ ਲਈ ਕੌਣ ਕੌਣ ਨੇ, ਤੇ ਜੇ ਉਹਨਾਂ ਦੀ ਫੈਮਿਲੀ ਸਾਈਜ਼ ਦਾ ਕੀ ਫੰਡਿੰਗ ਦੇ ਉੱਤੇ ਪ੍ਰਭਾਵ ਪੈਂਦਾ ਗਾ, ਮੈਰਿਡ ਨੇ, ਇੱਕ ਬੱਚਾ, 2 ਬੱਚਾ, ਇਹਦੇ ਨਾਲ ਫੰਡਿੰਗ 'ਤੇ ਕੀ ਅਸਰ ਪੈਂਦਾ ਗਾ, ਅਤੇ ਏਜ ਦਾ ਕੀ ਅਸਰ ਪੈਂਦਾ, ਜੇ ਕੋਈ 40 ਸਾਲਾਂ ਦਾ ਬੰਦਾ ਉਹ ਕਰ ਰਿਹਾ ਕਿ ਉਹਨੂੰ ਏਜ ਘੱਟ ਆਉਂਦੀ ਆ ਫੰਡਿੰਗ ਜਾਂ ਵੱਧ ਆਉਂਦੀ ਆ, ਅਤੇ ਜਿਹੜੇ ਪੈਨਸ਼ਨ 'ਤੇ ਨੇ ਉਹ ਅਪਲਾਈ ਕਰ ਰਹੇ ਨੇ, ਉਹਨਾਂ ਨੂੰ ਫੰਡਿੰਗ ਕਿਵੇਂ ਆ ਰਹੀ ਹੈ ਜੀ?
1: ਹਾਂਜੀ, ਸੋ ਫੰਡਿੰਗ ਕਾ ਵਰਡ ਸੁਣ ਕੇ ਹਮੇ ਲਗਤਾ ਹੈ ਕੁਛ ਕੈਚ ਹੋਗਾ, ਕੁਛ ਝੋਲ ਹੋਗਾ, ਬਟ ਯਹਾਂ ਕੋਈ ਝੋਲ ਨਹੀਂ ਹੈ। ਆਪ ਆਰਾਮ ਸੇ ਲਾਈਕ ਆਸਾਨ ਸੇ ਕੋਰਸ ਕਰਤੇ ਹੈ, ਐਡੂਕੇਸ਼ਨ ਕੋਰਸ ਕਰਤੇ ਹੈ, ਗਵਰਨਮੈਂਟ ਹੀ ਕੋਰਸ ਕੀ ਫੀਸ ਪੇ ਕਰਤੀ ਔਰ ਸਾਥ ਮੇਂ ਅਲਗ ਸੇ ਆਪਕੋ ਆਪਕੇ ਖਾਤੇ ਮੇਂ, ਮਤਲਬ ਜੋ ਗਵਰਨਮੈਂਟ ਕਾਲਜ ਕੇ ਖਾਤੇ ਮੇਂ ਪੈਸੇ ਡਾਲ ਰਹੀ ਹੈ, ਉਸੀ ਸੇਮ ਟਾਈਮ ਆਪਕੇ ਬੈਂਕ ਅਕਾਊਂਟ ਮੇਂ ਪੈਸੇ ਆਤੇ ਹੈ। 30,000 to 100,000 ਕੀ ਫੰਡਿੰਗ ਹੋਤੀ ਹੈ, ਜਿਸਕਾ ਆਜ ਕੀ ਡੇਟ ਮੇਂ ਹਾਫ ਪੋਰਸ਼ਨ ਤੋ ਨਾਨ ਰਿਫੰਡੇਬਲ ਗ੍ਰਾਂਟਸ ਹੈ। 2 ਹਫ਼ਤੇ ਬਾਅਦ ਅਗਰ ਆਪ ਐਨਰੋਲ ਕਰੇਂਗੇ, ਗ੍ਰਾਂਟਸ ਨਹੀਂ ਹੋਗਾ, ਲੋਨ ਹੋਗਾ। ਤੋ ਇਸ ਲਈ ਆਜ ਵੀ ਅਭੀ ਹਮ ਆਫਿਸ ਸੇ ਬਾਹਰ ਹੀ ਨਿਕਲੇ ਹੈ। ਆਜ ਹਮਨੇ ਕਮ ਸੇ ਕਮ 12-13 ਬੰਦੋ ਕੋ ਐਨਰੋਲ ਕਰਾ ਹੈ, ਔਰ ਮਤਲਬ ਮਾਨ ਕੇ ਚਲੇ ਲਾਸਟ ਵੀਕ ਕਮ ਸੇ ਕਮ 29-30 ਲੋਕੋ ਕਾ ਅਪਰੂਵਲ ਆਇਆ ਹੈ, ਜਿਨ੍ਹੋਂ ਨੇ ਹਮੇ ਮੇ ਔਰ ਅਪ੍ਰੈਲ ਬੈਚ ਮੇਂ ਜੁਆਇਨ ਕਰਾ ਥਾ। ਅਬ ਗਵਰਨਮੈਂਟ ਜੀ ਉਨ੍ਹੀ ਐਡੂਕੇਸ਼ਨ ਪ੍ਰੋਗਰਾਮਸ ਔਰ ਉਨ੍ਹੀ ਕਾਲਜਸ ਕੋ ਸਪੋਂਸਰ ਕਰਤੀ ਉਨ ਕੋਰਸਿਸ ਕੋ ਜੋ ਏਕ ਸਰਟਨ ਕ੍ਰਾਈਟੇਰੀਆ ਪੇ ਫੁਲਫਿਲ ਬੈਠਤੇ ਹੈਗੇ, ਨਹੀਂ ਕਿ ਆਪਨੇ ਕੱਲ ਕਾਲਜ ਸ਼ੁਰੂ ਕਰਾ ਪਰਸੋਂ ਗਵਰਨਮੈਂਟ ਆਪਕੋ ਸਪੋਂਸਰ ਕਰ ਦੇਗੀ, ਠੀਕ ਹੈ। ਉਸਮੇਂ ਕੁਛ ਕੈਚ ਨਹੀਂ ਹੈ। ਅਭੀ ਮੈਂ ਲਾਈਕ ਥੋੜੀ ਤਬੀਅਤ ਖਰਾਬ ਸੀ ਤੋ ਮੈਂ ਗਿਆ ਥਾ ਕਲੀਨਿਕ, ਵਹਾਂ ਪੇ ਲਿਖਾ ਹੁਆ ਥਾ ਪੈਂਫਲੇਟ ਮੇਂ, ਆਰ ਯੂ ਰਿਫਿਊਜੀ, ਹੈਵ ਯੂ ਅਪਲਾਈਡ ਰਿਫਿਊਜੀ, ਫ੍ਰੀ ਕਾਇਰੋਪੈਕਟਰੀ, ਫ੍ਰੀ ਫਿਜ਼ੀਓਥੈਰੇਪੀ ਔਰ ਜੁੱਤੇ ਕੀ ਜੋ ਸੋਲ ਹੈ ਉਹ ਵੀ ਫ੍ਰੀ। ਤੋ ਮਤਲਬ ਆਪ ਔਰ ਮੈਂ ਤੋ ਐਲੀਜੀਬਲ ਹੈ ਨਹੀਂ ਉਸਕੇ ਲੀਏ, ਜੋ ਰਿਫਿਊਜੀ ਵਾਲੇ ਵੋ ਐਲੀਜੀਬਲ ਹੈ। ਲੇਕਿਨ ਹਮੇ ਇਸ ਯੇ ਬਾਤ ਸੁਣ ਕੇ ਹੈਰਾਨੀ ਨਹੀਂ ਹੋਏਗੀ, ਹਮੇ ਯੇ ਬਾਤ ਸੁਣ ਕੇ ਹੈਰਾਨੀ ਹੋਏਗੀ ਗਵਰਨਮੈਂਟ ਐਜੂਕੇਸ਼ਨ ਸਪੋਂਸਰ ਕਰ ਕਿਉਂ ਰਹੀ ਹੈ, ਮਤਲਬ ਜੋ ਗਵਰਨਮੈਂਟ ਵਹਾਂ ਪੈਸਾ ਫੂਕ ਰਹੀ ਹੈ ਤਬ ਹਮੇ ਲਗਤਾ ਚਲੋ ਹੈਰਾਨੀ ਨਹੀਂ ਹੋਤੀ। ਗਵਰਨਮੈਂਟ ਇਸ ਲਈ ਕਹਿ ਰਹੇ ਆਪ ਐਨਰੋਲ ਕਰੇ, ਪਿੱਛੇ ਨਾ ਰਹੇ, ਆਪਣੇ ਸਾਰੇ ਆਸ ਪੜੋਸ ਵਾਲੇ ਐਨਰੋਲ ਕਰ ਚੁੱਕੇ ਹੈ। ਅਗਰ ਫੈਮਿਲੀ ਆਫ 2 ਹੈ ਤਾਂ ਅਪ ਟੂ 45,000, ਫੈਮਿਲੀ ਆਫ 3 ਹੈ ਟੂ ਅਪ ਟੂ 60,000, ਫੈਮਿਲੀ ਆਫ 4 ਹੈ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, $80,000 ਆਤਾ ਹੈ। ਫੈਮਿਲੀ ਆਫ 5 ਹੈ ਅਪ ਟੂ $100,000 ਆਤਾ ਹੈ, ਅਗਰ ਆਪਣੇ 3 ਬੱਚੇ ਹੈ ਤਾਂ ਯੂਨੀਵਰਸਿਟੀ ਕਾਲਜ ਜਾ ਰਹੇ, ਦੇਰ ਕਾਉਂਟੇਡ ਐਸ ਡਿਪੈਂਡੈਂਟ ਆਜ ਕੀ ਡੇਟ ਮੇਂ। ਔਰ ਹਸਬੈਂਡ ਦੋਨੋਂ ਪੜ੍ਹਤੇ $50,000 ਆਇਆ, ਉਨਕੋ ਗ੍ਰਾਂਟ ਕਾ ਆਇਆ ਸਿਰਫ 50,000 ਫੈਮਿਲੀ ਆਫ 5 ਮੇਂ, ਔਰ ਸਾਥ ਮੇਂ $50,000 ਜੋ ਨੈਕਸਟ $50,000 ਵੋ ਆਪਸ਼ਨਲ ਲੋਨ ਹੈ 0% ਪੇ।
0: ਤੇ ਨਾਗਪਾਲ ਸਾਹਿਬ ਇਹ ਜਿਹੜੀ ਫੰਡਿੰਗ, ਜਦੋਂ ਅੱਜ ਕੋਈ ਤੁਹਾਨੂੰ ਕਾਲ ਕਰੇ ਤੇ ਅਪਲਾਈ ਕਰਨ ਨੂੰ ਕਿੰਨਾ ਕੁ ਸਮਾਂ ਲੱਗਦਾ, ਤੇ ਜਦੋਂ ਇੱਕ ਵਾਰੀ ਅਪਲਾਈ ਹੋ ਜਾਂਦਾ ਫੰਡਿੰਗ ਕਦੋਂ ਕੁ ਤੱਕ ਖਾਤੇ 'ਚ ਆ ਜਾਂਦੀ ਹੈ, ਤੇ ਤੁਹਾਡੀ ਫੀਸ ਕਿੰਨੀ ਹੈ ਜੀ?
1: ਹਮੇਸ਼ਾ ਅਗਰ ਆਪ ਹਮੇ ਮੰਡੇ ਕਾਲ, ਆਜ ਆਪ ਹਮੇ ਅਭੀ ਵੀ ਕਾਲ ਕਰ ਸਕਤੇ, ਮੇਰਾ ਸਟਾਫ ਕਾਲ ਲੈਣੇ ਕੇ ਲੀਏ ਤਿਆਰ ਹੈ, ਨੰਬਰ 1। ਨੰਬਰ 2, ਆਪ ਅਗਰ ਮੰਡੇ ਕੋ ਅਪਲਾਈ ਕਰਤੇ ਹੈ ਤੋ ਪਹਿਲਾਂ ਆਪ ਹਮੇ ਕਾਲ ਕਰੇ, ਐਸਟੀਮੇਟ ਲੈ ਕਿਤਨੇ ਬੰਦੇ ਆਪਕੇ ਇਨਕਮ ਕਿਤਨਾ, ਮਤਲਬ ਆਪਕਾ ਗ੍ਰਾਂਟ ਔਰ ਲੋਨ, ਠੀਕ ਹੈ। ਉਸਕੇ ਬਾਅਦ ਆਪ ਮੰਡੇ ਕੋ ਐਨਰੋਲ ਕਰਤੇ ਹੈ,

0: ਦੋਸਤੋ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਅਨਾਉਂਸ ਕੀਤਾ ਸੀ ਕਿ ਅੱਜ ਪ੍ਰੋਗਰਾਮ ਦਾ ਇਹ ਸੁਣਦਾ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਨੇ ਐਂਡ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਅੱਜ ਅਚੇਚੇ ਤੌਰ 'ਤੇ ਪਹੁੰਚੇ ਨੇ। ਪਹਿਲਾਂ ਇਹਨਾਂ ਦਾ ਪਲੈਨ ਸੀ, ਮੈਂ ਕਿਹਾ ਮਾਨ ਸਾਹਿਬ ਅੱਜ ਸਟੂਡੀਓ ਆਉਣਾ, ਇਹ ਕਹਿੰਦੇ ਮੈਂ ਫੈਮਿਲੀ ਦੇ ਨਾਲ ਅੱਜ ਅਸੀਂ ਨਿਆਗਰਾ ਫਾਲਸ ਜਾ ਰਹੇ ਹਾਂ, ਅਤੇ ਫਿਰ ਮੈਂ ਕਿਹਾ ਜੀ ਇਹ ਲੌਂਗ ਵੀਕਐਂਡ ਹੀ ਆ ਅਤੇ ਕੈਨੇਡਾ ਡੇ ਆ, ਇਹ ਵੀਕਐਂਡ ਮੈਂ ਨਹੀਂ ਚਾਹੁੰਦਾ ਤੁਸੀਂ ਮਿਸ ਕਰੋ। ਇਹ ਕਹਿੰਦੇ ਚਲੋ ਫਿਰ ਮੈਂ ਆਪਦਾ ਪਲੈਨ, ਇਹਨਾਂ ਨੇ ਫੈਮਿਲੀ ਪਲੈਨ ਰੀਸਕੈਜੂਲ ਕੀਤਾ, ਅਤੇ ਹੋ ਸਕਦਾ ਆਪਾਂ ਬੀਜ ਤੋਂ ਗਾਲਾਂ ਵੀ ਇਹਨਾਂ ਦੇ ਪਈਆਂ ਹੋਣ, ਚਲੋ ਇਹੀ ਜਾਣਨ। ਇਹ ਤਾਂ ਕਹਿੰਦੇ ਮੇਰੀ ਚੱਲਦੀ ਆ ਬਹੁਤ ਜ਼ਿਆਦਾ, ਪਰ ਜਿਵੇਂ ਕਹਿੰਦੀ ਇਹ ਨਾਨਕ ਦੁਖੀ ਆ ਸਭ ਸੰਸਾਰ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਜੀ।
1: ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ, ਅਤੇ ਚੁਟਕਲਾ ਬਹੁਤ ਸੋਹਣਾ ਸੁਣਾਇਆ ਜੀ ਤੁਸੀਂ। ਅਤੇ ਚਲੋ
0: ਅੱਜ ਦਾ ਜਿਹੜਾ ਮੇਨ, ਮੈਂ ਤੁਹਾਨੂੰ ਸੱਦਾ ਪੱਤਰ ਦਿੱਤਾ ਕਿ ਮੂਜ਼ ਬਲਾਈਂਡ ਨੂੰ ਬੜਾ ਭਰਮਾ ਹੰਗਾਰਾ ਪਰਿਵਾਰਾਂ ਨੇ ਦਿੱਤਾ
1: ਬਹੁਤ ਜ਼ਿਆਦਾ,
0: ਐਂਡ ਚਾਹੇ ਤੁਹਾਡੀ ਐਡਵਰਟੀਜ਼ਮੈਂਟ ਹੈ ਨਹੀਂ ਹੈ, ਤਾਂ ਹਰ ਰੋਜ਼ ਡੇਲੀ ਦੀਆਂ ਤੁਹਾਨੂੰ ਕਿੰਨੀਆਂ ਸਾਰੀਆਂ ਇਨਕੁਆਇਰੀਜ਼ ਨੇ, ਕਿੰਨੇ ਸਾਰੇ ਆਰਡਰ ਨੇ, ਕਿਉਂਕਿ ਤੁਸੀਂ ਬਲਾਈਂਡਸ ਦੇ ਰਹੇ ਹੋ ਹੋਲਸੇਲ ਵਾਲੇ ਪ੍ਰਾਈਸ 'ਤੇ, ਜਿਹਦਾ ਮਾਰਕੀਟ ਨਾਲੋਂ ਵੈਸੇ ਹੀ ਅੱਧ ਅੱਧ ਦਾ ਫਰਕ ਪੈ ਜਾਂਦਾ, ਐਂਡ ਇਹਨਾਂ ਦੀ ਕੁਆਲਿਟੀ ਇੰਨੀ ਰਿਚ ਆ, ਤੁਸੀਂ 5 ਸਾਲ ਦੀ ਵਾਰੰਟੀ ਦਿੰਦੇ ਹੋ। ਇਹ 5 ਸਾਲ ਦੀ ਵਾਰੰਟੀ ਹਾਰਡਵੇਅਰ 'ਤੇ ਆ, ਕੱਪੜੇ 'ਤੇ ਆ, ਕਾਹਦੇ 'ਤੇ?
1: 5 ਸਾਲ ਦੀ ਗਰੰਟੀ ਜੀ ਸਾਡੇ ਸਾਰੇ ਪ੍ਰੋਡਕਟ 'ਤੇ ਆ।
0: ਓਕੇ,
1: ਜੋ ਆਪਾਂ ਵਿੰਡੋ ਦੇ ਵਿੱਚ ਫਿੱਟ ਕਰਤਾ ਉਹ ਆਪਣਾ ਪ੍ਰੋਡਕਟ ਆ, ਅਤੇ ਸਾਰੇ ਜੋ ਵੀ ਉਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ,
0: ਰਾਹ 'ਚ ਰੁਕਣ ਲੱਗ ਜੇ,
1: ਚੇਨ ਹੋ ਗਈ, ਕਲੱਚ ਹੋ ਗਿਆ, ਟਿਊਬ ਹੋ ਗਈ, ਬਾਹਰਲਾ ਹਾਰਡਵੇਅਰ ਹੋ ਗਿਆ ਜੀ, ਨੀਚੇ ਵਾਲੀ ਬਾਰ ਹੋ ਗਈ, ਫੈਬਰਿਕ ਹੋ ਗਿਆ, ਕੁਛ ਵੀ ਤੁਸੀਂ ਕੋਈ ਵੀ ਚੀਜ਼ ਜੇ ਕੱਲ੍ਹ ਨੂੰ ਪ੍ਰੋਬਲਮ ਕਰਦੇ ਹੋ ਵਿਦਿਨ 5 ਈਅਰਸ, ਅਸੀਂ ਉਹਨੂੰ ਫਿਕਸ ਕਰਾਂਗੇ ਜਾਂ ਉਹਨੂੰ ਫਰੀ ਆਫ ਕੋਸਟ ਰਿਪਲੇਸ ਕਰਕੇ ਦੇਵਾਂਗੇ। ਕੋਈ ਉਹਦੇ 'ਚ ਲੇਬਰ ਚਾਰਜ ਨਹੀਂ, ਕੋਈ ਉਹਦੇ 'ਚ ਸਰਵਿਸ ਚਾਰਜ ਨਹੀਂ, ਕੋਈ ਇਹਦੇ ਉਹਦੇ 'ਚ ਆਉਣ ਜਾਣ ਦਾ ਟਾਈਮ ਦਾ ਕੋਈ ਚਾਰਜ ਨਹੀਂ।
0: ਸੋ ਦੋਸਤੋ, ਵੱਡੇ ਵੱਡੇ ਮੈਨਸ਼ਨ 'ਚ, ਵੱਡੇ ਵੱਡੇ ਘਰਾਂ ਦੇ ਵਿੱਚ, ਵੱਡੇ ਵੱਡੇ ਜਾਂ ਜਦੋਂ ਆਪਾਂ ਘਰ ਨੂੰ ਅਪਡੇਟ ਕਰਦੇ ਹਾਂ, ਹਰ ਸਮਰ ਦੇ ਵਿੱਚ ਬੰਦਾ ਕਹਿੰਦਾ ਇੱਕ ਛੋਟੀ ਛੋਟੀ ਚੀਜ਼ ਇੱਕ ਕਰਵਾਉਂਦੇ ਰਹੋ, ਘਰ ਦੀ ਵੈਲਿਊ ਵੀ ਰਿਚ ਹੁੰਦੇ ਰਹਿੰਦੇ। ਬਲਾਈਂਡ ਦਾ ਤਾਂ ਸੁੱਖ ਹੀ ਬਹੁਤ ਆ, ਜਿੰਨੀ ਇਸ ਵਾਰ ਗਰਮੀ ਦੇ ਵਿੱਚ, ਮੈਨੂੰ ਲੱਗਦਾ ਤੁਹਾਨੂੰ, ਤੂੰ ਕਹਿ ਰਹੇ ਸੀ ਕਿ ਆਹ ਪਿਛਲੇ 10 ਦਿਨਾਂ 'ਚ ਤਾਂ ਪਤਾ ਹੀ ਨਹੀਂ ਕਿੰਨੇ ਆਰਡਰ ਆਏ ਨੇ।
1: ਪਿਛਲੇ 10 ਦਿਨਾਂ ਦੇ ਵਿੱਚ ਜੀ ਟੈਂਪਰੇਚਰ ਆਪਾਂ ਨੂੰ ਸਾਰਿਆਂ ਨੂੰ ਪਤਾ, ਪਿਛਲੇ 3-4-5 ਦਿਨਾਂ ਦਾ ਖਾਸ ਕਰਕੇ
0: ਤੁਹਾਡੇ ਆਰਡਰ ਤੋਂ
1: ਅਬਾਊਟ 40 ਜਾ ਰਿਹਾ ਸੀ ਕਈ ਟੈਂਪਰੇਚਰ, ਤੇ ਇਹੀ ਮੌਕਾ ਸੀਗਾ, ਕੈਨੇਡਾ ਡੇ ਦਾ ਲੌਂਗ ਵੀਕਐਂਡ ਸੀ, ਤੇ ਇਹੀ ਮੌਕਾ ਸੀਗਾ, ਮੰਥ ਸਟਾਰਟ ਹੋ ਰਿਹਾ ਤਾਂ ਮੂਵ ਇਨ ਮੂਵ ਆਊਟ ਬਹੁਤ ਹੋ ਰਿਹਾ, ਤੇ ਨਵੇਂ ਘਰਾਂ ਦੀ ਪੁਜੈਸ਼ਨ ਬਹੁਤ ਆ ਰਹੀ ਆ। ਸਮਰ ਕਰਕੇ ਘਰਾਂ, ਆਪਣੇ ਭੈਣਾਂ ਭਰਾਵਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦੇ ਬਹੁਤ ਜ਼ਿਆਦਾ ਸਮਾਗਮ, ਬਹੁਤ ਜ਼ਿਆਦਾ ਕਹਿ ਲਓ ਸੈਰਮਨੀਜ਼ ਜਾਂ
0: ਹੋ ਰਹੀਆਂ ਨੇ,
1: ਤੇ ਤੁਸੀਂ ਯਕੀਨ ਮੰਨੋਗੇ ਕਿ ਸਾਨੂੰ ਰਿਕੁਐਸਟ, ਮੈਂ ਤੁਹਾਨੂੰ ਪਰਸੋਂ ਦਾ ਹੀ ਦੱਸਦਾ, ਕੈਨੇਡਾ ਡੇ ਕਰਕੇ ਪ੍ਰੋਡਕਸ਼ਨ ਬੰਦ ਸੀਗੀ, ਤੇ ਥਰਸਡੇ ਮੈਨੂੰ ਸ਼ਾਮ ਨੂੰ ਕਾਲ ਆਈ, ਸ਼ਾਮ ਨੂੰ ਆਪਾਂ ਕੋਟੇਸ਼ਨ ਦਿੱਤੀ, ਤੇ ਉਹਨਾਂ ਦੀ ਸਪੈਸ਼ਲ ਰਿਕੁਐਸਟ ਸੀਗੀ ਕਿ ਸਾਡੇ ਵੀਕਐਂਡ 'ਤੇ ਵਿਆਹ ਕਰੇ ਕਿ ਤੁਸੀਂ ਆਰਡਰ ਕਰ ਸਕਦੇ ਹੋ। ਥਰਸਡੇ ਸ਼ਾਮ ਨੂੰ ਆਰਡਰ ਬੁੱਕ ਕੀਤਾ ਜੀ, ਅੱਜ ਸਵੇਰੇ ਸੈਟਰਡੇ ਮਾਰਨਿੰਗ ਆਪਾਂ ਡਿਲੀਵਰ ਕਰਦੇ, ਇੰਸਟਾਲ ਕਰਤਾ।
0: ਬਹੁਤ ਅੱਛਾ ਜੀ, ਵੈਰੀ ਗੁੱਡ।
1: ਹਾਂਜੀ,
0: ਸੋ ਇਹ ਤੁਹਾਡੀ ਜਿਹੜੀ ਸਰਵਿਸ ਆ ਉਹਦੇ ਕਾਇਲ ਆ, ਅਤੇ ਜਿਹੜਾ ਤੁਸੀਂ ਕਸਟਮਰ ਦੀ ਸਮਝਦੇ ਹੋ ਚੀਜ਼, ਕਿ ਉਹਨਾਂ ਦੀ ਲੋੜ ਕੀ ਆ, ਉਹ ਲੋੜ ਨੂੰ ਪੂਰਾ ਕਰਦੇ ਹੋ। ਸੋ 2-3 ਚੀਜ਼ਾਂ ਨੇ ਮੇਨ ਜਿੱਥੇ ਤੁਹਾਡਾ ਪ੍ਰੋਡਕਟ ਸਟਰੋਂਗ ਆ, ਜਿੱਥੇ ਬਲਾਈਂਡ, ਜੈਬਰਾ ਬਲਾਈਂਡ, ਪਰਦੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਤਕਰੀਬਨ ਮਾਰਕੀਟ ਨੂੰ ਅੱਧੇ ਰੇਟ 'ਤੇ ਹੀ ਸਾਨੂੰ ਪੈਂਦੇ ਨੇ, ਕਿਉਂਕਿ ਹੋਲਸੇਲ ਦੇ ਨਾਲ ਤੁਸੀਂ ਡੀਲ ਕਰਦੇ ਹੋ। 5 ਸਾਲ ਦੀ ਵਾਰੰਟੀ ਆ, ਮਲਟੀ ਕਲਰ ਤੁਹਾਡੇ ਕੋਲ ਹੈਗੇ ਨੇ, ਜਿਹਦੇ ਵਿੱਚ ਕਲਰ ਚੋਇਸ ਆਪਾਂ ਕਰਾ ਸਕਦੇ ਹਾਂ। ਐਂਡ ਇਹਦੇ ਨਾਲ ਕੈਨੇਡਾ ਡੇ 'ਤੇ ਸਪੈਸ਼ਲ ਅੱਜ ਸਾਡੇ ਪਰਿਵਾਰਾਂ ਨੂੰ ਸਾਂਝਾ ਕਰੋ। ਦੋਸਤੋ ਮੈਂ ਕਹਿੰਦਾ ਤਿਆਰ ਹੋ ਜਾਓ, ਤੁਸੀਂ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਸੀ, ਇਹ ਰਾਈਟ ਟਾਈਮ, ਜਿਵੇਂ ਇਹਨਾਂ ਨੇ ਦੱਸਿਆ ਗਰਮੀਆਂ ਵੀ ਨੇ, ਲੋਡ ਵੀ ਆ, ਵਕੇਸ਼ਨ ਵੀ ਆ, ਗੈਸਟ ਵੀ ਆਉਣੇ ਆ, ਘਰ ਨੂੰ ਤੁਸੀਂ ਹੀਟ ਤੋਂ ਵੀ ਪ੍ਰੋਟੈਕਟ ਕਰਨਾ, ਪ੍ਰਾਈਵੇਸੀ ਵੀ ਵਧਾਉਣੀ ਆ, 50% ਦਾ ਤੁਹਾਨੂੰ ਡਿਸਕਾਊਂਟ ਕਾਇੰਡ ਆਫ ਮਿਲ ਹੀ ਰਿਹਾ, ਅਤੇ ਕੈਨੇਡਾ ਡੇ ਖਾਸ ਡੀਲ ਜਿਹੜੀ ਅੱਜ ਲੈ ਕੇ ਆਏ ਹੋ ਜੀ, ਆਉਣ ਦਿਓ ਪਰਿਵਾਰਾਂ।
1: ਓਕੇ,
0: ਨੰਬਰ ਮੈਂ ਪਹਿਲੀ ਨੋਟ ਕਰਵਾਉਣਾ ਦੋਸਤੋ, ਨੰਬਰ ਲਗਾਤਾਰ ਬਿਜੀ ਆਊਗਾ, ਜੇ ਤੁਸੀਂ ਨੰਬਰ ਤੁਹਾਨੂੰ ਲੱਗ ਰਿਹਾ ਨਾ ਕਿ ਬਿਜੀ ਆ ਰਿਹਾ ਤਾਂ ਟੈਕਸਟ ਕਰ ਦਿਓ, ਜੇ ਟੈਕਸਟ ਦੇ ਵਿੱਚ ਤੁਹਾਡਾ ਨਾਮ ਸ਼ਾਮਿਲ ਹੋ ਜਾਊਗਾ। ਨੰਬਰ ਨੋਟ ਕਰਕੇ ਰੱਖ ਲਓ, 647-399-4646, 647-399-4646 ਨੰਬਰ ਨੋਟ ਕਰਕੇ ਰੱਖੋ, ਕਿਉਂਕਿ ਬਾਈ ਜੀ ਲੈ ਕੇ ਆਏ ਨੇ ਕਿ ਐਕਸਕਲੂਸਿਵ ਕੈਨੇਡਾ ਡੇ ਡੀਲ, 647-399-4646, 1-2-3 ਗੋ।
1: ਹਾਂਜੀ, ਜ਼ੇਬਰਾ ਬਲਾਈਂਡਸ ਦੇ 5 ਸਾਲ ਦੀ ਵਾਰੰਟੀ ਦੇ ਨਾਲ, ਜਿੱਥੇ ਆਪਾਂ 50 ਤਰ੍ਹਾਂ ਦੇ ਕਲਰ ਆਪਸ਼ਨਸ ਵੀ ਅਵੇਲੇਬਲ ਨੇ, ਕੈਨੇਡੀਅਨ ਮੇਡ ਬਲਾਈਂਡਸ ਨੇ, ਕਸਟਮ ਮੇਡ ਬਲਾਈਂਡਸ ਨੇ, 50% ਦਾ ਜੋ ਆਪਾਂ ਡਿਸਕਾਊਂਟ ਦੇ ਰਹੇ ਸੀਗੇ ਉਹ ਬਰਕਰਾਰ ਰਹੇਗਾ ਜੀ, ਚੱਲਦਾ ਹੀ ਰਹੇਗਾ
0: ਜੀ।
1: ਅਤੇ ਐਕਸਕਲੂਸਿਵ ਡੀਲ ਤੁਹਾਡੇ ਰੇਡੀਓ 'ਤੇ, ਤੁਹਾਡੇ ਸ਼ੋਅ ਦੀ ਭੁੱਲਰ ਸਾਹਿਬ ਇਹ ਹੈ ਜੀ, ਜੇ ਤੁਸੀਂ ਸਾਨੂੰ ਰੇਡੀਓ ਦਾ ਰੈਫਰੈਂਸ ਦਿੰਦੇ ਹੋ, ਚੜ੍ਹਦੀ ਕਲਾ ਪ੍ਰੋਗਰਾਮ ਦਾ ਰੈਫਰੈਂਸ ਦਿੰਦੇ ਹੋ, ਹਰਵੀਰ ਸਿੰਘ ਭੁੱਲਰ ਜੀ ਦਾ ਨਾਮ ਲੈਂਦੇ ਹੋ
0: ਜੀ,
1: ਤਾਂ ਤੁਸੀਂ ਸਾਡੇ ਤੋਂ ਇੱਕ ਫਰੀ ਟੀਵੀ ਲੈ ਸਕਦੇ ਹੋ।
0: ਟੈਲੀਵਿਜ਼ਨ ਫਰੀ ਦਿਓਗੇ ਤੁਸੀਂ?
1: ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ।
0: ਅਤੇ ਟੈਲੀਵਿਜ਼ਨ ਕਿੰਨੇ ਹਰੇਕ ਨੂੰ ਫਰੀ ਹੈ ਜੀ?
1: ਇਹ ਹੈਗੀ ਹੈ ਜੀ, ਪਹਿਲੇ 10 ਕਸਟਮਰਸ ਨੂੰ
0: ਓਕੇ,
1: ਜੋ ਸਾਨੂੰ ਰੇਡੀਓ ਦਾ ਹਵਾਲਾ ਦੇਣਗੇ ਤੇ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਣੇ ਹੋ,
0: ਪੂਰੇ ਘਰ ਦੇ ਵਿੱਚ ਬਲਾਈਂਡਸ ਲਗਵਾਉਣੀਆਂ ਨੇ, ਰਾਈਟ ਨਾਓ ਕਾਲ ਕਰਦੇ ਆ ਆਪਾਂ, ਹੁਣੀ ਨੋਟ ਕਰੀ ਚੱਲਾਂਗੇ, ਪਹਿਲੀਆਂ 10 ਕਾਲਾਂ ਨੂੰ
1: ਹਾਂਜੀ
0: ਟੈਲੀਵਿਜ਼ਨ ਫਰੀ,
1: ਹਾਂਜੀ
0: ਡਿਸਕਾਊਂਟ ਵੀ ਮਿਲੂਗਾ 50%
1: 50% ਦਾ ਡਿਸਕਾਊਂਟ, 32 ਇੰਚ ਦਾ ਟੀਵੀ, 5 ਸਾਲ ਦੀ ਵਾਰੰਟੀ, ਕਸਟਮ ਮੇਡ ਕੈਨੇਡੀਅਨ ਮੇਡ ਬਲਾਈਂਡਸ ਨੇ, ਜ਼ੇਬਰਾ ਬਲਾਈਂਡਸ ਜਾਂ ਰੋਲਰ ਸ਼ੇਡਸ,
0: ਆਹ ਲਓ ਨੰਬਰ,
1: ਸਾਰੇ ਘਰ ਦੀਆਂ ਬਲਾਈਂਡਸ, ਸਾਰੇ ਘਰ ਦੀਆਂ ਬਲਾਈਂਡਸ ਸਾਡੇ ਤੋਂ ਲਗਵਾਓ, ਟੀਵੀ ਫਰੀ ਫਰੀ ਲੈ ਕੇ,
0: ਟੈਲੀਵਿਜ਼ਨ ਫਰੀ ਦੇ ਲਈ ਨੰਬਰ ਟੂ ਕਾਲ 647-399-4646, 647-399-4646, 647-389-4646, 647-399-4646, 647-399-4646।

0: ਦੋਸਤੋ ਜਿੱਥੇ ਇਹ ਸੀਜ਼ਨ ਜੇ ਬਾਈ ਨੇ ਦੱਸਿਆ ਛੁੱਟੀਆਂ ਦਾ ਸੀਜ਼ਨ ਆ, ਗਰਮੀਆਂ ਦਾ ਸੀਜ਼ਨ ਆ, ਵਿਆਹ ਸ਼ਾਦੀਆਂ ਸੀਜ਼ਨ ਆ, ਉੱਥੇ ਇਹ ਸਪੋਰਟਸ ਸੀਜ਼ਨ ਆ। ਸੋ ਸਪੋਰਟਸ ਸੀਜ਼ਨ ਦੇ ਵਿੱਚ ਇਸ ਨੂੰ ਕਵਰ ਕਰਨ ਦੇ ਲਈ ਵਨ ਐਂਡ ਓਨਲੀ ਗੁਰਪ੍ਰੀਤ ਪ੍ਰਭਾ ਜੀ ਸਾਡੇ ਨਾਲ ਅਚੇਚੇ ਤੌਰ 'ਤੇ ਜੁੜ ਚੁੱਕੇ ਨੇ। ਪ੍ਰਭਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, ਸਵਾਗਤ ਹੈ ਜੀ ਤੁਹਾਡਾ।
1: ਧੰਨਵਾਦ ਭੁੱਲਾ ਸਾਹਿਬ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ, ਸਤਿ ਸ੍ਰੀ ਅਕਾਲ, ਤੇ ਉਮੀਦ ਹੈ ਤੁਹਾਡੇ ਪ੍ਰੋਗਰਾਮ ਵਾਂਗੂ ਸਾਰੇ ਚੜ੍ਹਦੀ ਕਲਾ ਜੀ ਹੋਣਗੇ ਜੀ।
0: ਬਹੁਤ ਅੱਛੇ ਜੀ, ਧੰਨਵਾਦ। ਸੋ ਪ੍ਰਭਾ ਸਾਹਿਬ, ਚੜ੍ਹਦੀ ਕਲਾ ਦੇ ਵਿੱਚ ਚਾਹੁੰਦੇ ਸੀ ਅੱਜ ਅਸੀਂ ਕੈਨੇਡਾ ਟੀਮ ਚੜ੍ਹਦੀ ਕਲਾ ਦੇ ਵਿੱਚ ਰਹੇ, ਬਹੁਤ ਲੋਕਾਂ ਨੇ ਆਸਾਂ ਤੇ ਅਰਦਾਸਾਂ ਵੀ ਕੀਤੀਆਂ, ਬਹੁਤ ਲੋਕਾਂ ਨੇ ਅਨਾਊਂਸਮੈਂਟਾਂ ਕੀਤੀਆਂ ਕਿ ਜੇ ਕੈਨੇਡਾ ਜਿੱਤਦੀ ਆ ਅਸੀਂ ਆਪਣਾ ਆਹ ਚੀਜ਼ ਫ੍ਰੀ ਲਾ ਦਾਂਗੇ, ਸਾਡੇ ਵੱਲੋਂ ਆਹ ਪਾਰਟੀ ਆ, ਤੇ ਕੀ ਬਣਿਆ ਜੀ ਮੈਚ ਦਾ?
1: ਜੀ ਦੇਖੋ, ਪਹਿਲਾਂ ਤਾਂ ਮੈਂ ਇਹ ਦੱਸ ਦਿੰਦਾ ਵੀ ਵੀ ਵਰ ਹੋਪਿੰਗ ਅਗੇਂਸਟ ਹੋਪ। ਠੀਕ ਹੈ, ਆਪਾਂ ਜਿੰਨੀ ਮਰਜ਼ੀ ਤਾਰੀਫ ਕਰ ਲਈਏ ਵੀ ਕੈਨੇਡਾ ਦੀ ਟੀਮ ਨੇ ਆਹ ਕਰਤਾ, ਕੈਨੇਡਾ ਨੇ ਬਹੁਤ ਫਟੇ ਚੱਕ ਤੇ, ਕੈਨੇਡਾ ਬਹੁਤ ਵਧੀਆ ਸੁਪਰਬ ਪਰਫਾਰਮ ਕੀਤਾ। ਇਨ ਮਾਈ ਹੰਬਲ ਓਪੀਨੀਅਨ, ਮੇਰਾ ਪਰਸਨਲ ਵਿਊ ਇਹ ਹੈ ਕਿ ਕੈਨੇਡਾ ਨੇ ਜਿੱਥੇ ਕੁ ਤੱਕ ਮੈਂ ਐਕਸਪੈਕਟ ਕੀਤਾ ਸੀ ਉੱਥੇ ਕੁ ਤੱਕ ਹੀ ਵੀਰ ਜੀ ਪਰਫਾਰਮ ਕੀਤਾ। ਕੋਈ ਐਕਸਟਰਾ ਆਰਡੀਨਰੀ ਜੇ ਤੁਸੀਂ ਕਹੋ ਵੀ ਕੈਨੇਡਾ ਨੇ ਬਹੁਤ ਜ਼ਿਆਦਾ ਕੋਈ ਐਕਸਟਰਾ ਆਰਡੀਨਰੀ ਚੀਜ਼ ਕਰਤੀ, ਐਬਸੋਲਿਊਟਲੀ ਨਾਟ। ਹੁਣ ਇਹ ਤੇ ਹੋ ਸਕਦਾ ਮੇਰੇ ਨਾਲ ਕਈ ਲਿਸਨਰ ਕਹਿਣ ਵੀ ਨਹੀਂ ਯਾਰ ਰਾਊਂਡ ਆਫ 16 ਚ ਪਹੁੰਚ ਗਏ, ਪਰ ਰਾਊਂਡ ਆਫ 16 ਤੱਕ ਪਹੁੰਚਣ ਚ ਤੁਸੀਂ ਇਹ ਦੇਖੋ ਵੀ ਆਪਣੇ ਨਾਲ ਜਿਹੜੀਆਂ ਜਿਹੜੀਆਂ ਟੀਮਾਂ ਖੇਡੀਆਂ ਸੀ, ਜਿਹੜੀ ਨੰਬਰ 56 ਸੀਗੀ ਟੀਮ ਅਸੀਂ ਉਹਨੂੰ ਹਰਾ ਲਿਆ, ਜਿਹੜੀ ਨੰਬਰ 63 ਸੀਗੀ ਅਸੀਂ ਉਹਨੂੰ ਹਰਾ ਲਿਆ, ਜਿਹੜੀ ਅਰਾਊਂਡ 70 ਨੰਬਰ ਵਾਲੇ ਮਾਰਕ ਤੇ ਸੀ ਅਸੀਂ ਉਹਨੂੰ ਹਰਾ ਲਿਆ, ਕਿਉਂਕਿ ਕੈਨੇਡਾ ਦੀ ਫੀਫਾ ਰੈਂਕਿੰਗ 30ਵੇਂ ਨੰਬਰ ਦੀ ਆ। ਸੋ ਦੋ ਹੀ ਟੀਮਾਂ ਦਾ ਸਾਡਾ ਅਸਲੀ ਮੁਕਾਬਲਾ ਸੀ ਜਿਹੜੀਆਂ ਸਾਡੇ ਤੋਂ ਹਾਇਰ ਰੈਂਕਿੰਗ ਤੇ ਸੀ, ਇੱਕ ਸੀਗੀ 14 ਨੰਬਰ ਤੇ ਸਵਿਟਜ਼ਰਲੈਂਡ ਤੇ ਦੂਜੀ ਸੀਗੀ ਅੱਜ ਮੋਰੋਕੋ ਜਿਹੜੀ ਦੁਨੀਆ 'ਚ 6ਵੇਂ ਨੰਬਰ ਤੇ ਆ, ਤੇ ਉਹਨਾਂ ਦੋਨਾਂ ਤੋਂ ਅਸੀਂ ਹਾਰ ਗਏ। ਸੋ ਇਨ ਇਨ ਇਨ ਸ਼ੋਰਟ, ਜੇ ਤੁਸੀਂ ਮੈਨੂੰ ਪੁੱਛਦੇ ਹੋ, ਜੇ ਆਪਾਂ ਇਹਨਾਂ ਨੂੰ ਅੱਖ 'ਚ ਅੱਖ ਪਾ ਕੇ ਕਿਸੇ ਨੂੰ ਡਰਾ ਕਰਦੇ, ਕਿਸੇ ਨੂੰ ਪੈਨਲਟੀਜ਼ 'ਚ ਲੈ ਕੇ ਜਾਂਦੇ, ਫਿਰ ਮੈਂ ਕਹਿੰਦਾ ਵੀ ਕੈਨੇਡਾ ਨੇ ਐਕਸਟਰਾ ਆਰਡੀਨਰਲੀ ਅਚੀਵ ਕਰ ਲਿਆ। ਹਾਂ, ਗੁੱਡ ਐਨਫ ਅਚੀਵ ਕਰ ਲਿਆ, ਕਿਉਂਕਿ ਅਸੀਂ ਪਹਿਲਾਂ ਕਦੇ ਇਸ ਲੈਵਲ ਤੱਕ ਨਹੀਂ ਪਹੁੰਚੇ, ਉਹ ਇਟਸ ਐਨ ਅਚੀਵਮੈਂਟ ਇਨ ਇਟਸੈਲਫ। ਪਰ ਠੀਕ ਹੈ, ਅੱਜ 3-0 ਦੇ ਨਾਲ ਸਾਡੀ ਟੀਮ ਹਾਰ ਗਈ, ਉਹਦਾ ਫਰਕ ਇਹੀ ਸੀ ਵੀ ਅਸੀਂ 15-20 ਮਿੰਟ ਬਹੁਤ ਜ਼ਿਆਦਾ ਵਧੀਆ ਖੇਡੇ, ਦੂਜੀ ਟੀਮ ਦੇ ਉੱਤੇ ਹਾਵੀ ਰਹੇ ਪਰ ਫਿਨਿਸ਼ ਨਹੀਂ ਕਰ ਸਕੇ। ਔਰ ਡਿਫਰੈਂਸ ਬਿਟਵੀਨ ਅ ਗੁੱਡ ਟੀਮ ਐਂਡ ਅ ਬੈਡ ਟੀਮ ਇਹੀ ਹੁੰਦਾ ਬਾਈ ਜੀ, ਜਿਹੜੀ ਬੈਡ ਟੀਮ ਹੁੰਦੀ ਹੈ ਨਾ ਉਹ 15-20 ਮਿੰਟ, 30 ਮਿੰਟ, 40 ਮਿੰਟ ਵਧੀਆ ਪਰਫਾਰਮ ਕਰ ਜਾਂਦੀ ਹੈ, ਪਰ ਟੀਮ ਜਿੱਤਦੀ ਉਹੀ ਹੈ ਜਿਹੜੀ 90 ਮਿੰਟ ਪਰਫਾਰਮ ਕਰਦੀ ਹੈ, ਤੇ ਜਿਹੜੀ ਜਿਹੜੀ ਉਹਨਾਂ ਨੂੰ ਚਾਂਸਿਸ ਮਿਲਦੇ ਨੇ ਉਹਨੂੰ ਕਨਵਰਟ ਕਰਦੀ ਆ। ਸੋ ਪਿਛਲਾ ਵਰਲਡ ਕੱਪ ਦੇਖ ਲਓ, ਇਹ ਵਾਲਾ ਵਰਲਡ ਕੱਪ ਦੇਖ ਲਓ, ਕੈਨੇਡਾ ਬਹੁਤ ਵਧੀਆ ਖੇਡਿਆ, ਪੈਚਸ ਦੇ ਵਿੱਚ ਖੇਡਿਆ, ਮੂਮੈਂਟਸ ਦੇ ਵਿੱਚ ਖੇਡਿਆ, ਪਰ ਉਹ ਮੂਮੈਂਟਸ ਕੈਪਚਰ ਨਹੀਂ ਕਰ ਪਾਇਆ, ਇਸ ਲਈ ਜਿੱਤ ਨੂੰ ਚੁੰਮ ਨਹੀਂ ਸਕੇ, ਔਰ ਸਾਡੀਆਂ ਜਿਹੜੀਆਂ ਅਰਦਾਸਾਂ ਸੀ ਉਹ ਸਿਰੇ ਨਹੀਂ ਚੜ੍ਹ ਸਕੀਆਂ। 3-0 ਦੇ ਨਾਲ ਮੋਰੋਕੋ ਜਿਹੜੇ ਕਿ ਡਿਜ਼ਰਵਿੰਗ ਟੀਮ ਸੀ ਔਰ ਜਿੱਤਣਾ ਬਣਦਾ ਸੀ, ਉਹ ਜੇਤੂ ਰਹੇ ਨੇ ਜੀ।
0: ਬਿਲਕੁਲ ਜੀ, ਇੱਕ ਮੈਨੂੰ ਨਾ ਕਿਸੇ ਕਾਲਰ ਦੀ ਹੀ, ਮੇਰੇ ਮਿੱਤਰ ਹੀ ਨੇ, ਉਹਨਾਂ ਦੀ ਕਾਲ ਆਈ, ਕਹਿੰਦੇ ਜੇ ਇਸ ਵਰਲਡ ਕੱਪ ਦੇ ਵਿੱਚ 48 ਟੀਮਾਂ ਪਾਰਟੀਸਪੇਟ ਕਰਦੀਆਂ ਨੇ, ਕਹਿੰਦੇ ਇੰਡੀਆ ਇੰਨਾ ਵੱਡਾ ਕੰਟਰੀ ਆ, ਇੰਡੀਆ ਦੀ ਟੀਮ ਕੁਆਲੀਫਾਈ ਕਿਉਂ ਨਹੀਂ ਹੁੰਦੀ ਉੱਥੇ? ਕੀ ਪ੍ਰਮੋਟ ਨਹੀਂ ਹੈਗਾ, ਲੋਕਾਂ 'ਤੇ ਉਤਸ਼ਾਹ ਨਹੀਂ ਹੈਗਾ, ਉੱਥੇ ਕਮੀ ਕੀ ਰਹਿੰਦੀ ਆ ਪ੍ਰਭਾ ਸਾਹਿਬ?
1: ਬਾਈ ਜੀ ਦੇਖੋ, ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਕਮੀਆਂ ਤੋਂ ਮਤਲਬ ਇਹ ਹੈ ਕਿ ਦੁਨੀਆ ਦੇ ਵਿੱਚ ਖੇਡਾਂ ਉਹੀ ਪ੍ਰਫੁੱਲਤ ਹੁੰਦੀਆਂ ਨੇ, ਖੇਡਾਂ ਉਹੀ ਅੱਗੇ ਜਾਂਦੀਆਂ ਜਿਹੜੀਆਂ ਖੇਡਾਂ 'ਚ ਪੈਸਾ ਹੋਵੇ। ਸੋ ਨੰਬਰ 1 ਜਿਹੜਾ ਇਨਫਰਾਸਟ੍ਰਕਚਰ ਹੈ ਸਰਕਾਰ ਨੇ ਦੇਣਾ, ਪ੍ਰੋਵਾਈਡ ਕਰਨਾ, ਉੱਥੇ ਲੈਕ ਹੋ ਜਾਂਦਾ। ਦੂਜੇ ਨੰਬਰ ਤੇ ਫਿਰ ਉਹਨੂੰ ਗਰਾਊਂਡ ਰਿਐਲਿਟੀ ਦੇ ਵਿੱਚ ਚੇਂਜ ਕਰਨ ਵਾਸਤੇ ਤੁਹਾਨੂੰ ਗਰਾਊਂਡਸ ਚਾਹੀਦੀਆਂ ਨੇ, ਉੱਥੇ ਵੀ ਆਪਾਂ ਪਿੱਛੇ ਰਹਿ ਜਾਂਦੇ। ਤੀਜੇ ਨੰਬਰ ਤੇ ਜਜ਼ਬਾ ਚਾਹੀਦਾ, ਜਜ਼ਬਾ ਇਸ ਲਈ ਚਾਹੀਦਾ ਕਿ ਜਿਹੜੀ ਸਪੋਰਟਸ 'ਚ ਪੈਸਾ ਹੋਊਗਾ ਲੋਕ ਉਸੇ ਸਪੋਰਟਸ ਆਪਣੇ ਬੱਚਿਆਂ ਨੂੰ ਪਾਉਣਗੇ। ਜੇ ਉਹਨਾਂ ਨੂੰ ਪਤਾ ਹੈ ਵੀ 45 ਦਿਨ IPL ਖੇਡ ਕੇ ਸਾਡੇ ਜਵਾਕ ਨੇ 50 ਕਰੋੜ ਤੱਕ ਚਲੇ ਜਾਣਾ ਹੈ, 25 ਕਰੋੜ ਤੱਕ ਚਲੇ ਜਾਣਾ, 20 ਕਰੋੜ ਤੱਕ ਚਲੇ ਜਾਣਾ ਡਿਊਰਿੰਗ ਦ ਟੈਨਿਓਰ ਆਫ ਦੇਅਰ ਯੂਨੋ 5-7 ਸਾਲ ਦੇ ਕਰੀਅਰ ਦੇ ਵਿੱਚ, ਤਾਂ ਫਿਰ ਉਧਰਲੇ ਪਾਸੇ ਲੱਗਣਗੇ। ਹੁਣ ਸੌਕਰ ਦੇ ਵਿੱਚ ਪਹਿਲਾਂ ਤਾਂ ਸਕੂਲ ਲੈਵਲ ਤੱਕ ਨਹੀਂ ਹੈਗਾ, ਫਿਰ ਪੈਸੇ ਨਹੀਂ ਹੈਗੇ, ਫਿਰ ਜਿਹੜੀ ਸੌਕਰ ਲੀਗ ਵੀ ਸਾਡੇ ਚੱਲਦੀ ਹੈ ਨਾ ਹੀਰੋ ਸੌਕਰ ਲੀਗ, ਉਹਦੇ 'ਚ ਵੀ ਫਰਿੰਜ ਪਲੇਅਰ ਆਉਂਦੇ ਨੇ। ਫਰਿੰਜ ਪਲੇਅਰ ਤੋਂ ਮਤਲਬ ਜਿਨ੍ਹਾਂ ਨੂੰ ਕਿਤੇ ਹੋਰ ਮੌਕਾ ਨਹੀਂ ਮਿਲਦਾ ਬਾਹਰਲੇ, ਉਹੀ ਸਾਡੇ ਨਾਲ ਖੇਡਦੇ ਨੇ। ਸੋ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਜਿਹੜੀ ਆ ਉੱਥੇ ਜਿਹੜੀ ਕਹਿ ਸਕਦੇ ਹੋ ਸਕਿੱਲ ਡਿਵੈਲਪਮੈਂਟ ਨਹੀਂ ਹੋ ਰਹੀ। ਹੁਣ ਦੇਖੋ ਇੱਥੇ ਦੀ ਐਗਜ਼ਾਮਪਲ ਦਿੰਦਾ, MLS ਸੋਕਰ ਦੇ ਵਿੱਚ ਵੀ ਇੰਨੇ ਵਧੀਆ ਖਿਡਾਰੀ ਨਹੀਂ ਆਉਂਦੇ ਸੀ। ਕੀ ਚੇਂਜ ਹੋਇਆ? ਮਿਆਮੀ, ਇੰਟਰ ਮਿਆਮੀ ਵਾਲੇ ਨੇ ਕੀ ਕੀਤਾ? ਉਹ ਮੈਸੀ ਨੂੰ ਲੈ ਆਏ ਤੇ ਉਹਨਾਂ ਨੇ ਹੋਰ ਵਧੀਆ ਪਲੇਅਰ ਲੈ ਆਉਂਦੇ। ਜਦੋਂ ਇੱਥੋਂ ਵਾਲੇ ਪਲੇਅਰ ਮੈਸੀ ਨਾਲ ਖੇਡਣਗੇ ਜਾਂ ਉਸ ਤੋਂ ਵੀ ਵਧੀਆ ਨਵੇਂ ਪਲੇਅਰਾਂ ਦੇ ਨਾਲ ਖੇਡਣਗੇ, ਤਾਂ ਜਦੋਂ ਤੁਸੀਂ ਸ਼ੋਲਡਰ ਰੱਬ ਕਰਦੇ ਹੋ ਵੀਰ ਜੀ, ਤਾਂ ਯੂ ਲਰਨ ਫਰੋਮ ਦਾ ਹਾਈਐਸਟ ਲੈਵਲ। ਸੋ ਉੱਥੇ ਇੱਕ ਉਹ ਕਮੀ ਹੈ, ਇੱਕ ਪੈਸੇ ਦੀ ਕਮੀ ਹੈ, ਤੇ ਇੱਕ ਤੀਸਰਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਉੱਥੇ ਦੌੜ ਲੱਗੀ ਆ ਬਾਈ ਜੀ, ਕਿ ਸਾਨੂੰ ਸਰਵਾਈਵਲ ਕਿੱਦਾਂ ਕਰਨਾ, ਅਸੀਂ ਖਾਣਾ ਪੀਣਾ ਕਿੱਦਾਂ। ਸੋ ਬੱਚਿਆਂ ਨੂੰ ਸੋਕਰ ਪਲੇਅਰ ਬਣਾਉਣ ਦੀ ਬਜਾਏ ਪੇਰੈਂਟਸ ਦਾ ਜ਼ੋਰ ਲੱਗਿਆ ਹੁੰਦਾ, ਸਾਡਾ ਜਵਾਕ ਪੜ੍ਹ ਜੇ, ਇੰਜੀਨੀਅਰ ਬਣ ਜੇ, ਡਾਕਟਰ ਬਣ ਜੇ, ਸਰਕਾਰੀ ਨੌਕਰੀ ਮਿਲ ਜੇ, ਤਾਂ ਕਿ ਸਾਡਾ ਫਿਊਚਰ ਸੁਧਰ ਜੇ। ਕਿਉਂਕਿ ਸੋਕਰ ਦੀ ਫੈਸਿਲਿਟੀ ਘੱਟ ਹੋਣ ਕਰਕੇ, ਚਾਂਸਸ ਘੱਟ ਹੋਣ ਕਰਕੇ, ਉਹਨਾਂ ਨੂੰ ਲੱਗਦਾ ਵੀ 150 ਕਰੋੜ ਦੇ ਵਿੱਚੋਂ ਕਿੱਥੇ ਕੁ ਤੱਕ ਚੱਲਿਆ ਜਾਊਗਾ। ਸੋ ਉਹ ਬਹੁਤ ਸਾਰੀਆਂ ਹਰਡਲਸ ਨੇ, ਜਿੰਨੀ ਦੇਰ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ, ਤੇ ਨਾਲ ਦੀ ਨਾਲ ਇੱਕ ਚੀਜ਼ ਇੰਡੀਆ ਕਰ ਸਕਦਾ, ਇੰਡੀਆ ਵੀ ਦੂਜੇ ਮੁਲਕਾਂ ਵਾਂਗੂ ਸਕਾਊਟਿੰਗ ਕਰ ਲਵੇ, ਸਾਊਥ ਅਫਰੀਕਾ 'ਚ ਜਾਵੇ, ਉੱਥੋਂ ਦੇ ਪਲੇਅਰ ਚੱਕੇ, ਉਹਨਾਂ ਨੂੰ ਇੰਡੀਆ ਦੀ ਜਿਹੜੀ ਸਿਟੀਜ਼ਨਸ਼ਿਪ ਦੇ ਦੇਵੇ, ਤੇ ਟੀਮ ਤਾਂ ਰਾਤੋਂ ਰਾਤ ਤਿਆਰ ਹੋ ਜਾਏਗੀ। ਸਰ, ਬਹੁਤ ਸਾਰੇ ਮੁਲਕ ਇਹੀ ਕੁਝ ਕਰ ਰਹੇ ਨੇ।
0: ਸਾਡੇ ਕਾਲਜ ਦੇ ਵਿੱਚ ਨਾ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਉਦੋਂ ਫੁੱਟਬਾਲ, ਇੰਡੀਅਨ ਫੁੱਟਬਾਲ ਪਲੇਅਰ ਬੁਟੀਆ ਸਾਹਿਬ ਉੱਥੇ ਪਹੁੰਚੇ ਸੀ, ਅਤੇ ਉਦਣ ਇੰਦਰਜੀਤ ਨਿੱਕੂ ਦਾ ਵੀ ਉਹ ਪ੍ਰੈਕਟਿਸ ਦੇ ਲਈ ਆਏ ਹੋਏ ਸੀ, ਉਹਨਾਂ ਦੇ ਮੈਚ ਸੀਗੇ, ਅਤੇ ਇੱਕ ਇੰਦਰਜੀਤ ਨਿੱਕੂ ਨੇ ਕਾਲ ਜਿਹੜੇ ਐਲਮਨੀ ਮੀਟ ਦੇ ਉੱਤੇ ਗਾਉਣਾ ਸੀ, ਸਾਰੇ ਨਿੱਕੂ ਜੀ ਦੇ ਪਿੱਛੇ ਸੀਗੇ, ਅਤੇ ਉਹ ਪਲੇਅਰ ਨੂੰ ਮੈਂ ਸੋਚ ਰਿਹਾ ਸੀ ਜਿੰਨੀ ਰਿਸਪੈਕਟ ਬਣਦੀ ਹੈ, ਜਿੰਨੇ ਵੱਡੇ ਪਲੇਅਰ ਆ ਉਹਨਾਂ ਨੂੰ ਬਣਦੀ, ਕਿਸੇ ਨੂੰ ਕੋਈ ਫੋਟੋ ਤੱਕ ਨਹੀਂ ਕਰੇ, ਉਹ ਦੇਖ ਕੇ ਇੱਦਾਂ ਦਿਲ ਜਾ ਤਾਂ ਜ਼ਰੂਰ ਹੁੰਦਾ ਸੀ ਕਿ ਯਾਰ ਇੰਡੀਆ ਦਾ ਇਹੀ ਪਲੇਅਰ ਸ਼ਾਈਨ ਕਰ ਰਿਹਾ, ਫਿਰ ਵੀ ਉਹਨੂੰ ਉਨੀ ਬਣਦੀ ਰਿਸਪੈਕਟ ਕਿਉਂ ਨਹੀਂ ਦਿੱਤੀ? ਐਂਡ ਰਿਸਪੈਕਟ ਤੋਂ ਇੱਕ ਪਲੇਅਰ ਸ਼ਾਈਨ ਹੋ ਰਿਹਾ ਪ੍ਰਭਾ ਸਾਹਿਬ, ਜਿਹੜੇ ਮੈਂ ਫੁੱਟਬਾਲ ਨੂੰ ਬਹੁਤ ਘੱਟ ਫੋਲੋ ਕਰਦਾ ਜਾਂ ਵਰਲਡ ਕੱਪ ਟੂ ਵਰਲਡ ਕੱਪ ਹੀ ਕਰੀਦਾ, ਇਸ ਤੋਂ ਬਾਅਦ ਵਾਲੀਆਂ ਜਿਹੜੀਆਂ ਇਹਨਾਂ ਦੇ ਮੈਚ ਹੁੰਦੇ ਨੇ ਮੈਂ ਇੰਨਾ ਫੋਲੋ ਨਹੀਂ ਕਰਦਾ, ਪਰ ਜਿਹੜਾ ਬੰਦਾ ਨਹੀਂ ਵੀ ਫੋਲੋ ਕਰ ਰਿਹਾ ਨਾ, ਇੱਕ ਗੋਲਕੀਪਰ ਦੀਆਂ ਬੜੀਆਂ ਵੀਡੀਓ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ, 40 ਸਾਲਾਂ ਦਾ ਗੋਲਕੀਪਰ, ਉਹਦੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਨੂੰ ਸਾਂਝਾ ਕਰੋ।
1: ਬਿਲਕੁਲ ਸਰ, ਦੇਖੋ ਉਹ ਕੈਬੋ ਵਰਡੀ ਦੇ ਗੋਲੀ ਨੇ, 40 ਸਾਲ ਦੇ ਨੇ ਬਾਜੀ ਨਾਲ, ਔਰ ਇਸੇ ਡਿਊਰਿੰਗ ਦਿਸ ਵਰਲਡ ਕੱਪ ਉਹ ਦੇਖੋ ਇੰਨੀ ਵਧੀਆ ਫਾਰਮ ਦੇ ਵਿੱਚ ਆਏ ਨੇ, ਤੇ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਦਾ ਨਾਮ ਫੇਮਸ ਹੋ ਗਿਆ। ਉਹ ਬੰਦਾ ਜਿਹਦੇ 50,000 ਤੋਂ ਘੱਟ ਫਾਲੋਅਰ ਸੀਗੇ, ਅੱਜ ਕੱਲ੍ਹ ਉਹਦੇ ਤਕਰੀਬਨ ਨਹੀਂ ਤਾਂ 20 ਮਿਲੀਅਨ ਦੇ ਨੇੜੇ ਜਿਹੜੇ ਆ ਜੀ ਉਹ ਫਾਲੋਅਰਸ ਹੋ ਚੁੱਕੇ ਨੇ। ਸੋ ਇੰਨੀ ਜ਼ਿਆਦਾ ਵਧੀਆ ਗੋਲ ਕੀਪਿੰਗ ਵੀ ਉਹਨਾਂ ਨੇ ਬਹੁਤ ਵਧੀਆ ਕੀਤੀ ਹੈ, ਇਹ ਨਹੀਂ ਵੀ ਉੱਦਾਂ ਹੀ ਲੋਕ ਉਹਨਾਂ ਨੂੰ ਫਾਲੋ ਕਰਨ ਲੱਗ ਗਏ। ਸੋ ਇਸ ਕੰਟਰੀ ਦੀ ਦੇਖੋ, ਹੁਣ ਤਾਂ ਆਪਾਂ ਪਹਿਲਾਂ ਕੈਨੇਡਾ ਦੀ ਗੱਲ ਕੀਤੀ ਸੀ ਨਾ, ਹੁਣ ਇਸ ਕੰਟਰੀ ਨੂੰ ਦੇਖੋ, ਫਾਸਟ ਫਾਰਵਰਡ ਕਰੋ, 5,20,000 ਟੋਟਲ ਪਾਪੂਲੇਸ਼ਨ ਹੈ, ਤੇ ਉੱਥੋਂ ਇਹ ਟੀਮ ਚੱਲ ਕੇ ਆਈ ਹੈ, ਅਫਰੀਕਾ ਚੋਂ ਕੁਆਲੀਫਾਈ ਕੀਤਾ, ਤੇ ਹੁਣ ਜਦੋਂ ਉਹਨਾਂ ਨੇ ਅਰਜਨਟੀਨਾ ਵਰਗੀ ਟੀਮ ਨੂੰ ਭਾਜੜਾ ਪਾ ਦਿੱਤੀਆਂ, ਉਰੂਗੋਏ ਵਰਗੀ ਟੀਮ ਦੇ ਨਾਲ ਉਹ ਬਰਾਬਰ ਖੇਡ ਗਏ, ਉਹ ਟੀਮ ਨੂੰ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਨੇ ਓਵਰ ਅਚੀਵ ਕੀਤਾ। ਜੇ ਆਪਾਂ ਕੈਨੇਡਾ ਦੇ ਵਿੱਚ ਆਪਣੀ ਪਾਪੂਲੇਸ਼ਨ ਵੀ ਵਧੀਆ ਸੁੱਖ ਨਾਲ, ਆਪਣੇ ਕੋਲੇ ਫੈਸਿਲਿਟੀਜ਼ ਵੀ ਵਧੀਆ ਨੇ, ਆਪਣੇ ਆ ਹੋਮ ਗਰਾਊਂਡ ਦੀ ਐਡਵਾਂਟੇਜ ਵੀ ਸੀਗੀ, ਆਪਣੇ ਕੋਲੇ ਸਾਰਾ ਕੁਝ ਸੀਗਾ, ਉਹਦੇ ਬਾਵਜੂਦ ਵੀ ਆਪਾਂ ਵੀ ਉੱਥੇ ਪਹੁੰਚੇ, ਤੇ ਉਹ ਟੀਮ ਜਿਹਦੀ ਪਾਪੂਲੇਸ਼ਨ ਹੀ 5,20,000 ਹੈ ਉਹ ਵੀ ਉੱਥੇ ਤੱਕ ਪਹੁੰਚ ਗਈ, ਤੇ ਵਧੀਆ ਟੀਮਾਂ ਨਾਲੋਂ ਸਾਡੇ ਨਾਲੋਂ ਵਧੀਆ ਟੀਮਾਂ ਦੇ ਨਾਲ ਅੱਖ 'ਚ ਅੱਖ ਪਾ ਕੇ ਉਹਨਾਂ ਨੇ ਖੇਡਿਆ, ਤੇ ਕਿਤੇ ਮੈਚ ਨਹੀਂ ਹਾਰੇ, ਤੇ ਜਿੱਥੋਂ ਕੁਆਲੀਫਾਈ ਕਰਕੇ ਆਏ ਨੇ ਬਾਈ ਜੀ, ਉੱਥੇ ਵੀ 10 ਟੀਮਾਂ ਦੇ ਗਰੁੱਪ ਦੇ ਵਿੱਚ 7 ਮੈਚ ਜਿੱਤ ਕੇ, ਤੇ ਸਿਰਫ ਔਰ ਸਿਰਫ 8 ਗੋਲ ਉਹਨਾਂ ਦੇ ਅਗੇਂਸਟ ਹੋ ਪਾਏ। ਸੋ ਇੰਨਾ ਤਕੜਾ ਉਹਨਾਂ ਦਾ ਡਿਫੈਂਸ ਹੈ, ਔਰ ਉਹਨਾਂ ਦੇ ਡਿਫੈਂਸ ਦੀ ਮੇਨ ਤਾਕਤ ਕੀ ਹੈ? ਉਹਨਾਂ ਦਾ ਗੋਲੀ ਜਿਹਦੀ ਤੁਸੀਂ ਗੱਲ ਕੀਤੀ ਹੈ, ਔਰ 40 ਸਾਲ ਦੀ ਉਮਰ ਦੇ ਵਿੱਚ ਇੰਨੀ ਵਧੀਆ ਪਰਫਾਰਮੈਂਸ, ਜਿਹਦੇ ਕੋਲੇ ਆਪਦੀ ਮਾਂ ਨੂੰ ਮੈਚ ਦੇਖਣ ਵਾਸਤੇ ਵੀਜ਼ਾ ਲੈਣ ਵਾਸਤੇ ਪੈਸੇ ਨਹੀਂ ਸੀਗੇ, ਫੀਫਾ ਨੇ ਉਹਦੀ ਮਦਰ ਨੂੰ ਸਪੌਂਸਰ ਕੀਤਾ, ਉਹਦੀ ਮਦਰ ਨੇ ਆ ਕੇ ਮੈਚ ਦੇਖੇ, ਤੇ ਰੈਸਟ ਇਜ਼ ਅ ਹਿਸਟਰੀ, ਤੇ ਤੁਸੀਂ ਆਪੇ ਹੀ ਦੇਖ ਲਓ, ਹੁਣ ਕੋਈ ਨਾ ਕੋਈ ਟੀਮ ਜ਼ਰੂਰ ਅੱਗੇ ਵਧੇਗੀ, ਚਾਹੇ ਯੂਰਪੀਅਨ ਹੋਵੇ ਜਾਂ ਕਿਸੇ ਵੀ ਮੁਲਕ ਦੀ ਹੋਵੇ। ਇਸ ਨੂੰ 1-2 ਸਾਲ ਦਾ, ਕਿਉਂਕਿ ਏਜ ਆਲਰੇਡੀ ਕਾਫੀ ਹੈ, 1-2 ਸਾਲ ਦਾ ਵੀ ਕੰਟਰੈਕਟ ਦੇ ਤਾ, ਤੇ ਜੇਕਰ ਉਹ ਕੰਟਰੈਕਟ ਮਿਲੀਅਨਸ ਆਫ ਡਾਲਰਸ ਦੇ ਵਿੱਚ ਮਿਲ ਗਿਆ, ਤਾਂ ਉਹਨਾਂ ਦਾ ਸਾਰਾ ਜਿਹੜਾ ਜੀ ਸਾਰੇ ਸੁਪਨੇ, ਸਾਰੇ ਮਿਹਨਤ ਫਿਊਚਰ ਵਾਲੀ ਜਿਹੜੀ ਆ ਜੀ, ਉਹ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਉਹ ਸੋਲਵ ਹੋ ਜਾਣਗੀਆਂ ਪ੍ਰੋਬਲਮਸ ਜਿਹੜੀਆਂ ਅੱਜ ਤੱਕ ਦੇਖੀਆਂ ਨੇ।
0: ਵੈਰੀ ਗੁੱਡ ਜੀ, ਤੇ 4 ਕੁ ਮਿੰਟ ਦਾ ਸਮਾਂ ਆਪਣੇ ਕੋਲ ਹੋਰ ਹੈ, ਇਸ ਤੋਂ ਬਾਅਦ ਸੁਲਤਾਨ ਜੀ ਲਾਈਨ 'ਤੇ ਨੇ। ਹੁਣ ਰੈਪਿਡ ਫਾਇਰ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਰੈਪਿਡ ਫਾਇਰ ਕੁਐਸਚਨ ਹੋਣਗੇ, ਉੱਦਾਂ ਦੇ ਅਸੀਂ ਆਨਸਰਸ ਨੇ। ਇੱਕ ਕੀ ਹੁਣ ਟੋਰਾਂਟੋ ਦੇ ਵਿੱਚ ਵਰਲਡ ਕੱਪ ਦੇ ਕੋਈ ਅੱਗੇ ਮੈਚ ਹੋਣਗੇ ਜਾਂ ਇਹ ਮੈਚ ਓਵਰ ਹੋ ਗਏ ਨੇ?
1: ਇੱਥੇ ਮੈਚ ਓਵਰ ਹੋ ਗਿਆ ਜੀ, ਕ੍ਰੋਏਸ਼ੀਆ ਵਰਸਸ ਪੋਰਚੁਗਲ ਵਾਲਾ ਜਿਹੜਾ ਗੇਮ ਸੀਗਾ ਉਹ ਲਾਸਟ ਗੇਮ ਸੀਗਾ ਟੋਰਾਂਟੋ ਦੇ ਵਿੱਚ।
0: ਓਕੇ, ਸੋ ਮੈਸੀ ਵਰਸ ਰੋਨਾਲਡੋ, ਇਹ ਦੋ ਪਲੇਅਰ ਨੇ ਜਿਹੜੇ ਕਈ ਸਾਲਾਂ ਤੋਂ, ਦਸ ਦਸ ਵੀਹ ਵੀਹ ਸਾਲਾਂ ਤੋਂ ਲੋਕ ਇਹਨਾਂ ਦੇ ਨਾਮ ਸੁਣਦੇ ਆ ਰਹੇ ਨੇ, ਐਂਡ ਤੁਸੀਂ ਇਹਨਾਂ ਚੋਂ ਕਿਹੜੇ ਪਲੇਅਰ ਦੇ ਮਰੀਦ ਹੋ ਅਤੇ ਕਿਹੜੇ ਪਲੇਅਰ ਦੀ ਕਿਹੜੀ ਖੂਬੀ ਹੈ ਜੀ?
1: ਬਾਈ ਜੀ, ਹੈਂਡਸ ਡਾਊਨ ਜੇਕਰ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹੋ ਤਾਂ ਮੈਸੀ ਲੀਫਸ ਐਂਡ ਬਾਊਂਡਸ ਰੋਨਾਲਡੋ ਨਾਲੋਂ ਅੱਗੇ ਹੈ। ਰੋਨਾਲਡੋ ਦੀ ਆਪਦੀ ਇੱਕ ਤੁਸੀਂ ਕਹਿ ਸਕਦੇ ਹੋ ਬਾਖੂਬੀ ਹੈ, ਖੇਡਣ ਦੀ ਸਮਰੱਥਾ ਹੈ। ਦੋਨਾਂ ਨੇ ਬਰਾਬਰ ਦੇ ਵਰਲਡ ਕੱਪ ਖੇਡੇ ਹੋਏ ਨੇ, ਪਰ ਇੱਕ ਨੇ ਨੌਕਆਊਟ ਦੇ ਵਿੱਚ ਪਹਿਲਾ ਗੋਲ ਕੀਤਾ ਤੇ ਦੂਜੇ ਕੋਲੇ 19-20 ਗੋਲ ਹੋ ਗਏ ਨੇ, ਸਾਰਿਆਂ ਨੂੰ ਲੀਡ ਕਰ ਰਿਹਾ। ਸੋ ਮੈਸੀ
0: ਪੋਰਟੁਗਲ ਅਰਜਨਟੀਨਾ ਜਾਂ ਹੋਰ, ਤੁਹਾਨੂੰ ਕਿਹੜੇ ਲੱਗਦਾ ਕਿ ਜੇ ਟੋਪ ਫਾਈਵ ਟੋਪ ਥ੍ਰੀ ਜਾਂ ਤੁਸੀਂ ਕਿਹੜੀ ਟੀਮ ਸੋਚ ਰਹੇ ਹੋ ਕਿ ਯਾਰ ਆਹ ਟੀਮ ਦੇ ਮੈਚ ਆਪਾਂ ਜ਼ਰੂਰ ਦੇਖਣੇ ਆ, ਮਿਸ ਨਹੀਂ ਕਰ ਸਕਦੇ?
1: ਜੀ, ਪਹਿਲੇ ਨੰਬਰ ਤੇ ਤੁਸੀਂ ਫਰਾਂਸ ਦੀ ਗੱਲ ਕੀਤੀ ਆ, ਹੁਣ ਉਹਨਾਂ ਦਾ ਪੈਰਾਗੁਏ ਦੇ ਨਾਲ ਮੈਚ ਵੀ ਚੱਲ ਰਿਹਾ, ਤੇ ਦੂਜੀ ਟੀਮ ਜਿਹੜਾ ਹੁਣ ਅਗਲਾ ਮੈਚ ਪੈਣਾ ਨਾ, ਜੇ ਅੱਜ ਫਰਾਂਸ ਜਿੱਤ ਜਾਂਦਾ ਤਾਂ ਉਹਨਾਂ ਦਾ ਮੋਰਾਕੋ ਦੇ ਨਾਲ ਪੈਣਾ। ਮੈਂ ਮੋਰਾਕੋ ਦਾ ਨਾਮ ਲੈਣਾ ਸੀ, ਪਰ ਫਰਾਂਸ ਤੇ ਮੋਰਾਕੋ ਦਾ ਜੇਕਰ ਆਪਸ ਦੇ ਵਿੱਚ ਮੈਚ ਪੈ ਜਾਂਦਾ ਤਾਂ ਇੱਕ ਵੱਡੀ ਇਹਨਾਂ ਚੋਂ ਜਿਹੜੀ ਹੈ ਜੀ ਟੀਮ ਉਹ ਬਾਹਰ ਹੋ ਜਾਣੀ ਹੈ। ਤੇ ਬਾਕੀ ਐਸ ਫਾਰ ਐਸ ਬ੍ਰਾਜ਼ੀਲ ਦੀ ਟੀਮ ਦਾ ਕੰਸਰਨ ਹੈ, ਉਹ ਪਹਿਲਾਂ ਵਰਗੀ ਬ੍ਰਾਜ਼ੀਲ ਨਹੀਂ ਹੈਗੀ। ਅਰਜਨਟੀਨਾ ਦੀ ਟੀਮ ਸਟਰੋਂਗ ਹੈ ਤੇ ਅੱਗੇ ਕੋਲੰਬੀਆ ਦੀ ਟੀਮ ਬਹੁਤ ਵਧੀਆ ਖੇਡ ਰਹੀ ਹੈ, ਪਰ ਕੋਲੰਬੀਆ ਤੇ ਸਵਿਟਜ਼ਰਲੈਂਡ ਦਾ ਆਪਸ ਚ ਮੈਚ ਹੈ, ਸੋ ਉਹਨਾਂ ਚੋਂ ਇੱਕ ਬਾਹਰ ਹੋ ਜਾਏਗੀ ਤੇ ਫਿਰ ਅਰਜਨਟੀਨਾ ਦੇ ਨਾਲ ਉਹਨਾਂ ਦਾ ਮੈਚ ਪਏਗਾ ਜੀ।
0: ਵੈਰੀ ਗੁੱਡ ਜੀ। ਸੋ ਗੁਰਪ੍ਰੀਤ ਪ੍ਰਭਾ ਜੀ ਸਾਡੇ ਨਾਲ ਜੁੜੇ ਨੇ, ਫੀਫਾ ਵਰਲਡ ਕੱਪ ਦੀ ਵੀ ਅਪਡੇਟ ਦੇ ਰਹੇ ਨੇ ਤੇ ਸਪੋਰਟਸ ਜਗਤ ਦੇ ਵਿੱਚ T20 ਵੂਮੈਨਸ ਕ੍ਰਿਕਟ ਮੈਚ ਖੇਡਿਆ ਗਿਆ ਉਹਦੀ ਅਪਡੇਟ ਵੀ ਇੱਕ ਵਾਰੀ ਦੱਸ ਦਿਓ। ਵੈਸੇ ਤਾਂ ਹੁਣ ਪੁਰਾਣੀ ਗੱਲ ਹੋ ਗਈ ਤੇ ਸਰਪੰਚ ਸਾਹਿਬ ਜਦੋਂ ਦੇ ਕੈਪਟਨ ਬਣੇ ਨੇ ਤੇ ਹਾਰ ਤੇ ਹਾਰ ਹੋ ਰਹੀ ਹੈ ਜੀ?
1: ਬਿਲਕੁਲ ਸਰ, ਪਹਿਲਾਂ ਤਾਂ T20 ਵਰਲਡ ਕੱਪ ਇਸ ਦੇ ਵਿੱਚ ਦੋ ਅਨਬੀਟਨ ਟੀਮਾਂ ਆਸਟ੍ਰੇਲੀਆ ਤੇ ਜਿਹੜਾ ਜੀ ਇੰਗਲੈਂਡ ਉਹ ਪਹੁੰਚ ਗਏ ਨੇ ਫਾਈਨਲ ਦੇ ਵਿੱਚ, ਔਰ ਆਸਟ੍ਰੇਲੀਆ ਮੈਨੂੰ ਲੱਗਦਾ ਕਿ ਸੱਤਵੀਂ ਟਰਾਫੀ ਵੱਲ ਨੂੰ ਵੱਧ ਰਿਹਾ ਬੜੀ ਤੇਜ਼ੀ ਦੇ ਨਾਲ, ਕਿਉਂਕਿ ਦੈਟ ਟੀਮ ਇਜ਼ ਵੇ ਟੂ ਗੁੱਡ। ਇੰਗਲੈਂਡ ਨੂੰ ਕੋਈ ਮਿਰੇਕਲ ਕਰਨਾ ਪੈਣਾ ਜਾਂ ਵੇ ਬਿਯੋਂਡ ਜਿਹੜੀ ਉਹਨਾਂ ਦੀ ਤਾਕਤ ਹੈ ਉਹ ਖੇਡਣਾ ਪੈਣਾ ਤਾਂ ਆਸਟ੍ਰੇਲੀਆ ਹਾਰੇਗੀ, ਅਦਰਵਾਈਜ਼ ਆਸਟ੍ਰੇਲੀਆ ਸੱਤਵੀਂ ਟਰਾਫੀ ਚੱਕ ਲੇਗਾ। ਤੇ ਸਰਪੰਚ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਆਪਣੀ ਟੀਮ ਸਰ ਮੇਰੀ ਸਮਝੋ ਭਰੇ ਆ, ਜਿਹੜੀ ਸਿਲੈਕਸ਼ਨ ਹੋ ਰਹੀ ਆ ਇੰਗਲੈਂਡ ਦੇ ਵਿੱਚ ਮੈਚ ਹੋ ਰਹੇ ਨੇ, ਔਰ ਪਤਾ ਵੀ ਹੈ ਕਿ ਉੱਥੇ ਹਵਾ ਇੰਨੀ ਚੱਲ ਰਹੀ ਹੈ, ਉੱਥੇ ਮੌਸਮ ਇਹੋ ਜਿਹਾ ਹੁੰਦਾ, ਸੋ ਇਹੋ ਜਿਹੀ ਕਿਹੜੀ ਸਿਚੁਏਸ਼ਨ ਪੈ ਗਈ ਵੀ ਇੰਗਲੈਂਡ ਦੇ ਵਿੱਚ ਤਿੰਨ ਸਪਿਨਰਾਂ ਦੇ ਨਾਲ ਅਸੀਂ ਮੈਦਾਨ ਦੇ ਵਿੱਚ ਉਤਰ ਰਹੇ ਹਾਂ। ਸੋ ਇਹਦਾ ਆਨਸਰ ਸਰਪੰਚ ਸਾਹਿਬ ਤੇ ਗੰਭੀਰ ਸਾਹਿਬ ਹੀ ਕਰ ਸਕਦੇ ਨੇ। ਬੈਟਿੰਗ ਜਿਹੜੀ ਸਾਡੀ ਇੱਕ ਟਾਈਮ ਤੇ ਸਾਡੀ ਬਹੁਤ ਵੱਡੀ ਤਾਕਤ ਸੀ ਉਹ ਫੁੱਲ ਫਲੋ ਦੇ ਵਿੱਚ ਨਹੀਂ ਚੱਲ ਰਹੀ। ਹਰਸ਼ਿਤ ਰਾਣਾ ਅਗੇਨ ਡੀਸੈਂਟ ਇਨਫ ਹੈਗੇ ਨੇ, ਪਰ ਹਰਸ਼ਿਤ ਰਾਣਾ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ ਵੀ ਤੁਸੀਂ ਕਹਿ ਦਵੋ ਵੀ ਇਹ ਸਾਡਾ ਬੁਮਰਾਹ ਹੈ। ਸੋ ਜਿਹੋ ਜਿਹੀ ਟੀਮ ਸੀਗੀ ਜੀ ਉਹੋ ਜਿਹੇ ਰਿਜ਼ਲਟ ਆਉਣੇ ਨੇ। ਸਰਪੰਚ ਸਾਹਿਬ ਨੇ ਕੋਈ ਮਿਰਾਕਲ ਨਹੀਂ ਕਰਨਾ, ਮਿਰਾਕਲ ਜਿਹੜਾ ਬੰਦਾ ਕਰਤਾ ਸੀਗਾ ਜਿਹਨੇ 88% ਜਿਹਦੀ ਵਿਨ ਪਰਸੈਂਟੇਜ ਸੀਗੀ ਉਹਨੂੰ ਤੁਸੀਂ ਇਸ ਲਈ ਕੱਢਤਾ ਵੀ ਜੀ ਉਹ ਪਰਫਾਰਮ ਨਹੀਂ ਕਰ ਰਿਹਾ, ਤੇ ਹੁਣ ਕੈਪਟਨ ਪਰਫਾਰਮ ਕਰ ਰਿਹਾ ਟੀਮ ਨਹੀਂ ਪਰਫਾਰਮ ਕਰ ਰਹੀ। ਸੋ ਮੈਂ ਤੁਹਾਨੂੰ ਸਵਾਲ ਵਾਪਸ ਕਰਦਾ ਬਈ ਤੁਸੀਂ ਜੇ ਇੰਡੀਆ ਦੀ ਟੀਮ ਦੇ ਕੋਚ ਹੋਵੋ ਜਾਂ ਇੰਡੀਆ ਟੀਮ ਦੀ ਮੈਨੇਜਮੈਂਟ ਚ ਹੋਵੋ ਤੁਸੀਂ ਕਿਹੜੇ ਕੈਪਟਨ ਨੂੰ ਪਸੰਦ ਕਰੋਗੇ ਵੀ ਜਿਹੜਾ ਕੈਪਟਨ ਆਪ ਹਾਫ ਸੈਂਚਰੀ ਬਣਾ ਦਿੰਦਾ ਤੇ ਟੀਮ ਹਾਰੀ ਜਾ ਰਹੀ ਹੈ, ਕਿ ਉਹ ਕੈਪਟਨ ਉਹ ਭਾਵੇਂ 10 ਰਨ ਬਣਾਉਂਦਾ ਸੀ ਪਰ ਟੀਮ ਉਹਦੀ ਹਮੇਸ਼ਾ ਜਿੱਤਦੀ ਜਾ ਰਹੀ ਸੀਗੀ?
0: ਨਹੀਂ, ਓਬਵੀਅਸਲੀ ਜਿੰਨਾ ਟਾਈਮ ਕਿਸੇ ਨੇ ਕੁਝ ਗਲਤ ਨਹੀਂ ਕੀਤਾ ਤੇ ਉਹਦੇ ਕੀਤੇ ਨਾਲ ਟੀਮ ਹਾਰ ਨਹੀਂ ਲੱਗੀ ਉਦੋਂ ਆਪਾਂ ਸਵਾਲ ਚੱਕ ਸਕਦੇ, ਜਦੋਂ ਟੀਮ ਵਰਲਡ ਕੱਪ ਜਿੱਤ ਰਹੀ ਹੈ, ਟੀਮ ਪਹਿਲੇ 2-2.5 ਸਾਲਾਂ 'ਚ ਕੋਈ ਬਾਇਲੈਟਰਲ ਹਾਰੀ ਨਹੀਂ, ਤਾਂ ਫਿਰ ਉਹ ਓਵਰਨਾਈਟ ਸਵਿਚ ਕਰਨਾ ਜਿਵੇਂ ਨੂੰ ਪੈਰਾਸ਼ੂਟ ਕੈਪਟਨ ਕਹਿੰਦੇ ਆ ਉਹਦੇ ਨਾਲ ਇੱਕ ਵਾਰੀ ਟੀਮ ਦਾ ਬੈਲੈਂਸ ਤਾਂ ਜ਼ਰੂਰ ਖਬਰ ਹੁੰਦਾ। ਜਿਵੇਂ ਮੁੰਬਈ ਇੰਡੀਅਨ ਦੇ ਵਿੱਚ ਆਪਾਂ ਕਹਿ ਰਹੇ ਹੋ ਪਾਂਡਿਆ ਨੂੰ ਲਾ ਕੇ ਕੈਪਟਨ ਲਾ ਦਿਉ, ਉਹ ਇੱਕ ਵਾਰੀ ਟੀਮ 'ਤੇ ਅਸਰ ਤਾਂ ਜ਼ਰੂਰ ਪੈਂਦਾ। ਮੈਨੂੰ ਤਾਂ ਲੱਗਦਾ ਕਿ ਹਜੇ ਥੋੜ੍ਹਾ ਟਾਈਮ ਹੋਰ ਇਹਦੇ ਨਾਲ ਜਾਣਾ ਚਾਹੀਦਾ ਸੀ ਸੂਰਿਆ ਦੇ ਨਾਲ। ਅਤੇ ਅੱਜ ਰਿਕਾਰਡ ਵੀ ਪ੍ਰਭਾ ਸਾਹਿਬ ਇੱਕ ਬਣਿਆ, ਸੂਰਿਆਵੰਸ਼ੀ ਇੱਕ ਹਿਸਟਰੀ ਲਿਖੀ ਗਈ ਹੈ।
1: ਬਿਲਕੁਲ ਜੀ, ਦੇਖੋ ਯੰਗੈਸਟ ਪਲੇਅਰ ਖੇਡਿਆ ਅੱਜ ਸੂਰਿਆਵੰਸ਼ੀ ਆਪਣੇ ਵੱਲੋਂ, ਉਹ ਨੋ ਡਾਊਟ ਸਟੰਪ ਆਊਟ ਹੋ ਗਏ, ਔਰ ਬਿਗਨਿੰਗ ਦੇ ਵਿੱਚ ਵੀ ਤੇਜ਼ ਬਾਲ ਜਦੋਂ ਆਉਂਦੀ ਸੀ ਲੱਗਿਆ ਹੀ ਵਾਜ਼ ਲਿਟਲ ਬਿਟ ਸਲੋ, ਬਟ ਦਿਸ ਇਜ਼ ਦਾ ਲਰਨਿੰਗ ਕਰਵ। ਇਸੇ ਲਈ ਜ਼ਰੂਰੀ ਸੀ ਕਿ ਆਇਰਲੈਂਡ ਵਾਲੀਆਂ ਸੀਰੀਜ਼ ਦੇ ਵਿੱਚ ਇਸ ਨੂੰ ਪਹਿਲਾਂ 2 ਮੈਚ ਖਿਡਾਏ ਜਾਂਦੇ, ਸ਼ਾਇਦ ਉਹ ਵੀ ਧੱਬਾ ਸਾਡੇ ਸਿਰ ਨਾ ਲੱਗਦਾ। ਗੌਤਮ ਗੰਭੀਰ ਨੂੰ ਉਸ ਦੇ ਨਾਲ ਵੀ ਜੀਣਾ ਪੈਣਾ ਕਿ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਜਿਹੜੀ ਆਪਣੀ ਟੀਮ ਇੱਕ ਮੈਚ ਨਹੀਂ ਪੂਰੀ 2 ਮੈਚ ਦੀ ਸੀਰੀਜ਼ ਜਿਹੜੀ ਸੀਗੀ ਜੀ ਆਇਰਲੈਂਡ ਤੋਂ ਹਾਰੀ ਹੈ।
0: ਜੀ ਸੋ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਸੁਲਤਾਨ ਜੀ ਸਾਡੇ ਨਾਲ ਲਾਈਨ 'ਤੇ ਵੇਟ ਕਰ ਰਹੇ ਨੇ, ਅਤੇ ਅਖੀਰ ਦੇ ਵਿੱਚ ਤੁਸੀਂ ਕੋਈ ਆਪਣੀ ਪ੍ਰੋਪਰਟੀ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਸਾਡੇ ਸਰੋਤੇ ਜਿਹੜੇ ਤੁਹਾਡੇ ਗੱਲਾਂ ਦਾ ਇੰਨਾ ਆਨੰਦ ਮਾਣਦੇ ਨੇ ਅਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਆਪਣਾ ਨੰਬਰ ਵੀ ਸਾਂਝਾ ਕਰੋ, ਅਤੇ ਜੇ ਕੋਈ ਲਿਸਟਿੰਗ ਆ ਕਿਉਂਕਿ ਵੀਕਐਂਡ ਆ, ਪਰਿਵਾਰ ਵੀ ਚਾਹੁੰਦੇ ਨੇ ਕਿ ਅਸੀਂ ਕੋਈ ਪ੍ਰੋਪਰਟੀ ਦੇਖੀਏ, ਤਾਂ ਜ਼ਰੂਰ ਉਹਦੇ ਬਾਰੇ ਵੀ ਸਾਂਝਾ ਕਰ ਦਿਓ।
1: ਬਿਲਕੁਲ ਵੀਰ ਜੀ, ਆਈ ਨੋ ਸੁਲਤਾਨ ਜੀ ਇਜ਼ ਵੇਟਿੰਗ, ਸੋ ਮੈਂ ਆਪਦਾ ਨੰਬਰ ਦੇ ਦਿੰਦਾ। ਮੈਂ 2003 ਤੋਂ ਰੀਅਲ ਇਸਟੇਟ ਕਰ ਰਿਹਾ, ਸੋ ਕਿਸੇ ਨੂੰ ਵੀ ਬਾਏ, ਸੈੱਲ, ਲੀਜ਼, ਇਨਵੈਸਟ ਵਾ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ, ਮੇਰਾ ਨੰਬਰ ਹੈ ਜੀ 416-669-1423, 416-669-1423, ਜਾਂ ਫਿਰ ਰੈਜੀਡੈਂਸ਼ੀਅਲ ਅਪਰੇਜ਼ਲ ਸਰਵਿਸਿਜ਼ ਦੀ ਜ਼ਰੂਰਤ ਹੈ ਜੀ, ਆਪਣੀ ਪੁਰਬਾ ਅਪਰੇਜ਼ਲ ਇੰਕ ਕੰਪਨੀ 2019 ਤੋਂ ਆਪਾਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ। ਸੇਮ ਨੰਬਰ 416-669-1423, 416-669-1423, ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ।
0: ਪ੍ਰਭਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਅਚਿੱਚੇ ਤੌਰ ਤੇ ਅਸੀਂ ਕਰਦੇ ਹਾਂ। ਤੇ ਦੋਸਤੋ, ਪ੍ਰਭਾ ਸਾਹਿਬ ਨੂੰ ਜ਼ਰੂਰ ਕੰਟੈਕਟ ਕਰੋ ਜੇ ਤੁਸੀਂ ਕੋਈ ਪ੍ਰੋਪਰਟੀ ਬਾਏ ਕਰਨੀ ਆ, ਸੈੱਲ ਕਰਨੀ ਆ। ਪ੍ਰਭਾ ਸਾਹਿਬ ਦੀ ਖਾਸੀਅਤ ਇਹ ਆ, ਇਹ ਚਾਹੇ ਐਡਵਰਟੀਜ਼ਮੈਂਟ ਨਹੀਂ ਵੀ ਕਰਦੇ, ਇਹਨਾਂ ਦਾ ਇਨਰ ਸਰਕਲ ਹੀ ਇੰਨਾ ਤਕੜਾ ਗਾ, ਤੁਹਾਡੀ ਪ੍ਰੋਪਰਟੀ ਨੂੰ ਫਲਿੱਪ ਕਰਨ ਦੇ ਵਿੱਚ ਕਾਮਯਾਬ ਹੁੰਦੇ। ਸੋ ਤੁਸੀਂ ਪ੍ਰੋਪਰਟੀ ਨੂੰ ਆਪਣਾ ਰੀਅਲ ਸਟੇਟ ਬ੍ਰੋਕਰ ਏਜੰਟ ਬਣਾਉਣਾ ਚਾਹੁੰਦੇ ਹੋ, ਪ੍ਰਭਾ ਸਾਹਿਬ ਤੁਹਾਡੀ ਪਹਿਲੀ ਚੋਇਸ ਹੋ ਸਕਦੇ ਨੇ। ਨੰਬਰ ਟੂ ਕਾਲ 416-669-1423, 416-669-1423, 416-669-1423। ਬਹੁਤ ਸ਼ੁਕਰੀਆ ਪ੍ਰਭਾ ਸਾਹਿਬ, ਧੰਨਵਾਦ ਜੀ।
1: ਥੈਂਕ ਯੂ ਜੀ,
0: ਬਹੁਤ ਬਹੁਤ ਧੰਨਵਾਦ ਜੀ। ਆਓ ਲੈ ਕੇ ਚੱਲੀਏ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ, ਜਿੱਥੇ ਲੱਗੀ ਹੋਈ ਆ ਕੈਨੇਡਾ ਡੇ ਦੀ ਸੇਲ ਟੈਲੀਵਿਜ਼ਨ ਦੇ ਉੱਤੇ ਐਂਡ ਹੋਮ ਅਪਲਾਇੰਸ ਦੇ ਉੱਤੇ। ਸੁਲਤਾਨ ਜੀ, ਜੀ ਆਇਆਂ ਨੂੰ ਵੈਲਕਮ, ਸਤਿ ਸ਼੍ਰੀ ਅਕਾਲ। ਕੈਨੇਡਾ ਡੇ ਸੇਲ ਦਾ ਅੱਜ ਤੇ ਕੱਲ ਆਖਰੀ ਦਿਨ, ਦੋ ਦਿਨ ਦਾ ਸਮਾਂ ਰਹਿ ਗਿਆ ਜੀ।
2: ਬਿਲਕੁਲ ਜੀ, ਇਹ ਕਿਉਂਕਿ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ ਸਪੈਸ਼ਲ ਪ੍ਰਮੋਸ਼ਨ ਮਿਲੀ ਸੀ ਸਾਨੂੰ, ਔਰ 5 ਜੁਲਾਈ ਜਿਹੜੀ ਹੈ ਉਹ ਕੱਲ ਆ ਰਹੀ ਹੈ, ਯਾਨੀ ਇਹ ਵੀਕਐਂਡ ਅੱਜ ਸ਼ਾਮ 7 ਵਜੇ ਤੱਕ ਤਾਂ ਤੁਸੀਂ ਕਹਿ ਦੋ ਸਿਰਫ ਇੱਕ ਘੰਟਾ ਹੀ ਰਹਿ ਗਿਆ, ਤੇ ਕੱਲ ਦਾ ਦਿਨ ਵੀ ਪੂਰਾ ਹੈ। ਲੇਕਿਨ ਜਿਹੜੇ ਵੀ ਕਸਟਮਰ 7 ਵਜੇ ਤੱਕ ਕਾਲ ਵੀ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਗੇ, ਉਹਨਾਂ ਦਾ ਪ੍ਰੋਡਕਟ ਅਸੀਂ ਜਿਹੜਾ ਹੋਲਡ ਕਰ ਦਾਂਗੇ ਜੀ, ਬਸ਼ੱਕ ਕੱਲ ਨੂੰ ਜਾਂ ਵੀਕਡੇਸ ਚ ਕਿਸੇ ਵੀ ਟਾਈਮ ਆ ਕੇ ਚੈੱਕ ਕਰਨ, ਕੰਪੇਅਰ ਕਰਨ, ਫਿਰ ਡਿਲੀਵਰੀ ਸਕੈਜੂਅਲ ਕਰਾਉਣ। ਉਹਦੀ ਰੀਜ਼ਨ ਇਹ ਹੈ ਕਿ ਸਾਡੇ ਕੋਲ 85 ਇੰਚ ਦੇ ਉੱਪਰ ਜਿਹੜਾ $700 ਦੀ ਸੇਵਿੰਗ ਹੈ ਇਹ ਦੁਬਾਰਾ ਨਹੀਂ ਹੋ ਸਕਣੀ। 85 ਇੰਚ 2000 ਤੋਂ ਘੱਟ ਨਹੀਂ ਹੈ ਮਿਲਣਾ, ਕਿਉਂਕਿ ਸੋਨੀ ਦਾ ਬ੍ਰੇਵੀਆ ਮਾਡਲ ਹੈ ਜੀ, ਬ੍ਰੇਵੀਆ 3 ਹੈ ਅਪਡੇਟਿਡ ਟੈਕਨੋਲੋਜੀ ਦੇ ਨਾਲ, ਸੋਨੀ ਬ੍ਰੇਵੀਆ 3 85 ਇੰਚ $2300 ਵਾਲਾ ਸਿਰਫ $1599 ਦਾ, ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ ਬੁਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 55 ਇੰਚ ਅੱਜ ਮਿਲ ਰਿਹਾ $399 ਦਾ, 65 ਇੰਚ ਅੱਜ ਮਿਲ ਰਿਹਾ $699 ਦਾ, ਤੇ 75 ਇੰਚ ਅੱਜ ਮਿਲ ਰਿਹਾ $1200 ਵਾਲਾ $899 ਚ ਫ੍ਰੀ ਡਿਲੀਵਰੀ ਦੇ ਨਾਲ, ਤੇ $899 ਵੀ ਤੁਸੀਂ 6 ਮਹੀਨੇ ਚ ਪੇ ਕਰਨਾ ਹੈ। 905-450-2828 ਨੰਬਰ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਜੀ, brampton appliances.com, 905-450-2828, 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਦਾ ਨੰਬਰ ਆ। ਤੇ ਹੋਮ ਅਪਲਾਇੰਸ ਬਾਰੇ ਜ਼ਰੂਰ ਦੱਸੋ ਜੀ, ਉਹਦੇ ਤੇ ਕੀ ਖਾਸ ਡੀਲਾਂ ਨੇ ਜੀ?
2: ਭੁੱਲਰ ਸਾਹਿਬ, ਹੋਮ ਅਪਲਾਇੰਸਿਸ ਤੇ 40% ਦਾ ਡਿਸਕਾਊਂਟ ਹੈ ਜੀ, ਕੋਈ ਥੋੜਾ ਜਿਹਾ ਡਿਸਕਾਊਂਟ ਨਹੀਂ ਹੈ। ਦੇਖੋ, $12,000 ਦੀ ਚੀਜ਼ ਅਗਰ ਲੈਂਦੇ ਆ ਬੰਡਲ ਪੈਕੇਜ, ਤੇ ਕਸਟਮਰ ਨੂੰ ਮਿਲਣਾ ਕਿੰਨੇ ਦਾ? $6,900 ਦਾ। ਸੋ ਇਹ 40% ਦਾ ਡਿਸਕਾਊਂਟ ਹੈ ਜਿਹੜਾ ਮਿਸ ਨਹੀਂ ਕਰਨਾ ਚਾਹੀਦਾ। ਅਪਲਾਇੰਸਿਸ ਇੰਡਸਟਰੀ ਚ ਇੰਨਾ ਵੱਡਾ ਡਿਸਕਾਊਂਟ ਜਿਹੜਾ ਉਹ ਹਰ ਸਪੈਸ਼ਲ ਪ੍ਰਮੋਸ਼ਨ ਤੇ ਨਹੀਂ ਮਿਲਦਾ, ਇਹ ਸਿਰਫ ਕੈਨੇਡਾ ਡੇ ਸਪੈਸ਼ਲ ਸੇਲ ਹੈ ਜਿਹਦੇ ਤੇ ਇਹ ਦਿੱਤਾ ਜਾ ਰਿਹਾ। ਸੋ ਅਸੀਂ ਜੇ ਗੱਲ ਕਰੀਏ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫ੍ਰਿਜ, $12,000 ਵਾਲਾ ਬਿਲਟ ਇਨ ਕਿਚਨ ਸਿਰਫ $6,900 ਦਾ, ਤੇ ਜੇ 3-ਪੀਸ ਕਿਚਨ ਬੰਡਲ ਲੈਣਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਇਹਦੇ ਚ ਵੀ $2,000 ਕਸਟਮਰ ਨੇ ਸੇਵ ਕਰ ਲੈਣੇ ਆ। $5,000 ਵਾਲਾ ਫ੍ਰਿਜ, ਸਟੋਵ, ਡਿਸ਼ਵਾਸ਼ਰ $2999 ਚ ਸਿਰਫ ਮਿਲ ਜਾਣਾ, ਤੇ $2999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $1,700 ਤੋਂ $1099 ਦਾ ਪੇਅਰ ਦੇ ਰਹੇ ਜੀ, ਵਾਸ਼ਰ ਡਰਾਇਰ ਦੋਨੋਂ $1099 ਚ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰਦੇ ਹਾਂ, ਜਿਹੜਾ ਕਿ ਟੌਪ ਆਫ ਦਾ ਲਾਈਨ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ 'ਚ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਅਪਡੇਟਡ ਟੈਕਨੋਲੋਜੀ ਹੈ, ਉਹਨਾਂ ਨੂੰ ਕਸਟਮਰਸ ਨੂੰ $2500 ਤੋਂ $1799 ਦਾ ਮਿਲਣਾ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ ਬਿਕੋਜ਼ ਆਫ ਕੈਨੇਡਾ ਡੇ ਸੇਲ ਦਾ ਇਹ ਲਾਸਟ ਵੀਕਐਂਡ ਹੈ ਤੇ ਵੈਰੀ ਲੋ ਇਨਵੈਂਟਰੀ, ਚਾਰ ਚਾਰ ਪੰਜ ਪੰਜ ਪੀਸ ਇਨ ਸਟਾਕ ਹੈਗੇ ਜੀ, ਜਿਹਦਾ ਕਸਟਮਰ ਫਾਇਦਾ ਚੁੱਕ ਸਕਦੇ ਆ। ਇਹਦੇ ਲਈ ਵਿਜ਼ਿਟ ਕਰਨਾ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828
0: ਸੁਲਤਾਨ ਜੀ। ਜਾਂਦੇ ਜਾਂਦੇ ਕਾਊਂਟਰ ਟੈਪ ਟੋਪ ਜਿਹੜੇ ਅਪਲਾਈਸਿਸ ਨੇ, ਕਿਉਂਕਿ ਉਹ ਪਰਿਵਾਰ ਗਿਫਟਿੰਗ ਲਈ ਵੀ ਬਹੁਤ ਸਾਰੇ, ਜਦੋਂ ਕਿਸੇ ਘਰ ਦੀ ਕਲੋਜ਼ਿੰਗ ਹੁੰਦੀ ਆ ਅਗਲਾ ਕਹਿੰਦਾ ਏਅਰ ਫਰਾਇਰ ਲੈ ਕੇ ਚੱਲ ਜੇ ਕਿਸੇ ਦੇ ਘਰ ਜਾਣਾ, ਉਹ ਗਿਫਟਿੰਗ ਲਈ ਵੀ ਯੂਜ਼ ਹੁੰਦੇ ਨੇ ਤੇ ਘਰੇ ਜਦੋਂ ਮਹਿਮਾਨਾਂ ਨੇ ਆਉਣਾ ਤੇ ਉਹਦੇ ਵਿੱਚ ਵੀ ਬਹੁਤ। ਉਹਨਾਂ ਤੇ ਕੀ ਡੀਲਾਂ ਨੇ
2: ਇਹਦੇ ਵਿੱਚ ਭੁੱਲਰ ਸਾਹਿਬ? ਸਾਡੇ ਕੋਲ ਕਾਊਂਟਰ ਟੋਪ ਜਿਹੜੇ ਆ, ਕਾਊਂਟਰ ਟੋਪ ਕਿਚਨ ਅਪਲਾਈਸਿਸ ਇਹਨਾਂ ਚ ਆ ਜਾਂਦਾ ਜੀ, ਮਾਈਕਰੋਵੇਵ ਆ ਜਾਂਦਾ, ਇਹਨਾਂ ਚ ਏਅਰ ਫਰਾਇਰ ਆ ਜਾਂਦਾ, ਇਹਨਾਂ ਚ ਜੂਸਰ ਆ ਜਾਂਦਾ। ਇਹ ਨਿੰਜਾ ਕੰਪਨੀ ਹੈ, ਨਿੰਜਾ ਪ੍ਰੀਮੀਅਮ ਬ੍ਰਾਂਡ ਹੈ ਤੇ 50% ਡਿਸਕਾਊਂਟ ਅੱਧੀ ਪ੍ਰਾਈਸ ਤੇ $400 ਵਾਲਾ ਜੂਸਰ $199 ਦਾ ਅਸੀਂ ਦੇ ਰਹੇ ਹਾਂ। ਜੇ ਕਿਸੇ ਨੇ ਮਾਈਕਰੋਵੇਵ ਲੈਣਾ ਪੈਨਾਸੋਨਿਕ ਦਾ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਮਿਲੇਗਾ ਸਟੇਨਲੈਸ ਸਟੀਲ ਦਾ। ਜੇ ਕੋਈ ਕਸਟਮਰ ਜਿਹੜੇ ਜੀ ਏਅਰ ਫਰਾਇਰ ਦੇਖ ਰਹੇ ਆ ਤੇ ਏਅਰ ਫਰਾਇਰ ਵੀ ਜਿਹੜਾ ਉਹ ਵੀ ਤੁਹਾਨੂੰ ਅੱਜ ਸਪੈਸ਼ਲ ਪ੍ਰਾਈਸ ਤੇ ਅਸੀਂ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਦੇ ਰਹੇ ਹਾਂ। ਜੇ ਕੋਈ ਕਸਟਮਰ ਸਟੋਨ ਬੇਕਡ ਪੀਜ਼ਾ ਮਸ਼ੀਨ ਦੇਖ ਰਹੇ ਆ, ਸਟੋਨ ਬੇਕਡ ਪੀਜ਼ਾ ਜਿਹੜਾ ਇਹ ਵੀ ਮਸ਼ੀਨ ਏਅਰ ਫਰਾਇਰ ਬਿਲਟ ਇਨ ਹੈ ਇਹਦੇ ਚ, ਔਰ ਇਹਦੇ ਚ ਕੀ ਹੈ ਜੀ ਕਿ ਸਟੋਨ ਪਲੇਟ ਇੰਕਲੂਡਿਡ ਹੈ ਔਰ ਇਹਦੇ ਚ ਗਰੰਟਿਡ 3 ਮਿੰਟ ਚ ਪੀਜ਼ਾ ਬਣੇਗਾ। ਇਹ ਸਪੈਸ਼ਲ ਟੈਕਨੋਲੋਜੀ ਹੈ ਔਰ ਇਹ ਮਾਈਕਰੋਵੇਵ ਸਾਈਜ਼ ਦਾ ਜਿਹੜਾ ਤੁਸੀਂ ਕਾਊਂਟਰ ਦੇ ਉੱਪਰ ਰੱਖ ਸਕਦੇ ਹੋ, 3 ਮਿੰਟ ਚ ਪੀਜ਼ਾ ਬਣੇਗਾ। ਜਾਂ ਤੁਸੀਂ ਬ੍ਰੈਡ ਬਣਾਉਣੀ ਹੈ, 3 ਮਿੰਟ ਚ ਬ੍ਰੈਡ ਬਣੇਗੀ। ਜਾਂ ਤੁਸੀਂ ਨਾਨ ਲਗਾਉਣੇ ਆ, 3 ਮਿੰਟ ਚ ਨਾਨ ਤਿਆਰ ਹੋਏਗਾ।
0: ਬਹੁਤ ਅੱਛਾ।
2: ਔਰ ਏਅਰ ਫਰਾਇਰ ਦੇ ਨਾਲ ਇਹ ਕੁਕਿੰਗ ਸਾਰੀ ਹੋਏਗੀ ਕਿਉਂਕਿ ਏਅਰ ਫਰਾਇਰ ਬਿਲਟ ਇਨ। ਇਹ ਸਟੋਨ ਬੇਕਡ ਪੀਜ਼ਾ $500 ਵਾਲਾ $249 ਦਾ ਅੱਧੀ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਹਾਂ। ਬ੍ਰੈਂਪਟਨ ਪ੍ਰਾਈਸਿਸ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ, 905-450-2828 ਤੇ ਸਾਡੀ ਵੈਬਸਾਈਟ ਹੈ ਜੀ brampton appliances.com। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰ ਲੈਣਾ ਤਾਂ ਕਿ ਪ੍ਰੋਡਕਟ ਦੀ ਨੌਲੇਜ ਲੈ ਸਕੋ ਤੁਸੀਂ, ਤੇ ਫਿਰ ਵਾਕ ਇਨ ਕਸਟਮਰ ਨੂੰ ਜਿਹੜੀ ਕੈਨੇਡਾ ਡੇ ਡਿਸਕਾਊਂਟਡ ਸਪੈਸ਼ਲ ਸੇਲ ਪ੍ਰਾਈਸਿਸ ਹੈਗੀਆਂ ਉਹ ਪ੍ਰਾਈਸਿਸ ਮਿਲਣਗੀਆਂ। 905-450-2828, 905-450-2828, brampton appliances.com, 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ ਜੀ। 905-450-2828 7 ਵਜੇ ਤੋਂ ਪਹਿਲਾਂ ਇੱਥੇ ਪਹੁੰਚ ਸਕਦੇ ਤੇ ਕੱਲ ਦੀ ਟਾਈਮਿੰਗ ਵੀ 11 to 7। ਆਓ ਤੁਹਾਨੂੰ ਲੈ ਕੇ ਚੱਲੀਏ 294 ਵਾਕ ਡਰਾਈਵ ਤੇ, ਜਿੱਥੇ ਗ੍ਰੈਂਡ ਹੋਮ ਫਰਨੀਚਰ ਫਰਨੀਚਰ ਦੀ ਸੇਲ ਦੇ ਲਈ ਬਾਈ ਸੁਖ ਜੀ ਸਾਨੂੰ ਲਾਈਨ ਤੇ ਜੁੜ ਚੁੱਕੇ ਨੇ। ਸੁਖ ਬਾਈ ਜੀ ਲੰਘੇ ਆਓ।
3: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਾਹਿਬ, ਬਿਲਕੁਲ ਕੈਨੇਡਾ ਡੇ ਵਾਲੀਆਂ ਪ੍ਰਾਈਸਿਸ ਪਰਿਵਾਰਾਂ ਨੂੰ ਮਿਲ ਰਹੀਆਂ ਫਰਨੀਚਰ ਦੇ ਉੱਪਰ, ਅੱਜ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਵੱਲੋਂ ਗੱਡੀਆਂ ਕਮਾ ਲਓ ਫਟਾਫਟ ਸੇਵਿੰਗ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਤਾਂ ਪਹੁੰਚੋ 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
0: ਜੀ ਜੇ ਇਹਨੂੰ ਕੋਈ ਗ੍ਰੈਂਡ ਡੀਲ ਬਣਾਉਣੀ ਹੈ, ਕੋਈ ਇਦਾਂ ਦੀ ਡੀਲ ਦਿਓ ਜਿਹੜੀ $294 ਦੀ ਹੋਵੇ, ਚਾਹੇ ਉਹ ਕੌਫੀ ਟੇਬਲ ਹੀ। ਇੱਕ ਤੁਹਾਡੇ ਕੋਲ ਬਹੁਤ ਹੀ ਘੈਂਟ ਕੌਫੀ ਟੇਬਲ ਪਿਆ ਸੀ, ਤੁਸੀਂ 500-600 ਦਾ ਲਾਇਆ ਹੋਇਆ ਸੀ, ਉਹਨੂੰ 294 ਤੇ ਦੇ ਸਕਦੇ
3: ਭੁੱਲਰ ਸਾਹਿਬ? ਏਦਾਂ ਕਰੋ, ਪਹਿਲੇ 10 ਕਾਲਰ ਕਾਲ ਕਰ ਦਿਓ ਸਾਨੂੰ ਰਾਈਟ ਵੇ, ਗਲਾਸ ਦਾ ਮਾਡਰਨ ਕੌਫੀ ਟੇਬਲ ਸਿਰਫ $294, $294, $294, ਪਹਿਲੇ 10 ਕਾਲਰ ਰਾਈਟ ਵੇ ਕਾਲ ਕਰ ਲਿਓ ਭੁੱਲਰ ਸਾਹਿਬ।
0: ਤੇ ਕੋਈ ਕੈਨੇਡਾ ਦੇ ਤੇ ਤੋਹਫਾ, ਤੁਸੀਂ ਕਹਿੰਦੇ ਤੋਹਫੇ ਵੀ ਮਿਲਣਗੇ, ਤੇ ਤੋਹਫਾ ਕੀ ਹੋਊਗਾ ਨਾਲ ਜੀ?
3: ਬਿਲਕੁਲ ਭੁੱਲਰ ਸਾਹਿਬ, ਪਾਈਏ ਪਟਾਕਾ,
0: ਤਾਂ ਸਟਨ ਹੋ ਗਿਆ ਜੀ। ਟੀਵੀ ਜੇ ਕੱਲਾ ਹੀ ਲੈਣਾ ਹੋਵੇ ਉਹੀ 350-350 ਦਾ ਮਿਲਦਾ।
3: ਕਲਾਸ ਦਾ ਮਾਡਰਨ ਕੰਫਰਟੇਬਲ $294 ਦਾ, ਨਾ ਟੈਲੀਵਿਜ਼ਨ ਟੀਵੀ ਫ੍ਰੀ, 43 ਇੰਚ ਦਾ ਟੈਲੀਵਿਜ਼ਨ ਫ੍ਰੀ। ਪਹਿਲੇ 10 ਕਾਲਰ ਕਾਲ ਰਾਈਟ ਵੇ ਕਰਕੇ ਬੁੱਕ ਕਰ ਲਿਓ। ਨੰਬਰ ਟੂ ਕਾਲ 905-302-9494 905-302-9494 905-302-9494 ਗਲਾਸ ਦਾ ਮਾਡਰਨ ਕੌਫੀ ਟੇਬਲ ਸਿਰਫ $294 ਦਾ। ਪਹਿਲੇ 10 ਕਾਲਰਾਂ ਨੂੰ 43 ਇੰਚ ਦਾ ਟੈਲੀਵਿਜ਼ਨ ਟੀਵੀ ਫ੍ਰੀ ਫ੍ਰੀ ਫ੍ਰੀ 905-302-9494 ਪੁਲਰ ਸਾਹਿਬ
0: ਬਹੁਤ ਬਹੁਤ ਧੰਨਵਾਦ ਜੀ, ਸ਼ਾਨਦਾਰ। 905-302-9494 ਨੰਬਰ ਹੈ। $294 ਵਾਕ ਡਰਾਈਵ ਤੇ $294 ਤੁਸੀਂ ਪੇ ਕਰਨੇ ਆ, ਤੁਹਾਨੂੰ ਟੈਲੀਵਿਜ਼ਨ ਵੀ ਮਿਲੂਗਾ, ਕੌਫੀ ਟੇਬਲ ਵੀ ਮਿਲੂਗਾ। ਨੰਬਰ ਟੂ ਕਾਲ 905-302-9494 905-302-9494 ਜਿਹੜਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਬੇਲਾ ਹੋ ਗਿਆ ਸਟੇਸ਼ਨ ਆਈ ਡੀ ਦਾ ਪ੍ਰੋਗਰਾਮ ਦਾ ਆਨੰਦ ਮਾਣੋਗੇ ਤੁਸੀਂ 7 ਵਜੇ ਤੱਕ। ਬਹੁਤ ਸ਼ੁਕਰੀਆ, ਧੰਨਵਾਦ।
4: Opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
5: Muskoka andar 1.5 ekar te 2600 square foot di cottage sale te aayi hai. 3 bedroom, 2.5 washroom han. ਹਾਈਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 4162652222

0: ਤੇ ਜਿਹੜੀ ਬਾਈ ਉਹਨਾਂ ਨੇ ਡੀਲ ਅਨਾਊਂਸ ਕੀਤੀ ਆ ਇਸ ਤੇ ਬੜਾ ਭਰਵਾਂ ਹੰਗਾਰਾ ਆ ਰਿਹਾ। ਤੁਹਾਨੂੰ ਦੁਬਾਰਾ ਦੱਸ ਦਈਏ ਜੇ ਤੁਸੀਂ ਡੀਲ ਮਿਸ ਕਰ ਗਏ ਹੋ ਕਿਉਂਕਿ 5 ਕਾਲਰ ਸਟਿਲ ਅਵੇਲੇਬਲ ਨੇ ਬਾਈ ਜੀ। ਹਾਂਜੀ
1: ਭੁੱਲ ਸਰ, ਚਾਰ
0: ਚਾਰ
1: ਚਾਰ ਕਾਲਾਂ 6 ਕਾਲਾਂ ਮਤਲਬ ਆਰਡਰ ਬੁੱਕ ਹੋ ਚੁੱਕੇ ਆ ਜੀ,
0: ਤੇ 4 ਕਾਲਰ ਹਜੇ ਵੀ ਇਹਦਾ ਫਾਇਦਾ ਲੈ ਸਕਦੇ ਨੇ। ਇੱਕ ਵਾਰ ਦੁਬਾਰਾ ਕੁਇਕਲੀ ਸ਼ਾਰਟ ਦੇ ਵਿੱਚ ਦੱਸ ਦਿਓ ਕੈਨੇਡਾ ਡੇ ਸਪੈਸ਼ਲ ਡੀਲ ਦਾ ਜੀ।
1: ਕੈਨੇਡਾ ਡੇ ਸਪੈਸ਼ਲ ਹੈ ਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤਾਂ ਤੁਹਾਨੂੰ ਇੱਕ ਟੈਲੀਵਿਜ਼ਨ ਫ੍ਰੀ ਦਿੱਤਾ ਜਾ ਰਿਹਾ ਹੈ, ਬਿਲਕੁਲ ਫ੍ਰੀ ਆਫ ਕੋਸਟ।
0: ਤੇ ਇਹਦੇ ਵਿੱਚ ਤੁਹਾਨੂੰ ਤੁਸੀਂ 50% ਡਿਸਕਾਊਂਟ ਵੀ ਆਲਰੇਡੀ ਆ,
1: ਜੋ ਡਿਸਕਾਊਂਟ ਚੱਲ ਰਿਹਾ ਜੀ 50% ਉਹ ਬਰਕਰਾਰ ਹੈਗਾ ਹੀ ਹੈਗਾ।
0: ਵੈਰੀ ਗੁੱਡ,
1: 50% ਦੇ ਡਿਸਕਾਊਂਟ ਦੇ ਨਾਲ ਨਾਲ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਓ ਤੇ ਇੱਕ ਟੀਵੀ ਬਿਲਕੁਲ ਫ੍ਰੀ ਪਾਓ।
0: ਨੰਬਰ ਸਾਂਝਾ ਕਰ,
1: 647-399-4446 647-399-4446
0: 647-399-4446
1: ਇਹ ਤੁਸੀਂ ਜੇ ਰੇਡੀਓ ਦਾ ਹਵਾਲਾ ਦਓਗੇ ਜੀ ਤੇ ਪਹਿਲੇ 10 ਕਾਲਰਾਂ ਨੂੰ ਹੀ ਇਹ ਜਿਹੜਾ ਆਫਰ ਹੈ ਤੇ ਜਿਹਦੇ ਦੇ ਵਿੱਚੋਂ ਮੈਨੂੰ 6 ਕਾਲਾਂ
0: ਦਿਓਗੇ ਤੁਹਾਡਾ ਪੇਪਰ।
1: ਹਾਂਜੀ, ਜਿਹੜੇ ਮੈਨੂੰ 6 ਕਾਲਾਂ ਆਲਰੇਡੀ ਆ ਚੁੱਕੀਆਂ ਨੇ।
0: ਇਹਦੇ ਵਿੱਚ ਨੰਬਰ ਆ ਜੀ ਐਂਡਿੰਗ ਤੇ 4646 ਤਾਂ ਬਾਈ ਜੀ ਇਹ ਤਾਂ ਤੁਹਾਡਾ ਨੰਬਰ ਆ, ਸੋਰੀ 3201-43-1263-00-42-3289 ਇਹ ਜਿਹੜੇ ਨੰਬਰ ਜਿਹਨਾਂ ਦੇ ਐਂਡਿੰਗ ਤੇ ਇਹਨਾਂ ਨੂੰ ਆਲਰੇਡੀ ਟੈਲੀਵਿਜ਼ਨ ਫ੍ਰੀ ਦੀ ਲਿਸਟ ਵਿੱਚ
1: ਇਹਨਾਂ ਨੇ ਆਲਰੇਡੀ ਸਾਡੇ ਨੂੰ ਇਨਕੁਆਇਰੀ ਕੀਤੀ ਆ ਤਾਂ ਆਪਾਂ ਐਸਟੀਮੇਸ਼ਨ ਜਦੋਂ ਮੈਜ਼ਰਮੈਂਟ ਕਰਨ ਜਾਵਾਂਗੇ। ਕਹਿਣ ਦਾ ਮਤਲਬ ਹੈ ਕਿ ਵੀ ਇਹਨਾਂ ਦਾ ਜੋ ਆਫਰ ਸੀਗਾ ਉਹ ਬੁੱਕ ਹੋ ਚੁੱਕਿਆ।
0: ਸੋ ਤੁਸੀਂ ਵੀ ਦੋਸਤੋ 4 ਕਾਲਾਂ
1: ਤੁਸੀਂ ਸਾਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, 4 ਸਪੋਟ ਹਜੇ ਵੀ ਖਾਲੀ ਨੇ, ਟੈਕਸਟ ਮੈਸੇਜ ਕਰੋ, ਕਾਲ ਕਰੋ 647-399-4446
2: 6 4 7 3 8 9 4 6 4 6
0: ਜਿਵੇਂ ਇਹਨਾਂ ਨੇ ਦੱਸਿਆ ਮਾਨ ਸਾਹਿਬ ਨੇ ਕਿ ਜਿਹੜੇ ਪਿਛਲੇ 10 ਕੁ ਦਿਨ ਸੀ ਨਾ ਜਿੱਥੇ ਕਿ ਛੁੱਟੀਆਂ ਦਾ ਟਾਈਮ ਸੀਗਾ, ਜਿੱਥੇ ਸਮਰ ਟਾਈਮ ਸੀ, ਗਰਮੀ ਦਾ ਟਾਈਮ ਸੀ, ਵਿਆਹ ਸ਼ਾਦੀ ਫੰਕਸ਼ਨਾਂ ਦਾ ਟਾਈਮ ਸੀਗਾ, ਕੈਨੇਡਾ ਡੇ ਦਾ ਟਾਈਮ ਸੀ, ਤੇ ਉੱਤੋਂ ਦੀ 1 ਤਰੀਕ ਹੁੰਦੀ ਆ ਘਰੋਂ ਮੂਵ ਇਨ ਮੂਵ ਆਊਟ ਵੀ ਹੋਣਾ ਹੁੰਦਾ, ਤਾਂ ਜਿਹੜੇ ਇਹ ਦਿਨਾਂ ਦੇ ਵਿੱਚ ਐਕਸਟ੍ਰੀਮ ਬਿਜੀ ਮੈਨੂੰ ਲੱਗਦਾ ਤੁਸੀਂ ਵੀ ਚੱਲ ਰਹੇ ਹੋ।
2: ਸਰ ਬਹੁਤ ਜ਼ਿਆਦਾ ਬਿਜੀ ਅਸੀਂ ਜੀ, ਮਤਲਬ ਦੱਸ ਨਹੀਂ ਸਕਦੇ ਕਿ ਵੀ ਇੰਨਾ ਕੁ ਜ਼ਿਆਦਾ ਪਿਆਰ ਮਿਲ ਰਿਹਾ ਸਾਨੂੰ ਸਰੋਤਿਆਂ ਦੇ ਵੱਲੋਂ ਕਿ ਵੀ ਸਾਡੀਆਂ ਸਾਰੀਆਂ ਟੀਮਾਂ ਹਰ ਰੋਜ਼ ਮਤਲਬ ਕਿ ਵੀ ਪੁੱਛੋ ਨਾ ਵੀ ਇੰਨਾ ਕੰਮ।
0: ਸੋ 5 ਬਾਈ ਜੀ ਦੇ ਇੱਕ ਪਾਲਿਸੀ ਆ, ਇਹ ਕਹਿੰਦੇ ਅਸੀਂ ਸਿਰਫ ਤੇ ਸਿਰਫ 1 ਦਿਨ ਦੇ ਵਿੱਚ 5 ਟੀਮਾਂ ਨੇ ਤੇ 5 ਜੌਬਾਂ ਹੀ ਕਰਦੇ ਹਾਂ, ਚਾਹੇ ਉਹ 4 ਘੰਟਿਆਂ ਦੀ ਜੌਬ ਆ, 8 ਘੰਟਿਆਂ ਦੀ ਜੌਬ ਆ, ਫੁੱਲ ਡੇ ਦੀ ਜੌਬ ਆ। ਅਸੀਂ ਕਦੇ 1 ਦਿਨ ਦੇ ਵਿੱਚ ਜੇ 5 ਟੀਮਾਂ ਨੇ ਅਸੀਂ 1 ਟੀਮ ਨੂੰ 2 ਜੌਬਾਂ ਨਹੀਂ ਦਿੰਦੇ, ਉਹਦਾ ਰੀਜ਼ਨ ਕੀ ਆ ਬਾਈ ਜੀ?
2: ਉਹਦਾ ਰੀਜ਼ਨ
0: ਤੁਸੀਂ ਦਿਨ 'ਚ 2-2 ਜੌਬਾਂ ਕਰਕੇ ਯੂ ਕੈਨ ਮੇਕ ਮੋਰ ਮਨੀ।
2: ਨਹੀਂ ਬਾਈ ਜੀ, ਮਨੀ ਤਾਂ ਮੋਰ ਕਰ ਲਾਂਗੇ ਪਰ ਕੁਆਲਿਟੀ ਨਹੀਂ ਰਹਿਣੀ ਜੀ। ਜੇ ਹੁਣ ਸਾਡਾ ਇਹ ਆ ਵੀ ਕੁਆਲਿਟੀ ਤੇ ਧਿਆਨ ਜ਼ਿਆਦਾ ਹੈ ਜੀ, ਤੇ ਕੁਆਲਿਟੀ ਨਹੀਂ। ਹੁਣ ਜੇ ਸਰ ਦੇਖੋ, ਇੱਕ ਬੰਦਾ ਆਲਰੇਡੀ 7-8 ਘੰਟੇ ਦੀ ਇੱਕ ਥਾਵੇਂ ਜੌਬ ਕਰ ਰਿਹਾ, ਉਹ ਤੋਂ ਬਾਅਦ ਉਹ ਕਿਤੇ ਫੇਰ 4-5 ਘੰਟੇ ਦੀ ਜੌਬ ਲਈ ਜਾ ਰਿਹਾ, ਕੀ ਉਹਦਾ ਮੂਡ ਉਹ ਜਿਹਾ ਹੋਊਗਾ ਜੋ ਪਹਿਲਾਂ ਸਵੇਰੇ ਉਹਨੇ ਸਟਾਰਟ ਕੀਤਾ?
0: ਜਾਂ ਉਹਨੇ ਪਹਿਲੀ ਜੌਬ ਦੇ ਵਿੱਚ ਕਾਹਲੀ ਕਰਨੀ ਆ ਜਾਂ ਅਗਲੀ ਦੇ ਵਿੱਚ ਪੂਰਾ 100% ਨਹੀਂ
2: ਤਾਂ ਡਰ ਰਹਿੰਦਾ ਬੰਦੇ ਦੇ ਮਨ ਚ ਵੀ, ਪ੍ਰੈਸ਼ਰ ਹੁੰਦਾ ਇੱਕ ਮੈਂ ਇੱਥੋਂ ਵੀ ਡਨ ਕਰਾਂ ਉੱਥੇ ਵੀ ਨਿਬੇੜਾਂ, ਤਾਂ ਸਰ ਉਹ ਲੋਟ ਨਹੀਂ ਆਉਂਦਾ ਜੀ।
0: ਵੱਲੋਂ
2: ਇਹ ਹੁੰਦਾ ਕਿ ਵੀ ਕੰਮ ਦੀ ਕੁਆਲਿਟੀ ਪੂਰੀ ਹੋਣੀ ਚਾਹੀਦੀ ਹੈ, ਇੱਕੋ ਜੌਬ ਹੈ ਇਹਨੂੰ ਡਨ ਕਰੋ, ਕੋਈ ਤੁਹਾਡੇ ਤੇ ਬੰਦਿਸ਼ ਨਹੀਂ ਵੀ ਇੰਨੇ ਟਾਈਮ ਚ ਕਰਨੀ ਹੈ, ਜਿੰਨਾ ਖੁੱਲਾ ਟਾਈਮ ਲੈਣਾ ਲੈ ਕੇ ਕਰੋ।
0: ਤੇ ਜਦੋਂ ਜੌਬ ਡਨ ਹੋ ਜਾਂਦੀ ਹੈ ਜੀ, ਇਸ ਤੋਂ ਬਾਅਦ ਕੀ ਹਾਊਸ ਓਨਰ ਨੂੰ ਚੈੱਕ ਕਰਾਇਆ ਜਾਂਦਾ ਕਿ ਪੂਰੀ ਸੈਟਿਸਫੈਕਸ਼ਨ ਦੇਖੋ ਜੀ ਤੁਹਾਡਾ ਵੀ ਆਪਣਾ ਘਰ ਚੈੱਕ ਕਰ ਲਓ?
2: ਸਰ ਪ੍ਰੋਪਰ ਵਾਕ ਥਰੂ ਕਰਾਇਆ ਜਾਂਦਾ ਈਚ ਐਂਡ ਐਵਰੀਥਿੰਗ ਦੇ ਨਾਲ, ਜੇ ਅਗਲੇ ਨੂੰ ਆਪਣੇ ਓਨਰ ਨੂੰ ਕਿਹਾ ਜਾਂਦਾ ਕਿ ਵੀ ਸਰ ਤੁਸੀਂ ਚੈੱਕ ਕਰੋ ਜੀ ਪ੍ਰੋਪਰ ਸਾਡੇ ਨਾਲ ਗੇੜਾ ਦੇ ਕੇ, ਤੁਹਾਨੂੰ ਕਿਤੇ ਵੀ ਕੋਈ ਵੀ ਪ੍ਰੋਬਲਮ ਲੱਗਦੀ ਹੈ ਤਾਂ ਅਸੀਂ ਨਾਲ ਦੀ ਨਾਲ ਫਿਕਸ ਕਰਾਂਗੇ। ਵੈਸੇ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਨਹੀਂ, ਪਰ ਉਹ ਸਾਡੀ ਜ਼ਿੰਮੇਵਾਰੀ ਹੈ ਜੀ ਤੇ ਉਹਨੂੰ ਅਸੀਂ ਪ੍ਰੋਪਰ ਨਿਭਾਉਂਦੇ ਹਾਂ।
0: ਸਪੋਟਲੈਸ ਕਲੀਨਿੰਗ ਕਰਦੇ ਨੇ ਦੋਸਤੋ, ਤੁਹਾਡੇ ਘਰ ਦੇ ਵਿੱਚ ਕੋਈ ਫੰਕਸ਼ਨ ਆ, ਵਿਆਹ ਸ਼ਾਦੀ ਆ, ਕੋਈ ਜਿਹੜੀ ਐਨਵਰਸਰੀ ਆ, ਬਰਥਡੇ ਆ, ਕੋਈ ਬੱਚੇ ਦਾ ਕੋਈ ਚੀਜ਼ ਸੈਲੀਬ੍ਰੇਟ ਕਰਨੀ ਆ, ਘਰ ਦੇ ਮਹਿਮਾਨ ਆਉਣ ਤੋਂ ਪਹਿਲਾਂ ਪਾਰਟੀ ਹੋਣ ਤੋਂ ਬਾਅਦ ਕਲੀਨਿੰਗ ਕਰਵਾਉਣੀ ਆ। ਤੁਸੀਂ ਨਵੀਂ ਜਗ੍ਹਾ 'ਤੇ ਮੂਵ ਹੋ ਰਹੇ ਹੋ, ਟੈਨੈਂਟ ਪ੍ਰੋਪਰਟੀ ਛੱਡ ਕੇ ਗਏ ਆ, ਮੈਸੀ ਛੱਡ ਕੇ ਗਏ ਆ, ਨਵੇਂ ਟੈਨੈਂਟਸ ਨੇ ਆਉਣਾ, ਜਾਂ ਤੁਸੀਂ ਆਪ ਖੁਦ ਕਿਤੇ ਮੂਵ ਹੋਣਾ, ਤੁਹਾਡੇ ਘਰ ਨੂੰ ਰੈਡੀ ਕਰਦੇ ਨੇ। ਤੁਹਾਡੇ ਘਰ ਦੇ ਮੂਵ ਹੋਣ ਤੋਂ ਪਹਿਲਾਂ ਜਿਹੜਾ ਕਲੀਨ ਕੀਤਾ ਜਾਂਦਾ, ਈਵਨ ਜਿੱਥੇ ਰੈਂਟਲ ਪ੍ਰੋਪਰਟੀਆਂ ਦੀ ਸਾਂਭ ਸੰਭਾਲ ਆ, ਉੱਥੇ ਹੀ ਜਿਹੜੇ ਘਰ ਦੇ ਵਿੱਚ ਤੁਸੀਂ ਆਪ ਰਹਿੰਦੇ ਹੋ, ਤੁਹਾਨੂੰ ਲੱਗਦਾ ਕਿ ਸਾਡਿਆਂ ਤਾਂ ਘਰ ਬਿਲਕੁਲ ਸਾਫ਼ ਹੋਇਆ ਰਹਿੰਦਾ, ਉਹ ਘਰ ਵੀ ਹੈਰਾਨ ਹੋ ਜਾਂਦੇ ਜਦੋਂ ਮੈਪਲ ਕਲੀਨਿੰਗ ਵਾਲੇ ਜਾ ਕੇ ਦਿਖਾਉਂਦੇ ਆ ਨਾ ਕਿ ਆਹ ਕੋਨਾ ਤਾਂ ਤੁਸੀਂ ਅਨਟੱਚ ਹੀ ਪਿਆ ਜੀ, ਆਹ ਕੋਨੇ ਦੇ ਵਿੱਚੋਂ ਇੰਨੀ ਚੀਜ਼ ਨਿਕਲੀ ਆ। ਈਵਨ ਉਹ ਬੱਗ ਦੀ ਵੀ ਸਟਾਰਟਿੰਗ ਹੋ ਜਾਂਦੀ ਆ। ਬਾਈ ਜੀ, ਡੀਪ ਕਲੀਨਿੰਗ ਦੇ ਵਿੱਚ ਆਪਣੀਆਂ ਸਰਵਿਸ ਬਾਰੇ ਜ਼ਰੂਰ ਐਕਸਪਲੇਨ ਕਰੋ।
2: ਸਰ, ਡੀਪ ਕਲੀਨ ਦੇ ਵਿੱਚ ਜੀ ਆਪਾਂ ਈਚ ਐਂਡ ਐਵਰੀ ਟੋਪ ਟੂ ਬੋਟਮ ਹੋਮ ਰੀਸੈਟ ਹੁੰਦਾ। ਕੱਲਾ ਹੋਮ ਰੀਸੈਟ ਦਾ ਮਤਲਬ ਇਹ ਨਹੀਂ ਵੀ ਘਰ ਸਾਫ਼ ਸੁਥਰਾ ਹੁੰਦਾ, ਨਾਲ ਘਰ ਹਾਈਜੀਨਿਕ ਵੀ ਪ੍ਰੋਪਰ ਬਣਾਇਆ ਜਾਂਦਾ ਜੀ। ਹਾਈਜੀਨਿਕ ਕਿੱਦਾਂ ਬਣਦਾ ਵੀ ਅਸੀਂ ਵਾਸ਼ਰੂਮ ਦੇ ਵਿੱਚ ਪ੍ਰੋਪਰ ਡੀਸਕੇਲਿੰਗ ਕਰਦੇ ਹਾਂ ਜੀ। ਵਾਸ਼ਰੂਮ ਫੈਨ ਨੇ ਜਿਹੜੇ, ਉਹਨਾਂ ਦੇ ਕਵਰ ਉਤਾਰ ਕੇ ਕਵਰ ਧੋਤੇ ਜਾਂਦੇ ਆ, ਅਤੇ ਜਿਹੜਾ ਫੈਨ ਵਾਲਾ ਏਰੀਆ ਉਹਨੂੰ ਪ੍ਰੋਪਰ ਛੋਟੇ ਬਰੱਸ਼ ਦੇ ਨਾਲ ਵਿੱਚੋਂ ਉਹਦੇ ਗੰਦ ਮੰਦ ਕੱਢ ਕੇ ਉਹਨੂੰ ਪੂਰਾ ਹਵਾ ਦਾ ਜਿਹੜਾ ਫਲੋ ਹੈ ਦੁਬਾਰਾ ਰਿਜੂਵੀਨੇਟ ਕਰਦੇ ਆ। ਉਹ ਤੋਂ ਬਾਅਦ ਸਰ ਕਿਚਨ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਜਿਹੜਾ ਓਇਲ ਦੀ ਪਰਤ ਚੜੀ ਹੁੰਦੀ ਹੈ ਜੀ, ਤੇ ਓਇਲ ਦੀ ਪਰਤ ਜਿਹੜੀ ਹੈ ਉਹਨੂੰ ਪ੍ਰੋਪਰ ਡੀਗਰੀਸ ਕਰਕੇ ਜੀ ਉਹਨੂੰ ਲਾ ਕੇ ਇੱਕ ਤਰ੍ਹਾਂ ਨਾਲ ਪੂਰਾ ਐਨ ਰੀਸੈਟ ਵੱਜ ਜਾਂਦਾ ਜੀ। ਉਹਦੇ ਨਾਲ ਹੈਲਥ ਲਈ ਤਾਂ ਆਪਣੇ ਸੈੱਟ ਹੁੰਦਾ ਹੀ ਹੁੰਦਾ ਹੈ, ਤੇ ਸੋਹਣਾ ਵੀ ਘਰ ਪੂਰਾ ਲੱਗਦਾ ਹੈ ਜੀ। ਤੇ ਜਿਹੜੀ ਆਪਣੇ ਇੰਡੀਅਨ ਕਮਿਊਨਿਟੀ, ਏਸ਼ੀਅਨ ਕਮਿਊਨਿਟੀ ਦੇ ਵਿੱਚ ਮਸਾਲਿਆਂ ਦੀ ਪ੍ਰੋਬਲਮ ਜਿਹੜੀ ਆਪਾਂ ਕਹਿ ਦਿੰਦੇ ਹਾਂ ਸਮੈਲ ਦੀ ਆਉਂਦੀ ਹੈ, ਉਹ ਵੀ ਚੱਕੀ ਜਾਂਦੀ ਹੈ ਜੀ ਜਦੋਂ ਕਿਚਨ ਦੇ ਵਿੱਚ ਆਪਣੇ ਪੂਰਾ ਡੀਗਰੀਸਿੰਗ ਹੁੰਦੀ ਹੈ।
0: ਸੋ ਦੋਸਤੋ, ਜਿੱਥੇ ਤੁਹਾਡੇ ਘਰ ਦਾ ਖੁੰਜਾ ਖੁੰਜਾ ਚਮਕਦਾ, ਉੱਥੇ ਹੀ ਤੁਸੀਂ ਇਹਨਾਂ ਦੀ ਐਡ ਆਨ ਸਰਵਿਸ ਨੇ। ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋ ਕਲੀਨ ਕਰਾਉਣੀ ਉਹ ਵੀ ਕਰਦੇ ਨੇ, ਡਰਾਈਵੇ, ਸਾਈਡ ਵਾਕਾਂ, ਬੈਕਯਾਰਡ ਕਲੀਨ, ਡੈਕ ਕਲੀਨਿੰਗ ਉਹ ਸਰਵਿਸ ਨੂੰ ਕੀਤਾ ਜਾਂਦਾ। ਇਸ ਦੇ ਨਾਲ ਨਾਲ ਜਿਵੇਂ ਕਹਿੰਦੇ ਆ ਗਰਾਜ ਹੋ ਗਿਆ, ਈਵਨ ਪੋਸਟ ਕੰਸਟਰਕਸ਼ਨ ਕਲੀਨਿੰਗ ਹੋ ਗਈ, ਜੰਕ ਰਿਮੂਵ ਹੋ ਗਏ, ਸਾਰੀਆਂ ਸਰਵਿਸ ਇਹਨਾਂ ਕੋਲ ਹੈਗੀਆਂ ਨੇ। ਅਤੇ ਇਹਨਾਂ ਨੂੰ ਕਾਲ ਕਰਨ ਦੇ ਲਈ ਨੰਬਰ ਇੱਕ ਵਾਰੀ ਸਾਂਝਾ ਕਰ ਦਿਓ ਬਾਈ ਜੀ।
2: ਨੰਬਰ ਹੈ ਜੀ ਸਾਡਾ 647-286-0077, 647-286-0077, 647-286-0077, 647-286-0077 ਜੀ।
0: ਈਵਨ ਦੋਸਤੋ, ਜੇ ਤੁਹਾਡੀ ਕੋਈ ਰੈਂਟਲ ਪ੍ਰੋਪਰਟੀ ਆ, ਸਾਲਾਂ ਤੋਂ ਟੈਨੈਂਟ ਰਹਿ ਰਹੇ ਨੇ, ਉੱਥੇ ਵੀ ਇੱਕ ਵਾਰੀ ਤੁਸੀਂ ਡੀਪ ਕਲੀਨਿੰਗ ਜ਼ਰੂਰ ਕਰਵਾ ਲਓ, ਕਿਉਂਕਿ ਕਈ ਵਾਰ ਰੈਂਟਲ ਪ੍ਰੋਪਰਟੀ ਦੇ ਵਿੱਚ ਬੱਗ ਛੇਤੀ ਪੈਣ ਲੱਗ ਜਾਂਦੇ ਨੇ। ਇੱਕ ਵਾਰੀ ਘਰ ਦੇ ਵਿੱਚ ਬੱਗ ਆ ਗਏ, ਉਹ ਕਲੀਨਿੰਗ ਦੀ ਉਹਦੀ ਜਿਹੜੀ ਜੜ ਹੁੰਦੀ ਆ, ਬਹੁਤ ਸਾਰੀਆਂ ਅਲੱਗ ਤਰ੍ਹਾਂ ਦੇ ਕੌਜ਼ਸ ਹੋ ਸਕਦੇ ਨੇ, ਪਰ ਕਲੀਨਿੰਗ ਤਾਂ ਕਨੇਡਾ ਸਾਫ਼ ਸੁਥਰਾ ਮੁਲਕ ਆ। ਆਓ ਅੱਜ ਆਪਣੇ ਆਪਣੇ ਘਰਾਂ ਨੂੰ ਸਾਫ਼ ਸਫਾਈ ਕਰੀਏ, ਆਓ ਅੱਜ ਆਪਣੇ ਘਰਾਂ ਨੂੰ ਸਾਫ਼ ਸੁਥਰਾ ਕਰੀਏ। ਦਾ ਮੈਪਲ ਕਲੀਨਿੰਗ ਤੁਹਾਨੂੰ ਅਫੋਰਡੇਬਲ ਰੇਟਸ 'ਤੇ ਕਲੀਨਿੰਗ ਸਰਵਿਸ ਮੁਹੱਈਆ ਕਰਾਊਗੀ, ਚਾਹੇ ਇਹਨਾਂ ਦੀ ਡੀਪ ਕਲੀਨਿੰਗ ਸਰਵਿਸ ਲੈਣੀ ਆ ਜਾਂ ਰੈਗੂਲਰ ਬੇਸਿਸ 'ਤੇ ਇਹਨਾਂ ਨੂੰ ਹਾਇਰ ਕਰਨਾ। ਇਹਨਾਂ ਕੋਲ ਅਲੱਗ ਅਲੱਗ ਰੇਸਿਸ ਦੇ ਟੀਮਾਂ ਜਿਹੜੀਆਂ ਹੈਗੀਆਂ ਨੇ, ਜਿਹੜੇ ਏਰੀਏ ਦੇ ਵਿੱਚ ਅਲੱਗ ਅਲੱਗ ਏਰੀਏ ਅਲੱਗ ਅਲੱਗ ਟੀਮਾਂ ਨੂੰ ਦਿੱਤੇ ਹੋਏ ਨੇ। ਨੰਬਰ ਟੂ ਕਾਲ 647-286-0077। ਸੱਚ ਮੈਂ ਤਾਂ ਭੁੱਲ ਗਿਆ ਬਾਈ ਜੀ, ਅੱਜ ਸਾਡੇ ਸਪੋਂਸਰ ਸਵਾਨਾਂ ਦੀ ਅਸੀਂ ਜ਼ਿੰਮੇਵਾਰੀ ਲਾਈ ਆ ਕਿ ਭਾਈ ਕਨੇਡਾ ਡੇ ਵੀਕਐਂਡ ਆ ਅੱਜ ਅਤੇ ਕੱਲ੍ਹ ਦਾ ਸਮਾਂ, ਤੁਸੀਂ ਕੀ ਖਾਸ ਕਰ ਸਕਦੇ ਹੋ ਜੇ ਅੱਜ ਤੁਹਾਡੀ ਕੋਈ ਕਲੀਨਿੰਗ ਸਰਵਿਸ ਬੁੱਕ ਕਰਦਾ, ਚਾਹੇ ਉਹਨਾਂ ਨੇ ਕਲੀਨਿੰਗ ਹਫ਼ਤੇ ਨੂੰ, 10 ਦਿਨਾਂ ਨੂੰ, 15 ਦਿਨਾਂ ਨੂੰ ਯੂਜ਼ ਕਰਨੀ ਆ, ਜੇ ਇੱਕ ਵਾਰੀ ਅੱਜ ਟੱਲੀ ਖੜਕ ਗਈ, ਉਹ ਬੰਦਿਆਂ ਨੂੰ ਕੀ ਆਫਰ ਕਰੋਗੇ ਜੀ?
2: ਹੈਰੀ ਜੀ, ਟੱਲੀ ਨਹੀਂ, ਅੱਜ ਟੱਲ ਖੜਕਾਵਾਂਗੇ ਜੀ, ਪਾ ਦਈਏ ਪਟਾਕਾ,
0: ਆਉਣ ਦੋ ਜੀ।
2: ਮੈਂ ਕਿਹਾ ਜੇ ਕੋਈ ਵੀ ਸਰੋਤੇ ਅੱਜ ਪਹਿਲੀਆਂ 10 ਕਾਲਾਂ ਜੀ,
0: 10 ਨਹੀਂ, ਨਾ ਨਾ ਨਾ ਨਾ ਨਾ ਨਾ, 10 ਨਹੀਂ, ਕੈਪ ਚੱਕ ਦੋ।
2: ਵੈਸੇ ਕੈਪ ਤਾਂ ਸਰ ਅਸੀਂ ਬਹੁਤ ਵੱਡਾ ਰੱਖਿਆ ਹੋਇਆ ਹੈਗਾ, ਬਟ ਇਹ ਹੈ ਕਿ ਵੀ ਪਹਿਲਾਂ ਥੋੜੇ ਸਰੋਤੇ
0: ਅੱਜ ਜਿੰਨੀਆਂ ਕਾਲਾਂ ਆਉਣਗੀਆਂ,
2: ਕੱਲ ਆਪਾਂ ਜਮਾ ਹੀ ਪਟਾਰਾ ਖੋਲ ਦਾਂਗੇ।
0: ਨਹੀਂ ਨਹੀਂ, ਅੱਜ ਜਿੰਨੀਆਂ ਕਾਲ ਆਉਣਗੇ 7 ਵਜੇ ਤੋਂ ਪਹਿਲਾਂ ਇੱਦਾਂ ਕਰ ਲਓ, 7 ਵਜੇ ਤੋਂ ਪਹਿਲਾਂ ਜਿੰਨੀਆਂ ਕਾਲ ਆਉਣਗੀਆਂ ਇੱਦਾਂ ਕਰ ਲਓ।
2: ਚਲੋ ਠੀਕ ਹੈ ਜੀ, 7 ਵਜੇ ਤੋਂ ਪਹਿਲਾਂ ਅੱਜ ਜਿੰਨੀਆਂ ਵੀ ਕਾਲਾਂ ਆਉਣਗੀਆਂ ਆਪਾਂ ਉਹਨਾਂ ਨੂੰ $270 ਦੀ ਵਰਥ ਦਾ ਡੀਪ ਕਲੀਨ ਦੀ ਬੁਕਿੰਗ ਦੇ ਨਾਲ ਵੈਕਿਊਮ ਬਿਲਕੁਲ ਫ੍ਰੀ ਆਫ ਕੋਸਟ ਗਿਫਟ ਕਰਾਂਗੇ ਜੀ।
0: ਵੈਕਿਊਮ ਕਲੀਨਰ $270 ਦੀ ਵਰਥ ਦਾ, ਜਿਹੜਾ ਵੱਡਾ ਵੈਕਿਊਮ ਹੁੰਦਾ ਗਾ?
2: ਹਾਂਜੀ,
0: ਫ੍ਰੀ, ਬਿਲਕੁਲ
2: ਬਿਲਕੁਲ ਫ੍ਰੀ ਜੀ।
0: ਜਿੰਨੀਆਂ ਵੀ ਕਾਲ ਆਉਣਗੀਆਂ ਜਿਹਨੇ ਡੀਪ ਕਲੀਨਿੰਗ ਦੀ ਸਰਵਿਸ ਬੁੱਕ ਕੀਤੀ, ਵੈਕਿਊਮ ਕਲੀਨਰ ਫ੍ਰੀ।
2: 7 ਵਜੇ ਤੱਕ ਚਾਹੇ 100 ਕਾਲਾਂ ਆ ਜਾਣ, ਆਪਾਂ 100 ਵੀ ਚੱਕਾਂਗੇ ਜੀ।
0: ਆ ਬਣ ਗਈ ਗੱਲ, ਹੁਣ ਬੋਲੋ ਨੰਬਰ, ਹੁਣ ਨਜ਼ਰ ਆਇਆ ਨਾ।
2: ਨੰਬਰ ਹੈ ਜੀ 647-286-0077, 647-286-0077, 647-286-0077,
0: 647-286-0077 ਕਿੰਨੇ ਦੀ ਵਰਥ ਦੱਸੀ ਹੈ ਜੀ?
2: $270 ਦੀ ਵਰਥ ਹੈ ਭੁੱਲਰ ਸਾਹਿਬ। ਸਾਨੂੰ ਆਪਣੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ, ਤਾਂ ਉਹ ਪਿਆਰ ਦੇ ਕਰਕੇ ਅਸੀਂ ਇੱਕ ਰਿਟਰਨ ਹੀ ਦੇ ਰਹੇ ਹਾਂ ਜੀ।
0: ਸੋ 7 ਵਜੇ ਤੋਂ ਪਹਿਲਾਂ ਜਿੰਨੀਆਂ ਕਾਲਾਂ ਆਉਣਗੀਆਂ ਉਹਨਾਂ ਨੂੰ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077, 647-286-0077, 6

0: ਸੋ ਦੋਸਤੋ ਸਾਡੀ ਲਾਈਨ ਇੱਕ ਵਾਰ ਫਿਰ ਨਾਗਪਾਲ ਜੀ ਨਾਲ ਜੁੜ ਚੁੱਕੀ ਹੈ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ। ਨਾਗਪਾਲ ਜੀ ਕੁਝ ਕੁ ਮੇਰੇ ਸਵਾਲ ਨੇ, ਕੁਝ ਕੁ ਸਾਡੇ ਸਰੋਤਿਆਂ ਦੇ ਸਵਾਲ ਨੇ, ਤੇ ਇਹ ਨਾ ਮੈਂ ਜਿਵੇਂ ਰੈਪਿਡ ਫਾਇਰ ਹੁੰਦਾ ਮੈਂ ਤੁਹਾਡੇ ਤੋਂ ਕੁਐਸਚਨ ਪੁੱਛੂੰਗਾ ਤੇ ਆਪਾਂ ਸ਼ਾਰਟ ਦੇ ਵਿੱਚ ਆਨਸਰ ਕਰਾਂਗੇ ਤਾਂ ਕਿ ਸਾਰੇ ਕੁਐਸਚਨ ਟੱਚ ਹੋ ਜਾਣ। ਮੈਂ ਕੁਝ ਕੁ ਕੁਐਸਚਨ ਲਿਖੇ ਨੇ, ਸੋ ਇੱਕ ਵਾਰੀ ਪਹਿਲਾਂ ਤੁਸੀਂ ਭੂਮਿਕਾ ਬੰਨ ਦਿਓ, ਤੁਸੀਂ ਸਕੀਮ ਬਾਰੇ ਦੱਸ ਦਿਓ, ਸਕੀਮ ਹੈ ਕੀ, ਇਸ ਤੋਂ ਬਾਅਦ ਆਪਾਂ ਸਟਾਰਟ ਕਰਦੇ ਹਾਂ।
1: ਹਾਂਜੀ, ਸੋ ਯੂਨੀ ਗਲੋਬਲ ਐਡਵਾਈਜ਼ਰੀ ਹਮਾਰੀ ਕੰਪਨੀ ਕਾ ਨਾਮ ਹੈ, ਆਫਿਸ ਹਮਾਰਾ ਮਿਸਿਸਾਗਾ ਮੈਂ ਹੈ, ਹਰ ਟਰੀ ਡੈਰੀ ਪੇ 8 ਸਾਲ ਹੋ ਗਏ ਹੈ। ਹਮ ਉਨੀ ਐਡੂਕੇਸ਼ਨ ਕੋਰਸਿਸ ਮੈਂ ਡੀਲ ਕਰਤੇ ਜੋ ਗਵਰਨਮੈਂਟ ਸਪੋਂਸਰਡ ਹੈ, ਮੀਨਸ ਆਪਕੀ ਜੇਬ ਸੇ ਪੈਸੇ ਨਹੀਂ ਜਾ ਰਹੇ, ਉਲਟਾ ਗਵਰਨਮੈਂਟ ਹੀ ਫੀਸ ਪੇ ਕਰ ਰਹੀ ਹੈ, ਸਾਥ ਹੀ ਸਾਥ ਆਪਕੋ ਰਹਿਣੇ ਖਾਣੇ ਕੇ ਲਈ ਫੰਡਿੰਗ ਆਪਕੇ ਖਾਤੇ ਮੈਂ ਦੇ ਰਹੀ ਹੈ। 30,000-100,000 ਕੀ ਫੰਡਿੰਗ ਹੈ, ਜਿਸ ਮੇ ਸੇ ਹਾਫ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਗ੍ਰਾਂਟਸ ਗ੍ਰਾਂਟਸ ਗ੍ਰਾਂਟਸ ਆਜ ਕੀ ਡੇਟ ਮੇ।
0: ਓਕੇ, ਗਵਰਨਮੈਂਟ ਕਹਿ ਰਹੀ ਹੈ ਐਜੂਕੇਸ਼ਨ ਤੁਸੀਂ ਲਓ ਤੇ ਉਹਦੇ ਲਈ ਅਸੀਂ ਹੈਲਪ ਕਰਾਂਗੇ। ਓਕੇ, ਪਹਿਲਾ ਕੁਐਸਚਨ, ਕਿਹੜੀ ਕਿਹੜੀ ਐਜੂਕੇਸ਼ਨ ਆ, ਕਿਹੜੇ ਕਿਹੜੇ ਕੋਰਸ ਨੇ ਜੀ?
1: ਜ਼ਿਆਦਾਤਰ ਕਲਾਇੰਟਸ ਚੂਜ਼ ਕਰਦੇ ਨੇ ਜੀ ਆਸਾਨ ਸੇ ਕੋਰਸ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 2-3 ਘੰਟੇ ਆਪਣੇ ਦੇਣੇ ਹੈ। ਕਿਤਨੇ ਹੀ ਸੈਲਫ ਇੰਪਲੋਇਡ, ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਸਾਰੇ ਏਜ ਕੇ ਲੋਕ, ਸਭੀ ਏਜ ਕੇ ਲੋਕ, 75 ਈਅਰਸ ਕੇ ਪੈਨਸ਼ਨ ਵਾਲੇ ਵੀ ਹੈ, 30 ਈਅਰਸ ਕੇ ਕਲਾਇੰਟਸ ਵੀ ਹੈ, ਫੈਮਿਲੀ ਵਾਲੇ, ਹਾਊਸ ਵਾਈਫ, ਅਨਇੰਪਲੋਇਡ ਲੋਕ।
0: ਇੱਕ ਵਾਰੀ ਕੋਰਸ ਦੇ ਨਾਮ ਦੱਸੋ, ਕਿਹੜੇ ਕਿਹੜੇ ਕੋਰਸ ਨੇ?
1: ਮੈਨੇਜਮੈਂਟ, ਹੋਸਪਿਟੈਲਿਟੀ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਹੋਸਪਿਟੈਲਿਟੀ ਹੋ ਗਿਆ, ਸਪਲਾਈ ਚੇਨ ਹੋ ਗਿਆ, ਔਰ ਅਕਾਊਂਟਿੰਗ ਹੋ ਗਿਆ, ਜੋ ਕਿ ਫੁੱਲੀ ਆਨਲਾਈਨ ਨੇ।
0: ਜਿਹੜੇ ਆਫਲਾਈਨ ਕੋਰਸ ਨੇ,
1: ਐਚਵੈਕ ਹੋ ਗਿਆ ਐਂਡ ECA,
0: PSW, ਦੋਨੇ ਤਰ੍ਹਾਂ ਦੇ ਕੋਰਸ ਨੇ। ਐਂਡ ਇਹ ਇਹਦੇ ਲਈ ਐਲੀਜੀਬਿਲਟੀ, ਜੇ ਸ਼ਾਰਟ ਸ਼ਬਦਾਂ ਦੇ ਵਿੱਚ ਆਪਾਂ ਦੱਸਣਾ ਹੋਵੇ, ਕੌਣ ਕੌਣ ਇਹਦੇ ਲਈ ਐਲੀਜੀਬਲ ਆ?
1: ਫਸਟ ਥਿੰਗ, ਆਪਕੀ ਫੈਮਿਲੀ ਇਨਕਮ 2024 ਕਾ ਨੋਟਿਸ ਔਰ ਅਸੈਸਮੈਂਟ ਅਭੀ ਦੇਖਾ ਜਾ ਰਹਾ ਹੈ। ਕਿਉਂ? ਕਿਉਂਕਿ ਗਵਰਨਮੈਂਟ ਕਾ ਅਕੈਡਮੀ ਕੇ ਚੱਲ ਰਹਾ ਹੈ 25-26 ਕਾ, ਇਸ ਮੇ 24 ਕਾ ਇਨਵੇ ਦੇਖਾ ਜਾਤਾ ਹੈ, ਜਿਸਕੀ ਇਨਕਮ $70,000 ਸੇ ਕਮ ਹੈ ਫੈਮਿਲੀ ਕੀ, ਔਰ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਰਹਤੇ ਓਨਟਾਰੀਓ ਮੇ ਐਲੀਜੀਬਲ ਹੈ।
0: ਓਕੇ, ਤੇ ਬੇਸਿਕ ਇੰਗਲਿਸ਼ ਆਉਂਦੀ ਆ, PR ਸਿਟੀਜ਼ਨ ਆ ਤੇ ਇਨਕਮ ਘੱਟ ਆ, ਉਹ ਬੰਦੇ ਸਟੱਡੀ ਕਰਨ ਤੇ ਗ੍ਰਾਂਟ ਤੇ ਲੋਨ ਉਹਨਾਂ ਨੂੰ ਮਿਲੂਗੀ। ਓਕੇ, ਗ੍ਰਾਂਟ ਕਿੰਨੀ ਹੁੰਦੀ ਆ, ਲੋਨ ਆਪਸ਼ਨ ਹੁੰਦਾ ਤੇ ਲੋਨ ਦੀ ਕੀ ਉਹਦੇ ਵਿੱਚ ਆ ਜੀ, ਕਿਵੇਂ ਮੋੜਨਾ ਹੁੰਦਾ ਤੇ ਕਿੰਨਾ ਇੰਟਰਸਟ ਰੇਟ?
1: ਫੰਡਿੰਗ ਦੇ ਦੋ ਪਾਰਟਸ ਹੈ, ਇੱਕ ਹੈ ਗ੍ਰਾਂਟਸ, ਇੱਕ ਹੈ ਆਪਸ਼ਨਲ ਲੋਨ, ਡਿਪੈਂਡ ਕਰਤੀ ਫੰਡਿੰਗ ਆਪਕੇ ਫੈਮਿਲੀ ਸਾਈਜ਼ ਪੇ। ਅਗਰ ਆਪਕੀ ਇਨਕਮ ਕਮ ਹੈ, ਕਮ ਕਮ ਕਮ ਹੈ, ਬੈਂਕ ਫੰਡਿੰਗ ਨਹੀਂ ਦੇ ਰਹਾ, ਗਵਰਨਮੈਂਟ ਦੇ ਰਹੀ ਹੈ, ਜਿਤਨੀ ਇਨਕਮ ਆਪਕੀ ਕਮ ਹੈ ਫੈਮਿਲੀ ਕੀ, ਲੋਕ ਸ਼ਰਮਾਤੇ ਫੋਨ ਕਰਤੇ ਹੋਏ, ਸਰ ਹਮਾਰੀ ਇਨਕਮ ਸਿਰਫ 5,000 ਹੈ, ਅਰੇ ਭਾਈ ਸਾਹਿਬ ਅਗਰ ਆਪਕੀ 50,000 ਹੋਤੀ ਤਾਂ ਫੋਨ ਹੀ ਨਾ ਕਰਤੇ, ਨਾ ਆਪਕੋ ਫਾਇਦਾ ਥਾ ਇਸਕਾ। ਇਨਕਮ ਜਿਨਕੀ ਕਮ ਹੈ ਨੋਟਿਸ ਆਫ ਅਸੈਸਮੈਂਟ ਪੇ, ਉਨੀ ਕੋ ਫਾਇਦਾ ਹੈ, ਫੈਮਿਲੀ ਆਫ ਟੂ ਕੋ ਅਪ ਟੂ 45,000 ਫੰਡਿੰਗ ਆਤੀ, ਫੈਮਿਲੀ ਆਫ ਟੂ ਕੋ, ਹਸਬੈਂਡ ਵਾਈਫ ਹੈ, ਯੰਗ ਹੈ ਚਾਹੇ ਓਲਡ ਕਪਲ ਹੈ, 45,000 ਕੀ ਫੰਡਿੰਗ, 25,000 ਗ੍ਰਾਂਟ, ਔਰ ਅਗਰ ਫੈਮਿਲੀ ਆਫ 5 ਹੈ, 3 ਬੱਚੇ ਹੈ ਆਪਕੇ, ਤੋ ਫੰਡਿੰਗ ਵੱਧ ਜਾਤੀ ਹੈ, $100,000 ਤੱਕ ਚਲੀ ਜਾਤੀ ਫੰਡਿੰਗ, 50,000 ਤੋਂ ਉਸਮੇ ਸੇ ਗ੍ਰਾਂਟ ਹੀ ਹੈ, ਗ੍ਰਾਂਟ ਪੋਰਸ਼ਨ ਆਜ ਕੇ ਰੇਟ ਮੈਂ ਹੈ, ਮਿਲ ਰਹਾ ਹੈ, ਲੈ ਲੀਜੀਏ, ਆਪਕੇ ਸਾਰੇ ਦੋਸਤ ਆਸ ਪੜੋਸ ਲੈ ਚੁੱਕੇ ਫੰਡਿੰਗ ਕੋ ਪਹਿਲੇ ਸੇ ਹੀ।
0: ਤੇ ਇਹਦੇ ਵਿੱਚ ਕਿਹੜੇ ਕ੍ਰੈਡਿਟ ਸਕੋਰ ਹਿੱਟ ਹੁੰਦਾ, ਕ੍ਰੈਡਿਟ ਸਕੋਰ ਚੈੱਕ ਹੁੰਦਾ ਤੇ ਜਾਂ ਕੀ ਸਿਸਟਮ ਹੈ ਜੀ?
1: ਇਸਮੇ ਕੋਈ ਵੀ ਕ੍ਰੈਡਿਟ ਚੈੱਕ ਨਹੀਂ ਨਹੀਂ ਨਹੀਂ ਹੋਤਾ, ਇੰਟਰੈਸਟ ਵੀ ਜੋ ਅਗਰ ਲੋਨ ਵੀ ਆਪਸ਼ਨਲ ਹੈ, ਅਗਰ ਇੱਕ ਸਾਲ ਕਾ ਕੋਰਸ ਹੈ ਤਾਂ ਇੱਕ ਸਾਲ ਤੱਕ ਇੰਟਰੈਸਟ 0% ਹੈ, 1.5 ਸਾਲ ਬਾਅਦ ਤੱਕ ਉਸ ਲੋਨ ਕੋ ਦੇਣਾ ਸ਼ੁਰੂ ਕਰਤੇ ਹੈ, ਤਾਂ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ, 2.5% ਕਹੀਂ ਨਹੀਂ ਮਿਲਤਾ।

0: ਆ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਤੇ ਸਾਡੀ ਲਾਈਨ ਤੇ ਜੁੜ ਚੁੱਕੇ ਆ ਪੂਰੀ ਹੈਰੀਟੇਜ ਤੋਂ ਰਾਹੁਲ ਜੀ। ਰਾਹੁਲ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਨੇ ਜੀ? ਸਮਝਾਓ ਪ੍ਰਿੰਟਿੰਗ ਤੋਂ ਸਟਾਰਟ ਕਰਦੇ ਆ, ਕਿਉਂਕਿ ਨਾ ਜਦੋਂ ਮੈਂ ਲਾਸਟ ਟਾਈਮ ਆਪਾਂ ਪ੍ਰਿੰਟਿੰਗ ਦੀ ਜਿਹੜੀ ਡੀਲ ਬੋਲੀ, ਪਰ ਇਹਨਾਂ ਦੋ ਇੰਸੀਡੈਂਟ ਹੋਏ ਨੇ ਜੀ। ਇੱਕ ਵਾਰੀ ਆਪਾਂ ਟਿੰਟਿੰਗ ਦੀ ਕੀਤੀ ਸੀ, ਉਹ ਆਨਲਾਈਨ ਕਿਸੇ ਨੇ ਵੀਡੀਓ ਪਾਈ ਸੀ, ਕਹਿੰਦੇ ਇਹ ਮਾਰਕੀਟ ਦਾ ਰੇਟ ਤੁਸੀਂ ਇੰਨਾ ਖਰਾਬ ਕਰ ਰਹੇ ਹੋ, ਤੁਸੀਂ ਇੰਨੀ ਘੱਟ ਰੇਟ 'ਤੇ ਲਾਈਫ ਟਾਈਮ ਵਾਰੰਟੀ ਦੇ ਰਹੇ ਹੋ। ਕਹਿੰਦੇ ਲਾਈਫ ਟਾਈਮ ਵਾਰੰਟੀ ਵਾਲੀ ਟਿੰਟਿੰਗ ਤਾਂ ਅਸੀਂ 350 ਦੀ ਵੇਚਦੇ ਹਾਂ। ਐਂਡ ਫਿਰ ਮੈਂ ਲਾਸਟ ਟਾਈਮ ਜਦੋਂ ਆਪਾਂ ਪ੍ਰਿੰਟਿੰਗ ਦੀ ਗੱਲਬਾਤ, ਤੁਸੀਂ ਇੱਕ ਕੋਂਬੋ ਪੈਕੇਜ 175 ਵਾਲਾ ਬੋਲਿਆ ਸੀ ਕਿ 1000 ਫਲਾਇਰ 1000 ਬਿਜ਼ਨਸ ਕਾਰਡ, ਉਹਦੇ ਲਈ ਮੈਨੂੰ ਦੋ ਜਣਿਆਂ ਦਾ ਕਾਲ ਆਇਆ, ਕਹਿੰਦੇ ਬਾਈ ਜੀ ਅਸੀਂ ਵੀ ਪ੍ਰਿੰਟਿੰਗ ਦਾ ਕੰਮ ਕਰਦੇ ਹਾਂ ਇੰਨੇ ਮਿਹਨਤ 'ਤੇ, ਕਹਿੰਦੇ ਫਿਰ ਤਾਂ ਰੇਟ ਖਰਾਬ ਹੋ ਜਾਊਗਾ। ਮੈਂ ਕਿਹਾ ਜੀ ਇਹ ਸਟ੍ਰੈਟਜੀ ਆ, ਉਹ ਆਪਣਾ ਮਾਰਜਿਨ ਨਹੀਂ ਲੈ ਰਹੇ, ਉਹ ਆਪਣਾ ਮਾਰਜਿਨ ਘੱਟ ਕਰ ਰਹੇ ਆ, ਅਤੇ ਮੈਂ ਕਿਹਾ ਇਹਦੇ 'ਚ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਐਟਲੀਸਟ ਕਸਟਮਰ ਦਾ ਫਾਇਦਾ ਹੋ ਰਿਹਾ। ਸੋ ਮੇਰੀ ਉਹਨਾਂ ਨਾਲ ਬਹਿਸਬਾਜ਼ੀ ਹੋਈ, ਮੈਂ ਕਹਿੰਦਾ ਇਸ ਵਾਰੀ ਸੇਮ ਚੀਜ਼ ਸਾਡੇ ਪਰਿਵਾਰਾਂ ਨੂੰ ਦੱਸੋ, ਕੈਨੇਡਾ ਡੇ ਆ, ਐਕਸਟੈਂਡਡ ਜਿਹੜਾ ਇਹ ਚੀਜ਼ ਦੱਸੋ, ਪ੍ਰਿੰਟਿੰਗ ਤੋਂ ਸਟਾਰਟ ਕਰੋ, ਕੀ ਡੀਲ ਆ ਐਂਡ ਦੱਸੋ ਕੀ ਕਹਿਣਾ ਚਾਹੁੰਦੇ ਹੋ?
1: ਜੀ ਭਾਜੀ, ਆਪਣਾ ਐਕਚੁਅਲ ਚ ਪੂਰੀ ਹੈਰੀਟੇਜ ਦੀ ਵਿਜ਼ਨ ਸ਼ੁਰੂ ਤੋਂ ਇਹੀ ਰਹੀ ਹੈ ਕਿ ਬੈਸਟ ਕੁਆਲਿਟੀ ਚੀਜ਼ ਸਸਤੇ ਰੇਟ ਤੇ ਆਪਾਂ ਕਿੱਦਾਂ ਆਪਣੇ ਕਮਿਊਨਿਟੀ ਨੂੰ ਪ੍ਰੋਵਾਈਡ ਕਰ ਸਕਦੇ ਹਾਂ, ਸਾਰਿਆਂ ਨੂੰ ਯੂਜ਼ਰਸ ਨੂੰ ਕਿੱਦਾਂ ਪ੍ਰੋਵਾਈਡ ਕਰ ਸਕਦੇ ਹਾਂ। ਤੇ ਜਿਵੇਂ ਬਿਜ਼ਨਸ ਕਾਰਡ ਨੇ, ਤੁਸੀਂ ਇਕੱਲੇ ਬਣਵਾਉਣ ਜਾਓ, ਤੁਸੀਂ $125 ਦੇ ਤੁਸੀਂ ਇਹ ਆਰਕੜਾ ਕਾਰਡ ਲੈ ਕੇ ਆਉਂਦੇ ਹੋ, ਪੂਰੀ ਹੈਰੀਟੇਜ ਤੇ ਤੁਹਾਨੂੰ ਕੈਨਪ੍ਰਿੰਟ ਗ੍ਰਾਫਿਕਸ $45 ਚ ਹੀ ਆਰ ਕਾਰਡ ਮਿਲ ਜਾਣੇ ਆ,
0: $45 ਦੇ ਵਿੱਚ 1000
1: ਜੀ।
0: ਤੇ
1: ਦੂਜੀ ਡੀਲ ਆਈ ਸੀ,
0: ਤੇ ਬਾਈ ਜੀ ਇੱਕ ਜਿਹੜਾ ਇਹ ਕਹਿੰਦੇ ਨੇ ਕਿ ਤੁਸੀਂ ਰੇਟ ਖਰਾਬ ਕਰ ਰਹੇ ਹੋ, ਇਹਦੇ ਵਿੱਚ ਕਿ ਬਚਾਓਗੇ ਕੀ ਤੁਸੀਂ, $2-4-5 ਬਚਾਓਗੇ, ਇਹਨੂੰ ਕਿਵੇਂ? ਮੈਂ ਤਾਂ ਉਹਨਾਂ ਨੂੰ ਆਪਦੇ ਵੱਲੋਂ ਤਾਂ ਇਹੀ ਜਵਾਬ ਦਿੱਤਾ ਸੀ ਕਿ ਇੱਕ ਕਸਟਮਰ ਤੋਂ ਹਾਈ ਮਾਰਜਨ ਤੇ ਕੰਮ ਕਰ ਲਓ, ਜਾਂ ਤੁਸੀਂ ਬਲਕ ਦੇ ਵਿੱਚ ਕੰਮ ਕਰ ਲਓ, ਘੱਟ ਮਾਰਜਨ ਆ ਪਰ ਤੁਸੀਂ ਜ਼ਿਆਦਾ ਬੰਦਿਆਂ ਨੂੰ ਸਰਵ ਕਰ ਰਹੇ ਹੋ, ਇਹ ਹਰੇਕ ਦੀ ਅਲੱਗ ਅਲੱਗ ਸਟ੍ਰੈਟਜੀ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਬਾਕੀ ਬਹੁਤ ਜ਼ਿਆਦਾ ਘੱਟ ਰੇਟ ਨੇ
1: ਜੀ, ਸਾਡੇ ਲਈ ਇਹੀ ਹੈ ਜੀ ਕਿ ਨਾਮ ਵੱਧ ਤੋਂ ਵੱਧ ਬਾਹਰ ਜਾਂਦਾ ਜੀ, ਆਪਣੇ ਇੱਕ ਬੰਦਾ ਲੈਂਦਾ ਨਾਲ ਚਾਰ ਬੰਦੇ ਹੋਰ ਆਉਂਦੇ ਨੇ ਜੀ, ਤੇ ਸਾਡਾ ਇਹੀ ਹੈ ਕਿ ਚਲੋ ਸਾਡੇ ਅੱਗੇ ਨਾਮ ਵੱਧਦਾ ਆ ਤੇ ਅੱਗੇ ਜਾ ਕੇ ਕਾਫੀ ਬੰਦੇ ਫਾਇਦਾ ਚੱਕ ਸਕਦੇ ਆ, ਕਿਤੇ ਇੱਕ ਬੰਦਾ ਫਾਇਦਾ ਚੱਕ ਪਾਏਗਾ ਡੀਲ ਦਾ, ਕਿਤੇ 100 ਬੰਦੇ ਚੱਕ ਪਾਣਗੇ, ਤੇ ਉਹਦੇ ਨਾਲ ਤੁਹਾਨੂੰ ਉਨੀ ਬਲੈਸਿੰਗਸ ਮਿਲਦੀਆਂ ਨੇ, ਉਨਾ ਹੀ ਕੰਮ ਜੁੜਦਾ ਆ ਤੇ ਉਨਾ ਹੀ ਹੋਰ ਕੰਮ ਅੱਗੇ ਆਉਂਦਾ ਜੀ।
0: ਸੋ $45 ਦੇ ਵਿੱਚ 1000 ਬਿਜ਼ਨਸ ਕਾਰਡ, ਤੇ ਫਲਾਇਰ ਦਾ ਕੀ ਦੱਸਿਆ ਸੀ?
1: ਫਲਾਇਰ ਦਾ ਹੈਗਾ ਜੀ 140 ਦੇ ਵਿੱਚ, 1099 ਦੇ ਵਿੱਚ 500, ਤੇ ਇੱਕ ਡੀਲ ਜਿਹੜੀ ਆਪਾਂ ਲਾਸਟ ਨੂੰ ਦੱਸੀ ਆਪਾਂ ਐਕਸਟੈਂਡ ਕੀਤੀ ਗਈ ਹੈ ਕੈਨੇਡਾ ਦੇ ਤੋਂ ਬਾਅਦ, ਉਹ ਹੈਗੀ ਜੀ ਆਪਣੀ ਨੈਕਸਟ ਵੀਕਐਂਡ ਤੱਕ ਐਕਸਟੈਂਡਡ ਹੈਗੀ, ਜਿਹਦੇ ਵਿੱਚ $175 ਦੇ ਵਿੱਚ ਤੁਹਾਨੂੰ 1000 ਫਲਾਇਰ ਤੇ 1000 ਬਿਜ਼ਨਸ ਕਾਰਡ ਮਿਲਣਗੇ ਜੀ।
0: $175 ਦੇ ਵਿੱਚ 1000 ਫਲਾਇਰ 1000 ਬਿਜ਼ਨਸ ਕਾਰਡ। ਸੋ ਦੋਸਤੋ ਇਹ ਡੀਲ ਤੋਂ ਬਾਅਦ ਮੈਨੂੰ ਕਾਲ ਆਈਆਂ ਸੀ, ਕਹਿੰਦੇ ਬਾਈ ਜੀ ਇੰਨੀ ਘੱਟ ਰੇਟ ਦੇ ਉੱਤੇ ਤੁਸੀਂ ਪ੍ਰਮੋਟ ਨਾ ਕਰੋ। ਮੈਂ ਕਿਹਾ ਜੀ ਨਹੀਂ, ਮੈਂ ਕਿਹਾ ਮੈਂ ਤਾਂ ਵੱਧ ਪ੍ਰਮੋਟ ਕਰੂੰਗਾ, ਕਿਉਂਕਿ ਇੱਥੇ ਸਾਡੇ ਇਕੱਲੇ ਇਕੱਲੇ ਭੈਣ ਭਰਾਵਾਂ ਦਾ ਫਾਇਦਾ ਹੈਗਾ। ਸੋ ਦੋਸਤੋ ਇਹ ਡੀਲ ਦੇ ਲਈ ਪੂਰੀ ਹੈਰੀਟੇਜ ਨੂੰ ਕਾਲ ਕਰ ਸਕਦੇ, ਨੰਬਰ ਟੂ ਕਾਲ 647-962-10-23 647-962-10-23 647-962-10-23 647-962-10-23 647-962-10-23 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਕੁਇਕਲੀ ਜੀ ਜਿਹੜੇ ਆਪਣੇ ਰੀਅਲਟਰ ਪੈਕੇਜ ਬਾਰੇ ਵੀ ਦੱਸ ਦਿਓ।
1: ਹਾਂਜੀ, ਰੀਅਲ ਸਟੇਟ ਲਈ ਜੀ ਤੁਹਾਨੂੰ ਬਿਜ਼ਨਸ ਕਾਰਡ, ਤੁਹਾਡਾ ਫੋਰ ਸੇਲ ਸਾਈਨ, ਓਪਨ ਹਾਊਸ ਸਾਈਨ, ਤੁਹਾਡੇ ਯਾਰਡ ਸਾਈਨ, ਕੋਈ ਵੀ ਤਰ੍ਹਾਂ ਦੇ ਸਾਈਨ ਹੈਗੇ ਆ, ਸਾਰੇ ਕੈਨਪ੍ਰਿੰਟ ਗ੍ਰਾਫਿਕਸ ਬਣਾਉਂਦਾ ਜੀ, ਚਾਹੇ ਤੁਸੀਂ ਸਿੰਗਲ ਪੀਸ ਬਣਾਉਣਾ ਹੈ, ਚਾਹੇ ਤੁਸੀਂ 5 ਜਾਂ 10, ਚਾਹੇ 100 ਪੀਸ, ਜਿੰਨੇ ਮਰਜ਼ੀ ਪੂਰੇ ਬ੍ਰੋਕਰ ਨੇ ਭਾਵੇਂ ਤਿਆਰ ਕਰਾਉਣੇ ਆ, ਸਾਡੇ ਕੋਲ ਤੁਸੀਂ ਲੈ ਕੇ ਆ ਸਕਦੇ ਹੋ, ਅਸੀਂ ਕਰਾਂਗੇ ਜੀ। ਤੇ ਤੁਸੀਂ ਜੇ ਨਵੇਂ ਕਰਾਉਣੇ, ਨਵੇਂ ਬਣਾਉਣੇ, ਤੁਸੀਂ ਜੇ ਆਪਦੇ ਪੁਰਾਣੇ ਰੀਫੇਸ ਕਰਾਉਣੇ, ਬ੍ਰੋਕਰੇਜ ਚੇਂਜ ਕੀਤੀ ਹੈ ਤੇ ਦੁਬਾਰਾ ਪ੍ਰਿੰਟ ਕਰਾਉਣੇ, ਉਹਦੇ ਉੱਪਰ ਤੁਹਾਨੂੰ ਉਹ ਵੀ ਘੱਟ ਤੋਂ ਘੱਟ ਰੇਟ ਦੇ ਵਿੱਚ ਆਪਾਂ ਦੁਬਾਰਾ ਪ੍ਰਿੰਟ ਕਰਕੇ ਉਹਦੇ ਉੱਪਰ ਦੇ ਸਕਦੇ ਹਾਂ ਜੀ।
0: ਵੈਰੀ ਗੁੱਡ। ਤੇ ਹੁਣ ਪੂਰੀ ਹੈਰੀਟੇਜ ਦੀ ਅਗਲੇ ਚੀਜ਼ ਤੇ ਉਹਨੇ ਉਹ ਗਿਫਟਿੰਗ ਲਈ, ਕਿਉਂਕਿ ਇਹ ਸੀਜ਼ਨ ਨਾ ਵਿਆਹਾਂ ਸ਼ਾਦੀਆਂ ਦੇ ਬਹੁਤ ਸਾਰੇ ਵਿਆਹ ਸ਼ਾਦੀ ਜਿਹੜੇ ਹੋ ਰਹੇ ਨੇ ਤੇ ਬਹੁਤ ਸਾਰੇ ਫੰਕਸ਼ਨ ਆਲਰੇਡੀ ਹੁੰਦੇ ਨੇ, ਇਹਦੇ ਵਿੱਚ ਗਿਫਟਿੰਗ ਲਈ ਕੀ ਕੀ ਤੁਹਾਡੇ ਕੋਲ ਆਪਸ਼ਨਸ ਨੇ ਤੇ ਕਸਟਮਾਈਜ਼ ਗਿਫਟ ਹੁੰਦੇ ਨੇ, ਉਹਦੇ ਬਾਰੇ ਵੀ ਦੱਸ ਦਿਓ।
1: ਗਿਫਟਿੰਗ ਦੇ ਵਿੱਚ ਵੀ ਆਪਣੇ ਕਸਟਮ ਪਿਲੋ ਕੇਸਿਸ ਜੀ, ਫੋਟੋ ਫਰੇਮਸ, LED lamps, LED lights, phone covers, apne hang karan layi koi kare custom tusi aapde cutout banwa sakde ho ya tusi ghar de bahar laan layi name plate hogi custom 3D plate wood de vich hogi kafi tarah de gifts hai gaye ji kafi kuch tusi customize kar sakde ho Canprint Graphics puri heritage te jide vich tusi engraving to laake laser cutting de products hoge printing de hoge kafi tarah cheeza apan taiyar karde ho sare samples jehde hai gaye tusi aake in store visit karke dekh sakde ho tusi chote chote cheez to apna bottle te mug te glass te ya ਆਪਣੇ ਪਿਲੋ ਕਵਰ ਚ ਇਹ ਤੋਂ ਛੱਡ ਕੇ ਵੱਡੀ ਚੀਜ਼ਾਂ ਦੇ ਪ੍ਰਿੰਟ ਕਰਾ ਸਕਦੇ ਹੋ ਆਪਸ਼ਨ ਬਹੁਤ ਜ਼ਿਆਦਾ ਹੈਗੀਆਂ ਜੀ ਲੇਕਿਨ ਤੁਸੀਂ ਜਦੋਂ ਵਿਜਿਟ ਕਰੋਗੇ ਤੁਹਾਨੂੰ ਆਪਾਂ ਸਾਰੇ ਦਿਖਾ ਸਕਦੇ ਹਾਂ ਸਾਡੀ ਪੂਰੀ ਹੈਰੀਟੇਜ ਡੋਟ ਸੀ ਵੈਬਸਾਈਟ ਤੇ ਜਾ ਕੇ ਕੈਟੇਗਰੀਜ਼ ਤੇ ਕਲਿੱਕ ਕਰਕੇ ਉੱਥੇ ਗਿਫਟ ਸੈਕਸ਼ਨ ਹੈਗਾ ਆ ਉੱਥੇ ਵੀ ਮੋਸਟ ਆਈਟਮਸ ਪਾਈਆਂ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਜੀ
0: ਸੋ ਦੋਸਤੋ ਆ ਨੰਬਰ ਤੇ ਵੀ ਜਦੋਂ ਤੁਸੀਂ ਕਾਲ ਕਰੋਗੇ ਜਿੱਥੇ ਸਾਰੀਆਂ ਲੋਕੇਸ਼ਨ ਦਾ ਐਡਰੈਸ ਆ ਜੂਗਾ ਉੱਥੇ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਆ ਜੂਗਾ ਸੋ ਆ ਨੰਬਰ ਨੂੰ ਜ਼ਰੂਰ ਕਾਲ ਕਰ ਲਓ ਪ੍ਰਿੰਟਿੰਗ ਲਈ ਗਿਫਟਿੰਗ ਲਈ 647-962-10-23 647-962-10-23 ਓਕੇ ਬੱਚਿਆਂ ਦਾ ਜਨਮ ਦਿਨ ਆ ਰਿਹਾ ਨਿਊਬੋਰਨ ਕਿਸੇ ਦੇ ਘਰ ਬੱਚਾ ਹੋਇਆ ਉਹਨੂੰ ਮਿਲਣ ਜਾਣਾ ਉਹਦੇ ਲਈ ਬੇਬੀ ਹੈਰੀਟੇਜ ਉਹਦੇ ਬਾਰੇ ਵੀ ਦੱਸ ਦਿਓ
1: ਜੀ ਇੰਸਟਾਗ੍ਰਾਮ ਖੋਲੋ ਜੀ ਸਰਚ ਕਰੋ ਪੇਜ ਬੇਬੀ ਹੈਰੀਟੇਜ ਗਿਫਟ ਤੁਹਾਨੂੰ ਬੇਬੀ ਹੈਰੀਟੇਜ ਦੇ ਅੰਦਰ ਸਾਰੇ ਪ੍ਰੋਡਕਟਸ ਤੁਹਾਨੂੰ ਮਿਲ ਜਾਣਗੇ ਜੀ ਬੇਬੀ ਦੇ ਫੋਟੋ ਫਰੇਮ ਤੋਂ ਲੈ ਕੇ ਮਤਲਬ ਉਹਨਾਂ ਦੇ ਬਰਥ ਤੋਂ ਲੈ ਕੇ ਉਹਨਾਂ ਦੇ ਬਾਅਦ ਜਿਹੜੀਆਂ 3 months old ਬੇਬੀ ਲਈ 6 months old ਬੇਬੀ ਲਈ ਈਅਰ ਲਈ ਵਨਸੀਜ਼ ਵਗੈਰਾ ਸਾਰਾ ਕੁਛ ਆਪਾਂ ਕਸਟਮ ਬਣਾਉਂਦੇ ਹਾਂ ਜੀ ਉਹਨਾਂ ਦੇ ਬਲੈਂਕਟਸ ਹੋ ਗਏ ਉਹਦੇ ਉੱਪਰ ਉਹਨਾਂ ਦਾ ਨਾਮ ਵੀ ਲਿਖਿਆ ਜਾਂਦਾ ਉਹਨਾਂ ਦਾ ਜਿਹੜਾ ਕੌਮ ਹੁੰਦਾ ਫਸਟ ਕੌਮ ਪੇਰੈਂਟਸ ਯੂਜ਼ ਕਰਦੇ ਨੇ ਫੋਟੋ ਸ਼ੂਟ ਲਈ ਜਾਂ ਫਿਰ ਬੇਬੀ ਦੇ ਲਈ ਉਹਨਾਂ ਦੇ ਉੱਪਰ ਉਹਨਾਂ ਦਾ ਨਾਮ ਇੰਗਰੇਵ ਕੀਤਾ ਹੁੰਦਾ ਆ ਤੇ ਸਾਰੇ ਕਸਟਮ ਗਿਫਟਸ ਤੁਹਾਨੂੰ ਪੂਰੀ ਹੈਰੀਟੇਜ ਤੇ ਮਿਲ ਜਾਣੇ ਆ ਜੀ
0: ਐਂਡ ਇਹਦੇ ਲਈ ਵੀ ਦੋਸਤੋ ਨੰਬਰ ਇੱਕੋ ਹੀ ਆ 647-962-10-23 ਤੇ ਅਖੀਰ ਦੇ ਵਿੱਚ ਆਪਾਂ ਵੈਸੇ PPF ਸਿਰਾਮਿਕ ਕੋਟਿੰਗ ਤੁਹਾਡੇ ਕੋਲ ਬਹੁਤ ਸਾਰੇ ਰੈਪ ਕਾਰ ਰੈਪ ਹੋ ਗਿਆ ਡਿਟੇਲਿੰਗ ਹੋ ਗਈ ਕਾਰਾਂ ਨੂੰ ਲੈ ਕੇ ਕਾਰਾਂ ਦੇ ਐਕਸੈਸਰੀਜ਼ ਐਵਰੀਥਿੰਗ ਜੋ ਹੈਵ ਇਟ ਪਰ ਵਿੰਡੋ ਟਿੰਟਿੰਗ ਤੇ ਅੱਜ ਇੱਕ ਵਾਰ ਫਿਰ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਪਿਛਲੇ ਹਫ਼ਤੇ ਗਰਮੀ ਦੇ ਵਿੱਚ ਹਾਹਾਕਾਰ ਸੀ ਜਿਹੜੀ ਗੱਡੀਆਂ ਦੇ ਸ਼ੀਸ਼ੇ ਟਿੰਟ ਨਹੀਂ ਸੀ ਉਹਨਾਂ ਨੂੰ ਤਾਂ ਗਰਮ ਹੋਣ ਨੂੰ ਹੀ ਅੱਧਾ ਅੱਧਾ ਘੰਟਾ ਲੱਗ ਰਿਹਾ ਸੀ ਗੱਡੀ ਗਰਮੀ ਨਹੀਂ ਹੁੰਦੀ ਸੀ ਤਾਂ ਸਾਨੂੰ ਲੱਗਦਾ ਸੀ ਕਿ ਭਾਈ ਵਿੰਡੋ ਟਿੰਟ ਕਰਵਾ ਲਈਏ ਛੇਤੀ ਐਂਡ ਜੇ ਤਾਂ ਇਹ ਤੇ ਵੀ ਕਹਿ ਰਹੇ ਨੇ ਕਿ ਜੀ $300-350 ਵਿੰਡੋ ਟਿੰਟਿੰਗ ਦਾ ਲਓ ਤਾਂ ਲਾਈਫ ਟਾਈਮ ਵਾਰੰਟੀ ਦਿਓ ਤੁਸੀਂ $149 ਦੇ ਵਿੱਚ ਲਾਈਫ ਟਾਈਮ ਵਾਰੰਟੀ ਦੇ ਰਹੇ ਹੋ ਤੁਹਾਡੀ ਮਾਰਕੀਟਿੰਗ ਇਹਦੇ ਵਿੱਚ ਕੰਪੀਟੀਸ਼ਨ ਵੀ ਇੰਨਾ ਅਤੇ ਕਾਫੀ ਲੋਕ ਕਹਿੰਦੇ ਨੇ ਕਿ ਤੁਸੀਂ ਰੇਟ ਖਰਾਬ ਕਰ ਰਹੇ ਹੋ ਇਹਦੇ ਬਾਰੇ ਵੀ ਕੀ ਸੱਚਾਈ ਆ ਦੱਸੋ ਜੀ
1: ਜੀ ਭਾਜੀ ਲਾਈਫ ਟਾਈਮ ਵਾਰੰਟੀ ਦਾ ਵਰਡ ਪੂਰੀ ਇੰਡਸਟਰੀ ਚ ਯੂਜ਼ ਕੀਤਾ ਜਾਂਦਾ ਲੇਕਿਨ ਉਹਦੇ ਵਿੱਚ ਫਰਕ ਹੁੰਦਾ ਤੁਹਾਨੂੰ ਪਤਾ ਆ ਤੁਸੀਂ ਦੱਸਿਆ ਸੀ ਪਹਿਲਾਂ ਦਰਸ਼ਕਾਂ ਨੂੰ ਕਿ ਜੇ ਕਦੀ ਵੀ ਤੁਹਾਡੀ ਟਿੰਟ ਖਰਾਬ ਹੁੰਦੀ ਹੈ ਉਹਦੀ ਦੁਬਾਰਾ ਲਗਾਉਣ ਦੀ ਲੇਬਰ ਦੁਆਰਾ ਲਈ ਜਾਂਦੀ ਹੈ ਤੇ ਇਕੱਲੇ ਟਿੰਟ ਦੀ ਹੀ ਵਾਰੰਟੀ ਦਿੱਤੀ ਜਾਂਦੀ ਹੈ ਹਿਡਨ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਵਿੱਚ ਹਿਡਨ ਕਾਸਟ ਕਵਰਡ ਹੋਵੇ ਤੁਹਾਨੂੰ ਕੁਛ ਵੀ ਨਾ ਪੇ ਕਰਨਾ ਹੋਵੇ ਉਹਦਾ ਰੇਟ ਮਾਰਕੀਟ ਤੁਸੀਂ ਸਹੀ ਕਿਹਾ ਬਿਲਕੁਲ $350 ਤੋਂ ਲੈ ਕੇ $500 ਦੇ ਵਿੱਚ ਰੇਟ ਹੁੰਦਾ ਹੈ ਸਿਰਫ ਪੂਰੀ ਹੈਰੀਟੇਜ ਤੁਹਾਨੂੰ ਉਹ ਸੇਮ ਕੁਆਲਿਟੀ ਤੇ ਉਹ ਸੇਮ ਸਰਵਿਸ ਵਿਦ ਲਾਈਫ ਟਾਈਮ ਵਾਰੰਟੀ ਪਾਰਟਸ ਐਂਡ ਲੇਬਰ ਕਵਰਡ ਨੋ ਹਿਡਨ ਚਾਰਜਸ ਸਿਰਫ $149 ਦੇ ਵਿੱਚ ਤੁਹਾਨੂੰ ਮਿਲਣੀ ਹੈ ਜੀ ਸਾਰੇ ਸਾਈਡਾਂ ਦੇ ਸ਼ੀਸ਼ੇ ਬੈਕ ਸ਼ੀਸ਼ਾ ਇੰਕਲੂਡਡ ਕੋਈ ਵੀ ਪਰਸੈਂਟੇਜ ਤੁਸੀਂ ਕਰਾ ਸਕਦੇ ਹੋ ਜਿਹੜੀ ਸਿਟੀ ਵਾਈਡ ਹੁੰਦੀ ਹੈ ਲੀਗਲ ਆਪਣੀ ਹੋਊਗੀ ਤੁਸੀਂ ਉੱਪਰ ਥੱਲੇ ਡਾਰਕ ਕਰਾਉਣੀ ਹੈ ਲਾਈਟ ਕਰਾਉਣੀ ਹੈ ਹਰ ਤਰ੍ਹਾਂ ਦੇ ਟਿੰਟ ਤੁਹਾਨੂੰ ਪੂਰੀ ਹੈਰੀਟੇਜ ਤੇ ਮਿਲ ਜਾਏਗੀ ਤਿੰਨੋਂ ਲੋਕੇਸ਼ਨਾਂ ਤੇ ਕਿਸੇ ਦੇ ਵੀ ਆ ਕੇ ਤੁਸੀਂ ਕਰਾ ਸਕਦੇ
0: ਸੋ ਨੰਬਰ ਸਾਂਝਾ ਕਰ ਦਿਓ ਜੀ ਤੇ ਲੋਕੇਸ਼ਨ ਵੀ ਸਾਂਝੀ ਕਰ ਦਿਓ
1: ਨੰਬਰ ਹੈਗਾ ਜੀ 647-962-10-23 647-962-1023 ਤੁਸੀਂ ਬਿਨਾਂ ਅਪਾਇੰਟਮੈਂਟ ਤੋਂ ਵਾਕ ਇਨ ਆ ਸਕਦੇ ਹੋ ਜੀ ਆਪਣਾ ਨੰਬਰ ਤੇ ਕਾਲ ਕਰਕੇ ਵੀ ਆ ਸਕਦੇ ਹੋ ਤੁਹਾਨੂੰ ਤਿੰਨੋਂ ਲੋਕੇਸ਼ਨਾਂ ਤੇ ਕਿਸੇ ਵੀ ਲੋਕੇਸ਼ਨ ਤੁਹਾਡੇ ਬੁਕਿੰਗ ਕਰ ਸਕਦੇ ਹਾਂ ਜੀ ਆਪਾਂ ਤੇ ਐਡਰੈਸ ਹੈਗੇ ਨੇ ਜੀ ਆਪਣੇ 3 ਬ੍ਰੈਂਪਟਨ ਵੈਸਟ ਦੇ ਵਿੱਚ ਮਿਸ ਸਾਗਰ ਰੋਡ ਵਾਲਿਆਂ ਕੋਲ ਦੇ ਆਪਣੇ ਕੈਲਡਨ ਦੇ ਕੋਲ ਉੱਥੇ ਹੈਗੇ ਜੀ 367 ਬੈਟਰਨਸ ਡਰਾਈਵ 367 ਬੈਟਰਨਸ BETERANS ਡਰਾਈਵ ਬ੍ਰੈਂਪਟਨ ਦੂਜੀ ਹੈਗੀ ਜੀ ਆਪਣੀ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਮੇਨ ਸਟਰੀਟ ਤੇ ਜੀ ਮੇਨ ਸਟਰੀਟ ਐਂਡ ਬੋਟਮ ਤੇ ਉਹਦਾ ਐਡਰੈਸ ਹੈਗਾ ਜੀ 75 ਰੋਜ਼ਡੇਲ ਐਵੇਨਿਊ ਵੈਸਟ ਯੂਨਿਟ ਨੰਬਰ 4 75 ਰੋਜ਼ਡੇਲ RoseDale ਐਵੇਨਿਊ ਵੈਸਟ ਯੂਨਿਟ ਨੰਬਰ 4 ਬ੍ਰੈਂਪਟਨ ਤੀਜੀ ਹੈਗੀ ਜੀ ਆਪਣੀ ਕੈਸਲ ਮੋਰ ਵਾਲਿਆਂ ਲਈ ਏਅਰਪੋਰਟ ਰੋਡ ਤੇ ਜਾਂ ਫਿਰ ਮਾਲਟਨ ਹੋ ਗਿਆ ਤੇ ਉਹਦਾ ਐਡਰੈਸ ਹੈਗਾ ਜੀ 22 ਗੁੱਡਮਾਰਕ ਪਲੇਸ 22 ਗੁੱਡਮਾਰਕ GOODMARK ਪਲੇਸ ਯੂਨਿਟ ਨੰਬਰ 21 ਹਾਂਜੀ ਇਹ ਤੋਂ ਵੇਖੋ ਜੀ 427 ਸੀ ਉਹ ਤਾਂ ਪੈਂਦੀ ਤੁਹਾਨੂੰ ਲੋਕੇਸ਼ਨ ਜੀ ਕੈਸਲ ਮੋਰ ਵਾਲਾ
0: ਬਹੁਤ ਅੱਛੇ ਬਹੁਤ ਅੱਛੇ। ਸੋ ਦੋਸਤੋ ਬਾਕੀ ਤੁਸੀਂ ਕੋਈ ਐਡਰੈਸ ਮਿਸ ਕਰ ਗਏ ਹੋ, ਵੈਬਸਾਈਟ ਲਿੰਕ, ਇਹਨਾਂ ਦੀ ਕੋਈ ਹੋਰ ਸਰਵਿਸ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਪੂਰੀ ਹੈਰੀਟੇਜ ਤੋਂ ਬਾਈ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਆ। ਨੰਬਰ 'ਤੇ ਕਾਲ ਕਰੋ, ਤੁਹਾਨੂੰ ਨਾ ਸਾਰੀ ਡਿਟੇਲ ਟੈਕਸਟ ਦੇ ਵਿੱਚ ਆਜੂਗੀ, ਐਡਰੈਸ ਤੋਂ ਲੈ ਕੇ ਵੈਬਸਾਈਟ ਤੱਕ। $149 ਦੇ ਵਿੱਚ ਟੈਂਟ, $175 ਦੇ ਵਿੱਚ 1000 ਬਿਜ਼ਨਸ ਕਾਰਡ, 1000 ਫਲਾਇਰ ਤੁਸੀਂ ਚਾਹੁੰਦੇ ਹੋ, ਆਹ ਲਓ ਨੰਬਰ 647-962-10-23 647-962-10-23 6479621023 647-962-10-23 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।

0: ਦੋਸਤੋ ਸਾਡੀ ਲਾਈਨ ਜੁੜ ਚੁੱਕੀ ਹੈ ਐਸ ਜੀ ਅਪਲਾਇੰਸ ਰਿਪੇਅਰ ਤੇ। ਐਸ ਜੀ ਅਪਲਾਇੰਸ ਰਿਪੇਅਰ ਬਾਰੇ ਅੱਜ ਮੈਂ ਨਹੀਂ, ਅੱਜ ਬਾਈ ਹੁਣੇ ਆਪ ਦੱਸਣਗੇ ਕਿ ਤੁਸੀਂ ਅਪਲਾਇੰਸ ਰਿਪੇਅਰ ਦੇ ਵਿੱਚ ਬਾਈ ਐਸ ਜੀ ਅਪਲਾਇੰਸ ਰਿਪੇਅਰ ਨੂੰ ਸਿਲੈਕਟ ਕਰਦੇ ਹੋ, ਨੰਬਰ ਡਾਇਲ ਕਰਦੇ ਹੋ, ਕਿਉਂ ਕਰਦੇ ਹੋ? ਬਾਈ ਜੀ ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ।
1: ਸਤਿ ਸ੍ਰੀ ਅਕਾਲ ਜੀ।
0: ਸੋ ਜ਼ਰੂਰ ਸਾਂਝਾ ਕਰੋ ਪਰਿਵਾਰਾਂ ਨੂੰ ਕਿਉਂ ਅਸੀਂ ਐਸ ਜੀ ਅਪਲਾਇੰਸ ਰਿਪੇਅਰ ਨੂੰ ਨੰਬਰ ਡਾਇਲ ਕਰੀਏ।
1: ਜੀ ਬਿਲਕੁਲ ਜੀ, ਐਸ ਐਨ ਜੀ ਅਪਲਾਇੰਸ ਰਿਪੇਅਰ ਦੇ ਵਿੱਚ ਅਸੀਂ ਮਾਸਟਰ ਕਰਦੇ ਹਾਂ ਸਾਰੇ ਅਪਲਾਇੰਸਿਸ ਦੀ ਸਰਵਿਸਿਸ ਦੇ ਵਿੱਚ। ਇਹ ਸਾਡੀ ਕੰਪਨੀ ਅੱਜ ਦੀ ਨਹੀਂ ਹੈਗੀ, ਸਾਨੂੰ ਘੱਟੋ ਘੱਟ 10 ਸਾਲ ਹੋ ਗਏ ਆ ਇਸ ਫੀਲਡ ਦੇ ਵਿੱਚ। ਜਿੰਨੇ ਵੀ ਹੋਮ ਅਪਲਾਇੰਸਿਸ ਦੇ ਵਿੱਚ ਜਿਹਦੇ ਵਿੱਚ ਆਪਾਂ ਗੱਲ ਕਰੀਏ ਕਿ ਵਾਸ਼ਰ ਹੋ ਗਿਆ, ਡਰਾਇਰ ਹੋ ਗਿਆ, ਡਿਸ਼ ਵਾਸ਼ਰ, ਸਟੋਵ, ਓਵਨ, ਜਿਨ੍ਹਾਂ ਨੂੰ ਲੋਕੀ ਕੰਜ਼ਿਊਮਰ ਡੇਲੀ ਯੂਜ਼ ਕਰਦੇ ਨੇ, ਸੋ ਉਹਨਾਂ ਦੀ ਅਸੀਂ ਬੜੇ ਘੱਟ ਖਰਚ ਦੇ ਵਿੱਚ ਅਸੀਂ ਰਿਪੇਅਰ ਕਰਕੇ ਦਿੰਦੇ ਹਾਂ।
0: ਸੋ ਐਸ ਜੀ ਅਪਲਾਇੰਸ ਰਿਪੇਅਰ ਦੋਸਤੋ 10 ਸਾਲ ਦਾ ਤਜਰਬਾ, ਅਫੋਰਡੇਬਲ ਰੇਟ, ਘੱਟ ਰੇਟ ਦੇ ਵਿੱਚ ਰਿਪੇਅਰ ਤੇ ਵਿਦ ਵਾਰੰਟੀ ਰਿਪੇਅਰ, ਇਹ ਤਿੰਨੇ ਚੀਜ਼ਾਂ ਦਾ ਕੋਂਬੋ ਆ ਐਸ ਜੀ ਅਪਲਾਇੰਸ ਰਿਪੇਅਰ। ਤੁਹਾਡੇ ਘਰ ਕੋਈ ਅਪਲਾਇੰਸਿਸ ਆ ਉਹਦੀ ਟੁੱਟ ਭੱਜ ਹੋਊਗੀ, ਤੁਸੀਂ ਘੱਟ ਖਰਚੇ ਦੇ ਵਿੱਚ ਵਿਦ ਵਾਰੰਟੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਐਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰ ਸਕਦੇ ਹੋ, ਨੰਬਰ 647-946-0042, 647-946-0042, 647-946-0042, 647-946-0042। ਬਾਈ ਜੀ ਗਰਮੀਆਂ ਦੇ ਵਿੱਚ ਕਿਹੜੇ ਕਿਹੜੇ ਅਪਲਾਇੰਸ ਨੂੰ, ਮੈਨੂੰ ਲੱਗਦਾ ਫਰਿੱਜ ਨੂੰ ਵੀ ਬਹੁਤ ਤੰਗੀ ਆਉਂਦੀ ਹੋਊ?
1: ਜੀ ਗਰਮੀਆਂ ਦੇ ਵਿੱਚ ਫਰਿੱਜ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿੱਦਾਂ ਕਿ ਫਰਿੱਜਿਸ ਆਪਣੀਆਂ ਕਈਆਂ ਦੇ ਗਰਾਹ ਚ ਪਈਆਂ ਹੁੰਦੀਆਂ ਜਾਂ ਬੇਸਮੈਂਟ ਚ ਰੱਖੀਆਂ ਹੁੰਦੀਆਂ ਨੇ, ਤਾਂ ਮੌਸਮ ਚੇਂਜ ਹੋਣ ਦੀ ਵਜ੍ਹਾ ਦੇ ਨਾਲ ਕਈ ਵਾਰ ਉਹਨਾਂ ਦੀ ਗੈਸ ਘੱਟ ਜਾਂਦੀ ਆ, ਜਾਂ ਫਿਰ ਉਹਨਾਂ ਦੇ ਵਿੱਚ ਹੋਰ ਟੈਂਪਰੇਚਰ ਸੈਂਸਰ ਜਾਂ ਡੀਫਰੋਸਟ ਚ ਇਸ਼ੂ ਵਰਗੇ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਇਹ ਬੜੇ ਘੱਟ ਖਰਚੇ ਦੇ ਵਿੱਚ ਹੀ ਰਿਪੇਅਰ ਹੋ ਜਾਂਦੀਆਂ ਨੇ। ਤੇ ਜੇ ਗੱਲ ਕਰੀਏ ਆਪਾਂ ਡਰਾਇਰ ਦੀ, ਡਰਾਇਰ ਦੇ ਵਿੱਚ ਵੀ ਏਦਾਂ ਹੀ ਹੁੰਦਾ ਕਈ ਵਾਰੀ ਕਿ ਓਵਰਲੋਡ ਹੋਣ ਦੀ ਵਜ੍ਹਾ ਦੇ ਨਾਲ ਉਹ ਜਾਂ ਤਾਂ ਆਵਾਜ਼ ਕਰਨ ਲੱਗ ਪੈਂਦੇ ਨੇ, ਤੇ ਜਾਂ ਫਿਰ ਕਈ ਵਾਰ ਕਿ ਉਹ ਹੀਟ ਕਰਨਾ ਹੀ ਛੱਡ ਜਾਂਦੇ ਨੇ, ਜਿਹਦੇ ਵਿੱਚ ਕਿ ਉਹਨਾਂ ਦਾ ਕੁਛ ਛੋਟੇ ਮੋਟੇ ਪਾਰਟ ਹੀ ਰਿਪਲੇਸ ਕਰਨੇ ਪੈਂਦੇ ਨੇ, ਉਹ ਬੰਦੇ ਨੂੰ ਸਾਰਾ ਹੀ ਅਪਲਾਇੰਸ ਰਿਪਲੇਸ ਕਰਨ ਦੀ ਲੋੜ ਨਹੀਂ ਪੈਂਦੀ। ਜੇ ਅਸੀਂ ਕੋਈ ਅਪਲਾਇੰਸਿਸ ਦੀ ਰਿਪੇਅਰ ਕਰਦੇ ਹਾਂ ਅਸੀਂ ਡਰਾਇਰ ਵਗੈਰਾ ਦੀ ਪ੍ਰੋਪਰ ਉਹਨਾਂ ਦੀ ਸਰਵਿਸ ਵੀ ਕਰਕੇ ਦਿੰਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜਾ ਡਰਾਇਰ ਹੈਗਾ ਇਹ ਇੱਕ ਫਾਇਰ ਹੈਜ਼ਰਡ ਆ। ਸੋ ਜਿੰਨੇ ਵੀ ਅਸੀਂ ਅਪਲਾਇੰਸਿਸ ਸਰਵਿਸ ਕਰਦੇ ਹਾਂ,
0: ਸੋ ਪੁਰਾਣੇ ਅਪਲਾਇੰਸ ਹੋ ਗਏ ਜਾਂ ਜਿਹੜੇ ਵਿਲਟਨ ਅਪਲਾਇੰਸ ਆ ਉਹ ਵੀ ਸਾਰੇ ਤੁਸੀਂ ਰਿਪੇਅਰ ਕਰਦੇ ਹੋ, ਹਰ ਮੇਕ ਐਂਡ ਮਾਡਲ ਰਿਪੇਅਰ ਕਰਦੇ ਹੋ?
1: ਬਿਲਕੁਲ ਜੀ ਬਿਲਕੁਲ।
0: ਸੋ ਦੋਸਤੋ ਤੁਸੀਂ ਓਕੇ ਅੱਜ ਕੈਨੇਡਾ ਡੇ ਆ, ਸਪੈਸ਼ਲ ਕਰ ਦਿਓ ਜੀ, ਸਾਡੇ ਸਾਰੇ ਕਲਾਇੰਟ ਕੁਛ ਨਾ ਕੁਛ ਸਪੈਸ਼ਲ ਕਰ ਰਹੇ ਨੇ।
1: ਜੀ ਕੈਨੇਡਾ ਡੇ ਤੇ ਉੱਤੇ ਅਸੀਂ ਸਾਰੀਆਂ ਹੀ ਰਿਪੇਅਰਸ ਦੇ ਉੱਤੇ 10% ਆਫ ਦੇ ਰਹੇ ਹਾਂ ਜੀ,
0: 10% ਆਫ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਜ਼ਰੂਰ ਦੇ ਦਿਓ, ਤੇ ਸੇਮ ਡੇ ਰਿਪੇਅਰ ਹੋ ਜੂ ਜੀ?
1: ਬਿਲਕੁਲ ਜੀ ਬਿਲਕੁਲ,
0: ਵਿਦ ਵਾਰੰਟੀ ਹੋ ਜੂਗੀ।
1: ਤੇ ਸੁਣ ਰਹੇ ਹੋਣੇ ਆ ਜਿੰਨੀਆਂ ਦੀ ਵੀ ਰਿਪੇਅਰ ਕੀਤੀ ਆ ਜੀ, ਅਸੀਂ ਰਾਈਟ ਵੇ ਸੇਮ ਡੇ ਹੀ ਰਿਪੇਅਰ ਕੀਤੀ ਆ ਤੇ ਵਿਦ ਵਾਰੰਟੀ ਉਹਨਾਂ ਨੂੰ ਰਿਪੇਅਰ ਕਰਦੇ ਆ।
0: ਸੇਮ ਡੇ ਵਿਦ ਵਾਰੰਟੀ, ਘੱਟ ਖਰਚੇ ਤੇ ਰਿਪੇਅਰ, ਐਸ ਜੀ ਅਪਲਾਇੰਸ ਰਿਪੇਅਰ। ਨੰਬਰ ਟੂ ਕਾਲ ਇੱਕ ਵਾਰ ਸਾਂਝਾ ਕਰ ਦਿਓ ਨੂੰ ਅਗੇਨ,
1: 647-946-0042, 647-946-0042, 647-946-0042।
0: ਬਹੁਤ ਸ਼ੁਕਰੀਆ ਜੀ। 647-946-0042 ਦੋਸਤੋ, ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਰੈਫਰੈਂਸ ਦਿਓ, 10% ਰਿਪੇਅਰ ਤੇ ਆਫ ਮਿਲੂਗਾ, ਕੈਨੇਡਾ ਡੇ ਸਪੈਸ਼ਲ ਡੀਲ, ਅਪਲਾਇੰਸ ਰਿਪੇਅਰ ਕਰਾਓ ਘੱਟ ਖਰਚੇ ਤੇ ਵਿਦ ਵਾਰੰਟੀ, 647-946-0042। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ
0: ਵੈਰੀ ਮੱਚ ਜੀ। ਤੇ ਨਾਲ ਦੇ ਨਾਲ ਆਓ ਤੁਹਾਨੂੰ ਲੈ ਕੇ ਚੱਲੀਏ 294 ਵਾਕ ਡਰਾਈਵ ਤੇ, ਜਿੱਥੇ ਲੱਗੀ ਹੋਈ ਆ ਫਰਨੀਚਰ ਤੇ ਕੈਨੇਡਾ ਡੇ ਦੀ ਸੇਲ ਸੇਲ ਸੇਲ। ਆਜੋ ਸੁਖਬਾਈ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਫਰਨੀਚਰ ਦੀ ਲੱਗੀ ਹੋਈ ਆ ਸੇਲ ਸੇਲ ਸੇਲ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਗੱਡੀਆਂ ਘੁਮਾ ਲਓ ਰਾਈਟ ਵੇ, 294 ਵੋਕ ਡਰਾਈਵ, 294 ਵੋਕ ਡਰਾਈਵ। ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰ ਚਾਹੀਦੇ ਨੇ, ਤਾਂ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਦੇ ਰਹੇ ਹਾਂ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 294 ਵੋਕ ਡਰਾਈਵ, 294 ਵੋਕ ਡਰਾਈਵਰ ਨੂੰ ਗੱਡੀਆਂ ਘੁਮਾ ਲਓ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਲਾਸਟ ਐਂਡ ਫਾਈਨਲ ਕਾਲ, ਲਾਸਟ ਐਂਡ ਫਾਈਨਲ ਕਾਲ ਫੋਰ ਕੈਨੇਡਾ ਡੇ ਸੇਲ, ਕੈਨੇਡਾ ਡੇ ਸੇਲ ਲਾਸਟ ਐਂਡ ਫਾਈਨਲ ਕਾਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਮਿਲ ਰਹੀਆਂ ਨੇ ਤੇ ਨਾਲ ਦੀ ਨਾਲ ਬਾਈ ਜੀ ਡੀਲ ਆਪਾਂ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈ ਸਾਈਜ਼ ਦਾ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਗ੍ਰੇ ਕਲਰ ਦਾ ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਡਰੈਸਰ ਦੇ ਡਰਾਅਰ ਸੌਫਟ ਕਲੋਜ਼ਰ, ਨਾਈਟ ਸਾਈਡ ਦੇ ਉੱਪਰ ਵਾਇਰਲੈਸ ਚਾਰਜਰ, ਗ੍ਰੇ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, $1,499 ਦੇ ਵਿੱਚ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, $1,499 $1,499 ਦੇ ਵਿੱਚ ਪੂਰਾ ਬੈਡਰੂਮ ਸੈੱਟ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ, ਰੇਡੀਓ ਚੜ੍ਹਦੀ ਕਲਾ ਦਾ ਆ ਕੇ ਰੈਫਰੈਂਸ ਦੇਣਾ ਤੁਸੀਂ, ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਫਟਾਫਟ, ਲਾਸਟ ਐਂਡ ਫਾਈਨਲ ਕੋਰ ਫੋਰ ਕੈਨੇਡਾ ਡੇ ਸੇਲ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ ਜਨਾਬ। 294 ਵਾਕਰ ਡਰਾਈਵ ਤੇ ਤੁਸੀਂ ਦੋਸਤੋ ਜ਼ਰੂਰ ਵਿਜਿਟ ਕਰ ਸਕਦੇ ਹੋ, ਕੱਲ ਨੂੰ ਵੀ 11 to 7 ਗ੍ਰੈਂਡ ਹੋਮ ਫਰਨੀਚਰ ਓਪਨ ਰਹਿਣਗੇ। ਸਟੂਡੀਓ ਨੰਬਰ ਹੈ 416-233-7374। ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੇ ਸਾਡੇ ਕੈਨੇਡਾ ਡੇ ਤੇ, ਜਿੱਥੇ ਅਸੀਂ ਆਪਣੇ ਵਾਰੋ ਵਾਰੀ ਸਪੋਂਸਰ ਸੇਵਾਨਾਂ ਦਾ ਧੰਨਵਾਦ ਕਰ ਰਹੇ ਹਾਂ, ਉੱਥੇ ਹੀ ਸਾਡੇ ਡੇ 1 ਤੋਂ ਜਿਹੜਾ ਸਾਡਾ ਸਾਥ ਦੇ ਰਹੇ ਨੇ ਅਵਤਾਰ ਕਟਾਰੀਆ ਜੀ, ਕਟਾਰੀਆ ਟੂਰਸ ਐਂਡ ਟਰੈਵਲ ਤੋਂ। ਸਤਿ ਸ਼੍ਰੀ ਅਕਾਲ ਕਟਾਰੀਆ ਸਾਹਿਬ ਜੀ, ਆਇਆਂ ਨੂੰ ਵੈਲਕਮ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਚੇਚੇ ਤੌਰ 'ਤੇ ਧੰਨਵਾਦ ਕਰ ਰਿਹਾ ਸੀ, ਕਿਉਂਕਿ ਕੈਨੇਡਾ ਜਿਹੜਾ ਮੁਲਕ ਆ, ਓਨੈਸਟ ਲੋਕਾਂ ਦਾ ਮੁਲਕ ਆ, ਐਂਡ ਓਨੈਸਟੀ ਦੇ ਵਿੱਚ ਜਦੋਂ ਗੱਲਬਾਤ ਕਰੀਏ ਤਾਂ ਤੁਹਾਡਾ ਨਾਮ ਦਾ ਜ਼ਿਕਰ ਜਾਂ ਕਹਿ ਦਿਓ ਨਾਮ ਪਹਿਲੀਆਂ ਕਤਾਰਾਂ ਦੇ ਵਿੱਚ ਹੁੰਦਾ। ਐਂਡ ਅਗੇਨ ਮੈਂ ਦੱਸ ਦੇਵਾਂ ਕਿ ਜਦੋਂ ਪੇਮੈਂਟ ਦੀ ਗੱਲਬਾਤ ਹੋਈ ਹੈ, ਅੱਜ ਤੱਕ ਜਿੰਨੇ ਟਾਈਮ 'ਚ ਦੋਸਤੋ ਬਾਹ ਵਾਸਤਾ ਕਟਾਰੀਆ ਸਾਹਿਬ ਨਾਲ ਪਿਆ, ਨੋਟ ਈਵਨ ਸਿੰਗਲ ਟਾਈਮ ਕਟਾਰੀਆ ਸਾਹਿਬ ਨੂੰ ਕਹਿਣ ਦੀ ਲੋੜ, ਕਟਾਰੀਆ ਸਾਹਿਬ ਨੂੰ ਇੱਕ ਵਾਰੀ ਕਿਹਾ ਜਾਂ ਇਹਨਾਂ ਨੇ ਵਾਰ ਵਾਰ, ਇਹ ਤਾਂ ਲਫ਼ਜ਼ ਹੈ ਹੀ ਨਹੀਂ ਕਿ ਦੁਬਾਰੇ ਕਿਹੜਾ, ਕਦੇ ਬਿਨਾਂ ਕਹੇ ਤੇ ਪੇਮੈਂਟ ਕਲੀਅਰ ਕਰਨੀ, ਓਨੈਸਟ ਲੋਕਾਂ ਦਾ ਕੰਮ, ਓਨੈਸਟੀ ਦੇ ਵਿੱਚ ਜਿਹੜਾ ਹੈਗਾ ਆਪਣੀ ਡੀਲਸ ਨੂੰ ਲੈ ਕੇ ਆਉਂਦੇ ਨੇ, ਮੀਡੀਆ ਅਦਾਰੇ ਨਾਲ ਡੀਲ ਕਰਦੇ ਨੇ। ਐਂਡ ਬਾਕੀ ਇਹਨਾਂ ਦੇ ਪੂਰੀ ਟੀਮ ਨੂੰ ਕੈਨੇਡਾ ਡੇ ਦੀ ਵੀ ਵਧਾਈਆਂ ਕਟਾਰੀਆ ਸਾਹਿਬ, ਅਤੇ ਤੁਹਾਨੂੰ ਇਸ ਦਿਨ ਦੀਆਂ, ਇਸ ਵੀਕਐਂਡ ਦੀਆਂ, ਅਤੇ ਤੁਹਾਡੇ ਕੰਮ ਕਰਨ ਦੇ ਸਟਾਈਲ ਦੀਆਂ, ਤੁਹਾਡੀ ਓਨੈਸਟੀ ਨੂੰ ਸਲਾਮ ਜੀ, ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ
3: ਜੀ। ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ, ਆਪ ਜੀ ਨੂੰ ਮੇਰੀ ਜੀ, ਐਂਡ ਬਾਕੀ ਕੈਨੇਡਾ ਡੇ ਦੀ ਵਧਾਈ ਹੋਵੇ। ਸੋ ਹੁਣ ਤਾਂ ਵੈਸੇ US ਦਾ ਦਿਨ ਵੀ ਅੱਜ,
0: ਖਾਸ ਤੌਰ ਤੇ ਤੁਹਾਡਾ ਜਿਹੜਾ ਹੁਣ ਚਿਹਰਾ ਗਾ, ਉਹ ਕੱਲਾ ਜਿਵੇਂ ਕਹਿੰਦੇ ਬ੍ਰੈਂਪਟਨ ਦਾ ਨਹੀਂ ਰਿਹਾ, ਉਹ ਆਲ ਓਵਰ ਵਰਲਡ ਦੇ ਵਿੱਚ ਤੁਹਾਨੂੰ ਲੋਕ ਰਿਕੋਗਨਾਈਜ਼ ਕਰਦੇ ਨੇ, ਤੁਹਾਡੇ ਡੀਲਾਂ ਲਈ ਉਤਸੁਕ ਹੁੰਦੇ ਨੇ, ਇੱਦਾਂ ਹੀ ਸਾਡੇ ਰੇਡੀਓ ਲਿਸਨਰਸ ਨੇ ਜੋ ਵੇਟ ਕਰਦੇ ਨੇ ਕਿ ਭਾਈ ਇੰਡੀਆ ਜਾਣਾ, ਵਕੇਸ਼ਨ 'ਤੇ ਜਾਣਾ, ਕਟਾਰੇ ਸਾਹਿਬ ਦੀਆਂ ਡੀਲਾਂ ਇੱਕ ਵਾਰੀ ਸੁਣ ਕੇ ਜਾਇਓ, ਆਉਣ ਦਿਓ ਜੀ।
3: ਬਿਲਕੁਲ ਜੀ ਬਿਲਕੁਲ, ਹੁਣ ਜਿੰਨੇ ਆਪਾਂ ਇੰਡੀਆ ਤੋਂ ਮੰਗਾਉਣੇ ਹੈਗੇ ਨਾ ਜੀ, ਕਿਸੇ ਨੇ ਮਾਂ ਪਿਓ ਮੰਗਾਉਣਾ ਹੈਗਾ, ਭਾਈ ਭੈਣ ਆ ਰਿਹਾ ਕੋਈ, ਜਾਂ ਕੋਈ ਵੀ ਵਰਕ ਪਰਮਿਟ ਤੇ ਆ ਰਿਹਾ, ਸੁਪਰ ਵੀਜ਼ੇ ਤੇ ਆ ਰਿਹਾ, ਵਿਜ਼ਟਰ ਟੂ ਕੈਨੇਡਾ ਆ ਰਿਹਾ, ਤੇ ਡੀਲ ਇਹੋ ਜੀ ਬੰਬ ਲਾ ਦਿੱਤੀ ਹੈ ਜੀ, ਇਹ ਤਾਂ ਜੀ ਤੁਸੀਂ ਕਹੋਗੇ ਜਿਹਨੇ ਨਹੀਂ ਵੀ ਆਉਣਾ ਉਹ ਵੀ ਆਊਗਾ ਜੀ। ਸਿਰਫ ਤੇ ਸਿਰਫ 12 ਜੁਲਾਈ ਤੱਕ ਇਹ ਡੀਲ ਹੋਏਗੀ ਜੀ, 12 ਜੁਲਾਈ ਤੋਂ ਪਹਿਲਾਂ ਪਹਿਲਾਂ ਆ ਜਾਓ $650 ਦੇ ਵਿੱਚ।
0: ਹੈ
3: ਬਿਲਕੁਲ ਜੀ, ਵਨ ਵੇ ਟਿਕਟ $650 ਦੇ ਵਿੱਚ, ਦਿੱਲੀ ਤੋਂ ਟੋਰਾਂਟੋ ਦੀ ਦੋ ਬੈਗਾਂ ਦੇ ਨਾਲ,
0: ਦਿੱਲੀ ਤੋਂ ਟੋਰਾਂਟੋ $650 ਦੇ ਵਿੱਚ, ਕਰਾ ਲਈਏ ਟਿਕਟ ਆਪਾਂ ਸਾਡੇ ਸਾਰੇ। ਤੇ ਸਾਰੇ ਜਿਹੜੇ ਬੰਦੇ ਵੇਟ ਕਰ ਰਹੇ ਸੀ ਕਿ ਭਾਈ ਸਮਰ ਕੈਨੇਡਾ ਦੀ ਇੰਜੋਏ ਕਰੀਏ, ਤੇ ਫਿਰ ਤਾਂ ਕਰਵਾ ਦਿੰਦੇ ਆਪਦੇ ਪੇਰੈਂਟਸ ਦੀਆਂ ਟਿਕਟਾਂ।
3: ਬਿਲਕੁਲ ਜੀ, ਇਸੇ ਕਰਕੇ ਤਾਂ ਅਨਾਊਂਸ ਕੀਤਾ ਵੀ ਸਾਰੇ ਪੇਰੈਂਟਸ ਆਉਣ, ਭੈਣ ਭਰਾ ਆਉਣ, ਜਿਨ੍ਹਾਂ ਨੇ ਵਰਕ ਪਰਮਿਟ ਤੇ ਆਉਣਾ ਉਹ ਵੀ ਆਉਣ, ਸੁਪਰ ਵੀਜ਼ੇ ਵਾਲੇ ਵੀ ਆਉਣ, ਸਾਰੇ ਆਉਣ। ਮੈਂ ਕਹਿ ਤੁਹਾਨੂੰ ਇਹੀ ਗੱਲ ਕਹੀ ਸੀ ਵੀ ਜੇ ਪ੍ਰਾਈਸ ਸੁਣਨਾ ਤੇ ਨਹੀਂ ਆਉਣਾ ਤਾਂ ਵੀ ਆ ਜਾਣਾ ਆਪਾਂ।
0: 650 ਤਾਂ ਕੁਝ ਵੀ ਨਹੀਂ ਹੁੰਦਾ ਜੀ, ਕਿਉਂਕਿ ਆਪਾਂ ਕਈ ਵਾਰ $700-$800 ਕਟਾਰੀਆ ਸਾਹਿਬ, ਵੈਸੇ ਤਾਂ ਬਾਕੀ ਦਾ ਤਾਂ ਪਤਾ ਨਹੀਂ, ਪਰ ਤੁਸੀਂ $700-$800 ਦੇ ਵਿੱਚ ਟੋਰਾਂਟੋ ਤੋਂ ਦਿੱਲੀ ਦੀਆਂ ਤਾਂ ਸੁਣਦੇ ਸੀ ਟਿਕਟਾਂ, ਦਿੱਲੀ ਤੋਂ ਆਉਣਾ ਤਾਂ ਬਹੁਤ ਮਹਿੰਗਾ ਹੁੰਦਾ ਸੀ, ਤਾਂ ਇਦੋਂ ਵੀ ਸਸਤਾ ਹੋ ਗਿਆ।
3: ਬਿਲਕੁਲ ਜੀ, ਇਹ ਭੈਣ ਭਰਾਵਾਂ ਦੇ ਪਿਆਰ ਨਾਲ ਵੇਖੋ ਕਰਦੇ ਹੀ ਵੀ, ਜਦੋਂ ਡੀਲ ਆਉਂਦੀ ਹੈ ਠਾਹ ਦੇ ਮਾਰਕੀਟ 'ਚ ਮਾਰੀ ਦੀ ਹੈ, ਲਿਆਓ ਜੀ ਆਓ ਤੇ ਲੈ ਕੇ ਜਾਓ, ਆਪਦਾ ਪੂਰਾ ਆਨੰਦ ਲਓ। ਵੇਖੋ ਇੱਧਰ ਤਾਂ ਹੈਗਾ ਹੀ, ਉਸ ਤੋਂ ਬਾਅਦ ਵੈਨਕੂਵਰ ਤੋਂ ਵੀ ਜੇ ਕੋਈ ਜਾਣਾ ਚਾਹਵੇ ਨਾ, ਵੈਨਕੂਵਰ ਤੋਂ ਵੀ ਸਾਡੇ ਕੋਲ $450-$500 ਦੀ ਡੀਲ ਵਨ ਵੇ ਲੱਗੀ ਹੋਈ ਹੈ ਜੀ, ਦੋ ਬੈਗਾਂ ਦੇ ਨਾਲ। ਸੋ ਬਹੁਤ ਬਹੁਤ ਡੀਲਾਂ ਹੁੰਦੀਆਂ ਜੀ ਜਿਹੜੀਆਂ ਕਿ ਜਿਵੇਂ ਕਹਿ ਲਓ ਵੀ ਸੋਚੇ ਤੋਂ ਬਗੈਰ ਹੀ ਬੰਦੇ ਕਹਿੰਦਾ ਚੱਲ ਯਾਰ ਗੇੜਾ ਕੱਢਿਆ ਜੀ। ਸੋ ਆਹ ਜਿਹੜਾ ਪ੍ਰਾਈਜ਼ ਮੈਂ ਤੁਹਾਨੂੰ ਦਿੰਦਾ ਜੀ ਇਹਦੀ ਤਾਂ ਵੈਨਕੂਵਰ ਦੀ ਟਿਕਟ ਨੀ ਹੈਗੀ ਅੱਜ ਕੱਲ ਦੇ ਵਿੱਚ, ਬਹੁਤ ਵਧੀਆ ਪ੍ਰਾਈਜ਼ ਆ, ਫਾਇਦਾ ਲੈ ਲਓ। ਜੇ ਕਿਸੇ ਦੇ ਭੈਣ ਭਰਾ ਨੇ ਆਉਣਾ ਹੈਗਾ ਤੇ ਜਲਦੀ ਜਲਦੀ ਫੋਨ ਘੁਮਾ ਲਓ, 11 ਵਜੇ ਤੱਕ ਰਾਤ ਦੇ ਬੈਠੇ ਹੈਗੇ ਜੀ ਅਸੀਂ, ਤੇ ਔਨ ਫੋਨ ਤੇ 11 ਵਜੇ ਤੱਕ ਹੈਗੇ ਆ, ਆਫਿਸ ਚ ਵੀ ਵਿਜਿਟ ਕਰ ਸਕਦੇ ਹੋ 7 ਵਜੇ ਤੱਕ। ਤੇ ਇਸ ਤੋਂ ਬਾਅਦ ਜੀ ਟੋਰਾਂਟੋ ਤੋਂ ਦਿੱਲੀ ਵੀ ਜਾਣਾ ਹੈਗਾ, ਤੁਹਾਡੇ ਕੋਲ ਪੂਰਾ ਜੂਨ ਜੁਲਾਈ ਅਗਸਤ ਸਤੰਬਰ ਤੱਕ $1049 ਦੀ ਹੈ, ਸਤੰਬਰ ਤੋਂ ਬਾਅਦ $869 ਦੀ ਰਹਿ ਜਾਂਦੀ ਦੋ ਬੈਗਾਂ ਦੇ ਨਾਲ। ਤੇ ਜੇ ਇਹੀ ਅੰਮ੍ਰਿਤਸਰ ਜਾਣਾ ਹੈਗਾ $999 ਦੀ ਹੈਗੀ 1 ਵੇ ਸਟਾਰਟਿੰਗ ਪ੍ਰਾਈਜ਼ ਫਰੋਮ ਅੰਮ੍ਰਿਤਸਰ। ਤੇ ਇਹੀ ਰਿਟਰਨ ਟਿਕਟਾਂ ਆਪਾਂ ਲੈ ਕੇ ਚੱਲੀਏ ਤੇ ਆਪਣੀ $1699 ਦੀ ਰਿਟਰਨ ਟਿਕਟ ਹੈਗੀ ਹੈ ਜੀ ਟੋਰਾਂਟੋ ਤੋਂ ਦਿੱਲੀ ਐਂਡ ਦਿੱਲੀ ਤੋਂ ਬੈਕ। ਔਰ ਸਾਡੇ ਕੋਲ ਸਾਰੇ ਤਰ੍ਹਾਂ ਦੇ ਗਰੁੱਪ ਪਹੁੰਚ ਚੁੱਕੇ ਆ ਜੀ, ਜਿਹੜੇ ਕਿ ਸਪਤੰਬਰ ਅਕਤੂਬਰ ਚ ਜਾਓ, ਨਵੰਬਰ ਦਸੰਬਰ ਚ ਆਓ, ਜਾਂ ਅਕਤੂਬਰ ਚ ਜਾ ਕੇ ਜਨਵਰੀ ਫਰਵਰੀ ਚ ਆਓ, ਹਰ ਤਰ੍ਹਾਂ ਦੇ ਵਧੀਆ ਮਾਰਕੀਟ ਦੇ ਵਿੱਚ ਪ੍ਰਾਈਜ਼ ਦਾ ਜਿਹੜੇ ਕਿ 2-2 ਬੈਗਾਂ ਨਾਲ ਸਾਡੇ ਕੋਲ ਅਵੇਲੇਬਲ ਹੈਗੇ ਆ। ਤੇ ਉਸ ਤੋਂ ਬਾਅਦ ਸਰ ਇਹ ਨੀ ਹੈਗਾ ਕਿ ਆਪਾਂ ਕੱਲਾ ਇੰਡੀਆ ਹੀ ਕਰਦੇ ਆ, ਆਪਾਂ ਅਰਾਊਂਡ ਦਾ ਵਰਲਡ, ਮੈਂ ਆਲਵੇਜ਼ ਕਹਿੰਦਾ ਵਾ ਅਰਾਊਂਡ ਦਾ ਵਰਲਡ, ਤੁਸੀਂ ਉਂਗਲ ਰੱਖੋ ਆ ਕੇ ਮੈਪ ਦੇ ਉੱਤੇ ਇੱਥੇ ਜਾਣਾ ਹੈਗਾ, ਸੋ ਅਸੀਂ ਉੱਥੇ ਤੁਹਾਨੂੰ ਇੰਤਜ਼ਾਮ ਕਰਕੇ ਦੇ ਦੇਈਦਾ। ਵਾਹਿਗੁਰੂ ਮਿਹਰ ਕਰੇ ਜੇ ਮਾਸਕ ਨੇ ਕਹਿੰਦੇ ਨੇ ਜਹਾਜ਼ ਚਲਾ ਤੇ ਸਪੇਸ ਨੂੰ, ਤੇ ਉਹ ਵੀ ਲਾ ਦਾਂਗੇ ਉਧਰ ਨੂੰ ਵੀ, ਸਪੇਸ ਦਾ ਵੀ ਗੇੜਾ ਘਾ ਲਿਆਵਾਂਗੇ।
0: ਬਿਲਕੁਲ ਜੀ। ਸੋ 905-678-1200 ਕਟਾਰੀਆ ਸਾਹਿਬ ਦਾ ਨੰਬਰ ਆ। ਸੋ ਕਟਾਰੀਆ ਸਾਹਿਬ ਜਾਂਦੇ ਜਾਂਦੇ ਇੱਕ USA ਦੀਆਂ ਅਪਾਇੰਟਮੈਂਟਸ ਬਾਰੇ ਜਾਣਕਾਰੀ ਸਾਂਝੀ ਕਰ ਦੋ ਜੀ।
3: ਬਿਲਕੁਲ ਜੀ ਬਿਲਕੁਲ, ਹੋਰ ਇੱਕ ਹੋਰ 2-3 ਚੀਜ਼ਾਂ ਅਪਡੇਟ ਹੈਗੀਆਂ ਜੀ, ਜਿਵੇਂ OCI ਹੈਗੀ ਆ, OCI ਇੰਡੀਆ ਦੀ ਲੈਣੀ ਹੈਗੀ ਆ, ਜਾਂ ਕਹਿੰਦੇ ਈ ਵੀਜ਼ਾ ਲੈਣਾ ਹੈਗਾ, ਪਾਸਪੋਰਟ ਨਿਊ ਕਰਾਉਣਾ, ਪਾਸਪੋਰਟ ਦੇ ਵੀ ਫੀਸਸ ਦੇ ਵਿੱਚ ਥੋੜਾ ਬਹੁਤਾ ਚੇਂਜ ਆਇਆ ਹੈਗਾ। OCI ਦੇ ਵਿੱਚ EOCI ਸ਼ੁਰੂ ਹੋ ਚੁੱਕੀ ਹੈ ਜੀ, ਜਿਹੜੀ ਕਿ ਤੁਹਾਨੂੰ ਅੱਜ ਕੱਲ ਅੱਗੇ ਹੁੰਦਾ ਹੈ ਨਾ, ਈ ਇਲੈਕਟ੍ਰੋਨਿਕ OCI ਸ਼ੁਰੂ ਹੋ ਗਈ ਹੈ ਜੀ, ਜਿਹੜੀ ਕਿ ਫੋਨ ਦੇ ਵਿੱਚ ਹੀ ਕੈਰੀ ਕਰ ਸਕਦੇ ਹੋ ਫੋਟੋ ਤੁਸੀਂ ਉਹਨੂੰ। ਸੋ ਅੱਗੇ ਹੁੰਦਾ ਜੀ ਬੁੱਕਲੈਟ ਜੀ, ਤੁਹਾਨੂੰ ਬੁੱਕਲੈਟ ਨਾਲ ਲਿਜਾਣੀ ਪੈਂਦੀ ਸੀਗੀ, ਤੇ ਤੁਹਾਨੂੰ ਜਿਹਦੀ ਜੇ ਤੁਹਾਡੇ ਕੋਲ ਬੁੱਕਲੈਟ ਨਹੀਂ ਹੈਗੀ ਸੀ ਤੇ ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ ਕਿਤੇ ਵੀ। ਸੋ ਇਹਦੇ ਵਿੱਚ EOCI ਦਾ ਇਹ ਫਾਇਦਾ ਵਾ ਕਿ ਜੋ ਵਰਲਡ ਚ ਜਿੱਥੇ ਮਰਜ਼ੀ ਵੀ ਹੋਵਾਂਗੇ, ਜੋ ਉਸ ਤੋਂ ਬਾਅਦ ਕਹੋ ਜੀ ਮੈਂ ਤਾਂ ਇੰਡੀਆ ਜਾਣ ਦਾ ਮੂਡ ਬਣ ਗਿਆ, ਤੇ ਤੁਹਾਡੇ ਕੋਲ ਉਹ ਹੋਊਗਾ ਤੇ ਤੁਸੀਂ ਰਾਈਟ ਵੇ ਦਿਖਾ ਕੇ ਇੰਡੀਆ ਲਈ ਚੜ ਸਕਦੇ। ਨਹੀਂ ਤਾਂ ਤੁਹਾਡੇ ਕੋਲ ਬੁੱਕਲੈਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਸੀ, ਉਹ ਵੀ ਇਹਨਾਂ ਨੇ EVISA ਦੇ ਰਾਹੀਂ, ਜਿਵੇਂ EVISA ਹੁੰਦਾ ਉਵੇਂ ਇਹਨਾਂ ਨੇ ਲਾਗੂ ਕਰ ਦਿੱਤੀ ਹੈ ਜੀ। ਉਹ ਬਹੁਤ ਵੱਡਾ ਚੇਂਜ ਹੈਗਾ ਇੰਡੀਅਨ ਕੌਂਸਲੇਟ ਦਾ। ਉਸ ਤੋਂ ਬਾਅਦ ਜੇ ਕਹਿੰਦੇ US ਦੇ ਵੀਜ਼ੇ ਦੀ ਗੱਲ ਕਰਨੀ ਆ, ਉਹਦੇ ਵੀ ਸਾਡੇ ਕੋਲ ਇੰਤਜ਼ਾਮ ਹੈਗਾ ਜੀ, ਨੇੜੇ ਨੇੜੇ ਅਪੁਆਇੰਟਮੈਂਟ ਕਰਨ ਦਾ। ਉਹ 2-3 ਮਹੀਨੇ ਦੇ ਵਿੱਚ ਆਪਾਂ ਅਪੁਆਇੰਟਮੈਂਟ ਲੈ ਕੇ ਦਿੰਦੇ ਹਾਂ, ਜਿੰਨੀ ਵੀ ਸਰਵਿਸ ਫੀਸ ਹੋਏਗੀ ਜੀ ਉਹ ਗਰੰਟੀ ਕਰਦੇ ਹਨ ਕਿ ਨਹੀਂ ਹੋਏਗਾ, ਤੁਹਾਨੂੰ 2-3 ਮਹੀਨੇ ਦੇ ਵਿੱਚ ਤੁਹਾਨੂੰ 100% ਉਹ ਫੀਸ ਵਾਪਸ ਕੀਤੀ ਜਾਊਗੀ, ਜਿਹੜੀ ਸਿਰਫ ਅਪੁਆਇੰਟਮੈਂਟ ਲਈ ਸਰਵਿਸ ਫੀਸ ਲਿੱਤੀ ਜਾਏਗੀ ਜੀ। ਔਰ ਬਾਕੀ ਜੀ ਜਿਵੇਂ ਕਹੋ ਮਿਡਲ ਈਸਟ ਜਾਣਾ ਹੈਗਾ, ਉਸ ਤੋਂ ਬਾਅਦ ਯੂਰਪ ਦੇ ਵਿੱਚ ਜਾਣਾ ਹੈਗਾ, ਕਿਤੇ ਵੀ ਨੇਪਾਲ ਦਾ ਵੀਜ਼ਾ ਲੈਣਾ ਹੈਗਾ, PR ਕਾਰਡ ਖਤਮ ਹੋ ਗਿਆ ਵਾ, ਜਾਂ ਕਿਸੇ ਦੇ ਸਿਟੀਜ਼ਨ ਦੇ ਪੇਪਰ ਭਰਾਉਣੇ ਹੈਗੇ ਆ, ਇਹ ਸਾਰਾ ਕੁਛ ਇੱਕੋ ਛੱਤ ਦੇ ਥੱਲੇ। ਔਰ ਜਿਹੜਾ ਹੈਰੀ ਭਾਜੀ ਮੈਂ ਆਲਵੇਜ਼ ਇਹ ਕਹਿੰਦਾ ਹੁੰਦਾ, ਇਹ ਨਾ ਸੋਚੋ ਕਿ ਕੈਨੇਡੀਅਨ ਪਾਸਪੋਰਟ ਆ ਤੇ ਸਾਨੂੰ ਵੀਜ਼ੇ ਦੀ ਲੋੜ ਨੀ ਹੈਗੀ। ਕਈ ਕੰਟਰੀਆਂ ਵੀਜ਼ਾ ਕੋਈ ਵੀਜ਼ਾ ਨੀ, ਇਲੈਕਟ੍ਰੋਨਿਕ ਵੀਜ਼ਾ ਹੁੰਦਾ, ਆਥੋਰਾਈਜੇਸ਼ਨ ਫਾਰਮ ਹੁੰਦਾ ਇੱਕ, ਜਿਹੜਾ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, UK ਦੇ ਲਈ ਸਾਨੂੰ ਇਹ ਚਾਹੀਦਾ ਹੀ ਚਾਹੀਦਾ, ਕੈਨੇਡੀਅਨ ਪਾਸਪੋਰਟ ਵੀ। ਬੜੇ ਲੋਕ ਵਿਚਾਰੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ, ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਪਲੀਜ਼ ਜਦੋਂ ਟਿਕਟ ਲੈਂਦੇ ਹਾਂ ਤਾਂ ਉਦੋਂ ਵੈਰੀਫਾਈ ਜ਼ਰੂਰ ਕਰ ਲਿਆ ਕਰੋ ਇਹ ਚੀਜ਼ਾਂ, ਆਲਵੇਜ਼ ਤੁਹਾਡਾ ਹੀ ਫਾਇਦਾ ਹੁੰਦਾ ਜੀ ਇਹ ਚੀਜ਼ਾਂ ਦੇ ਵਿੱਚ। ਬਾਕੀ ਫਿਰ ਉਹ ਮਿਡਲ ਈਸਟ ਵਾਲਾ ਜੀ ਫਿਰ ਪੈਕੇਜ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਆਪਾਂ, ਜਿਹੜਾ ਕਿ ਆਪਾਂ ਪਿਛਲੇ ਫਰਵਰੀ ਤੋਂ ਆਪਾਂ ਬਹੁਤ ਬਹੁਤ ਵਧੀਆ ਸੇਲ ਕੀਤੀ ਸੀ ਦੁਬਈ ਲਈ, ਉਹ ਦੁਬਾਰਾ ਰੀਬੁਕਿੰਗ ਸ਼ੁਰੂ ਹੋ ਗਈ ਹੈ ਜੀ $699 ਦੇ ਵਿੱਚ, ਜਿਹਦੇ ਵਿੱਚ ਕਿ ਆਪਾਂ 4 ਨਾਈਟ 5 ਡੇਜ਼ ਦਾ ਪੈਕੇਜਿਸ ਆ, ਬੁਰਜ ਖਲੀਫਾ ਦੀ ਟਿਕਟ ਆ, 4-star ਹੋਟਲ ਵਿਦ ਬ੍ਰੇਕਫਾਸਟ, ਏਅਰਪੋਰਟ ਟ੍ਰਾਂਸਫਰ, 4 ਕਰੂਜ਼ ਦੀ ਟਿਕਟ ਆ, ਨਾਲ ਡਿਨਰ ਹੈਗਾ ਜੀ, ਸਫਾਰੀ ਦੀ ਟਿਕਟ ਨਾਲ ਡਿਨਰ ਆ, ਤੇ ਉਸ ਤੋਂ ਬਾਅਦ ਸਿਟੀ ਟੂਰ ਹੈਗਾ, ਤੇ ਨਾਲ ਆਬੂ ਧਾਬੀ ਦਾ ਵੀ ਟੂਰ ਇਹਦੇ ਇੰਕਲੂਡਡ ਆ ਜੀ। ਇਹ ਨਹੀਂ ਹੈਗਾ ਕਿ ਮੈਂ 200 ਦਾ ਕਹਿ ਕੇ ਬਾਅਦ ਚ ਉੱਥੇ ਜਾ ਕੇ ਤੁਹਾਡੇ ਤੋਂ ਫੀਸਾਂ ਚਾਰਜ ਕਰਦਾ, ਨਾ ਬਿਲਕੁਲ ਨੀ, ਇੱਥੇ ਸਾਰਾ ਕੁਛ ਕੀਤਾ ਜਾਏਗਾ ਔਰ ਵਧੀਆ ਲਗਜ਼ਰੀ ਸਰਵਿਸਿਸ ਦੇ ਨਾਲ ਤੁਹਾਨੂੰ ਸਰਵਿਸਿਸ ਮਿਲੇਗੀ ਜੀ। ਇਹਦੇ ਲਈ ਤੁਹਾਨੂੰ ਪਤਾ ਕਾਲ ਕਰਨਾ ਜਾਂ ਟੂਰ ਐਂਡ ਟਰੈਵਲ ਕਰਨੀ ਪੈਣੀ ਹੈ, ਇਹਦੇ ਸੱਤੋ ਦਿਨ ਦੋਨੇ ਆਫਿਸ ਮੇਰੇ, ਸੱਤੋ ਦਿਨ 2 ਆਫਿਸ ਆ ਜੀ, ਡੈਰੀ ਐਂਡ ਏਅਰਪੋਰਟ ਦੇ ਉੱਤੇ, ਜਿਹੜਾ ਕਿ ਮਾਲਟਨ ਵਾਲੇ ਪਲਾਜ਼ੇ ਦੇ ਬਿਲਕੁਲ ਕਾਰਨਰ ਤੇ, 2883 ਡੈਰੀ ਰੋਡ ਈਸਟ ਆ ਜੀ, ਦੂਸਰਾ ਬ੍ਰਾਂਪਟਨ ਦੇ ਵਿੱਚ 4550 ਅਮਨੇਜ਼ਰ ਰੋਡ, ਜਿਹੜਾ ਕਿ ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ ਉਪਲਬਧ ਹੈ ਜੀ, ਉਹਦੇ ਚ ਯੂਨਿਟ ਨੰਬਰ 12, ਨੰਬਰ ਇੱਕੋ ਇੱਕ ਜੀ 905-678-1200, 905-678-1200 ਤੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਜੀ, ਸਾਰਾ ਕੁਛ ਕਰਨ ਤੋਂ ਬਾਅਦ ਮੇਕ ਸ਼ੋਰ ਕਰ ਲਿਓ ਇੰਸ਼ੋਰੈਂਸ ਪੁੱਛਣੀ ਨਾ ਭੁੱਲਿਆ ਜੀ, ਇੰਸ਼ੋਰੈਂਸ ਜ਼ਰੂਰ ਲਿਆ ਕਰੋ ਕਿਉਂਕਿ ਟਿਕਟਾਂ ਨਾਨ ਰਿਫੰਡੇਬਲ ਨਾਨ ਚੇਂਜੇਬਲ ਬਹੁਤ ਏਅਰਲਾਈਨਾਂ ਨੇ ਕਰ ਦਿੱਤੀਆਂ, ਤੁਹਾਡੀ ਹੋਈ ਸੇਫਟੀ ਹੈ ਜਾਂ ਕਿਸੇ ਨੇ ਇੰਡੀਆ ਤੋਂ ਵੀ ਇੱਧਰ ਨੂੰ ਆਉਣਾ, ਵਿਜ਼ਟਰ ਵੀਜ਼ੇ ਦੀ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਚਾਹੀਦੀ ਹੈ, ਸਾਰੀਆਂ ਇੰਸ਼ੋਰੈਂਸਾਂ ਵੀ ਸਾਡੇ ਕੋਲ ਅਵੇਲੇਬਲ ਹੈ ਜਿਹੜੀ ਕਿ ਡਾਇਰੈਕਟ ਡੀਲ ਹੁੰਦਾ ਜੀ। ਕਾਲ ਕਰ ਲਓ ਅਗੇਨ 905-678-1200 ਕਟਾਰੀਆ ਟੂਰ ਐਂਡ ਟਰੈਵਲ।
0: ਬਹੁਤ ਸ਼ੁਕਰੀਆ ਕਟਾਰੀਆ ਸਰ, ਧੰਨਵਾਦ ਜੀ,
3: ਥੈਂਕ ਯੂ ਬਾਈ।
0: 905-678-1200 ਤੇ ਗੱਲਬਾਤ ਕੀਤੀ ਜਾ ਸਕਦੀ ਹੈ, 905-678-1200 ਤੇ ਕਟਾਰੀਆ ਟੂਰਸ ਐਂਡ ਟਰੈਵਲ ਇੰਸਟਾਗ੍ਰਾਮ ਟਿਕਟੋਕ ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਓ ਡੇਲੀ ਅਪਡੇਟਸ ਦੇ ਲਈ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਅਤੇ ਸਾਡੀ ਲਾਈਨ 'ਚ ਚੁੱਕੀ ਆ ਕਿਉਂਕਿ ਸਪੋਰਟਸ ਸੀਜ਼ਨ ਦੀ ਗੱਲਬਾਤ ਹੁੰਦੀ ਆ, ਇੰਟਰਟੇਨਮੈਂਟ ਦੀ ਗੱਲਬਾਤ ਹੁੰਦੀ ਆ, ਤਾਂ ਢਿੱਲੋਂ ਵੀਡੀਓ 'ਤੇ ਲੈ ਕੇ ਜਾਣਾ ਸਾਡਾ ਬਣਦਾ ਹੈਗਾ। ਸੈਮੀ ਢਿੱਲੋਂ ਜੀ ਸਾਡੇ ਨਾਲ ਜੁੜ ਚੁੱਕੇ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
4: ਬਿਲਕੁਲ ਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆਏ 5:30 ਤੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਗੁੱਡ ਈਵਨਿੰਗ।
0: ਇਸ ਸੀਜ਼ਨ ਦੇ ਵਿੱਚ ਸਮਰ ਦੇ ਵਿੱਚ ਬਹੁਤ ਸਾਰੇ ਗੈਸਟ ਟੋਰਾਂਟੋ ਦੇ ਵਿੱਚ ਆਉਂਦੇ ਨੇ, ਕੋਈ ਫੁੱਟਬਾਲ ਦੇਖਣ ਆਏ ਸੀ ਜਾਂ ਸਮਰ ਦੇ ਵਿੱਚ ਸਾਡੇ ਰਿਸ਼ਤੇਦਾਰ ਪੇਰੈਂਟਸ ਗ੍ਰੈਂਡ ਪੇਰੈਂਟਸ ਆਉਂਦੇ ਨੇ ਅਤੇ ਜਾਂਦੇ ਹੋਏ ਉਹ ਆਪਣੇ ਲਈ ਆਪਦੇ ਰਿਸ਼ਤੇਦਾਰਾਂ ਲਈ ਤੋਹਫੇ ਲੈ ਕੇ ਆਉਂਦੇ ਨੇ, ਤਾਂ ਢਿੱਲੋਂ ਵੀਡੀਓ ਦਾ IPTV ਗੁਰਬਾਣੀ ਰੇਡੀਓ ਪਹਿਲੀ ਪਸੰਦ ਹੁੰਦੇ ਨੇ, ਕੀ ਕਹਿਣਾ ਚਾਹੁੰਦੇ?
4: ਬਿਲਕੁਲ ਜੀ, ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਬਾਕਸ ਜਿਹੜਾ ਹੈਗਾ ਆ, ਦੇਖੋ ਤੁਹਾਡੇ ਕੋਲ ਕਸਟਮਰ ਦੂਰੋਂ ਦੂਰੋਂ ਤਾਂ ਹੀ ਚੱਲ ਕੇ ਆਊਗਾ ਜੇਕਰ ਤੁਹਾਡੀ ਕੰਪਨੀ ਦੇ ਉੱਤੇ ਉਸ ਕਸਟਮਰ ਨੂੰ ਵਿਸ਼ਵਾਸ ਹੋਏਗਾ। ਸੋ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਜੀ ਕਿ ਜਦੋਂ ਵੀ ਤੁਸੀਂ ਤੁਹਾਡੇ ਦੂਰੋਂ ਨੇੜਿਓਂ ਕੋਈ ਗੈਸਟ ਆਇਆ ਹੈਗਾ ਆ, ਤਾਂ ਡੈਫਨਲੀ ਇੱਕ ਗੱਲ ਦੀ ਅਸੀਂ ਜ਼ਰੂਰ ਉਹਨਾਂ ਨੂੰ ਤਸੱਲੀ ਦਿੰਦੇ ਹਾਂ ਜੀ ਕਿ ਜਦੋਂ ਤੁਸੀਂ ਸਾਡੇ ਸਟੋਰ ਤੋਂ ਕੋਈ ਵੀ ਪ੍ਰੋਡਕਟ ਲਓਗੇ ਤਾਂ ਅਸੀਂ ਉਸ ਚੀਜ਼ ਦੀ ਗਰੰਟੀ ਕਰਦੇ ਹਾਂ ਵੀ ਤੁਹਾਨੂੰ ਉਲਾਂਭਾ ਨਹੀਂ ਕੋਈ ਵੀ ਆਏਗਾ, ਤੁਹਾਨੂੰ ਇਹ ਨਹੀਂ ਕਹੇਗਾ ਕਿ ਕੋਈ IPTV ਬਾਕਸ UK ਲੈ ਕੇ ਗਿਆ ਆ, ਵੀ ਯਾਰ ਤੁਸੀਂ ਸਾਨੂੰ ਆਹ ਕਿਹੜਾ ਬਾਕਸ ਲੈ ਕੇ ਦੇਤਾ, ਨਾ ਹੀ ਇਹ ਚੱਲਦਾ ਆ ਅਤੇ ਨਾ ਹੀ ਇਹ ਮਤਲਬ ਕਿ ਸਾਡੇ ਪੈਸੇ ਵੇਸਟ ਹੋਏ ਆ। ਸੋ ਡੈਫਨਲੀ ਢਿੱਲੋਂ ਵੀਡੀਓ ਦੇ ਪ੍ਰੋਡਕਟਸ ਦੇ ਉੱਤੇ ਤੁਸੀਂ 100% ਵਿਸ਼ਵਾਸ ਕਰਕੇ ਆਪਣੇ ਸਾਡੇ ਸਟੋਰ 'ਤੇ ਆ ਸਕਦੇ ਹੋ ਜੀ। ਬਿਲਕੁਲ, ਜੇਕਰ ਤੁਹਾਡੇ ਘਰੇ USA ਤੋਂ UK ਤੋਂ ਜਾਂ ਕਿਤੋਂ ਵੀ, ਕਿਉਂਕਿ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਜੀ, ਪਲੱਸ ਜਿੱਦਾਂ ਤੁਸੀਂ ਕਿਹਾ ਜੀ ਬਹੁਤ ਸਾਰੇ ਸਪੋਰਟਿੰਗ ਇਵੈਂਟ ਚੱਲ ਰਹੇ ਹੈਗੇ ਆ, ਸੋ ਡੈਫਨਲੀ ਉਹਨਾਂ ਨੂੰ ਢਿੱਲੋਂ ਵੀਡੀਓ ਤੋਂ ਲੈ ਕੇ ਆਓ ਜੀ। IPTV ਬਾਕਸ ਜਿਹੜਾ ਕਿ ਵਰਲਡਵਾਈਡ ਚੱਲਦਾ ਆ, ਔਰ ਅਸੀਂ ਗਰੰਟੀ ਕਰਦੇ ਹਾਂ ਅਸੀਂ ਤੁਹਾਨੂੰ ਉਹ ਬਾਕਸ ਦੇਵਾਂਗੇ ਜਿਹੜਾ ਤੁਹਾਨੂੰ ਕਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਟ੍ਰਬਲ ਨਹੀਂ ਦੇਊਗਾ, ਇਹ ਸਾਡੀ ਗਰੰਟੀ ਆ ਵਾਈਫਾਈ ਵੱਲੋਂ, ਅਤੇ ਫਰੀਜ਼ਿੰਗ ਐਂਡ ਬਫਰਿੰਗ ਦੀ ਐਬਸੋਲੂਟਲੀ ਤੁਹਾਨੂੰ ਕੋਈ ਵੀ ਟ੍ਰਬਲ ਨਹੀਂ ਆਊਗੀ। ਬਹੁਤ ਸਾਰੇ ਕਸਟਮਰ ਹੈਰੀ ਜੀ ਸਾਡੇ ਕੋਲ ਇੱਦਾਂ ਦੇ ਆਉਂਦੇ ਆ ਜਿਹੜੇ ਕਹਿੰਦੇ ਜੀ ਅਸੀਂ ਇਹਨਾਂ ਤੋਂ ਬਾਕਸ ਲਵਾਇਆ ਸੀਗਾ, ਸਾਨੂੰ ਫਰੀਜ਼ਿੰਗ ਬਫਰਿੰਗ ਦੀ ਇੰਨੀ ਕੁ ਪ੍ਰੋਬਲਮ ਆਈ ਹੋਈ ਹੈ ਨਾ ਕਿ ਤੁਸੀਂ ਭਾਵੇਂ ਸਾਥੋਂ $5 $10 ਮਹੀਨੇ ਦੇ ਜ਼ਿਆਦਾ ਲੈ ਲਓ, ਲੇਕਿਨ ਇਹ ਸਾਨੂੰ ਟ੍ਰਬਲ ਨਹੀਂ ਆਊਗੀ। ਬਿਲਕੁਲ, ਅਸੀਂ ਰੇਡੀਓ ਦੇ ਉੱਤੇ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਔਰ ਗਰੰਟੀ ਕਰਦੇ ਹਾਂ ਇਸ ਚੀਜ਼ ਦੀ ਕਿ ਡੈਫਨਲੀ ਤੁਹਾਨੂੰ ਫਰੀਜ਼ਿੰਗ ਬਫਰਿੰਗ ਦੀ ਪ੍ਰੋਬਲਮ ਨਹੀਂ ਆਊਗੀ। ਸੋ IPTV ਬਾਕਸ, ਕੁਰਬਾਨੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਸੋ ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ। ਅੱਜ ਸ਼ਾਮ ਦੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਆ, 7 days a week 11 to 8 ਸਾਡੇ ਓਪਨਿੰਗ ਆਵਰਸ ਹੈਗੇ ਆ। ਐਨੀ ਟਾਈਮ ਢਿੱਲੋਂ ਵੀਡੀਓ ਨੂੰ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਸਾਡਾ ਹੈਗਾ 905-204-1313।
0: ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ। 905-204-1313 ਦੋਸਤੋ ਇਹਨਾਂ ਦਾ ਨੰਬਰ ਆ। ਤੇ ਇੱਕ ਵਾਰ ਫਿਰ ਦੱਸ ਦਈਏ, ਮੂਜ਼ ਬਲਾਈਂਡ ਦੋ ਕਾਲਰ ਹਜੇ ਵੀ ਕਾਲ ਕਰ ਸਕਦੇ ਨੇ। ਜੇ ਤੁਸੀਂ ਅੱਜ ਪਰਦੇ ਲਵਾਉਣੇ ਹੋ ਤਾਂ ਤੁਹਾਨੂੰ ਜਿੱਥੇ ਕਿ 50% ਆਫ ਮਿਲੂਗਾ ਉੱਥੇ ਨਾਲ ਟੈਲੀਵਿਜ਼ਨ ਫ੍ਰੀ। 647-399-4646 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਮੈਪਲ ਕਲੀਨਿੰਗ ਦਾ ਧੰਨਵਾਦ ਵੀ ਕਰਦੇ ਹਾਂ। ਡੀਪ ਕਲੀਨਿੰਗ ਸਰਵਿਸ ਦੇ ਲਈ ਤੁਸੀਂ ਕਾਲ ਕਰਨਾ ਦਾ ਮੈਪਲ ਕਲੀਨਿੰਗ ਨੂੰ, ਜਿੱਥੇ ਤੁਹਾਨੂੰ ਨੰਬਰ 1 ਸਰਵਿਸ ਮਿਲੂ, ਤੁਹਾਡਾ ਘਰ ਕਲੀਨ ਕਰਨਗੇ, ਉੱਥੇ ਹੀ $270 ਦੀ ਵਰਥ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਕਲੀਨਿੰਗ ਸਰਵਿਸ ਲਈ 647-286-0077 647-286-0077 ਇਸ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ। ਅਗਲਾ ਪ੍ਰੋਗਰਾਮ ਕੱਲ੍ਹ ਨੂੰ 2 to 4 ਚੜ੍ਹਦੇ ਹੋਏ ਜ਼ਰੂਰ ਸੁਣਿਓ। ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ।
5: This is AM 530, CHLO AM, serving Brampton, Mississauga, Toronto, the GTA, and the world at am530.ca. This is AM 530. CHLO AM, serving Brampton, Mississauga, Toronto, the GTA, and the world at am530.ca.
6: ਸਾਂਝਾ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
7: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ,
6: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
7: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
6: ਵੱਖਰਾ ਢੰਗ ਵੱਖਰਾ ਰੰਗ,
7: ਰੇਡੀਓ ਜਿਹਦਾ ਵੱਖਰਾ ਅੰਦਾਜ਼, ਜਿਹਦਾ ਵੱਖਰਾ ਅੰਦਾਜ਼,
6: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
7: ਰੇਡੀਓ ਅੰਦਾਜ਼,
6: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ,
5: ਪਰਮ ਕੌਰ
6: ਨੰਬਰ ਟੂ ਕਾਲ 647-234-6000।

Pranab, Namaskar, Pyar, Satkar Dinal, Sat, Shri Akal, and a very good evening. ਵਾਪਸ ਆ ਗਏ ਹਾਂ ਜੀ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ ਸ਼ਨੀਵਾਰ ਦੀ ਸ਼ਾਮ ਦੀ ਮਹਿਫਲ ਦੇ ਵਿੱਚ ਇੱਕ ਵਾਰ ਫਿਰ ਤੋਂ ਟਿਊਨਿੰਗ ਕਰ ਚੁੱਕੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਅੰਦਾਜ਼ ਤੁਹਾਡੀ ਆਪਣੀ ਹੋਸਟ ਪਰਮ ਦੇ ਨਾਲ ਮੇਰੇ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ ਸਾਰੇ ਪਰਿਵਾਰਾਂ ਨੂੰ ਬੜੇ ਅਦਭੁਤ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਿਆਰ ਢੇਰ ਸਾਰਾ ਸਤਿਕਾਰ ਵੈਲਕਮ ਜੀ ਆਇਆਂ ਨੂੰ ਖੁਸ਼ਾਮਦੀਦ ਐਂਡ ਸਵਾਗਤਮ

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਅਤੇ ਜ਼ਿੰਦਗੀ 'ਚ ਪਰਮਾਤਮਾ ਦਾ ਸ਼ੁਕਰ ਵੀ ਤੁਸੀਂ ਜ਼ਰੂਰ ਹਰ ਰੋਜ਼ ਆਪਣੇ ਦਿਨ ਦੇ ਵਿੱਚ ਐਡ ਔਨ ਕਰਦੇ ਹੋਵੋਗੇ। ਜਿੱਥੇ ਅਸੀਂ ਬਾਕੀ ਸਾਰੇ ਕੰਮ ਕਾਰ ਕਰਦੇ ਹਾਂ ਉੱਥੇ ਪਰਮਾਤਮਾ ਦਾ ਸ਼ੁਕਰ ਕਰਨਾ ਵੀ ਬੜਾ ਲਾਜ਼ਮੀ ਆ। ਸੋ ਪਰਮਾਤਮਾ ਦੇ ਸ਼ੁਕਰਾਨੇ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਮੇਲ ਹੋ ਗਿਆ ਜੀ। ਰੇਡੀਓ ਅੰਦਾਜ਼ ਤੁਸੀਂ ਟਿਊਨ ਕਰ ਚੁੱਕੇ ਹੋ। ਚਲੋ AM 530 'ਤੇ ਹਰ ਸ਼ਨੀਵਾਰ 7 ਵਜੇ ਤੁਹਾਡਾ ਸਾਡਾ ਸਾਥ ਸ਼ੁਰੂ ਹੋ ਜਾਂਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਦਿੰਦੇ ਹੋ, ਉਸ ਲਈ ਬਹੁਤ ਸ਼ੁਕਰੀਆ। 416-233-7368 416-233-7368

0: ਬਹੁਤ ਸਾਰੇ ਲਿਸਨਰਸ ਜਿੱਥੇ ਫੀਫਾ ਵਰਲਡ ਕੱਪ ਇੰਜੋਏ ਕਰ ਰਹੇ ਹੋਣਗੇ ਉੱਥੇ ਨਾਲ ਦੀ ਨਾਲ ਮੌਸਮ ਬੜਾ ਖੂਬਸੂਰਤ ਹੈ ਜੀ ਅਤੇ ਪਿਛਲੇ 3 ਦਿਨ ਜਿਹੜੇ ਲੰਘੇ ਉਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਸੀਗੇ ਪਰ ਜਦੋਂ ਅਸੀਂ ਗਰਮ ਮੁਲਕ 'ਚੋਂ ਜਿੱਥੇ ਗਰਮ ਮੌਸਮ ਸੀ ਅਸੀਂ ਰਹਿ ਕੇ ਆਏ ਹੋਵਾਂ ਅਤੇ ਫਿਰ ਸਾਨੂੰ ਜ਼ਿਆਦਾ ਨਹੀਂ ਲੱਗਦਾ ਹਾਲਾਂਕਿ ਗਰਮੀ ਕਾਫੀ ਸੀ ਪਰ ਬਹੁਤ ਵਧੀਆ ਦਿਨ ਬਹੁਤ ਵਧੀਆ ਖੂਬਸੂਰਤ ਮੌਸਮ ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਜ਼ਰੂਰ ਹੁਣ ਵੀ 27 ਡਿਗਰੀ ਹੈ ਬਟ ਆਲਮੋਸਟ 34 ਡਿਗਰੀ ਹੈ ਜੀ ਆਲਮੋਸਟ ਫੀਲਸ ਲਾਈਕ 34 ਡਿਗਰੀ ਤੁਹਾਨੂੰ ਇੰਨੀ ਕੁ ਗਰਮੀ ਲੱਗੂਗੀ ਅਤੇ ਜ਼ਰੂਰ ਆਪਣਾ ਖਿਆਲ ਰੱਖਣਾ 27 ਡਿਗਰੀ ਕੱਲ੍ਹ ਨੂੰ ਆ ਫਿਰ ਮੰਡੇ 26 ਡਿਗਰੀ ਆ ਆਉਣ ਵਾਲੇ ਜਿਹੜੇ ਦਿਨ ਆ ਉਹ ਥੋੜ੍ਹੇ ਜਿਹੇ ਹਲਕਾ ਜਿਹਾ ਟੈਂਪਰੇਚਰ ਘੱਟ ਹੋਊਗਾ ਕੰਪੇਅਰ ਟੂ ਜਿਹੜੇ ਪਿਛਲੇ 3 ਕੁ ਦਿਨ ਲੰਘ ਕੇ ਗਏ ਆ ਹੁਮਸ ਥੋੜ੍ਹੀ ਜਿਹੀ ਘੱਟ ਜੂਗੀ ਅਤੇ ਤੁਸੀਂ ਥੋੜ੍ਹਾ ਜਿਹਾ ਹੋਰ ਬੈਟਰ ਫੀਲ ਕਰੋਗੇ ਕਿਉਂਕਿ ਨਹੀਂ ਤਾਂ ਤਰਾਏ ਤਰਾਏ ਹੋਈ ਪਈ ਆ ਕਿ ਇੰਨੀ ਗਰਮੀ ਹਾਲਾਂਕਿ ਅਸੀਂ ਬਹੁਤ ਗਰਮੀ ਦੇਖੀ ਹੋਈ ਆ ਬਹੁਤ ਗਰਮੀ 'ਚੋਂ ਅਸੀਂ ਰਹਿ ਕੇ ਆਏ ਹਾਂ ਪਰ ਫਿਰ ਵੀ ਅਸੀਂ ਥੋੜ੍ਹੇ ਜਿਹੇ ਯੂਜ ਟੂ ਨਹੀਂ ਰਹੇ ਪਰ ਜ਼ਰੂਰੀ ਹੁੰਦਾ ਜੀ ਗਰਮੀ ਵੀ ਜ਼ਰੂਰੀ ਆ ਹਰ ਇੱਕ ਰੁੱਤ ਆਪਣਾ ਮਾਇਨਾ ਰੱਖਦੀ ਹੈ ਸੋ ਇਸ ਖੂਬਸੂਰਤ ਮੌਸਮ ਨੂੰ ਤੁਸੀਂ ਜ਼ਰੂਰ ਇੰਜੋਏ ਕਰੋ ਜਿੰਨਾ ਵੀ ਟਾਈਮ ਤੁਹਾਡੇ ਕੋਲ ਜ਼ਰੂਰ ਹੁੰਦਾ ਉਹਨੂੰ ਆਪਣੇ ਲਈ ਜ਼ਰੂਰ ਕੱਢਿਆ ਕਰੋ ਸੋ 10-15-20 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਵੀ ਤੁਸੀਂ ਕੱਢ ਸਕਦੇ ਹੋ ਕੁਛ ਨਾ ਕੁਛ ਆਪਣੇ ਲਈ ਆਪਣੀ ਸਿਹਤ ਦੇ ਲਈ ਜ਼ਰੂਰ ਕਰਿਆ ਕਰੋ ਬਾਕੀ ਕੰਮ ਕਾਰ ਆਪਣੇ ਚੱਲਦੇ ਰਹਿੰਦੇ ਆ ਪਰਿਵਾਰ ਦੀਆਂ ਰਿਸਪੋਂਸੀਬਿਲਿਟੀਜ਼ ਹੋਰ ਕੰਮ ਕਾਰ ਤੁਸੀਂ ਦੇਖਣੇ ਆ ਉਹ ਤਾਂ ਕਰਨੇ ਆ ਪਰ ਆਪਣੀ ਸਿਹਤ ਦੇ ਲਈ ਵੀ ਜ਼ਰੂਰ ਤੁਸੀਂ ਹੁਣ ਟਾਈਮ ਕੱਢ ਸਕਦੇ ਹੋ ਕਿਉਂਕਿ ਹੁਣ ਬਹਾਨਾ ਸਾਡੇ ਕੋਲ ਕੋਈ ਨਹੀਂ ਹੈਗਾ ਸੋ ਖੁਸ਼ ਰਹੋ ਜੀ ਹੱਸਦੇ ਰਹੋ ਅਤੇ ਆਪਣੀ ਸਿਹਤ ਦਾ ਧਿਆਨ ਰੱਖੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ 416-200-3368 416-233-7368 ਤੁਹਾਡਾ ਸਾਡਾ ਸਾਥ ਹੈ ਜੀ ਰੇਡੀਓ ਅੰਦਾਜ਼ ਦੇ ਜ਼ਰੀਏ ਮੈਂ ਤੁਹਾਡੀ ਉਸ ਪਰਮ ਤੁਹਾਡਾ ਸਾਥ ਦੇ ਰਹੀ ਹਾਂ ਆਸ ਕਰਦੀ ਹਾਂ ਕਿ ਜਿੱਥੇ ਜਿੱਥੇ ਹੈਗੇ ਹੋ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਚੱਲਦੀਆਂ ਰਹਿਣਗੀਆਂ ਜੀ ਪ੍ਰੋਗਰਾਮ ਦੇ ਵਿੱਚ ਸੋ ਸਾਥ ਦਿੰਦੇ ਰਹਿੰਦਾ ਜੁੜੇ ਰਹਿਣਾ
1: ਕਿਆ ਬਾਤ ਹੈ ਬੜੇ ਪਰੇਸ਼ਾਨ ਬੈਠੇ ਹੋ
2: ਕਿਆ ਬਤਾਉਂ ਯਾਰ ਆਟੋ ਐਂਡ ਹੋਮ ਇੰਸ਼ੋਰੈਂਸ ਰਿਨਿਊਅਲ ਆਈ ਹੈ ਫਿਰ ਇਨਕਰੀਜ਼ ਹੋ ਗਏ ਕਲੀਨ ਰੈਕਡ ਹੈ ਫਿਰ ਵੀ ਹਾਈ ਪ੍ਰੀਮੀਅਮ ਹਰ ਸਾਲ ਪੇ ਕਰਨਾ ਪੜ ਰਹਾ ਹੈ
1: ਬਸ ਇਤਨੀ ਸੀ ਬਾਤ ਅਭੀ ਫੋਨ ਕਰੋ ਕੁਲਵਿੰਦਰ ਗੁਲੇਰੀਆ ਕੋ ਜੋ 15 ਸੇ ਜ਼ਿਆਦਾ ਇੰਸ਼ੋਰੈਂਸ ਕੰਪਨੀ ਕੇ ਸਾਥ ਕਾਮ ਕਰਤੇ ਹੈ ਔਰ ਤੁਹਾਰੀ ਹੋਮ ਆਟੋ ਔਰ ਬਿਜ਼ਨਸ ਇੰਸ਼ੋਰੈਂਸ ਪ੍ਰਾਈਸ ਚੈੱਕ ਕਰਕੇ ਆਨੈਸਟ ਐਡਵਾਈਸ ਔਰ ਬੈਸਟ ਰੇਟ ਪ੍ਰੋਵਾਈਡ ਕਰ ਸਕਤੇ ਹੈ
2: ਥੈਂਕਸ ਦੋਸਤ ਤੁਨੇ ਤੋ ਮੇਰੀ ਪ੍ਰੋਬਲਮ ਹੀ ਹੱਲ ਕਰ ਦੀ
1: ਯਦੀ ਆਪ ਵੀ ਆਪਣੀ ਆਟੋ ਹੋਮ ਬਿਜ਼ਨਸ ਲਾਈਫ ਜਾਂ ਟ੍ਰੈਵਲ ਇੰਸ਼ੋਰੈਂਸ ਕੇ ਬੈਸਟ ਰੇਟਸ ਔਰ ਪ੍ਰੋਫੈਸ਼ਨਲ ਸਰਵਿਸ ਚਾਹਤੇ ਹੈ ਤਾਂ ਫੋਨ ਕਰੇ ਕੁਲਵਿੰਦਰ ਗੁਲੇਰੀਆ ਕੋ 647-218-0726 ਦੈਟ ਇਜ਼ 647-218-0726
3: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023-647-702-2023
4: license number 10394
5: शाबाश
6: एक ही गलत काउंटिंग सिखाई जाने हो
5: ओ काउंटिंग नहीं ए ते 32-55 ते 80 इंच दे टीवी ने जो आज ही ब्रैम्पटन टीवी एंड अप्लायंसेस तो आए ने इन्ना कोल सारे हाउसहोल्ड अप्लायंसेस मिलनगे हर ब्रांड बहुत ही बढ़िया प्राइस ते 32-80 इंच दे लेटेस्ट टीवी भी अवेलेबल ने
6: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 9054502828 905-450-2828
7: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2.5 ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222

ਵੈਲਕਮ ਬੈਕ ਜੀ। 7:09 ਹੋ ਗਏ ਆ ਤੁਹਾਡਾ ਅਤੇ ਸਾਡਾ ਸਾਥ ਪ੍ਰੋਗਰਾਮ ਦੇ ਵਿੱਚ ਰੇਡੀਓ ਅੰਦਾਜ਼ ਦੇ ਜ਼ਰੀਏ ਬਣਿਆ ਹੋਇਆ। ਚਲੋ AM 530 ਦੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਹਰ ਸ਼ਨੀਵਾਰ ਤੁਹਾਡਾ ਅਤੇ ਸਾਡਾ ਸਾਥ ਹੁੰਦਾ। ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਜੀ, 416-233-7368 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ। ਸੋ ਗੱਲਾਂ ਬਾਤਾਂ ਮੌਸਮ ਦੀਆਂ ਹੋ ਗਈਆਂ ਜੀ, ਅਤੇ ਗੱਲ ਗੈਸ ਪ੍ਰਾਈਸਿਸ ਦੀ ਕਰ ਲਈਏ। ਵੈਸੇ ਅੱਜ ਕੋਈ ਚੇਂਜ ਨਹੀਂ ਹੈਗੀ, ਨਾ ਵਧਣੀ ਆ ਨਾ ਘਟਣੀ ਆ, ਉਹੀ ਪ੍ਰਾਈਸ ਰਹਿਣੀ ਆ। ਅਤੇ ਫਿਕਰ ਕਰਨ ਦੀ ਜ਼ਰੂਰਤ ਨਹੀਂ ਜੇ ਅੱਜ ਤੁਸੀਂ ਕਾਰ ਦਾ ਟੈਂਕ ਨਹੀਂ ਫਿਲ ਕਰਾ ਸਕਦੇ, ਕੱਲ੍ਹ ਨੂੰ ਕਰਾ ਲਿਓ, ਇੰਨੇ ਪੈਸੇ ਦੇਣੇ ਪੈਣੇ ਆ। ਨਾਲ ਦੀ ਨਾਲ ਅਸੀਂ ਗੱਲ ਕਰ ਲਈਏ ਜੀ, ਇੱਕ ਤਾਂ ਸੁਨੇਹਾ ਦੇ ਦਈਏ ਪਹਿਲਾਂ ਮੇਰੀਆਂ ਭੈਣਾਂ ਜਿਨ੍ਹਾਂ ਨੇ ਵਿਆਹ ਸ਼ਾਦੀ 'ਤੇ ਜਾਣਾ ਜੀ, ਕਿਉਂਕਿ ਹੁਣ ਮੌਸਮ ਇੱਦਾਂ ਦਾ ਹੈਗਾ ਅਤੇ ਵਿਆਹ ਸ਼ਾਦੀ ਹੋ ਰਿਹਾ। ਤੁਸੀਂ ਅਗਰ ਸੋਹਣਾ ਸੂਟ ਖਰੀਦਣਾ ਚਾਹੁੰਦੇ ਹੋ ਜੀ, ਲਹਿੰਗੇ ਗਰਾਰੇ ਸ਼ਰਾਰੇ ਕੋਈ ਤੁਸੀਂ ਖਰੀਦਣੇ ਹੈਗੇ ਆ, ਅਪਰਾ ਫੈਸ਼ਨ 'ਤੇ ਤੁਸੀਂ ਜ਼ਰੂਰ ਪਹੁੰਚਣਾ। ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ, ਇਹਨਾਂ ਦੇ ਕੋਲ ਤੁਸੀਂ ਆਪਣਾ ਸੂਟ ਲਿਜਾ ਕੇ ਸਟਿੱਚ ਵੀ ਕਰਵਾ ਸਕਦੇ ਹੋ। ਸੂਟ ਸਵਾਉਣਾ ਹੈਗਾ ਅਤੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਜੀ। ਅਤੇ ਇਹਨਾਂ ਦੇ ਪਾਸੋਂ ਲਹਿੰਗੇ ਗਰਾਰੇ ਸ਼ਰਾਰੇ ਵੀ ਲੈ ਸਕਦੇ ਹੋ, ਜਿਹੜੇ ਕਿ ਤੁਹਾਨੂੰ ਬਹੁਤ ਵਧੀਆ ਪ੍ਰਾਈਸ 'ਤੇ ਮਿਲ ਜਾਣੇ ਆ। ਨਾਲ ਸੂਟਾਂ ਦੇ ਮੈਚ ਕਰਦੀ ਜੁਐਲਰੀ ਵੀ ਤੁਹਾਨੂੰ ਮਿਲ ਜਾਣੀ ਆ। ਹੋਰ ਗੱਲ ਕਰ ਲਈਏ ਜੀ, ਜਿਹੜੇ ਵਿਆਹ ਸ਼ਾਦੀ ਵਿੱਚ ਦੇਣ ਲੈਣ ਲਈ ਸੂਟ ਚਾਹੀਦੇ ਹੁੰਦੇ ਆ, ਉਹ ਵੀ ਤੁਹਾਨੂੰ ਮਿਲ ਜਾਣੇ ਆ। ਅਤੇ ਤੁਹਾਨੂੰ ਪਿਓਰ ਕੋਟਨ ਦੇ, ਗਰਮੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪਿਓਰ ਕੋਟਨ ਦੇ ਜੇ ਤੁਸੀਂ ਘਰ ਸੂਟ ਪਾਉਣੇ ਆ, ਸਵਾਉਣਾ ਜਾਂ ਖੁਦ ਸਟਿੱਚ ਕਰਨਾ, ਤਾਂ ਇੱਥੋਂ ਲੈ ਸਕਦੇ ਹੋ। ਅਪਰਾ ਫੈਸ਼ਨ, ਸਟੀਲਸ ਐਂਡ ਟੋਰਬਮ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21, 647-641-4595, 6476414595, 647-641-4595 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਪਰਾ ਫੈਸ਼ਨ 'ਤੇ 647-641-4595 ਅਤੇ ਨਾਲ ਹੀ ਦੱਸ ਦੀ ਜੀ, ਇਸੇ ਇੰਟਰਸੈਕਸ਼ਨ 'ਤੇ, ਇਸੇ ਬਲੋਕ ਦੇ ਵਿੱਚ, ਇਸੇ ਪਲਾਜ਼ੇ ਦੇ ਵਿੱਚ ਸਟੀਵਨਸ ਫਰਨੀਚਰ ਵਾਲੇ ਨੇ, ਜਿਨ੍ਹਾਂ ਨੇ ਤੁਹਾਨੂੰ ਬਹੁਤ ਸਾਰੀਆਂ ਆਫਰਸ ਫਰਨੀਚਰ 'ਤੇ ਮਿਲ ਜਾਣੀਆਂ, ਕਿਉਂਕਿ ਹੁਣ ਕੈਨੇਡਾ ਡੇ ਲੰਘ ਕੇ ਗਿਆ ਅਤੇ ਕੈਨੇਡਾ ਡੇ ਵੀਕਡੇਸ 'ਚ ਸੀ। ਸੋ ਇਸ ਵੀਕਐਂਡ 'ਤੇ ਤੁਸੀਂ ਫਰਨੀਚਰ ਲੈਣਾ ਹੋਵੇ ਤਾਂ ਤੁਹਾਨੂੰ ਕੈਨੇਡਾ ਡੇ ਦੀਆਂ ਜਿਹੜੀਆਂ ਡਿਸਕਾਊਂਟਡ ਡੀਲਸ ਹੈਗੀਆਂ ਉਹ ਸਟੀਵਨਸ ਫਰਨੀਚਰ ਤੋਂ ਮਿਲ ਜਾਣੀਆਂ। ਅਤੇ ਤੁਹਾਨੂੰ ਦੱਸੀਏ ਜੀ, ਅਗਰ ਤੁਸੀਂ ਬੈਡਰੂਮ ਸੈੱਟ ਚਾਹੀਦਾ, ਤੁਹਾਨੂੰ ਪੂਰੇ ਦਾ ਪੂਰਾ ਬੈਡਰੂਮ ਸੈੱਟ ਮਿਲ ਜਾਣਾ। ਇਹ ਮੇਡ ਇਨ ਇਟਲੀ ਇਹ ਬੈਡਰੂਮ ਸੈੱਟ ਹੈਗਾ, $1,999 ਦਾ, ਅਤੇ ਕਾਫੀ ਸਾਰੇ ਫੀਚਰਸ ਹੈਗੇ ਆ। ਹੈੱਡਬੋਰਡ ਦੇ ਵਿੱਚ LED ਲਾਈਟਸ ਲੱਗੇ ਹੋਏ ਆ, ਕਿੰਗ ਬੈੱਡ ਹੈਗਾ ਜੀ ਇਹ, ਅਤੇ ਨਾਲ ਡਰੈਸਰ ਆ, ਮਿਰਰ ਆ, ਦੋ ਨਾਈਟ ਸਟੈਂਡਸ ਹੈਗੇ ਆ, ਬਹੁਤ ਵਧੀਆ ਹੈਗਾ ਇਹ, ਇਹਦੀ ਲੁੱਕ ਵਧੀਆ ਹੈਗੀ ਆ। ਸੋ ਤੁਸੀਂ ਬੈਡਰੂਮ ਸੈੱਟ ਲੈਣਾ ਜਾਂ ਫਿਰ ਤੁਸੀਂ ਡਾਇਨਿੰਗ ਸੈੱਟ ਲੈਣਾ ਜੀ, $799 ਦਾ ਮਿਲ ਜਾਣਾ, ਜਾਂ ਫਿਰ ਤੁਸੀਂ ਜੀ ਆਪਣੀ ਰੈਂਟਲ ਪ੍ਰਾਪਰਟੀ ਦੇ ਲਈ ਤੁਹਾਨੂੰ ਮੈਟਰਸਿਸ ਚਾਹੀਦੇ ਆ ਜਾਂ ਬੈੱਡਸ ਚਾਹੀਦੇ ਆ, ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ। ਸੋ ਘਰ ਦੇ ਲਈ ਕਿਸੇ ਵੀ ਫਰਨੀਚਰ ਦੀ ਆਈਟਮ ਤੁਹਾਨੂੰ ਚਾਹੀਦੀ ਹੋਵੇ ਤਾਂ ਜ਼ਰੂਰ ਇੱਕ ਵਾਰ ਤੁਸੀਂ ਚੱਕਰ ਲਗਾ ਕੇ ਆਉਣਾ। ਸਟੀਵਨਸ ਫਰਨੀਚਰ ਜਿਹੜੇ ਕਿ ਟੋਬਮ ਐਂਡ ਸਟੀਲਸ 'ਤੇ ਨੇ, 905-790-0560, 905-790-0560, 905-790-0560, Stevens Furniture. ਅੱਜ ਦਾ ਸਵਾਲ ਤੁਹਾਡੇ ਲਈ ਰੱਖਾਂਗੇ ਜੀ ਕਿ ਅੱਜ ਮੈਂ ਫੁੱਲਾਂ ਦੀ ਗੱਲ ਤੁਹਾਡੇ ਨਾਲ ਕਰਨੀ ਆ। ਜਦੋਂ ਅਸੀਂ ਫੁੱਲ ਨੂੰ ਦੇਖਦੇ ਹਾਂ, ਅੱਜ ਕੱਲ੍ਹ ਤਾਂ ਵੈਸੇ ਵੀ ਸੀਜ਼ਨ ਆ ਕਿ ਗਾਰਡਨਿੰਗ ਆ, ਤੁਸੀਂ ਆਪਣੇ ਘਰ ਦੇ ਬਾਹਰ ਘਰ ਦੇ ਅੰਦਰ ਫੁੱਲ ਲਗਾਏ ਹੋਣਗੇ। ਜਦੋਂ ਅਸੀਂ ਫੁੱਲਾਂ ਨੂੰ ਦੇਖਦੇ ਹਾਂ ਤਾਂ ਕਹਿੰਦੇ ਹਾਂ ਵੀ ਅਸੀਂ ਫੁੱਲਾਂ ਵਾਂਗੂ ਖਿੜ ਜਾਂਦੇ ਹਾਂ, ਪਰ ਗੱਲ ਤਾਂ ਹੁੰਦੀ ਹੈ ਕਿ ਜੇ ਅਸੀਂ ਅੰਦਰੋਂ ਖਿੜੇ ਹੋਏ ਹਾਂ ਤਾਂ ਫਿਰ ਹੀ ਅਸੀਂ ਖਿੜ ਸਕਦੇ ਹਾਂ। ਅਦਰਵਾਈਜ਼ ਤਾਂ ਜਿੰਨੇ ਮਰਜ਼ੀ ਸੋਹਣੇ ਫੁੱਲ ਤੁਹਾਡੇ ਲਾਗੇ ਹੋਣ, ਤੁਸੀਂ ਫੁੱਲਾਂ ਦੀ ਦੁਕਾਨ 'ਚ ਚਲ ਜਾਓ, ਅਤੇ ਜੇ ਤੁਹਾਡਾ ਮਨ ਖੁਸ਼ ਨਹੀਂ ਆ, ਤੁਸੀਂ ਅੰਦਰੋਂ ਖਿੜੇ ਹੋਏ ਨਹੀਂ ਹੈਗੇ, ਤਾਂ ਫਿਰ ਤੁਸੀਂ ਫੁੱਲ ਵੀ ਕੁਛ ਨਹੀਂ ਕਰ ਸਕਦੇ। ਸੋ ਗੱਲ ਕਰਨੀ ਆ ਅੱਜ ਫੁੱਲਾਂ ਦੀ, ਅਤੇ ਜਿਹੜਾ ਸਵਾਲ ਹੋਊਗਾ ਜੀ, ਮੈਨੂੰ ਲੱਗਦਾ ਕਿ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਸੋਚੋਗੇ ਇਹਦੇ ਬਾਰੇ। ਸਵਾਲ ਇਹ ਆ ਕਿ ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਹੋ। ਇੱਕ ਕੋਈ ਫੁੱਲ ਦਾ ਨਾਮ ਤੁਸੀਂ ਦੱਸਣਾ, ਤੁਹਾਨੂੰ ਲੱਗਦਾ ਵੀ ਤੁਸੀਂ ਉਸ ਫੁੱਲ ਵਰਗੇ ਹੋ, ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰ ਸਕਦੇ ਹੋ।
ਤੇ ਇੱਕ ਫੁੱਲ ਐਸਾ ਜਿਹਦੇ ਨਾਲ ਮੋਸਟਲੀ ਅਸੀਂ ਸਾਰੇ ਰਿਲੇਟ ਕਰਦੇ ਹਾਂ, ਉਹ ਮੈਂ ਐਂਡ 'ਚ ਦੱਸੂੰਗੀ। ਪਰ ਤੁਸੀਂ ਦੱਸਣਾ ਹੈ ਵੀ ਤੁਸੀਂ ਕਿਹੜੇ ਫੁੱਲ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਦੇ ਹੋ। ਸੋ ਸਵਾਲ ਆਈ ਡੋਂਟ ਨੋ ਸੌਖਾ ਕਿ ਔਖਾ, ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਹੋ? ਕਿਸੇ ਵੀ ਫੁੱਲ ਦਾ ਨਾਮ ਦੱਸਿਓ, ਅਤੇ ਜੇਕਰ ਤੁਸੀਂ ਦੱਸਣਾ ਚਾਹੋ ਕਿਉਂ ਰਿਲੇਟ ਕਰਦੇ ਹੋ ਉਹ ਵੀ ਤੁਸੀਂ ਦੱਸ ਦਿਓ। ਅਤੇ ਇੱਕ ਫੁੱਲ ਐਸਾ ਜਿਹਦੇ ਨਾਲ ਅਸੀਂ ਸਾਰੇ ਮੋਸਟਲੀ ਅਸੀਂ ਰਿਲੇਟ ਕਰਦੇ ਹਾਂ, ਅਤੇ ਉਹਦੇ ਪਿੱਛੇ ਇੱਕ ਲੌਜਿਕ ਵੀ ਹੈਗਾ, ਉਹ ਵੀ ਮੈਂ ਤੁਹਾਨੂੰ ਜ਼ਰੂਰ ਸਾਂਝਾ ਕਰੂੰਗੀ ਤੁਹਾਡੇ ਨਾਲ। ਪਰ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਤੁਹਾਡੇ ਜਵਾਬ, ਅਤੇ ਐਂਡ 'ਚ ਜਾ ਕੇ ਫਿਰ ਮੇਰਾ ਆਨਸਰ ਜਿਹੜਾ ਹੋਊਗਾ ਉਹ ਮੈਂ ਤੁਹਾਨੂੰ ਦੱਸੂੰਗੀ। ਸੋ ਕਿਹੜੇ ਫੁੱਲ ਦੇ ਨਾਲ ਤੁਸੀਂ ਰਿਲੇਟ ਕਰਦੇ ਹੋ ਜੀ ਆਪਣੇ ਆਪ ਨੂੰ? ਫੁੱਲਾਂ ਦੀ ਅੱਜ ਅਸੀਂ ਗੱਲ ਕਰਨੀ ਆ, ਅਤੇ ਦੱਸਿਓ ਕਿਹੜਾ ਫੁੱਲ ਚੰਗਾ ਲੱਗਦਾ ਹੈ, ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰਦੇ ਹੋ? 416-233-7368, 416-233-7368, 4164-233-7368। ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼, ਮੈਂ ਤੁਹਾਡੀ ਹੋਸਟ ਪਰਮ।

ਸੋ ਅੱਜ ਅਸੀਂ ਫੁੱਲਾਂ ਦੀ ਗੱਲ ਕਰ ਰਹੇ ਹਾਂ ਜੀ, ਤੇ ਕਿਹੜੇ ਫੁੱਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਰਿਲੇਟ ਕਰ ਸਕਦੇ ਹੋ? ਥੋੜਾ ਜਿਹਾ ਸੋਚਿਓ ਤੇ ਦੱਸਿਓ ਜ਼ਰੂਰ। ਕੋਈ ਫੁੱਲ ਤਾਂ ਐਸਾ ਹੋਊਗਾ ਜਿਹੜਾ ਤੁਹਾਨੂੰ ਲੱਗਦਾ ਵੀ ਮੇਰੇ ਵਰਗਾ। 416 233 78 68 ਕਿੰਨੇ ਸੋਹਣੇ ਹੁੰਦੇ ਆ ਫੁੱਲ ਜਦੋਂ ਤੁਹਾਡੇ

7:20 ਮਿੰਟ ਹੋ ਗਏ ਆ ਜੀ। ਅਗਰ ਮਨ ਖਿੜੇ ਦੀ ਗੱਲ ਅਸੀਂ ਕਰ ਰਹੇ ਸੀ, ਮਨ ਖਿੜਿਆ ਤਾਂ ਹੀ ਹੋਊਗਾ ਜੇ ਮਨ 'ਤੇ ਕੋਈ ਬੋਝ ਨਹੀਂ ਹੋਊਗਾ, ਅਤੇ ਜੇ ਅਸੀਂ

0: ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਵੈਸੇ ਤਾਂ ਅਸੀਂ ਕਿਤੇ ਵੀ ਰਹਿ ਲਈਏ, ਸਟ੍ਰੈੱਸ ਤਾਂ ਹਰ ਜਗ੍ਹਾ ਹੈਗਾ। ਜ਼ਿੰਦਗੀ ਚਲਾਉਣੀ ਆ ਅਤੇ ਸਟ੍ਰੈੱਸ ਤੋਂ ਬਿਨਾਂ ਚੱਲ ਜਾਵੇ ਤਾਂ ਇਹ ਤਾਂ ਹੋ ਨਹੀਂ ਸਕਦਾ। ਪਰ ਸਟ੍ਰੈੱਸ ਕਿੰਨਾ ਕੁ ਸਟ੍ਰੈੱਸਫੁੱਲ ਹੈ, ਕਿੰਨਾ ਕੁ ਸਟ੍ਰੈੱਸਫੁੱਲ ਤੁਹਾਡਾ ਸਟ੍ਰੈੱਸ ਆ, ਇਹ ਬਹੁਤ ਮੈਟਰ ਕਰਦਾ ਜੀ। ਅਗਰ ਤੁਸੀਂ ਕਰਜ਼ੇ ਦੀ ਅਸੀਂ ਗੱਲ ਕਰ ਲਈਏ ਜੀ, ਜਿਹੜਾ ਮੇਨਲੀ ਸਾਰਿਆਂ ਨੂੰ ਸਟ੍ਰੈੱਸ ਹੁੰਦਾ, ਤੁਸੀਂ ਕਰਜ਼ੇ ਦੇ ਵਿੱਚ ਘਿਰ ਗਏ ਹੋ, ਐਸਾ ਕੋਈ ਕਰਜ਼ਾ ਜਿਹੜਾ ਤੁਹਾਨੂੰ ਖਾ ਰਿਹਾ, ਜਿਹਦੀਆਂ ਕਿਸ਼ਤਾਂ ਲਾਉਂਦੇ ਲਾਉਂਦੇ ਤੁਸੀਂ ਥੱਕ ਚੁੱਕੇ ਹੋ, ਜਿਹਦਾ ਵਿਆਜ ਭਰਦੇ ਭਰਦੇ ਤੁਸੀਂ ਅੱਕ ਚੁੱਕੇ ਹੋ, ਕਰਜ਼ੇ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇੱਕ ਨੰਬਰ ਮੈਂ ਦੱਸ ਦਿੰਦੀ ਹਾਂ ਜੀ, ਹਰਿੰਦਰ ਘੁੰਮਣ ਜੀ ਨੂੰ ਤੁਸੀਂ ਕਾਲ ਕਰ ਲੈਣੀ ਆ। ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈ, ਚਾਹੇ CRA ਦੇ ਪੈਸੇ ਦੇਣੇ ਆ, ਚਾਹੇ ਬੈਂਕਾਂ ਦੇ ਕ੍ਰੈਡਿਟ ਕਾਰਡ ਹੈਗਾ, ਕਿਸੇ ਵੀ ਤਰ੍ਹਾਂ ਦਾ ਕੋਈ ਕਰਜ਼ਾ ਹੈਗਾ, ਪ੍ਰਾਈਵੇਟ ਮੌਰਗੇਜ ਆ ਜਿਹੜੀ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਮੈਂ ਨਹੀਂ ਪੇ ਕਰ ਸਕਦਾ ਜਾਂ ਨਹੀਂ ਪੇ ਕਰ ਸਕਦੀ, ਤੁਸੀਂ ਹਰਿੰਦਰ ਘੁੰਮਣ ਜੀ ਨੂੰ ਕਾਲ ਕਰ ਲੈਣੀ ਆ। ਬੜੇ ਐਕਸਪਰਟ ਨੇ, ਦਹਾਕਿਆਂ ਤੋਂ ਇਸ ਫੀਲਡ ਦੇ ਵਿੱਚ ਨੇ, ਤੁਹਾਡੀ ਬਹੁਤ ਚੰਗੀ ਹੈਲਪ ਕਰ ਸਕਦੇ ਨੇ। ਸੋ ਕਰਜ਼ੇ ਤੋਂ ਬਾਹਰ ਨਿਕਲਣਾ ਜੀ, ਅਤੇ ਫੋਨ ਨੰਬਰ ਹੈ ਹਰਿੰਦਰ ਘੁੰਮਣ ਜੀ ਦਾ 416-444-44-44, 416-400-4444, 416-444-44 ਨੰਬਰ 'ਤੇ ਕਾਲ ਕਰਕੇ ਇਹਨਾਂ ਨਾਲ ਅੱਧਾ ਘੰਟਾ ਬੈਠ ਕੇ ਗੱਲਬਾਤ ਕਰ ਲਓ, ਕਿਉਂਕਿ ਹਰ ਇੱਕ ਪ੍ਰੋਬਲਮ ਦਾ, ਹਰ ਇੱਕ ਮਸਲੇ ਦਾ ਹੱਲ ਹੁੰਦਾ ਅਨਲੈਸ ਅਸੀਂ ਕਿਸੇ ਪ੍ਰੋਫੈਸ਼ਨਲ ਤੱਕ ਪਹੁੰਚੀਏ। ਅਤੇ ਪ੍ਰੋਫੈਸ਼ਨਲ ਵੀ ਸਹੀ ਚੂਜ਼ ਕਰਨਾ ਬੜਾ ਜ਼ਰੂਰੀ ਹੈ ਜੀ। ਇੱਕ ਤੁਹਾਨੂੰ ਗੱਲ ਦੱਸਾਂਗੇ, ਪਰ ਇੱਕ ਕਾਲ ਆਪਣੀ ਹੋਲ 'ਤੇ ਉਹਨਾਂ ਨਾਲ ਗੱਲ ਕਰ ਲਈਏ, ਪ੍ਰੋਫੈਸ਼ਨਲ ਦੀ ਗੱਲ ਕਰਾਂਗੇ। 4119 ਨੰਬਰ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਪਰਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਪਰਮ ਜੀ, ਆਈ ਥਿੰਕ ਜਿੰਨਾ ਕੁ ਮੈਂ ਤੁਹਾਡਾ ਕੁਐਸਚਨ ਆ ਗਿਆ, ਮੈਂ ਉਹਨੂੰ ਇਹ ਕਹਿੰਦਾ ਜਿਹੜਾ ਫੁੱਲ ਹੈ ਜਿਹਦੇ ਨਾਲ ਆਪਾਂ ਸਾਰਿਆਂ ਨੂੰ ਰਿਲੇਟ ਕਰ ਸਕਦੇ ਹਾਂ, ਉਹ ਹੈ ਜੀ FUL, ਫੋਰ ਐਗਜ਼ਾਮਪਲ ਲਾਈਕ ਵੀ ਕੈਨ ਸੇ ਦਿਸ ਪਰਸਨ ਇਜ਼ ਫੁੱਲ ਆਫ ਕੋਨਫੀਡੈਂਸ, ਐਂਡ ਜਾਂ ਕਹਿ ਸਕਦੇ ਦਿਸ ਇਜ਼ ਅ ਵੰਡਰਫੁੱਲ ਪਰਸਨ, ਦਿਸ ਇਜ਼ ਅ ਬਿਊਟੀਫੁੱਲ ਪਰਸਨ, ਜਾਂ ਕੋਈ ਨੈਗੇਟਿਵ ਹੋਵੇ ਉਹਦੇ ਲਈ ਜਿਹੜਾ ਵਰਡ ਫੁੱਲ ਦੇ ਨਾਲ ਯੂਜ਼ ਕਰ ਸਕਦੇ ਹੋ, ਮੈਂ ਰੇਡੀਓ 'ਤੇ ਕਹਿਣਾ ਨਹੀਂ ਚਾਹੁੰਦਾ
0: ਜੀ। ਠੀਕ ਹੈ, ਠੀਕ ਹੈ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਬਹੁਤ ਵਧੀਆ ਜਵਾਬ ਦੱਸਤਾ, ਪਰ ਮੇਰੇ ਕੋਲ ਇੱਕ ਹੋਰ ਜਵਾਬ ਆ, ਬਹੁਤ ਸੋਹਣਾ ਜਵਾਬ ਤੁਹਾਡਾ ਹੈਗਾ, ਇੱਕ ਆਨਸਰ ਹੋਰ ਵੀ ਆ। ਸੋ ਫੁੱਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਫੁੱਲ ਬੜੇ ਪਿਆਰੇ ਹੁੰਦੇ ਆ, ਕਿਸੇ ਫੁੱਲ ਕੋਈ ਫੁੱਲ ਤੁਹਾਨੂੰ ਪਸੰਦ ਹੋਵੇ ਕਿ ਨਹੀਂ ਪਤਾ, ਕੋਈ ਫੁੱਲ ਪਸੰਦ ਆ ਤੁਹਾਨੂੰ ਜਿਹਦੀ ਤੁਸੀਂ ਗੱਲ ਕਰਨਾ ਚਾਹੋ, ਜਿਹਦੇ ਨਾਲ ਤੁਸੀਂ ਰਿਲੇਟ ਕਰਦੇ ਹੋ, ਜਾਂ ਜਦੋਂ ਕਿਸੇ ਤੁਸੀਂ ਫਲਾਵਰ ਸ਼ੋਪ 'ਤੇ ਜਾਓ, ਜਾਂ ਕਦੇ ਜਦੋਂ ਵੀ ਤੁਸੀਂ ਜ਼ਿੰਦਗੀ 'ਚ ਕਦੇ ਕੋਈ ਫੁੱਲ ਖਰੀਦਣਾ ਹੋਵੇ, ਤੁਸੀਂ ਉਹ ਫੁੱਲ ਖਰੀਦੋ, ਕੋਈ ਫੁੱਲ ਤੁਹਾਨੂੰ ਪਸੰਦ ਹੈ, ਬਸ ਇੰਨਾ ਕੀ ਪੁੱਛ ਰਹੀ ਹਾਂ ਮੈਂ ਅੱਜ ਤੁਹਾਡੇ ਤੋਂ। 416-233-7368, 416-233-7368, ਅਤੇ ਸੰਗਿਓ ਨਾ ਦੱਸਿਓ ਕਿ ਕਿਹੜਾ ਫੁੱਲ ਤੁਹਾਨੂੰ ਪਸੰਦ ਹੈ। ਬੜੀ ਛੋਟੀ ਜਿਹੀ ਚੀਜ਼ ਹੈ, ਅਤੇ ਪਰ ਐਂਡ 'ਤੇ ਜਾ ਕੇ ਇੱਕ ਸਵਾਲ, ਇੱਕ ਜਵਾਬ ਹੋਰ ਵੀ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਮੈਂ ਗੱਲ ਕਰ ਰਹੀ ਸੀ ਜੀ ਪ੍ਰੋਫੈਸ਼ਨਲ ਚੂਜ਼ ਕਰਨ ਦੀ, ਪਿਛਲੇ ਦਿਨ ਨਾ ਮੈਂ ਖਬਰ ਪੜ੍ਹ ਰਹੀ ਸੀ, ਇੱਕ ਬੰਦਾ ਹੈਗਾ 62 ਸਾਲ ਦਾ, ਵੈਸੇ ਜੇ ਤੁਸੀਂ ਖਬਰ ਸੁਣ ਲਈ ਹੋਵੇ ਤਾਂ ਬਹੁਤ ਚੰਗੀ ਗੱਲ ਹੈ, ਪਰ ਮੈਂ ਉਹਨਾਂ ਲਿਸਨਰਸ ਨੂੰ ਦੱਸ ਰਹੀ ਹਾਂ ਜਿਹਨਾਂ ਨੂੰ ਨਹੀਂ ਪਤਾ ਹੋਊਗਾ ਜਾਂ ਨਹੀਂ ਸੁਣੀ ਹੋਊਗੀ। 62 ਸਾਲ ਦਾ ਇਹ ਬੰਦਾ ਜੀ ਬ੍ਰੈਮਟਨ 'ਚ ਅਰੈਸਟ ਕੀਤਾ ਗਿਆ ਸੀਗਾ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਵਾਈਜ਼ਲੀ ਚੂਜ਼ ਕਰਨ ਦੀ, ਕਿਸੇ ਵੀ ਪ੍ਰੋਫੈਸ਼ਨਲ ਦੇ ਨਾਲ ਤੁਸੀਂ ਕੰਮ ਕਰਨਾ, ਐਂਡ ਸਪੈਸ਼ਲੀ ਜਿੱਥੇ ਤੁਹਾਡਾ ਪੈਸਾ ਇਨਵੋਲਵ ਹੈ, ਜਿੱਥੇ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ। ਮੇਨਲੀ ਤਾਂ ਅਸੀਂ 2-3 ਚੀਜ਼ਾਂ ਜਿਨ੍ਹਾਂ ਨੂੰ ਜਾਣਦੇ ਹਾਂ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜਸ 'ਚ ਇਨਵੈਸਟ ਕਰਦੇ ਹੋ, ਜਾਂ ਫਿਰ ਤੁਸੀਂ ਰੀਅਲ ਸਟੇਟ 'ਚ ਇਨਵੈਸਟ ਕਰਦੇ ਹੋ, ਜਿੱਥੇ ਤੁਹਾਡਾ ਪੈਸਾ ਇਨਵੋਲਵ ਹੈ। ਸੋ ਉਹ ਬੰਦੇ ਨੇ ਕੀ ਕੀਤਾ ਕਿ ਉਹਦਾ $1.4 million ਦੀ ਉਹਦੀ ਇਨਵੈਸਟਮੈਂਟ ਜਿਹੜਾ ਫਰੋਡ ਉਹਨੇ ਕੀਤਾ ਲੋਕਾਂ ਦੇ ਨਾਲ। ਕੀ ਕਿਹਾ, ਹੁਣ ਲਾਲਚ ਬੁਰੀ ਬਲਾ ਹੈ, ਲਾਸਟ ਵੀਕਐਂਡ ਵੀ ਆਪਾਂ ਗੱਲ ਕੀਤੀ ਸੀ, ਜਦੋਂ ਅਸੀਂ ਲਾਲਚ 'ਚ ਆ ਜਾਂਦੇ ਹਾਂ ਕਿ ਪ੍ਰਾਈਵੇਟ ਮਾਰਗੇਜ ਆ, ਓਬਵੀਅਸਲੀ 14-15-16-17% ਇੰਟਰਸਟ ਵੀ ਤੁਹਾਨੂੰ ਚਾਰਜ ਕਰਦੇ ਆ, ਅਤੇ ਤੁਹਾਨੂੰ ਲੱਗਦਾ ਵੀ $1,00,000 ਦੇਤਾ ਅਤੇ ਵਧੀਆ ਮਹੀਨੇ ਦੀ ਕਿਸ਼ਤ ਆ ਜਾ ਕਰੂਗੀ। ਪਰ ਪ੍ਰਾਈਵੇਟ ਮਾਰਗੇਜ 'ਚ ਓਨਾ ਹੀ ਵੱਧ ਰਿਸਕ ਇਨਵੋਲਵ ਹੁੰਦਾ, ਕਈ ਵਾਰੀ ਅਸੀਂ ਜਾਂਚ ਪੜਤਾਲ ਕਰਦੇ ਨਹੀਂ ਪਰ ਅਸੀਂ ਲਾਲਚ ਦੇ ਵਿੱਚ ਆ ਜਾਂਦੇ ਹਾਂ। ਪਰ ਐਨੀ ਹਾਓ ਉਹ ਬੰਦੇ ਨੇ $1.4 million ਦਾ ਫਰੋਡ ਕੀਤਾ, ਜਿਹਨੂੰ ਅਰੈਸਟ ਕੀਤਾ ਗਿਆ। ਉਹ ਸਪੈਸ਼ਲੀ ਬਜ਼ੁਰਗ ਲੋਕਾਂ ਨੂੰ ਕਹਿੰਦਾ ਸੀ ਕਿ ਤੁਸੀਂ ਇੱਥੇ ਪੈਸੇ ਇਨਵੋਲਵ ਕਰੋ, ਪੈਸੇ ਆਪਣੇ ਇਨਵੈਸਟ ਕਰੋ, ਅਤੇ ਤੁਹਾਨੂੰ ਇਹਦੇ ਚੰਗਾ ਰਿਟਰਨ ਮਿਲੂਗਾ, ਕਿ ਤੁਹਾਡੀ ਪੈਸੇ ਜੀ ਕੌਂਡੋ ਡਿਵੈਲਪਮੈਂਟ 'ਚ ਮੈਂ ਲਗਾਊਂਗਾ, ਜਾਂ ਫਿਰ ਪ੍ਰਾਈਵੇਟ ਮੋਰਗੇਜ ਜਿਹੜੇ ਹਨ ਲੈਂਡ ਕਰਦੇ ਲੈਂਡਰਸ, ਉੱਥੇ ਤੁਹਾਡੇ ਪੈਸੇ ਲੱਗਣਗੇ, ਯਾਨੀ ਕਿ ਤੁਹਾਨੂੰ ਖਾਸਾ ਰਿਟਰਨ ਇਹਦਾ ਆ ਜੂਗਾ। ਪਰ ਕੁਛ ਕੁ ਲੋਕਾਂ ਨੂੰ ਜਿਨ੍ਹਾਂ ਦੀ ਚੰਗੀ ਕਿਸਮਤ ਸੀ ਉਹਨਾਂ ਨੂੰ ਪੈਸੇ ਮਿਲ ਗਏ, ਅਤੇ ਬਾਕੀ ਜਿਹੜੇ ਲੋਕ ਸੀ ਜਿਨ੍ਹਾਂ ਦਾ 1.4 million ਟੋਟਲ ਬਣਦਾ, ਉਹ ਜੀ ਫਿਰ ਪਤਾ ਨਹੀਂ ਕਿੱਧਰ ਗਏ। ਸੋ ਪੈਸੇ ਜਦੋਂ ਵੀ ਕਿਤੇ ਲਗਾਉਣੇ ਆ ਅਤੇ ਕੋਈ ਪ੍ਰੋਫੈਸ਼ਨਲ ਚੂਜ਼ ਕਰਨਾ, ਬਹੁਤ ਵਾਈਜ਼ਲੀ ਚੂਜ਼ ਕਰਿਆ ਕਰੋ। ਆਪਣੇ ਜਿਹੜੇ ਪੈਸੇ ਆ ਜੀ, ਬੜੀ ਮਿਹਨਤ ਨਾਲ ਤੁਸੀਂ ਕਮਾਏ ਹੁੰਦੇ ਆ, ਅਤੇ ਜਦੋਂ ਕਿਤੇ $100 ਵੀ ਸਾਡਾ ਖਰਾਬ ਹੋ ਜਾਂਦਾ ਨਾ, ਫਿਰ ਬੜਾ ਦੁੱਖ ਲੱਗਦਾ। ਸੋ ਇਸ ਕਰਕੇ ਜ਼ਰੂਰੀ ਆ ਕਿ ਆਪਣੇ ਜਿਹੜੇ ਪੈਸੇ ਆ ਉਹਨਾਂ ਨੂੰ ਧਿਆਨ ਨਾਲ ਵਰਤੋ ਅਤੇ ਧਿਆਨ ਨਾਲ ਇਨਵੈਸਟ ਕਰੋ।

0: ਸੋ ਫੁੱਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਜੀ ਅੱਜ ਦੇਸੀ ਫਰਾਈਡ ਮੈਨੀਆਂ ਦੀ ਗੱਲ ਕਰ ਰਹੀ ਹੈ ਨੈਕਸਟ ਕਾਲ 'ਤੇ ਜਾਵਾਂਗੇ ਪਰ ਦੱਸ ਦਈਏ ਕਿ ਅਗਰ ਤੁਸੀਂ ਲਾਈਵ ਬਾਰਬੀਕਿਊ ਇੰਜੋਏ ਕਰਨਾ ਚਾਹੁੰਦੇ ਹੋ ਅਲੱਗ ਅਲੱਗ ਤਰ੍ਹਾਂ ਦੇ ਫਲੇਵਰਸ ਅਤੇ ਵਿੰਗਸ ਤੁਹਾਨੂੰ ਲਾਈਵ ਬਾਰਬੀਕਿਊ 'ਚ ਜਾ ਕੇ ਤੁਸੀਂ ਤੁਹਾਨੂੰ ਗਰਮਾ ਗਰਮ ਜਿਹੜੇ ਖਾਣਾ ਹੈਗਾ ਉਹ ਪਰੋਸਿਆ ਜਾਵੇ ਜੀ ਤਾਂ ਫਿਰ ਦੇਸੀ ਫਰਾਈਡ ਮੈਨੀਆਂ 'ਤੇ ਜ਼ਰੂਰ ਪਹੁੰਚਣਾ ਇੱਥੇ ਦੇਸੀ ਖਾਣਾ ਵੀ ਤੁਹਾਨੂੰ ਮਿਲ ਜਾਣਾ ਕੁਛ ਤੁਸੀਂ ਅਥੈਟਿਕ ਇੰਡੀਅਨ ਖਾਣਾ ਟਰਾਈ ਕਰਨਾ ਜਾਂ ਫਿਰ ਤੁਸੀਂ ਕੁਛ ਚਟਪਟਾ ਖਾਣਾ ਜੀ ਸਟਰੀਟ ਟਾਈਪ ਫੂਡ ਖਾਣਾ ਹੈ ਜਿਹਦੇ 'ਚ ਨੂਡਲ ਬਰਗਰਸ ਹੋ ਗਏ ਜਾਂ ਰੈਪਸ ਹੋ ਗਏ ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਜਿਹੜੀਆਂ ਆਈਟਮਸ ਹੈਗੀਆਂ ਸੋ ਤੁਸੀਂ ਹਰ ਇੱਕ ਤਰ੍ਹਾਂ ਦਾ ਖਾਣਾ ਤੁਸੀਂ ਇੱਥੇ ਇੰਜੋਏ ਕਰ ਸਕਦੇ ਹੋ ਕਾਫੀ ਤਰ੍ਹਾਂ ਦੇ ਡਰਿੰਕਸ ਯਾਨੀ ਕਿ ਮੈਂਗੋ ਲੱਸੀ ਹੋ ਗਈ ਸ਼ੇਕਸ ਹੋ ਗਏ ਜਾਂ ਫਿਰ ਚਾਹ ਹੋ ਗਈ ਕੌਫੀ ਹੋ ਗਈ ਇਹ ਵੀ ਤੁਸੀਂ ਉੱਥੋਂ ਲੈ ਸਕਦੇ ਹੋ ਦੇਸੀ ਫਰਾਈਡ ਮੈਨੇ ਆ ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ ਦੇ ਨਵੇਂ ਪਲਾਜ਼ੇ ਦੇ ਵਿੱਚ ਲੋਕੇਟਡ ਨੇ 6171 ਮੇਫੀਲਡ ਰੋਡ ਯੂਨਿਟ ਨੰਬਰ 96 ਜ਼ਰੂਰ ਪਹੁੰਚਣਾ ਲਾਈਵ ਬਾਰਬੀਕਿਊ ਤੁਹਾਡੇ ਲਈ ਕੀਤਾ ਜਾ ਰਿਹਾ ਅਤੇ ਵਿੰਗਸ ਅਲੱਗ ਅਲੱਗ ਫਲੇਵਰਸ ਦੇ ਤੁਸੀਂ ਉੱਥੇ ਜਾ ਕੇ ਟਰਾਈ ਕਰ ਸਕਦੇ ਹੋ ਦੇਸੀ ਫਰਾਈਡ ਮੈਨੀਆ 647-534-3475 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਕੋਈ ਇਵੈਂਟ ਕਰ ਰਹੇ ਹੋ ਘਰ ਅਤੇ ਉਸ ਦੇ ਲਈ ਕੇਟਰਿੰਗ ਵੀ ਬੁੱਕ ਕਰਾ ਸਕਦੇ ਹੋ 647-534-3475 ਐਡਰੈਸ ਆ ਜੀ ਦੇਸੀ ਫਰਾਈਡ ਮੈਨੀਆ ਦਾ 6171 ਮੇਫੀਲਡ ਰੋਡ ਯੂਨਿਟ ਨੰਬਰ 96 ਇੱਕ ਵਾਰ ਜ਼ਰੂਰ ਪਹੁੰਚੋ ਅਤੇ ਇਹਨਾਂ ਦਾ ਖਾਣਾ ਤੁਸੀਂ ਜ਼ਰੂਰ ਟੇਸਟ ਕਰੋ ਜੀ ਨੈਕਸਟ ਕਾਲ ਹੈ ਸਾਡੇ ਨਾਲ 3308 ਨੰਬਰ ਹਾਂਜੀ ਸਤਿ ਸ਼੍ਰੀ ਅਕਾਲ
1: ਖਾਣ ਵਾਸਤੇ ਇਹਦਾ ਗੁਲਕੰਦ ਬਣਦਾ ਜੋ ਕਿ ਬੜਾ ਡਿਲੀਸ਼ੀਅਸ ਹੁੰਦਾ ਗੁਲਕੰਦ ਗੁਲਾਬ ਤੋਂ ਬਣਦਾ ਔਰ ਜਦੋਂ ਪੂਜਾ ਕਰਦੇ ਨੇ ਗਣੇਸ਼ ਜੀ ਦੀ ਉਹਦੇ ਵਿੱਚ ਵੀ ਗੁਲਾਬ ਦਾ ਫੁੱਲ ਦਾ ਬੜੀ ਅਹਿਮੀਅਤ ਹੈ
0: ਔਰ
1: ਤੀਜਾ ਅਗਰ ਕੋਈ ਕੰਪੇਅਰ ਕਰਦਾ ਕੀ ਕਹਿੰਦੇ ਨੇ ਤੇ ਉਹ ਇਹ ਕਰਦਾ ਕਿ ਗੁਲਾਬ ਦੀ ਜਿਹੜੀ ਪੰਖੜੀਆਂ ਹੁੰਦੀਆਂ ਨੇ ਉਸ ਵਰਗੇ ਉਹਦੇ ਹੋਠ ਨੇ ਇੰਨੀ ਸੁੰਦਰ ਹੈ ਉਹ ਇਹ ਵੀ ਕੰਪੈਰੀਜ਼ਨ ਹੁੰਦਾ ਔਰ ਹੋਲੀ ਦੇ ਟਾਈਮ ਤੇ ਜਿਹੜਾ ਮੋਸਟ ਪਾਪੂਲਰ ਰੰਗ ਹੈ ਉਹ ਗੁਲਾਬ ਦਾ ਰੰਗ ਮੰਨਿਆ ਜਾਂਦਾ ਹੈ ਠੀਕ ਹੈ ਜੀ ਔਰ ਗੁਲਾਬ ਦੇ ਨਾਲ ਬੜੇ ਇੱਤਰ ਇੱਤਰ ਹੁੰਦੇ ਨੇ ਔਰ ਉਹ ਬਣਦੇ ਨੇ
0: ਗੁਲਾਬ
1: ਦੇ ਆਈ ਥਿੰਕ ਗੁਲਾਬ ਇਸ ਦਾ ਬੈਸਟ ਫਲਾਵਰ ਜਿਹੜੀ ਨੇਚਰ ਨੇ ਸਾਨੂੰ ਦਿੱਤੀ ਥੈਂਕ ਯੂ
0: ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਤੁਸੀਂ ਬੜੇ ਫਾਇਦੇ ਦੱਸਦੇ ਗੁਲਾਬ ਜਲ ਜਿਹੜਾ ਕਿ ਸਾਰੀਆਂ ਹੋਮ ਰੈਮਡੀਜ਼ ਆਲਮੋਸਟ ਸਾਰੀਆਂ ਹੋਮ ਰੈਮਡੀਜ਼ ਤੁਸੀਂ ਫੇਸ 'ਤੇ ਕੋਈ ਫੇਸ ਮਾਸਕ ਬਣਾ ਕੇ ਲਾਉਣਾ ਹੈ ਅਤੇ ਉਹਦੇ ਵਿੱਚ ਗੁਲਾਬ ਜਲ ਵਰਤਿਆ ਜਾਂਦਾ ਅਤੇ ਵੈਸੇ ਵੀ ਤੁਸੀਂ ਗੁਲਾਬ ਜੇ ਤੁਹਾਡੇ ਘਰ ਲੱਗਾ ਅਤੇ ਉਹਨੂੰ ਸੁਕਾ ਕੇ ਰੱਖ ਸਕਦੇ ਹੋ ਕੁਛ ਇੱਕ ਦੋ ਫਾਇਦੇ ਮੈਨੂੰ ਯਾਦ ਆ ਗਏ ਐਡ ਔਨ ਕਰ ਦਈਏ ਤੁਹਾਡੇ ਘਰ ਗੈਸਟ ਆਏ ਆ ਡਿਜ਼ਰਟ ਤੁਸੀਂ ਬਣਾਇਆ ਅਤੇ ਉਹਦੇ 'ਤੇ ਸੁੱਕੀਆਂ ਹੋਈਆਂ ਗੁਲਾਬ ਦੀਆਂ ਪੱਤੀਆਂ ਤੁਸੀਂ ਸਪ੍ਰਿੰਕਲ ਕਰ ਦਿਉ ਗਾਰਨਿਸ਼ ਕਰ ਦਿਉ ਅਤੇ ਨਾਲ ਤਾਂ ਉਹਦਾ ਫਲੇਵਰ ਬਹੁਤ ਵਧੀਆ ਹੁੰਦਾ ਅਤੇ ਨਾਲ ਹੀ ਉਹਨੂੰ ਪ੍ਰੈਜ਼ੈਂਟ ਤੁਸੀਂ ਹੋਰ ਮੋਰ ਪ੍ਰੈਜ਼ੈਂਟੇਬਲ ਤੁਹਾਡੀ ਉਹ ਜਿਹੜੀ ਡਿਸ਼ ਹੈ ਉਹ ਬਣ ਜਾਂਦੀ ਹੈ ਜੀ ਸੋ ਗੁਲਾਬ ਦਾ ਫੁੱਲ ਤਾਂ ਵਾਕਈ ਸਾਰਿਆਂ ਨੂੰ ਬੜਾ ਪਸੰਦ ਹੁੰਦਾ ਚਾਹੇ ਇਹਦੇ ਕੰਡੇ ਹੁੰਦੇ ਆ ਪਰ ਕੰਡੇ ਕਿਉਂ ਹੁੰਦੇ ਗੁਲਾਬ ਦੇ ਫੁੱਲ 'ਤੇ ਆਈ ਡੋਂਟ ਨੋ ਪਰ ਗੁਲਾਬ ਦਾ ਫੁੱਲ ਸਭ ਨੂੰ ਬੜਾ ਪਸੰਦ ਹੈ ਕੋਈ ਹੋਰ ਫੁੱਲ ਕਿਸੇ ਨੂੰ ਯਾਦ ਹੋਵੇ ਜਿਹੜਾ ਤੁਹਾਨੂੰ ਪਸੰਦ ਹੋਵੇ ਫੁੱਲਾਂ ਦੇ ਨਾਮ 'ਤੇ ਸਾਰੇ ਜਣੇ ਚੁੱਪ ਕਰ ਗਏ ਅਤੇ ਮੈਨੂੰ ਲੱਗਦਾ ਹੈ ਵੀ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਹੋਣਾ ਵੀ ਮੈਨੂੰ ਕੋਈ ਮੈਂ ਕਦੇ ਸੋਚਿਆ ਵੀ ਮੈਨੂੰ ਕੋਈ ਫੁੱਲ ਪਸੰਦ ਆ ਜਾਂ ਨਹੀਂ ਪਸੰਦ ਹੈ ਨਾ ਅਤੇ ਇਹ ਕੋਈ ਬਹੁਤੀ ਵੱਡੀ ਚੀਜ਼ ਤਾਂ ਹੈ ਨਹੀਂ ਪਰ ਕਈ ਵਾਰੀ ਅਸੀਂ ਉਹੀ ਗੱਲ ਹੈ ਕਿ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਮਿਸ ਕਰ ਜਾਂਦੇ ਹਾਂ ਸਾਡੇ ਤਾਂ ਇਹ ਸਾਡੇ ਦਿਮਾਗ ਦੇ ਵਿੱਚ ਵੀ ਨਹੀਂ ਆਉਂਦਾ ਵੀ ਅਸੀਂ ਇਹਦੇ ਬਾਰੇ ਵੀ ਸੋਚਣਾ ਪਰ ਇਹ ਨਹੀਂ ਹਾਂ ਅਸੀਂ ਗੱਲ ਕਰ ਰਹੇ ਹਾਂ ਫੁੱਲਾਂ ਦੀ ਕਿਹੜਾ ਫੁੱਲ ਤੁਹਾਨੂੰ ਪਸੰਦ ਹੈ ਸੌਖਾ ਕਰਦੇ ਨੇ ਹੋਰ ਅਤੇ ਇੰਨਾ ਤੁਸੀਂ ਦੱਸ ਸਕਦੇ ਹੋ ਬਾਕੀ ਐਂਡ 'ਤੇ ਜਾ ਕੇ ਇੱਕ ਫੁੱਲ ਦੀ ਗੱਲ ਕਰਾਂਗੇ ਜਿਹਦੇ ਨਾਲ ਅਸੀਂ ਸਾਰੇ ਰਿਲੇਟ ਕਰਦੇ ਹਾਂ 416-233-7368 ਅਗਰ ਤੁਸੀਂ ਰੇਡੀਓ ਅੰਦਾਜ਼ ਦੇ ਵਿੱਚ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਜੀ ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਮੇਰਾ ਫੋਨ ਨੰਬਰ 647-234-6000 6472-334-6000 ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਰੇਡੀਓ ਅੰਦਾਜ਼ ਦੇ ਜ਼ਰੀਏ

0: ਨੈਕਸਟ ਕਾਲ ਤੇ ਜਾਣ ਤੋਂ ਪਹਿਲਾਂ ਦੱਸੀਏ ਕਿ ਅਗਰ ਤੁਸੀਂ ਆਪਣੇ ਘਰ ਨੂੰ ਫੁੱਲਾਂ ਵਾਂਗੂ ਸਜਾਉਣਾ ਚਾਹੁੰਦੇ ਹੋ, ਜਦੋਂ ਘਰ ਨੂੰ ਨਵਾਂ ਪੇਂਟ ਹੋ ਜਾਂਦਾ, ਨਵਾਂ ਰੰਗ ਰੋਗਨ ਤੁਸੀਂ ਕਰ ਦਿੰਦੇ ਹੋ ਅਤੇ ਘਰ ਦੀ ਲੁੱਕ ਬਦਲ ਜਾਂਦੀ ਹੈ ਜੀ, ਘਰ ਦੀ ਦਿੱਖ ਹੋਰ ਬਦਲ ਜਾਂਦੀ ਹੈ, ਹੋਰ ਸੋਹਣੀ ਬਣ ਜਾਂਦੀ ਹੈ। ਸੋ ਅਸੀਂ ਗੱਲ ਕਰ ਰਹੇ ਹਾਂ ਰਫਤਾਰ ਪੇਂਟਿੰਗ ਦੀ ਟੀਮ ਦਾ, ਨੰਬਰ ਤੁਹਾਨੂੰ ਦੱਸ ਰਹੀ ਹਾਂ। ਅਗਰ ਤੁਸੀਂ ਆਪਣੇ ਘਰ ਨੂੰ ਪੇਂਟ ਕਰਾਉਣਾ ਚਾਹੁੰਦੇ ਹੋ, ਘਰ ਨੂੰ ਬਹੁਤ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਅਤੇ ਰਫਤਾਰ ਪੇਂਟਿੰਗ ਵਾਲੇ ਹਾਜ਼ਰ ਨੇ, ਤੁਸੀਂ ਜੀ ਟੀ ਏ ਦੇ ਵਿੱਚ ਵਾਟਰਲੂ ਕਿਚਨਰ ਦੇ ਏਰੀਏ ਦੇ ਵਿੱਚ ਆਵਾਜ਼ ਸੁਣ ਰਹੇ ਹੋ ਜੀ, ਅਤੇ ਇਹਨਾਂ ਨੂੰ ਫਟਾਫਟ ਕਾਲ ਕਰ ਲਿਓ, ਚਾਹੇ ਤੁਸੀਂ ਮਹੀਨੇ ਬਾਅਦ, ਚਾਹੇ ਤੁਸੀਂ 2 ਮਹੀਨਿਆਂ ਬਾਅਦ ਘਰ ਨੂੰ ਪੇਂਟ ਕਰਾਉਣਾ, ਪਰ ਤੁਸੀਂ ਅੱਜ ਇਹਨਾਂ ਤੋਂ ਕੋਟ ਵਗੈਰਾ ਬਾਕੀ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ, ਸਲਾਹ ਮਸ਼ਵਰਾ ਕਰ ਸਕਦੇ ਹੋ। ਸਵ ਰਫਤਾਰ ਪੇਂਟਿੰਗ ਇੰਟੀਰੀਅਰ ਐਕਸਟੀਰੀਅਰ ਪੇਂਟਿੰਗ, ਕਿਚਨ ਪੇਂਟ ਅਤੇ ਪੋਪਕੋਰਨ ਸੀਲਿੰਗ ਰਿਮੂਵ ਕਰਦੇ ਨੇ, ਇਹਨਾਂ ਦੇ ਵਿੱਚ ਕੋਈ ਵੀ ਸਰਵਿਸਿਸ ਤੁਸੀਂ ਅਵੇਲ ਕਰ ਸਕਦੇ ਹੋ। ਰਫਤਾਰ ਪੇਂਟਿੰਗ 647-996-56 ਦੀ 647-996-5630 647-996-56 'ਤੇ ਕਾਲ ਕਰ ਸਕਦੇ ਹੋ ਰਫਤਾਰ ਪੇਂਟਿੰਗ ਦੀ ਟੀਮ ਨੂੰ। ਨੈਕਸਟ ਕਾਲ ਹੈ ਜੀ ਸਾਡੇ ਨਾਲ ਇੰਦਰ ਮੱਲੀ ਜੀ, ਆ ਰਿਹਾ ਤੁਹਾਡਾ ਨਾਮ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਫੁੱਲਾਂ ਦੀ ਗੱਲ ਹੋ ਰਹੀ ਹੈ ਤਾਂ ਕਾਫੀ ਫੁੱਲ ਨੇ ਜਿਹੜੇ ਅੱਜ ਕੱਲ ਖਿਲੇ ਹੋਏ ਹੈਗੇ ਆ, ਉਹਨਾਂ ਚੋਂ ਮੈਰੀਗੋਲਡ ਇਜ਼ ਵਨ ਆਫ ਦੈਮ, ਜਿਹਨੂੰ ਆਪਾਂ ਗੈਂਦੇ ਦਾ ਫੁੱਲ ਕਹਿ ਦਿੰਦੇ ਹਾਂ
0: ਜੀ।
1: ਹਾਂਜੀ, ਇਹ ਫੁੱਲ ਐਕਚੁਅਲੀ ਮੈਨੂੰ ਹੁਣ ਬੜਾ ਪਸੰਦ ਹੈ, ਤੇ ਜਦੋਂ ਇੰਡੀਆ ਹੁੰਦਾ ਸੀ ਉਦੋਂ ਬਿਲਕੁਲ ਨਹੀਂ ਸੀ, ਹੁਣ ਓਨਾ ਹੀ ਜ਼ਿਆਦਾ ਪਸੰਦ ਆ ਰਿਹਾ
0: ਹੈ ਜੀ। ਬਿਲਕੁਲ ਬਿਲਕੁਲ। ਸੋ ਤੁਹਾਨੂੰ ਗੈਂਦੇ ਦਾ ਫੁੱਲ ਪਸੰਦ ਹੈ?
1: ਬਹੁਤ ਪਸੰਦ ਹੈ ਜੀ, ਇਹਦੇ ਡਿਫਰੈਂਟ ਡਿਫਰੈਂਟ ਕਲਰਸ ਹੁੰਦੇ ਆ, ਇਸੇ ਨੇ ਫੁੱਲ ਇਦਾਂ ਦਾ ਹੈ ਕਿ ਜਿਹੜਾ ਬਿਲਕੁਲ ਐਂਡ ਤੱਕ ਚੱਲਦਾ ਫਾਲ ਦੇ। ਇੱਕ ਵਾਰੀ ਤੁਸੀਂ ਲਾ ਲਓ ਤੁਹਾਨੂੰ ਬਸ ਕੁਛ ਜ਼ਿਆਦਾ ਮੈਂਟੇਨੈਂਸ ਦੀ ਲੋੜ ਨਹੀਂ ਹੁੰਦੀ
0: ਜੀ। ਠੀਕ ਹੈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਕਾਲ ਕਰਨ ਲਈ। ਮੈਂ ਸੋਚ ਰਹੀ ਸੀ ਵੀ ਮੇਰੀਆਂ ਭੈਣਾਂ ਕਿੱਥੇ ਨੇ, ਕੁੜੀਆਂ ਕਿੱਥੇ ਨੇ, ਕਿਉਂਕਿ ਕੁੜੀਆਂ ਨੂੰ ਫੁੱਲ ਬੜੇ ਪਸੰਦ ਹੁੰਦੇ ਨੇ। ਸੋ ਤੁਸੀਂ ਕਿੱਥੇ ਸੀ, ਪਰ ਆ ਗਏ ਨੇ ਇਹ। ਸੋ ਅਸੀਂ ਫੁੱਲਾਂ ਦੀ ਗੱਲ ਕਰ ਰਹੇ ਜੀ, ਤੁਹਾਨੂੰ ਫੁੱਲ ਕਿਹੜਾ ਪਸੰਦ ਆ, ਅਤੇ ਜੇ ਨਹੀਂ ਪਸੰਦ ਸੀ ਤਾਂ ਸੋਚ ਲਿਓ ਹੁਣ ਕਿ ਕਿਹੜਾ ਫੁੱਲ ਮੈਨੂੰ ਪਸੰਦ ਆ ਜਾਂ ਕਿਹੜਾ ਫੁੱਲ ਮੈਨੂੰ ਪਸੰਦ ਹੋ ਸਕਦਾ। 416-233-7368 'ਤੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿਹੜਾ ਫੁੱਲ ਪਸੰਦ ਆ। ਜਦ ਤੱਕ ਤੁਸੀਂ ਦੱਸੋਗੇ ਤਾਂ ਮੈਂ ਇੱਕ ਨੰਬਰ ਤੁਹਾਨੂੰ ਹੋਰ ਦੱਸਦਾ, ਬੀ ਬਿਲਡ ਕੰਸਟਰਕਸ਼ਨ ਦਾ ਨੰਬਰ ਦੱਸ ਦਿੰਦੀ ਹਾਂ ਜੀ। ਅਗਰ ਤੁਸੀਂ ਜੀ ਟੀ ਏ ਦੇ ਏਰੀਏ ਦੇ ਵਿੱਚ ਹੈਗੇ ਹੋ, ਆਪਣੇ ਘਰ ਦੇ ਵਿੱਚ ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਰੈਨੋਵੇਸ਼ਨ ਕਿਸੇ ਵੀ ਤਰ੍ਹਾਂ ਦੀ, ਇੰਟੀਰੀਅਰ ਰੈਨੋਵੇਸ਼ਨ ਦੇ ਵਿੱਚ ਬੇਸਮੈਂਟ ਤੁਸੀਂ ਲੀਗਲ ਕਰਾਉਣੀ ਹੈਗੀ ਆ ਜਾਂ ਨਵੇਂ ਸਿਰੇ ਤੋਂ ਬੇਸਮੈਂਟ ਬਣਾਉਣੀ ਹੈਗੀ ਆ, ਪਰਮਿਟ ਤੋਂ ਲੈ ਕੇ ਐਂਡ ਤੱਕ ਸਾਰਾ ਇਹ ਕੰਮ ਦੇਖਣ, ਤਾਂ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਲੈਣੀ ਆ। ਬਾਕੀ ਜੀ ਤੁਸੀਂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਗ੍ਰੇਡਸ ਕਰਵਾ ਰਹੇ ਹੋ, ਤੁਸੀਂ ਵਿੰਡੋਜ਼ ਚੇਂਜ ਕਰ ਰਹੇ ਹੋ, ਤੁਸੀਂ ਨਵਾਂ ਬਾਥਰੂਮ ਐਡ ਔਨ ਕਰ ਰਹੇ ਹੋ, ਤੁਸੀਂ ਫਲੋਰਿੰਗ ਚੇਂਜ ਕਰ ਰਹੇ ਹੋ, ਜਾਂ ਫਿਰ ਤੁਸੀਂ ਕਿਸੇ ਤਰ੍ਹਾਂ ਦੇ ਕੌਂਕਰੀਟ ਦਾ ਕੰਮ ਕਰਾਉਣਾ, ਕੋਈ ਸਟੈਂਪ ਕੌਂਕਰੀਟ ਦਾ ਡਰਾਈਵੇ ਬਣਾਉਣਾ ਹੈਗਾ, ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰ ਲੈਣੀ ਆ। ਅਤੇ ਜੀ ਟੀ ਏ ਤੋਂ ਬਾਅਦ ਸਪੈਸ਼ਲੀ ਦੱਸਦਾ, ਅਗਰ ਤੁਸੀਂ ਜੀ ਹੈਗੇ ਹੋ ਨਾਇਆਗਰਾ ਫੋਲਸ, ਤੁਸੀਂ ਵੈਲਲੈਂਡ, ਸੇਂਟ ਕੈਥਰੀਨ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਸਪੈਸ਼ਲੀ ਸਰਵ ਕਰਦੇ ਨੇ, ਨਾਇਆਗਰਾ ਫੋਲਸ ਦੇ ਵਿੱਚ ਇਹਨਾਂ ਦੇ ਤੁਸੀਂ ਜ਼ਰੂਰ ਮਿਲ ਸਕਦੇ ਹੋ। ਸੋ ਬੀ ਬਿਲਡ ਕੰਸਟਰਕਸ਼ਨ 647-233-6000 647-233-6000 ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੋਵੇ ਹੈਮਿਲਟਨ ਜਾਂ ਫਿਰ ਨਾਇਆਗਰਾ ਫੋਲਸ ਤੱਕ 647-233-6000 ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਨੈਕਸਟ ਕਾਲ ਹੈ ਜੀ ਸਾਡੇ ਨਾਲ 0647 ਨੰਬਰ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, 0647 ਨੰਬਰ, ਹੈਲੋ ਜੀ, ਸਤਿ ਸ਼੍ਰੀ ਅਕਾਲ। 0647 ਨੰਬਰ, ਨਹੀਂ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਕਿਉਂਕਿ ਤੁਸੀਂ ਰੇਡੀਓ ਔਨ ਰੱਖੋਗੇ ਤਾਂ ਮੈਨੂੰ ਆਪਣੀ ਆਵਾਜ਼ ਸੁਣੀ ਜਾਓਗੀ ਅਤੇ ਤੁਹਾਨੂੰ ਮੇਰੀ ਆਵਾਜ਼ ਨਹੀਂ ਸੁਣੂਗੀ। ਸੋ ਰੇਡੀਓ ਜ਼ਰੂਰ ਬੰਦ ਕਰ ਦਿਆ ਕਰੋ ਜੀ। ਨੈਕਸਟ ਕਾਲ ਹੈ ਸਾਡੇ ਨਾਲ ਸ਼ਿਵਿੰਦਰ ਜੀ, ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਓਕੇ, ਠੀਕ ਹੈ ਜੀ, ਲਾ ਦਿੰਦੇ ਹਾਂ, ਬਹੁਤ ਸ਼ੁਕਰੀਆ ਜਵਿੰਦਰ ਜੀ, ਥੈਂਕ ਯੂ ਸੋ ਮੱਚ। 416-233-7368 ਇੱਕ ਫੁੱਲ ਜਿਹਦੇ ਨਾਲ ਅਸੀਂ ਸਾਰੇ ਰਿਲੇਟ ਕਰਦੇ ਹਾਂ, ਕਿਹੜਾ ਫੁੱਲ ਹੈ ਜੀ? ਬੜਾ ਸੌਖਾ ਹੈ ਬਈ, ਬਹੁਤ ਸੌਖਾ ਹੈ, ਅਤੇ ਮਹਿੰਗਾ ਵੀ ਆ ਕਿ ਨਹੀਂ ਮਹਿੰਗਾ, ਇਹ ਤੁਸੀਂ ਦੱਸਣਾ ਕਿਹੜਾ ਫੁੱਲ ਹੈ ਜਿਹਦੇ ਨਾਲ ਅਸੀਂ ਮੋਸਟਲੀ ਰਿਲੇਟ ਕਰਦੇ ਹਾਂ। ਫੁੱਲਾਂ ਦੀ ਅਸੀਂ ਗੱਲ ਕਰ ਰਹੇ ਸੀ, ਤੁਹਾਡਾ ਫੇਵਰੇਟ ਫੁੱਲ ਕਿਹੜਾ ਹੈਗਾ? ਦੱਸੀਏ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਦਾ ਨੰਬਰ, ਇੱਕ ਤੁਸੀਂ ਆਪਣੇ ਘਰ ਦੇ ਵਿੱਚ ਅਪਲਾਈਸਿਸ ਲੈ ਕੇ ਜਾਣੇ ਆ ਜੀ, ਅਤੇ ਤੁਹਾਡੇ ਲਈ ਇੱਕ ਇਹ ਸੁਨੇਹਾ ਕਿ ਤੁਸੀਂ ਚਿੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਪਹੁੰਚਣਾ, ਜਿੱਥੇ ਕਿ ਅਪਲਾਈਸਿਸ ਦੇ ਵਿੱਚ ਤੁਹਾਨੂੰ ਬੈਸਟ ਡੀਲਸ ਤਾਂ ਓਬਵੀਅਸਲੀ ਮਿਲਣੀਆਂ ਹੈਗੀਆਂ ਤੁਹਾਨੂੰ ਜੀ। ਕੀ ਮਿਲਣਾ ਤੁਹਾਨੂੰ ਇਹਨਾਂ ਨੇ 6 ਮਹੀਨਿਆਂ ਦੀ, ਅਗਰ ਪੇਮੈਂਟ ਨਹੀਂ ਹੈਗੀ ਰਾਈਟ ਵੇ, ਤੁਸੀਂ ਪੈਸੇ ਨਹੀਂ ਹੈਗੇ, ਫਰਿੱਜ ਸਟੋਵ ਕੋਈ ਵੀ ਘਰ ਦੇ ਵਿੱਚ ਅਪਲਾਈਸਿਸ ਚਾਹੀਦੇ ਆ, ਤੁਸੀਂ 6 ਮਹੀਨਿਆਂ ਬਾਅਦ ਪੇ ਕਰ ਸਕਦੇ ਹੋ ਅਤੇ ਵਿਆਜ ਕੋਈ ਨਹੀਂ ਪੇ ਕਰਨਾ। ਹੁਣ ਬੈਂਕ ਆ, ਜੇ ਆਪਾਂ 20 ਦਿਨ ਕ੍ਰੈਡਿਟ ਕਾਰਡ ਵਰਤਦੇ ਹਾਂ, ਤੁਸੀਂ ਉਹ ਉਹਨਾਂ ਦੀ ਤਰੀਕ ਲੰਘ ਜਾਂਦੀ ਹੈ ਜੀ, ਅਤੇ ਵਿਆਜ ਉਹ ਪਾਉਂਦੇ 20-22%। ਸੋ ਬਰੈਂਪਟਨ ਟੀ ਵੀ ਵਾਲਿਆਂ ਨੇ ਤੁਹਾਨੂੰ 6 ਮਹੀਨੇ ਕੋਈ ਵਿਆਜ ਨਹੀਂ ਆ, ਅਤੇ 6 ਮਹੀਨਿਆਂ ਬਾਅਦ ਤੁਸੀਂ ਪੇ ਕਰ ਸਕਦੇ ਹੋ। ਘਰ ਦੇ ਵਿੱਚ ਅਪਲਾਈਸਿਸ ਚਾਹੀਦੇ ਆ, ਟੀ ਵੀਜ਼ ਚਾਹੀਦੇ ਆ, ਬੈਸਟ ਡੀਲਸ ਮਿਲ ਜਾਣ, ਘਰ ਡਿਲੀਵਰ ਹੋ ਜਾਣ ਅਪਲਾਈਸਿਸ, ਤਾਂ ਚਿੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ ਬਰੈਂਪਟਨ ਟੀ ਵੀ ਐਂਡ ਅਪਲਾਈਸਿਸ ਸੁਲਤਾਨ ਜੀ ਅਤੇ ਉਹਨਾਂ ਦੀ ਟੀਮ ਨੂੰ ਮਿਲਣਾ 905-450-2828 905-450-2828। ਆ ਗਈ ਜੀ ਕਾਲ ਦੁਬਾਰਾ ਸਾਡੇ ਨਾਲ 0647 ਨੰਬਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਸ਼ੇਅਰ ਸੁਣਾਉਣਾ ਚਾਹਤਾ ਹੂੰ।
0: ਅੱਛਾ, ਆਪ ਸ਼ੇਅਰ ਸੁਣਾਉਣਾ ਚਾਹਤੇ ਜੀ, ਸੁਣਾਈਏ।
2: ਰਿਲੇਟਡ ਹੈ ਇਸਮੇ, ਕਹਤਾ ਕਿ ਫੂਲੋਂ ਕੀ ਨਮਾਇਸ਼ ਮੇਂ ਅਗਰ ਵੋ ਵੀ ਹੁਆ ਤੋ ਫੂਲੋਂ ਕੀ ਨਮਾਇਸ਼ ਮੇਂ ਅਗਰ ਵੋ ਵੀ ਹੁਆ ਤੋ ਇਸ ਬਾਰ ਗੁਲਾਬੋਂ ਕੋ ਬੜੀ ਆਗ ਲਗੇਗੀ।
0: ਅੱਛਾ, ਠੀਕ ਹੈ ਜੀ, ਬਹੁਤ ਖੂਬਸੂਰਤ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਗੁਲਾਬ ਵਿਚਾਰੇ ਫੁੱਲਾਂ ਦੀ ਅਸੀਂ ਗੱਲ ਕਰ ਰਹੇ ਹਾਂ, ਕਿਹੜਾ ਫੁੱਲ ਤੁਹਾਨੂੰ ਪਸੰਦ ਆ, ਕਿਹੜੇ ਫੁੱਲ ਦੇ ਨਾਲ ਤੁਸੀਂ ਰਿਲੇਟ ਕਰਦੇ ਹੋ, ਕਿਹੜੇ ਫੁੱਲ ਦੇ ਨਾਲ ਅਸੀਂ ਸਾਰੇ ਰਿਲੇਟ ਕਰਦੇ ਹਾਂ। ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਜੀ, ਮੈਂ ਤੁਹਾਡੀ ਹੋਸਟ ਪਰਮ। ਪ੍ਰੋਗਰਾਮ ਦੇ ਵਿੱਚ ਤੁਸੀਂ ਫੁੱਲ ਬਣ ਕੇ ਆਉਣਾ ਚਾਹੁੰਦੇ ਹੋ ਜੀ, ਆਇਆਂ ਨੂੰ, ਜਿਹੜੇ ਸਾਡੇ ਐਡਵਰਟਾਈਜ਼ਰ ਆ ਉਹ ਸਾਡੇ ਫੁੱਲ ਹੀ ਆ ਇਸ ਬਾਗ ਦੇ। ਸੋ ਤੁਸੀਂ ਵੀ ਜ਼ਰੂਰ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਹੋ, ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਜੀ ਰੇਡੀਓ ਅੰਦਾਜ਼ ਦੇ ਜ਼ਰੀਏ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-234-6000 6 4 7 2 3 4 6000 647-234-6000।

ਕੈਨੇਡਾ ਵਰਲਡ ਕੱਪ ਚੋਂ ਬਾਹਰ ਹੋ ਗਿਆ ਜੀ। ਜਿਹੜੇ ਲਿਸਨਰ ਜਿਹੜੇ ਫੈਨਸ ਹੋਣਗੇ ਉਹਨਾਂ ਨੂੰ ਤਾਂ ਬੜਾ ਅਫਸੋਸ ਵੀ ਹੋਣਾ, ਪਰ ਇਹ ਖੇਡ ਆ, ਗੇਮ ਆ, ਸੋ ਇਹਦੇ ਵਿੱਚ ਜਿੱਤ ਹਾਰ ਤਾਂ ਚੱਲਦੀ ਆ। ਮੋਰਾਕੋ ਦੇ ਨਾਲ ਜਿਹੜਾ ਮੈਚ ਸੀਗਾ ਉਹ ਕੈਨੇਡਾ ਹਾਰ ਗਿਆ। ਅਤੇ ਜੀ ਵਰਲਡ ਕੱਪ ਦਾ ਇੱਕ ਹੋਰ ਮੈਚ ਜਿਹੜਾ ਵੈਨਕੂਵਰ 'ਚ ਆਈ ਬਿਲੀਵ ਹੋਣਾ ਹੈਗਾ, ਜਿਹੜਾ ਕੈਨੇਡਾ 'ਚ ਇੱਕ ਹੋਰ ਮੈਚ ਹੋਣਾ। ਸੋ ਜਾਂਦੇ ਜਾਂਦੇ ਤੁਹਾਨੂੰ ਇੱਕ ਦੋ ਨੰਬਰ ਦੱਸ ਸੀ, ਫਿਰ ਫੁੱਲ ਦੱਸ ਕੇ ਜਾਊਂਗੀ ਕਿਹੜਾ ਫੁੱਲ ਹੈ ਜੀ। ਐਨੀ ਮੋਰਗੇਜਸ ਤੋਂ ਮੈਂ ਪਟਨਾਗਰ ਜੀ ਕਹਿੰਦੇ ਆ ਕਿ ਅਗਰ ਮੋਰਗੇਜ ਨਹੀਂ ਹੋ ਰਹੀ, ਹੈਰਾਨ ਹੋ ਪਰੇਸ਼ਾਨ ਹੋ ਵੀ ਕੀ ਹੋ ਗਿਆ, ਘਰ ਮੈਂ ਲੈ ਲਿਆ, ਬੁੱਕ ਕਰਾ ਲਿਆ, ਹੁਣ ਜਿਹੜੇ ਬਹੁਤੇ ਸਾਰੇ ਐਡਵਰਟਾਈਜ਼ ਕੀਤੇ ਜਾਂਦੇ ਜੀ 8 ਲੱਖ ਦਾ ਘਰ, ਇਹ ਨਹੀਂ ਦੱਸਿਆ ਜਾਂਦਾ ਵੀ HST ਰਿਬੇਟ ਤੋਂ ਬਾਅਦ, HST ਰਿਬੇਟ ਤਾਂ ਤੁਹਾਨੂੰ ਗਵਰਨਮੈਂਟ ਨੇ ਦਿੱਤੀ ਆ ਨਾ। ਸੋ ਜਿੱਦਾਂ ਪਹਿਲਾਂ ਗੱਲ ਕੀਤੀ, ਜਾਂਚ ਪੜਤਾਲ ਜ਼ਰੂਰ ਕਰਿਆ ਕਰੋ, ਕੁਛ ਵੀ ਖਰੀਦਣਾ ਜ਼ਰੂਰ ਖਰੀਦੋ, ਰਿਸਕ ਲੈਣਾ ਚਾਹੀਦਾ, ਰਿਸਕ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੇ, ਪਰ ਜ਼ਰੂਰੀ ਹੁੰਦਾ ਕਿ ਉਹਦੀ ਥੋੜ੍ਹੀ ਜਾਂਚ ਪੜਤਾਲ ਕਰ ਲਓ ਜੀ। ਐਨੀ ਮੋਰਗੇਜਸ ਤੋਂ ਮੈਂ ਪਟਨਾਗਰ ਜੀ ਕਹਿੰਦੇ ਆ ਕਿ ਅਗਰ ਮੋਰਗੇਜ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਹੈ ਜੀ, ਤਾਂ ਤੁਸੀਂ ਜ਼ਰੂਰ ਸਾਡੇ ਕੋਲ ਆਓ, ਅਸੀਂ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਕੇ ਦੇਵਾਂਗੇ। ਸੋ ਮੋਰਗੇਜ ਕਰਨੀ ਕਰਾਉਣੀ ਹੋਵੇ ਜਾਂ ਫਿਰ ਤੁਸੀਂ ਐਕੁਟੀ ਟੇਕ ਆਊਟ ਕਰਨੀ ਹੋਵੇ, ਜੀ ਐਨੀ ਮੋਰਗੇਜਸ ਤੋਂ ਮੈਂ ਪਟਨਾਗਰ ਜੀ ਦਾ ਫੋਨ ਨੰਬਰ 647-702-2023 6477022023। ਸਟੀਵਨਸ ਫਰਨੀਚਰ ਦਾ ਸੁਨੇਹਾ ਕਿ ਤੁਸੀਂ ਕੈਨੇਡਾ ਡੇ ਮਿਸ ਨਹੀਂ ਕਰਨਾ, ਕੈਨੇਡਾ ਡੇ ਤੁਸੀਂ ਮਿਸ ਨਹੀਂ ਕਰਨਾ, ਕੈਨੇਡਾ ਡੇ ਦੀਆਂ ਜਿਹੜੀਆਂ ਬਹੁਤ ਸਾਰੀਆਂ ਡੀਲਸ ਆ ਉਹ ਤੁਹਾਨੂੰ ਮਿਲਣੀਆਂ ਜੀ, ਫਰਨੀਚਰ ਦੇ ਵਿੱਚ, ਐਕਸੈਸਰੀਜ਼ ਦੇ ਵਿੱਚ ਅਤੇ ਨਾਲ ਹੀ ਨਾਲ ਡੈਕੋਰੇਟਿਵ ਆਈਟਮਸ ਦੇ ਵਿੱਚ। ਤੁਸੀਂ ਸਟੀਫਨਸ ਫਰਨੀਚਰ ਦੇ ਪਹੁੰਚਣਾ, ਜਿਹੜੇ ਕਿ ਸਟੀਲਸ ਐਂਡ ਟੋਰਬਮ 'ਤੇ ਨੇ, 905-790-0560 9057-90-0560। ਮੇਰੇ ਫੋਨ 'ਤੇ ਫੋਨ ਆ ਰਿਹਾ, ਆਈ ਡੋਂਟ ਨੋ ਅਗਰ ਤੁਸੀਂ ਫੁੱਲ ਦੱਸਣਾ ਚਾਹੁੰਦੇ ਸੀ, ਤਾਂ ਸਟੂਡੀਓਜ਼ ਦਾ ਨੰਬਰ ਹੈ ਜੀ 416-233-6868 4162-337-368। ਇਹ ਕਾਲ ਆ ਗਈ ਸੀ ਪਰ ਡਿਸਕਨੈਕਟ ਹੋ ਗਈ, ਅਤੇ ਦੱਸ ਦਈਏ ਫਿਰ ਤੁਹਾਨੂੰ ਫੁੱਲ ਦਾ ਨਾਮ, ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ ਦੱਸ ਦਈਏ। ਅਗਰ ਤੁਸੀਂ ਲਾਈਵ ਬਾਰਬੇਕਿਊ ਇੰਜੋਏ ਕਰਨਾ ਹੈ ਅਤੇ ਅਲੱਗ ਅਲੱਗ ਤਰ੍ਹਾਂ ਦੇ ਫਲੇਵਰਸ ਦੇ ਜਿਹੜੇ ਵਿੰਗਸ ਹੈਗੇ ਆ ਉਹ ਤੁਸੀਂ ਇੰਜੋਏ ਕਰਨੇ ਆ, ਜਾਂ ਫਿਰ ਤੁਸੀਂ ਡਿਲੀਸ਼ੀਅਸ ਖਾਣਾ ਇੰਜੋਏ ਕਰਨਾ ਜੀ, ਤਾਂ ਇਸ ਵੀਕਐਂਡ 'ਤੇ ਜ਼ਰੂਰ ਪਹੁੰਚਣਾ, 6171 ਮੇਫੀਲਡ ਰੋਡ, ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ, ਦੇਸੀ ਫਰਾਈਡ ਮੈਨੀਆਂ। ਜਾ ਕੇ ਪਲੀਜ਼ ਰੇਡੀਓ ਦਾ ਤੁਸੀਂ ਰੈਫਰੈਂਸ ਜ਼ਰੂਰ ਦਿਆ ਕਰੋ, ਅਤੇ ਨਾਲ ਦੀ ਨਾਲ ਤੁਸੀਂ ਕੇਟਰਿੰਗ ਬੁੱਕ ਕਰਾਉਣੀ ਆ ਉਸ ਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਯੂਨਿਟ ਨੰਬਰ 96 ਦੇ ਵਿੱਚ ਨੇ ਦੇਸੀ ਫਰਾਈਡ ਮੈਨੀਆ, 647-534-3475 647-534-3475। ਘਰ ਨੂੰ ਪੇਂਟ ਕਰਾਉਣਾ ਅਤੇ ਫਿਰ ਜੀ ਰਫਤਾਰ ਪੇਂਟਿੰਗ, ਇੰਟੀਰੀਅਰ ਐਕਸਟੀਰੀਅਰ ਪੇਂਟ ਦੇ ਵਿੱਚ, ਕਿਚਨ ਪੇਂਟ ਦੇ ਵਿੱਚ, ਅਤੇ ਨਾਲ ਦੀ ਨਾਲ ਤੁਹਾਨੂੰ ਪੋਪਕੋਰਨ ਸੀਲਿੰਗ ਰਿਮੂਵ ਦੇ ਵਿੱਚ ਇਹ ਹੈਲਪ ਕਰ ਦੇਣਗੇ, 647-996-56 ਦੀ। ਫਟਾਫਟ ਹੀ ਕਾਲ ਲਵਾਂਗੇ ਜੀ। ਹਰਮੇਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਭ ਵਧੀਆ ਜੀ, ਸਭ ਵਧੀਆ, ਥੈਂਕ ਯੂ। ਅੱਛਾ ਜੀ, ਮੈਂ ਦੇਖੂੰਗੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਜੀ, ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਗਿੱਲ ਸਾਹਿਬ ਟਾਈਮ ਹੋ ਗਿਆ ਜੀ, ਓਕੇ। ਫੁੱਲਾਂ 'ਚ ਫੁੱਲ, ਗੋਭੀ ਦਾ ਫੁੱਲ ਨਹੀਂ, ਫੁੱਲਾਂ 'ਚ ਫੁੱਲ ਜਿਹਦੇ ਨਾਲ ਅਸੀਂ ਰਿਲੇਟ ਕਰਦੇ ਹਾਂ, ਗੋਭੀ ਦਾ ਫੁੱਲ ਵੀ ਹੈਗਾ ਜਿਹਦੇ ਨਾਲ ਅਸੀਂ ਰਿਲੇਟ ਕਰ ਸਕਦੇ ਹਾਂ ਜੀ, ਹੈ ਸੂਰਜਮੁਖੀ ਦਾ ਫੁੱਲ। ਹੁਣ ਤੁਸੀਂ ਕਹੋਗੇ ਸੂਰਜਮੁਖੀ ਦਾ ਫੁੱਲ ਕਿੱਦਾਂ, ਜਿੱਦਾਂ ਸੂਰਜ ਨਿਕਲਦਾ ਉੱਦਾਂ ਹੀ ਸੂਰਜਮੁਖੀ ਦਾ ਫੁੱਲ ਨਿਕਲਦਾ, ਅਤੇ ਅਸੀਂ ਸਾਰੇ ਕੀ ਹੋ ਗਏ ਹਾਂ, ਅਸੀਂ ਵੀ ਸੂਰਜਮੁਖੀ ਦੇ ਫੁੱਲ ਵਰਗੇ ਹੋ ਗਏ ਹਾਂ। ਜਦੋਂ ਸੂਰਜ ਨਿਕਲਦਾ ਉਦੋਂ ਹੀ ਅਸੀਂ ਆਪਣਾ ਕੰਬਲ 'ਚੋਂ ਮੂੰਹ ਬਾਹਰ ਕੱਢਦੇ ਹਾਂ। ਪਹਿਲਾਂ ਲੋਕ, ਸਾਰਿਆਂ ਦੀ ਗੱਲ ਨਹੀਂ ਕਰ ਰਹੀ ਮੈਂ, ਸਾਰੇ ਲਿਸਨਰਸ ਜਿਹੜੇ ਸਾਜਰੇ ਉੱਠਦੇ ਆ ਉਹ ਇਸ ਕੈਟਾਗਰੀ 'ਚੋਂ ਬਾਹਰ ਆ। ਸੋ ਕਹਿਣ ਦੀ ਗੱਲ ਇਹ ਆ ਕਿ ਕੋਸ਼ਿਸ਼ ਕਰੋ ਸਾਜਰੇ ਉੱਠ ਕੇ ਅਗਰ ਤੁਸੀਂ ਆਪਣਾ ਦਿਨ ਸ਼ੁਰੂ ਕਰ ਸਕਦੇ ਹੋ। ਅਰਲੀ ਟੂ ਬੈੱਡ ਅਰਲੀ ਟੂ ਰਾਈਜ ਮੇਕਸ ਅ ਪਰਸਨ ਹੈਲਥੀ ਵੈਲਥੀ ਐਂਡ ਵਾਈਸ। ਸੋ ਜੇ ਤੁਸੀਂ ਅਰਲੀ ਉੱਠ ਸੌਂ ਸਕਦੇ ਹੋ, ਫੋਨ ਛੱਡੋ, ਅਰਲੀ ਸੌਵੋ, ਅਰਲੀ ਉੱਠੋ, ਸੂਰਜਮੁਖੀ ਦਾ ਫੁੱਲ ਨਾ ਬਣੀਏ, ਸੂਰਜ ਨਿਕਲਣ ਤੋਂ ਪਹਿਲਾਂ ਆਪਣਾ ਕੰਬਲ 'ਚੋਂ ਮੂੰਹ ਬਾਹਰ ਕੱਢੀਏ ਅਤੇ ਕੋਈ ਪਰਮਾਤਮਾ ਦਾ ਨਾਮ ਲਈਏ ਅਤੇ ਆਪਣਾ ਦਿਨ ਸ਼ੁਰੂ ਕਰੀਏ ਅਤੇ ਚੰਗਾ ਹੋਊਗਾ ਜੀ। ਸੋ ਜਿਹਦੇ ਨਾਲ ਅਸੀਂ ਰਿਲੇਟ ਕਰ ਸਕਦੇ ਹਾਂ ਮੈਨੂੰ ਲੱਗਦਾ ਉਹ ਹੈਗਾ ਸੂਰਜਮੁਖੀ ਦਾ ਫੁੱਲ।
ਬਹੁਤ ਸ਼ੁਕਰੀਆ ਤੁਸੀਂ ਅੱਜ ਫੁੱਲਾਂ ਦੀ ਗੱਲ ਕੀਤੀ ਅਤੇ ਇਹ ਸੋਚਿਆ ਕਿ ਤੁਹਾਨੂੰ ਕਿਹੜਾ ਫੁੱਲ ਪਸੰਦ ਆ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਮੇਰਾ ਸਾਥ ਦੇਣ ਦੇ ਲਈ। ਸ਼ੋਅ ਤੋਂ ਬਾਅਦ ਗੱਲਬਾਤ ਕਰਨੀ ਹੈ ਜੀ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੋਵੇ ਰੇਡੀਓ ਅੰਦਾਜ਼ ਦੇ ਜ਼ਰੀਏ, ਅਤੇ ਮੇਰਾ ਫੋਨ ਨੰਬਰ 647-234-6000 6472-34-6000। ਤੁਹਾਨੂੰ ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਆਪਣੀ ਸਿਹਤ ਦਾ ਖਿਆਲ ਰੱਖਣਾ, ਅਤੇ ਜੀ ਪਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ਬਾ ਖੈਰ, ਸ਼ੁਭ ਰਾਤਰੀ ਐਂਡ ਟੇਕ ਕੇਅਰ।